ਓਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ ਰਾਮ ਗੁਸੱਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੂ ਮੈਂ ਜਨ ਤੇਰਾ ਰਹਾਉ ਮੇਰੀ ਹਰ ਹੋ ਬਿਪਤ ਜਨ ਕਰੋ ਸੁਭਾਈ ਚਰਨ ਨਾ ਛੱਡ ਹੋ ਸਰੀਰ ਕਲ ਜਾਈ ਕਹੋ ਰਵਿਦਾਸ ਪਰੋ ਤੇਰੀ ਸਾਂਬਾ ਬੇਗ ਮਿਲੋ ਜਨ ਕਰਨਾ ਬਿਲਾਂਬਾ ਬੇਗਮਪੁਰਾ ਸਹਿਰ ਕੋ ਨਾਓ ਦੁਖ ਅੰਦੋਹ ਨਹੀਂ ਤਿਹ ਠਾਓ ਨਾ ਤਸਵੀਸ ਕੇ ਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਹ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤ ਸਾਹੀ ਦੋਮ ਨ ਸੇਮ ਏਕ ਸੋ ਆਹੀ ਆਬਾ ਦਾਨ ਸਦਾ ਮਸਹੂਰ ਉਹਾਂ ਗਨੀ ਬਸਹਿ ਮਾਮੂਰ ਤਿਉਂ ਤਿਉਂ ਸੈਲ ਕਰੈ ਜਿਉ ਭਾਵੈ ਮਹਿਰਮ ਮਹਿਲ ਨਾ ਕੋ ਅਟਕਾਵੈ ਕਹਿ ਕਬੀਰ ਖਲਾਸ ਚੁਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ

ਆਦ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨ ਬੂਝ ਐਸੇ ਮੇਰਾ ਮਨ ਬਿਖਿਆ ਬਿਮੋਹਿਆ ਕਛ ਆਰਾ ਪਾਰ ਨ ਸੂਜ ਸਗਲ ਭਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏ ਜੀ ਰਹਾਉ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨ ਜਾਏ ਕਰੋ ਕਿਰਪਾ ਭ੍ਰਮ ਚੂਕਈ ਮੈਂ ਸੁਮਤ ਦੇਹੁ ਸਮਝਾਏ।

ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਉ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪੌਣ ਪਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਪੜੇ ਖਰੀ ਰੁਖੀਸਰ ਗਾਵਨ ਤੁਧਨੋ ਪੰਡਿਤ ਪੜੇ ਰੁਖੀਸਰ ਜੁਗ ਜੁਗ ਬੇਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਜੇਤੇ 68 ਤੀਰਥ ਨਾਲੇ

ਗਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਇ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਿਰਚਾਈ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜੇ ਨਿਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮਾ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ।

ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਪੇ ਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨੇ ਅਵਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀਓ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਬੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪਦੇ ਘਰ ਦੂਜਾ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ

ਜਿਸ ਤੂੰ ਦੇਹਤ ਸਹਿਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ, ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਤਿਤ ਭੂਖੈ ਖਾਏ ਚਲੀਐ ਦੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ, ਰਹਾਓ ਸਾਚੇ ਨਾਮ ਕੀ ਤਿਲ ਵੜਿਆਏ, ਆਖ ਥੱਕੇ ਕੀਮਤ ਨਹੀਂ ਪਾਏ ਜੇ ਸਭ।

ਸਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਆਸਾ ਮਹੱਲਾ ਪਹਿਲਾ ਜੇ ਦਰ ਮਾਗਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੇਂ ਤੀਰਕ ਭਾਵੇਂ ਧੱਕੇ ਏਕ ਵਡਾਈ ਦੇ ਜਾਣੋ ਜੋਤ ਨ ਪੂਛੋ ਜਾਤੀ ਆਗਹਿ ਜਾਤ ਨ ਹੇ ਰਹਾਉ ਆਪੇ ਕਰੇ ਆਪੇ ਕਰਾ ਆਪ ਕਰਾਏ ਆਪ ਕਰੇ ਆਪ ਉਲਾਮੇ ਚਿੱਤ ਧਰੇ ਜਾ ਤੂੰ ਕਰਨ ਹਾਰ ਕਰਤਾਰ ਕਿਆ ਮੋਹਤਾਜੀ ਕਿਆ ਸੰਸਾਰ ਆਪ ਪਾਏ ਆਪੇ ਦੇ ਆਪੇ ਦੁਰਮਤ ਮਨੇ ਕਰੇ ਗੁਰਪ੍ਰਸਾਦ ਵਸੈ ਮਨ ਆਏ ਦੁੱਖ ਹਨੇਰਾ ਵਿੱਚੋਂ ਜਾਏ ਸੱਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨ ਦੇ ਜੇ ਕਿਸੈ ਦੇ ਵਖਾਣੇ ਨਾਨਕ ਆਗੈ ਪੂਛ ਨ ਲੇ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘੱਟ ਕੇ ਘਾਟ ਦੋਲਕ ਦੁਨੀਆ ਵਾਜਹਿ ਵਾਜ ਨਾਰਦ ਨਾਚਹਿ ਕਲਕਾ ਭਾਉ ਜਤੀ ਸਤੀ ਕਹਿ ਰਾਖੈ ਪਾਉ ਨਾਨਕ ਨਾ ਮਿਟੋ ਕੁਰਬਾਨ ਅੰਧੀ ਦੁਨੀਆ ਸਾਹਿਬ ਜਾਣ ਰਹਾਉ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਘਰ ਆਏ ਜੇ ਸੋ ਵਰਿਆ ਜੀਵਨ ਖਾਣ ਖਸਮ ਪਛਾਣੇ ਸੋ ਦਿਨ ਪਰਵਾਣ ਦਰਸ਼ਨ ਦੇਖਿਆ ਦਇਆ ਨਾ ਹੋਏ ਲਏ ਦਿੱਤੇ ਬਿਨ ਰਹਿ ਨ ਕੋਏ ਰਾਜਾ ਨਿਆਉ ਕਰੇ ਹਤ ਹੋਏ ਕਹੇ ਖੁਦਾਏ ਨਾ ਮਾਨੈ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰ ਪ੍ਰਸਾਦ ਜਾਣੇ ਮਹਿਮਾਨ ਤਾਂ ਕਿਛ ਦਰਗਹਿ ਪਾਵੈ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਵਸਨਾ ਅਵਰ ਨਾ ਦੂਜਾ

ਕਰਨ ਦਿਸੈ ਸਭ ਖੇਹ ਜੋਪ ਜੈਸੋ ਆਵੈ ਜਾਏ ਨਾਨਕ ਅਸਤਰ ਨਾਮ ਰਜਾਏ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਬਿਗਾਸੈ ਪਰਮਲ ਰੂਪ ਉਜਲ ਮੋਤੀ ਚੂਗਹਿ ਹੰਸ ਸਰਬ ਕਲਾ ਜਗਦੀਸੈ ਅੰਸ ਜੋ ਦਿਸੈ ਸੋ ਉਪਜੈ ਬਿਨਸੈ ਬਿਨ ਜਲ ਸਰਵਰ ਕਮਲ ਨ ਦਿਸੈ ਰਹਾਉ ਬਿਰਲਾ ਬੂਜੈ ਪਾਵੈ ਭੇਦ ਸਾਖਾ ਤੀਨ ਕਹਿ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵਾਂਤੋ ਰਾਜਨ ਰਾਜ ਸਦਾ ਬਿਕਸੰਤੋ ਜਿਸ ਤੂੰ ਦੇ ਰੱਖ ਹੈ ਕਿਰਪਾ ਧਾਰ ਬੂਟਤ ਪਾਹਨ ਧਾਰੈ ਤਾਰ ਤ੍ਰਿਭਵਨ ਮਹਿ ਜੋਤ ਤ੍ਰਿਭਵਨ ਮਹਿ ਜਾਣਿਆ ਉਲਟ ਭਈ ਘਰ ਘਰ ਮਹਿ ਆਣਿਆ ਐਨਸ ਭਗਤ ਘਰੇ ਲਿਵਲਾਏ ਨਾਨਕ ਤਿਨ ਕਹਿ ਲਾਗੈ ਪਾਏ ਆਸਾ ਮਹੱਲਾ ਪਹਿਲਾ ਗੁਰਮਤਿ ਸੱਚ ਹੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੈ ਸਚ ਨਾਏ ਗੁਰਪ੍ਰਸਾਦ ਰਹਿ ਲਿਵਲਾਏ ਹੈ ਹਜੂਰ ਹਾਜਰ ਅਰਦਾਸ ਦੁੱਖ ਸੁਖ ਸਾਚ ਕਰਤੇ ਪ੍ਰਭਾਸ ਰਹਾਉ ਕੂੜ ਕਮਾਵੈ ਆਵੈ ਜਾਵੈ ਕਹਿਣ ਕਥਨ ਵਾਰਾ ਨਹੀਂ ਆਵੈ ਕਿਆ ਦੇਖਾ ਸੂਝ ਬੂਝ ਨਾ ਪਾਵੈ ਬਿਨ ਨਾਵੈ ਮਨ ਤ੍ਰਿਪਤ ਨ ਆਵੈ ਜੋ ਜਨਮੇ ਸੇ ਰੋਗ ਵਿਆਪੇ ਹੋਮੈ ਮਾਇਆ ਦੁਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰਾਖੇ ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ ਚਲਤੋ ਮਨ ਰਾਖੈ ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ ਸੱਚ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚ ਹੋਇਆ ਪਗਵਾਏ ਆਸਾ ਮਹੱਲਾ ਪਹਿਲਾ ਜੋ ਤਿਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਹੀਂ ਮਨ ਭੰਗ ਅੰਦਿਨ ਨਾਲ ਪਿਆਰੇ ਸੰਗ ਹਰ ਜੀਓ ਰਾਖੋ ਆਪਣੀ ਸਰਣਾਈ ਗੁਰਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਤ ਪਾਈ ਰਹਾਉ ਕਰਮ ਧਰਮ ਸੱਚ ਸਾਚਾ ਨਾਉ ਤਾਂ ਕਹਿ ਸਦ ਬਲਿਹਾਰੈ ਜਾਓ ਜੋ ਹਰ ਰਾਤੇ ਸੇ ਜਨ ਪਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ਤਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਧਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਉ ਕਰਮ ਧਰਮ ਸੰਜਮ ਸਤ ਭਾਉ ਨਾਨਕ ਬਖਸੇ ਪੂਛਣਾ ਹੋਏ ਦੂਜਾ ਮੇਟੇ ਏਕੋ ਸੋਏ ਆਸਾ ਮਹੱਲਾ ਪਹਿਲਾ ਇੱਕ ਆਵਹਿ ਇੱਕ ਜਾਵਹਿ ਆਈ ਇੱਕ ਹਰ ਰਾਤੇ ਰਹਿ ਸਮਾਈ ਇੱਕ ਧਰਨ ਗਗਨ ਮਹਿ ਠੌਰ ਨ ਪਾਵੈ ਸੇ ਕਰਮਹੀਣ ਹਰ ਨਾਮ ਨ ਧਿਆਵੈ ਗੁਰਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਬਿਖ ਵਤ ਆਤ ਭਉਜਲ ਗੁਰ ਸਬਦੀ ਹਰ ਪਾਰ ਲੰਘਾਈ ਰਹਾਉ ਜਿਨ ਕਹੋ ਆਪ ਲਏ ਪ੍ਰਭ ਮੇਲ ਤਿਨ ਕਹੋ ਕਾਲ ਨ ਸਾਕੈ ਪੇਲ ਗੁਰਮੁਖ ਨਿਰਮਲ ਰਹਿ ਪਿਆਰੇ ਜਿਉ ਜਲ ਅੰਬ ਉਪਰ ਕਮਲ ਨਿਰਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਐ ਦੀਸੈ ਬ੍ਰਹਮ ਗੁਰਮੁਖ ਸਚ ਲਈਐ ਅਕਥ ਕਥੋ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਸਾਸਤ ਬੇਦ ਸਿਮਰਤ ਬਹੁ ਭੇਦ ਅੜਸਠ ਮੱਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਨ ਨਾ ਲਾਗੈ ਨਾਨਕ ਹਿਰਦੈ ਨਾਮ ਵੱਡੇ ਗੁਰ ਧੁਰ ਭਾਗੈ ਨਾਨਕ ਹਿਰਦੈ ਨਾਮ ਵੱਡੇ ਤੁਰ ਭਾਗੈ ਆਸਾ ਮਹੱਲਾ ਪਹਿਲਾ ਨਿਵ ਨਿਭ ਪਾਏ ਲੱਗੋ ਗੁਰੇ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰਪ੍ਰਸਾਦ ਰਤਨ ਹਰ ਲਾਭੈ ਮਿਟਿਆ ਗਿਆਨ ਹੋਏ ਉਜਿਆਰਾ ਰਹਾਉ ਰਵਨੀ ਰਵੈ ਬੰਧਨ ਨਹੀਂ ਟੂਟੈ ਵਿੱਚ ਹੋਮੈ ਪਰਮ ਨ ਜਾਏ ਸਤਿਗੁਰ ਮਿਲੈ ਤਾਂ ਹੋਮੈ ਟੂਟੈ ਤਾਂ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰੈ ਪ੍ਰੀਤਮ ਸੁਖ ਸਾਗਰ ਉਰਧਾਰੇ ਭਗਤ ਵਿਛਲ ਜਗ ਜੀਵਨ ਦਾਤਾ ਮਤ ਗੁਰਮਤਿ ਹਰ ਨਿਸਤਾਰੇ ਮਨ ਸਿਉ ਜੂਝ ਮਰੈ ਪ੍ਰਭਾਏ ਮਨਸਾ ਮਨੇ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਏ ਲਿਵਲਾਏ ਆਸਾ ਮਹੱਲਾ ਪਹਿਲਾ ਕਿਸ ਕਹੋ ਕਹਿ ਸੁਣਾ ਵਹਿ ਕਿਸ ਕਹੋ ਕਿਸ ਸਮਝਾਵੈ ਸਮਝ ਰਹੇ ਕਿਸੈ ਪੜਾਵੈ ਪੜ ਗੁਣ ਬੂਝੇ ਸਤ ਗੁਰ ਸਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨੰਤ ਤਰੰਗ ਭਗਤ ਹਰ ਰੰਗਾ ਅੰਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਕਤ ਸੰਸਾਰਾ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵਲਾਇਆ ਆਦਿ ਅਪਾਰ ਪਰੰਪਰ ਹੀਰਾ ਲਾਲ ਲੱਤਾ ਮੇਰਾ ਮਨ ਧੀਰਾ ਕਥਨੀ ਕਹਿ ਕਹਿ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇਆ ਆਸਾ ਮਹੱਲਾ ਪਹਿਲਾ ਤੇ ਤੁਕਾ ਕੋਈ ਭੀਖਕ ਭੀਖਿਆ ਖਾਏ ਕੋਈ ਰਾਜਾ ਰਹਿ ਸਮਾਏ ਕਿਸ ਹੀ ਮਾਨ ਕਿਸੈ ਅਪਮਾਨ ਢਾਇਓ ਸਾਰੇ ਧਰੇ ਧਿਆਨ ਤੁਝ ਤੇ ਵੱਡਾ ਨਾਹੀ ਕੋਏ ਕਿਸ ਵੇਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਟ ਨਾ ਪਾਵੋ ਵੀਗਾ ਜਾਓ ਦਰਗਹਿ ਬੈਸਣ ਨਾਹੀ ਥਾਓ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੇ ਨਿਤ ਕੰਧ ਖਾਣ ਜੀਵਨ ਕੀ ਬਹੁਤੀ ਆਸ ਲੇਖੈ ਤੇਰੇ ਸਾਸ ਗਿਰਾਸ ਐਨ ਅੰਦਲੇ ਦੀਪਕ ਦੇ ਭਉਜਲ ਡੂਬਦ ਚਿੰਤ ਕਰੇ ਕਹਿ ਸੁਣੈ ਜੋ ਮਾਨੈ ਨਾਉ ਹਬਲੇ ਹਾਰੈ ਤਾ ਕਹਿ ਜਾਉ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਜਾ ਤੂੰ ਦੇਹ ਜਪੀ ਤੇਰੇ ਨਾਉ ਦਰਗਹਿ ਬੈਸਣ ਹੋਵੈ ਥਾਉ ਜਾਂ ਤੁਧ ਭਾਵੈ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾਂ ਸਤਿਗੁਰ ਮਿਲੈ ਪ੍ਰਣਵਤ ਨਾਨਕ ਭਉ ਜਲ ਤਰੈ ਆਸਾ ਮਹੱਲਾ ਪਹਿਲਾ ਪੰਜ ਪਦੇ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤ ਭੁਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰਹਿ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤੂੰ ਵਿਸਰ ਨਾਹੀ ਰਹਾਉ
ਅੱਖੀ ਅੰਧ ਜੀਭ ਰਸ ਨਾਹੀ ਕੰਨੀ ਪਵਣ ਨਵਾਜੈ ਚਰਣੀ ਚਲੈ ਭਜੂਤਾਇਆ ਗੈ ਵਿਣ ਸੇਵਾ ਫਲ ਲਾਗੇ ਅੱਖਰ ਬਿਰਖ ਬਾਗ ਭੋਏ ਚੋਖੀ ਸਿੰਚਿਤ ਭਾਉ ਕਰੇ ਹੀ ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਜੇਤੇ ਜੀ ਤੇਤੇ ਸਭ ਤੇਰੇ ਵਿਣ ਸੇਵਾ ਫਲ ਕਿਸੈ ਨਾਹੀ ਦੁੱਖ ਸੁਖ ਭਾਣਾ ਤੇਰਾ ਹੋਵੈ ਵਿਣ ਨਾਵੈ ਜੀਉ ਰਹਿ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾਂ ਜੁਗਤ ਨਾਹੀ ਕਹਿ ਨਾਨਕ ਜੀ ਵਾਲੇ ਜੀਆ ਜਹਿ ਪਾਵੈ ਤਹਿ ਰਾਖ ਤੂਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਊ ਧਿਆਨ ਕੁਸਬਾਤੀ ਹਰ ਨਾਮਾ ਜਸ ਸਾਚੋ ਨਾਓ ਗੁਰਪ੍ਰਸਾਦੀ ਬ੍ਰਹਮ ਸਮਾਓ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁੱਚ ਨਾਮੋ ਪੜੋ ਨਾਮੇ ਚੱਜ ਆਚਾਰ ਰਹਾਉ ਬਾਹਰ ਜਨੇਊ ਜਿਚਰ ਜੋਤ ਹੈ ਨਾਲ ਧੋਤੀ ਟਿੱਕਾ ਨਾਮ ਸਮਾਲ ਐਥੈ ਉਥੈ ਨਿਭਹੀ ਨਾਲ ਵਿਣ ਨਾਵੈ ਹੋਰ ਕਰਮ ਨਾ ਭਾਲ ਪੂਜਾ ਪ੍ਰੇਮ ਮਾਇਆ ਪਰਜਾਲ ਏਕੋ ਵੇਖੋ ਅਵਰ ਨਾ ਭਾਲ ਚੀਨੈ ਤਤ ਗਗਨ ਦਸ ਦੁਆਰ ਹਰ ਮੁਖ ਪਾਠ ਪੜੈ ਵਿਚਾਰ ਭੋਜਨ ਭਾਉ ਪਰਮ ਭਉ ਭਾਗੈ ਪਿਆਹ ਪਹਿਰੂਅਰਾ ਸ਼ਬ ਸ਼ੋਰ ਨ ਲਾਗੈ ਤਿਲਕਲ ਲਾੜ ਜਾਣੇ ਪ੍ਰਭੇ ਕਬੂਜੈ ਬ੍ਰਹਮ ਅੰਤਰ ਵਿਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜੈ ਨਹੀਂ ਕੀਮਤ ਪਾਏ ਅਸ਼ਟ ਦਸੀ ਚੌਹ ਭੇਦ ਨ ਪਾਇਆ ਨਾਨਕ ਸਤਿਗੁਰੂ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਫੁਨ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚੈ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮੈਲੀ ਖਸਮ ਸੁਣੇ ਸਾਬਾ ਸੱਚਾ ਤਖ਼ਤ ਬੁਲਾਵੈ ਸੋਏ ਦੇ ਵਡਿਆਈ ਕਰੇ ਸੋਹੋਈ ਤੇਰਾ ਤਾਣ ਤੂੰ ਹੈ ਦੀਬਾਨ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਣੇ ਠਾਕ ਨਾ ਪਾਏ ਪੰਡਿਤ ਪੜਹਿ ਵਖਾਣ ਹੈ ਵੇਦ ਅੰਤਰ ਵਸਤ ਨ ਜਾਣੈ ਭੇਦ ਗੁਰ ਬਿਨ ਸੋਜੀ ਬੂਝ ਨਾ ਹੋਏ ਸਾਚਾ ਰਵ ਰਹਿਆ ਪ੍ਰਭ ਸੋਏ ਕਿਆ ਹੋ ਆਖਾ ਆਖ ਵਖਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਨਾਨਕ ਏਕੋ ਦਰ ਦੀਬਾਨ ਗੁਰਮੁਖ ਸਾਚ ਤਹਾ ਗੁਦਰਾਣ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨਸੈ ਦੁਖ ਪਾਈ ਇਹੋ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨ ਪਾਈ ਤੁਜ ਬਿਨ ਅਵਰ ਨ ਕੋਈ ਮੇਰੇ ਪਿਆਰੇ ਤੁਜ ਬਿਨ ਅਵਰ ਨ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸੇ ਜਿਸ ਨਦਰ ਕਰੇ ਰਹਾਉ ਸਾਸ ਬੁਰੀ ਕਰ ਵਾਸ ਨਾ ਦੇਵੈ ਫਿਰ ਸਿਉ ਮਿਲਣ ਨਾ ਦੇ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਵਿਦੇਖਿਆ ਤੁਮ ਸਾ ਮੀਤ ਨਾ ਅਵਰ ਕੋਈ ਜੋ ਤੂੰ ਰਾਖੈ ਤਿਵ ਹੀ ਰਹਿਣਾ ਦੁੱਖ ਸੁਖ ਦੇਵੈ ਹਰ ਕਰਹਿ ਸੋਈ ਆਸਾ ਮਨਸਾ ਦੋ ਬਿਨਾਸਤ ਤ੍ਰਿਹੋ ਗੁਣ ਆਸ ਨਿਰਾਸ ਪਈ ਤੁਰੀ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਖ ਭੇਵਾ ਨਾਨਕ ਰਾਮ ਨਾਮ ਮਨ ਰਾਤਾ ਗੁਰਮਤ ਪਾਏ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਜ ਪਦੇ ਮੋਹ ਕਟਾਂਬ ਮੋਹ ਸਬਕਾਰ ਮੋਹ ਤੁਮ ਤਜਹੋ ਸਗਲ ਬੇਕਾਰ ਮੋਹ ਅਰ ਭਰਮ ਤਜੋ ਤੁਮ ਵੀਰ ਸਾਚ ਨਾਮ ਹਿਰਦੇ ਰਵੈ ਸਰੀਰ ਰਹਾਉ ਸੱਚ ਨਾਮ ਜਾਂ ਨਵ ਨਿਤ ਪਾਈ ਰੋਵੈ ਪੂਤਨ ਕਲਪੈ ਮਾਈ ਏਤ ਬੂਡ ਡੂਬਾ ਸੰਸਾਰ ਏਤ ਮੋਹੇ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਏਤ ਮੋਹੇ ਫਿਰ ਜੂਨੀ ਪਾਹੇ ਮੋਹੇ ਲਾਗਾ ਜੰਪੁਰ ਜਾਹੇ ਗੁਰ ਦੀਖਿਆ

ਜੇ ਮਨ ਲਾਗੈ ਤੋ ਜਮ ਕਹਾ ਕਰੇ ਮੋਹ ਸਿਉ ਆਗੈ ਰਹਾਉ। ਆਸ ਨਿਰਾਸੀ ਤੋ ਸੰਨਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ। ਦਇਆ ਦੇ ਗੰਭਰ ਦੇਹ ਵਿਚਾਰੀ ਆ ਮਰੈ ਅਵਰਾ ਨਹਿ ਮਾਰੀ। ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜਨ ਤੇਰੇ ਆਸਾ ਮਹੱਲਾ ਪਹਿਲਾਂ। ਏਕ ਨ ਭਰੀਆ ਗੁਣ ਕਰ ਧੋਵਾ ਮੇਰਾ ਸਹ ਜਾਗੈ ਹੋ ਨਿਸਪਰ ਸੋਵਾ। ਇਉ ਕਿਉ ਕੰਤ ਪਿਆਰੀ ਹੋਵਾ ਸਹ ਜਾਗੈ ਹੋ ਨਿਸਪਰ ਸੋਵਾ ਰਹਾਉ। ਆਸ ਪਿਆਸੀ ਸੇ ਜੈ ਆਵਾ ਆਗੈ ਸਹਿ ਭਾਵਾ ਕੇ ਨਾ ਭਾਵਾ ਕਿਆ ਜਾ ਨਾ ਕਿਆ ਹੋਏ ਗਾਰੀ ਮਾਈ। ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਉ। ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ ਗਾਇਆ ਸੁਜੋਬਨ ਧਨ ਪਛਤਾਨੀ। ਅਜੈ ਸੁ ਜਗ ਹੋਇਆ ਆਸ ਪਿਆਸੀ ਭਈ ਲੈ ਉਦਾਸੀ ਰਹੋ ਨਿਰਾਸੀ ਰਹਾਉ। ਹੋਮੇ ਖੋਏ ਕਰੇ ਸੀ ਗਾਰ ਤੋ ਕਾਮਣ ਸੇ ਜੈ ਰਵੈ ਪਤਾਰ ਤੋ ਨਾਨਕ ਕੰਤ ਹੈ ਮਨ ਭਾਵ ਹੈ ਛੋੜ ਵਡਾਈ ਆਪਣੇ ਖਸਮ ਸਮਾਵੈ ਰਹਾਉ। ਆਸਾ ਮਹੱਲਾ ਪਹਿਲਾ ਪੇਵ ਕੜੈ ਤਨ ਖਰੀ ਇਆਣੀ ਤਿਸ ਸਹਿ ਕੀ ਮਹਿਸਾਰ ਨਾ ਜਾਣੀ। ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾ ਵਾ ਹੋਈ ਰਹਾਉ। ਸਹੁਰੜੇ ਤਨ ਸਾਚ ਪਛਾਣਿਆ ਸਹਿਜ ਸੁਭਾਏ ਆਪਣਾ ਪਿਰ ਜਾਣਿਆ। ਗੁਰਪ੍ਰਸਾਦੀ ਐਸੀ ਮਤ ਆਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵਕਾ ਕਰੇ ਸਿਗਾਰ ਸਦ ਹੀ ਸੇ ਜੈ ਰਵੈ ਪਧਾਰਾ ਸਾ ਮਹੱਲਾ ਪਹਿਲਾ। ਨਾ ਕਿਸਕਾ ਪੂਤ ਨਾ ਕਿਸਕੀ ਮਾਈ ਝੂਠੇ ਮੋਹੇ ਭਰਮ ਪੁਲਾਈ। ਮੇਰੇ ਸਾਹਿਬ ਹੋ ਕੀਤਾ ਤੇਰਾ ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਉ। ਬਹੁਤੇ ਔਗਣ ਕੂਕੈ ਕੋਈ ਜਾਂ ਦਿਸ ਭਾਵੈ ਬਖਸੇ ਸੋਈ। ਗੁਰਪ੍ਰਸਾਦੀ ਹੀ ਦੁਰਮਤ ਖੋਈ ਜਹ ਦੇਖਾ ਤਹ ਏਕੋ ਸੋਈ। ਕਹਿਤ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੇ ਸੱਚ ਸਮਾਵੈ। ਆਸਾ ਮਹੱਲਾ ਪਹਿਲਾ ਦੋ ਪਦੇ ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ। ਪਾਵਕ ਤਿ ਨਹੀਂ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹ ਡੂਬੀਅਲੇ ਮਨ ਏਕ ਨਾ ਚੇਤ ਸਮੂੜ ਮਨਾਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀ ਸਰਿਆ। ਆਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਜੈ ਕਰ ਕਰਤੇ ਕੀਰਤ ਹੋਏ ਸੋਕਰ ਰਾਖ ਵਡਾਈ ਤੋਹੇ ਰਹਾਉ। ਵਿਸੇ ਚਸਿਆ ਘੜੀਆ ਪੈਰਾ ਥਿੱਤੀ ਵਾਰੀ ਮਾਹੋ ਪਿਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਕਰ ਤੀਜਾ ਮਹੱਲਾ ਪਹਿਲਾ। ਲੱਖ ਲਸਕਰ ਲੱਖ ਬਾਜੇ ਨੇ ਜੇ ਲੱਖ ਉੱਠ ਕਰੇ ਸਲਾਮ। ਲੱਖਾਂ ਉੱਪਰ ਫਰਮਾਇਸ਼ ਤੇਰੀ ਲੱਖ ਉੱਠ ਰੱਖ ਮਾਨ। ਜਾਂ ਪਤ ਲਿਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ। ਹਰ ਕੇ ਨਾਮ ਬਿਨਾਂ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਪੀ ਸੋ ਅੰਧੋ ਅੰਧਾ ਰਹਾਉ। ਲੱਖ ਖੱਟੀ ਹੈ ਲੱਖ ਸੰਜੀ ਹੈ ਆ ਖੱਜ ਹੈ ਲੱਖ ਆਵਹਿ ਲੱਖ ਜਾਏ। ਜਾਂ ਪਤ ਲਿਖੈ ਨਾ ਪਵੈ ਤਾਂ ਜੀ ਕਿੱਥੇ ਫਿਰ ਪਾਹੇ। ਲੱਖ ਸਾਸਤ ਸਮਝਾਵਣੀ ਲੱਖ ਪੰਡਿਤ ਪੜ੍ਹੈ ਪੁਰਾਣ। ਜਾਂ ਪਤ ਲੇਖੈ ਨਾ ਪਵੈ ਤਾਂ ਸਭੇ ਕੋ ਪ੍ਰਵਾਣ। ਸੱਚ ਨਾਮ ਪਤ ਉਪਜੈ ਕਰਮ ਨਾਮ ਕਰਤਾਰ। ਐਨਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ। ਆਸਾ ਮਹੱਲਾ ਪਹਿਲਾ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ। ਲੋਕਾਂ ਮਤ ਕੋ ਫੱਕੜ ਪਾਏ ਲੱਖ ਮੜਿਆ ਕਰ ਏਖਟੇ ਏਕ ਰਤੀਲੇ ਭਾ ਹਿ ਰਹਾਉ। ਪਿੰਡ ਪਤਲ ਮੇਰੀ ਕੇਸੋ ਕਰਿਆ ਸੱਚ ਨਾਮ ਕਰਤਾਰ। ਇੱਥੇ ਉੱਥੇ ਆਗੈ ਪਾਛੈ ਇਹੋ ਮੇਰਾ ਆਧਾਰ। ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮ ਰਾਉ। ਸੱਚਾ ਨਾਵਣ ਤਾਂ ਥੀਐ ਜਾਂ ਐਨਸ ਲਾਗੈ ਭਾਉ। ਇੱਕ ਲੋਕੀ ਹੋਰ ਛਮਸ਼ਰੀ ਬ੍ਰਾਹਮਣ ਵੱਟ ਪਿੰਡ ਖਾਏ। ਨਾਨਕ ਪਿੰਡ ਬਖਸੀਸ ਕਾ ਕਬਹੂ ਨਿਖੂ ਟਸਨਾਹੇ। ਆਸਾ ਘਰ ਚੌਥਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੇਵ ਧਿਆਨ ਦਰਸ਼ਨ ਕਹਿਤਾਈ ਦੂਖ ਭੂਖ ਤੀਰਥ ਕੀਏ। ਜੋਗੀ ਜਤੀ ਜੁਗਤ ਮਹਿ ਰਹਿਤੇ ਕਰ ਕਰ ਭਗਵੇ ਭੇਖ ਪਏ ਤੋ ਕਾਰਣ ਸਾਹਿਬਾ ਰੰਗ ਰਤੇ। ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨ ਜਾਈ ਤੇਰੇ ਗੁਣ ਕੇਤੇ ਰਹਾਉ। ਦਰ ਘਰ ਮਹਿਲਾ ਹਸਤੀ ਘੋੜੇ ਛੋੜ ਬਿਲਾਇਤ ਦੇਸ ਗਏ। ਪੀਰ ਪੈਗੰਬਰ ਸਾਲਕ ਸਾਧਕ ਛੋਡੀ ਦੁਨੀਆਂ ਥਾਏ ਪਏ। ਸਾਧ ਸਹਿਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ। ਦੁਖੀਏ ਦਰਦਵੰਤ ਦਰ ਤੇਰੇ ਨਾਮ ਰਤੇ ਦਰਵੇਸ ਭਏ। ਖਲੜੀ ਖੱਪਰੀ ਲੱਕੜੀ ਚਮੜੀ ਸਿੱਖਾਂ ਸੂਤ ਧੋਤੀ ਕੀਨੀ। ਤੂੰ ਸਾਹਿਬ ਹੋ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ। ਆਸਾ ਘਰ ਪੰਜਵਾਂ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭੀਤਰ ਪੰਚ ਗੁਪਤ ਮਨ ਵਾਸੇ ਥਿਰ ਨਾ ਰਹਿ ਜੈਸੇ ਭਵੈ ਉਦਾਸੇ। ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹਿ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲੱਗੈ ਰਹਾਉ। ਫੂਲ ਮਾਲਾ ਗਲ ਪਹਿਰੋਗੀ ਹਾਰੋ ਮਿਲੇਗਾ ਪ੍ਰੀਤਮ ਤਬ ਕਰੋਗੀ ਸਿਗਾਰੋ। ਪੰਚ ਸਖੀ ਹਮ ਏਕ ਪਤਾਰੋ ਪੇੜ ਲਗੀ ਹੈ ਜੀ ਅੜਾ ਚਾਲਣ ਹਾਰੋ। ਪੰਚ ਸਖੀ ਮਿਲ ਰੁਦਨ ਕਰੇਹਾ ਸਾਹੋ ਭਜੂਤਾ ਪ੍ਰਣਵਤ ਨਾ ਨਿਕਲੇਹਾ ਦੇਹਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਘਰ
ਸੇਵਾ ਮਹੱਲਾ ਪਹਿਲਾ। ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ। ਖਿਮਾ ਸਿਗਾਰ ਕਾਮਣ ਤਨ ਪੈਰੈ ਰਾਵਹਿ ਲਾਲ ਪਿਆਰੀ। ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਏ ਨਾ ਅਵਰੀ ਰਹਾਉ। ਹਰ ਹਰ ਹਾਰ ਕੰਠ ਲੇ ਪੈਰੈ ਦਾਮੋਦਰ ਦੰਤ ਲੇਈ। ਕਰ ਕਰਤਾ ਕੰਗਨ ਪੈਰੈ ਇਨ ਬਿਧ ਚਿਤ ਧਰੇਈ। ਮਧਸੂਦਨ ਕਰ ਮੁੰਦਰੀ ਪੈਰੈ ਪਰਮੇਸ਼ਰ।

ਪਟ ਲਈ ਧੀਰਜ ਧੜੀ ਬੰਧਾਵੈ ਕਾਮਣ ਸ੍ਰੀ ਰੰਗ ਸੁਰਮਾ ਦੇਈ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇਈ ਗਿਆਨ ਰਾਓ ਜਬ ਸੇਜੈ ਆਵੈ ਤਾ ਨਾਨਕ ਭੋਗ ਕਰੇਈ ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ ਜੋ ਕੁਛ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਤੁਰਾਈ ਤੇਰਾ ਹੁਕਮ ਭਲਾ ਤੁਦ ਭਾਵੈ ਨਾਨਕ ਤਾ ਕੋ ਮਿਲੈ ਵਡਾਈ ਸਾਚੇ ਨਾਮ ਸਮਾਵੈ ਰਹਾਉ ਕਿਰਤ ਪਇਆ ਪਰਵਾਣਾ ਲਿਖਿਆ ਬਾਹੁੜ ਹੁਕਮ ਨ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੀਟ ਨ ਸਕੈ ਕੋਈ ਜੇ ਕੋ ਦਰਗਹਿ ਬਹੁਤਾ ਬੋਲੈ ਨਾਉ ਪਵੈ ਬਾਜਾਰੀ ਸਤਰੰਜ ਬਾਜੀ ਪੱਕੀ ਨਾਹੀ ਕੱਚੀ ਆਵੈ ਸਾਰੀ ਨਾ ਕੋ ਪੜਿਆ ਪੰਡਿਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾ ਕੋ ਕਹੀਐ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੈ ਮਹਿਮੁੰਦਰਾ ਗੁਰ ਕਾ ਸ਼ਬਦ ਮਨੈ ਮਹਿਮੁੰਦਰਾ ਖਿਮਾ ਖਿੰਥਾ ਖਿਮਾ ਹੰਢਾਵ ਜੋ ਕੁਛ ਕਰੈ ਭਲਾ ਕਰ ਮਾਨੋ ਸਹਿ ਜੋਗ ਨਿਤ ਪਾਵ ਬਾਬਾ ਜੁਗਤਾ ਜੀਓ ਜੁਗ ਹੈ ਜੁਗ ਜੋਗੀ ਪਰਮ ਤੰਤ ਮਹਿ ਜੋਗ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗ ਰਹਾਉ ਸੇਵ ਨਗਰੀ ਮਹਿ ਆਸਨ ਬੈਸੋ ਕਲਪਤਿਆ ਗੀ ਬਾਦੰਗ ਸਿੰਘੀ ਸ਼ਬਦ ਸਦਾ ਧੁਨ ਸੋ ਹੈ ਅਹਿਨ ਸਪੂਰੈ ਨਾਦੰਗ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬੇਭੂਤੰ ਹਰ ਕੀਰਤ ਹਰ ਹਰਾਸ ਹਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰਤਾਵੈ ਕਰ ਕਰਨੀ ਕਸ ਪਾਈਐ ਭਾਠੀ ਪਵਨ ਪ੍ਰੇਮ ਕਾ ਪੋਚਾ ਏਤ ਰਸ ਅਮਿਓ ਚੁਆਈਐ ਬਾਬਾ ਮਨ ਮਤਵਾਰੂ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਅਹਿਨਸ ਬਨੀ ਪ੍ਰੇਮ ਲਿਵ ਲਾਗੀ ਸਹਿ ਸ਼ਬਦ ਅਨਾਹਤ ਗਹਿਆ ਰਹਾਉ ਪੂਰਾ ਸਾਜ ਪਿਆਲਾ ਸਹਿਜੇ ਤਿਸੈ ਪਿਆਏ ਜਾ ਕਉ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਤ ਛੂਛੈ ਭਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਿਆ ਦਰ ਦਰਸਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੈ ਕਰੇ ਕਿਆ ਸਿਫਤੀ ਰੱਤਾ ਸਦ ਬੈਰਾਗੀ ਜੂ ਹੈ ਜਨਮ ਨਹਾਰੈ ਕਹੋ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਭਈ ਕੁਰਲਾਣੇ ਤੈ ਕੀ ਦਰਦ ਨ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਹੁ ਮਾਰੇ ਤਾ ਮਨ ਰੋਸ ਨ ਹੋਈ ਰਹਾਉ ਸਕਤਾ ਸੀਹੋ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ਰਤਨ ਵਿਗਾੜ ਸੁਗੋਏ ਮੁਤੀ ਮੋਇਆ ਸਾਰਣ ਕਾਈ ਆਪੇ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੇ ਖਸਮੈ ਨਦਰੀ ਕੀੜਾ ਆਵੈ ਜੇ ਤੇ ਚੁਗੈ ਦਾਣੇ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਰਾਗ ਆਸਾ ਕਰ ਦੂਜਾ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਦਰਸਨ ਪਾਵੈ ਵਡਭਾਗ ਗੁਰ ਕਹਿ ਸ਼ਬਦ ਸਚੈ ਬੈਰਾਗ ਹਰ ਦਰਸਨ ਵਰਤੈ ਵਰਤਾਰਾ ਗੁਰ ਕਾ ਦਰਸਨ ਅਗਮ ਅਪਾਰਾ ਗੁਰ ਕਹਿ ਦਰਸਨ ਮੁਕਤ ਗਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਉ ਗੁਰ ਦਰਸਨ ਉਦਰੈ ਸੰਸਾਰਾ ਜੇ ਕੋ ਲਾਏ ਪਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕਹਿ ਦਰਸਨ ਸਦਾ ਸੁਖ ਹੋਏ ਗੁਰ ਕਹਿ ਦਰਸਨ ਮੁਖ ਦੁਆਰ ਸਤਿਗੁਰ ਸੇਵੈ ਪਰਿਵਾਰ ਸਾਧਾਰ ਨਿਗੁਰੇ ਕਹੋ ਗਤ ਕਾਈ ਨਾਹੀ ਅਵਗੁਣ ਮੁੱਠੇ ਝੋਟਾ ਖਾਈ ਗੁਰ ਕਹਿ ਸ਼ਬਦ ਸੁਖ ਸ਼ਾਂਤ ਸਰੀਰ ਗੁਰਮੁਖਤਾ ਕਹੁ ਲਗੈ ਨਾ ਪੀਰ ਜਮਕਾਲ ਤਿਸ ਨੇੜ ਨ ਆਵੈ ਨਾਨਕ ਗੁਰਮੁਖ ਸਾਚ ਸਮਾਵੈ ਆਸਾ ਮਹੱਲਾ ਤੀਜਾ ਸ਼ਬਦ ਮੂਆ ਵਿੱਚੋਂ ਆਪ ਗਵਾਏ ਸਤਿਗੁਰ ਸੇਵੇ ਤਿਲ ਨਾ ਤਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹੋ ਵਿੱਚੋਂ ਗੁਣ ਗੁਣ ਜਾਏ ਪੂਰੇ ਗੁਰ ਕਹਿ ਸ਼ਬਦ ਸਮਾਏ ਰਹਾਉ ਗੁਣਾ ਕਾ ਗਾਹਕ ਹੋਵੈ ਸੋ ਗੁਣ ਜਾਣੇ ਅੰਮ੍ਰਿਤ ਸ਼ਬਦ ਨਾਮ ਬਖਾਣੇ ਸਾਚੀ ਬਾਣੀ ਸੁਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਮੂਲਕ ਪਾਏ ਨਾ ਜਾਹੇ ਮਨ ਨਿਰਮਲ ਸਾਚੈ ਸ਼ਬਦ ਸਮਾਏ ਸੇਵੜ ਭਾਗੀ ਜਿਨ ਨਾਮ ਧਿਆਇਆ ਸਦਾ ਗੁਣਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਤਿਨ ਬਲਿਹਾਰੈ ਜਾਓ ਦਰ ਸਾਚੈ ਸਾਚੇ ਗੁਣ ਗਾਓ ਆਪੇ ਦੇ ਵੈਸਾ ਜਿ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਏ ਆਸਾ ਮਹੱਲਾ ਤੀਜਾ ਸਤਿਗੁਰ ਵਿੱਚ ਵੱਡੀ ਵਡਿਆਈ ਚਿਰੀ ਵਿਛੁੰਨੇ ਮੇਲ ਮਿਲਾਈ ਆਪੇ ਮੇਲੇ ਮੇਨ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ ਹਰ ਅਪਰੰ ਪਰੇ ਅਗਮ ਅਗੋਚਰ ਗੁਰ ਕਹਿ ਸ਼ਬਦ ਮਿਲੈ ਜਨ ਕੋਇ ਰਹਾਉ ਗੁਰਖੀ ਗੁਰਮੁਖ ਕੀਮਤ ਜਾਣੈ ਕੋਏ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸ਼ਬਦ ਵਿਖਾਣੈ ਕੋਏ ਵਿਣ ਨਾਵੇ ਦੁੱਖ ਦਰਦ ਸਰੀਰ ਸਤਿਗੁਰ ਭੇਟੇ ਤਾਂ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨਮੁਖ ਬਹੁਤੀ ਮਿਲੈ ਸਜਾਏ ਹਰ ਕਾ ਨਾਮ ਮੀਠਾ ਅਤਰਸ ਹੋਏ ਪੀਵਤ ਰਹਿ ਪਿਆ ਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸੱਚ ਹੈ ਗਹਿਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਧਰੇ ਜਨ ਸਹਿਜ ਸੁਭਾਏ ਤਿਨ ਕਹਿ ਹਾਮ ਸਤ ਲਾਗਹਿ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਲਾਤਾ ਤੇ ਹਰ ਦਰਗਹਿ ਮਿਲੈ ਸਜ ਸੁਭਾਏ ਰਹਾਉ ਸ਼ਬਦ ਚਾਖੈ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿਆ ਭਰਪੂਰ ਆਪੇ ਨੇੜ ਹੈ ਆਪੇ ਦੂਰ
ਆਖਣ ਆਖੇ ਬਕੇ ਸਭ ਕੋਏ ਆਪੇ ਬਖਸ਼ ਮਿਲਾਏ ਸੋਏ ਕਹਿਣੇ ਕਥਨ ਨ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨੇ ਆਏ ਗੁਰਮੁਖ ਵਿੱਚੋਂ ਆਪ ਗਵਾਏ ਹਰ ਰੰਗ ਰਾਤੇ ਮੋਹ ਚੁਕਾਏ ਅਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਨ ਹਾਰ ਆਸਾ ਮਹੱਲਾ ਤੀਜਾ ਦੂਜੈ ਪਾਏ ਲੱਗੇ ਦੁਖ ਪਾਇਆ ਬਿਨ ਸਬਦ ਬਿਰਥਾ ਜਨਮ ਗਵਾਇਆ ਸਤਿਗੁਰ ਸੇਵੈ ਸੋ ਜੀ ਹੋਏ ਦੂਜੈ ਪਾਏ ਨ ਲਾਗੈ ਕੋਏ ਮੂਲ ਲਗੇ ਸੇ ਜਨ ਪ੍ਰਵਾਣ ਅਨ ਦਿਨ ਰਾਮ ਨਾਮ ਜਪ ਹਿਰਦੈ ਗੁਰ ਸਬਦੀ ਹਰ ਏਕੋ ਜਾਣ ਰਹਾਉ ਡਾਲੀ ਲਾਗੈ ਨਹੀਂ ਫਲ ਜਾਏ ਅੰਧੀ ਕੰਮੀ ਅੰਧ ਸਜਾਏ ਮਨਮੁਖ ਅੰਧਾ ਠੌਰ ਨ ਪਾਏ ਬਿਸਟਾ ਕਾ ਕੀੜਾ ਦਿਸਤਾ ਮਾਏ ਬਚਾਏ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੇ ਕੁਲ ਉਦਰਨ ਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਾਇਆ ਦੁਰਮਤ ਮਹਿਲ ਸਬਦ ਦੁਰਤ ਕਵਾਇਆ ਆਸਾ ਮਹੱਲਾ ਤੀਜਾ ਮਨਮੁਖ ਮਰੈ ਮਰ ਮਰਨ ਵਿਗਾੜੈ ਦੂਜੈ ਪਾਏ ਆਤਮ ਸੰਘਾਰੈ ਮੇਰਾ ਮੇਰਾ ਕਰ ਕਰ ਵਿਗੂਤਾ ਆਤਮ ਨਾ ਚੀਨੈ ਭਰਮੈ ਵਿੱਚ ਸੂਤਾ ਮਰ ਮੋਇਆ ਸਬਦੇ ਮਰ ਜਾਏ ਉਸਤਤ ਨਿੰਦਾ ਗੁਰ ਸਮ ਜਾਣ ਆਈ ਇਸ ਯੁਗ ਮਹਿਲਾ ਹਰ ਜਪ ਲੈ ਜਾਏ ਰਹਾਉ ਨਾਮ ਵਿਹੂਣ ਗਰਭ ਗਲ ਜਾਏ ਬਿਰਥਾ ਜਨਮ ਦੂਜੈ ਲੋਭਾਏ ਨਾਮ ਵਿਹੂਣੀ ਦੁਖ ਜਲੈ ਸਬਾਏ ਸਤਿਗੁਰ ਪੂਰਹਿ ਬੂਝ ਬਜਾਏ ਮਨ ਚੰਚਲ ਬਹੁ ਚੋਟਾ ਖਾਏ ਇਥੋਂ ਛੁੜਕਿਆ ਠੌਰ ਨਾ ਪਾਏ ਗਰਭ ਜੋਨ ਵਿਸਟਾ ਕਾ ਵਾਸ ਤਿਤ ਕਰ ਮਨਮੁਖ ਕਰੇ ਨਿਵਾਸ ਆਪਣੇ ਸਤਿਗੁਰ ਕੋ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਏ ਨਾ ਨਿਰਮਲ ਬਾਣੀ ਨਿਜ ਕਰ ਵਾਸਾ ਨਾਨਕ ਹੋਮੇ ਮਾਰੇ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲ ਹੈ ਆਪਣੀ ਜਾਤ ਗਵਾਈ ਤਨ ਮਨ ਯਾਰ ਪੇ ਸਤਿਗੁਰ ਸਰਣਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਖ ਦੋਇ ਸਮ ਕਰ ਜਾਣੇ ਗੁਰ ਪ੍ਰਸਾਦੀ ਸਬਦ ਉਧਰੈ ਰਹਾਉ ਕਰਣੀ ਕਾਰ ਤੁਰੋਂ ਫੁਰਮਾਏ ਬਿਨ ਸਬਦੈ ਕੋਥਾਇ ਨ ਪਾਏ ਕਰਣੀ ਕੀਰਤ ਨਾਮ ਵਸਾਈ ਆਪੇ ਦੇਵੈ ਢਿੱਲ ਨ ਪਾਏ ਮਨਮੁਖ ਭਰਮ ਭੁੱਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਬਿਨ ਰਾਸੀ ਵੱਖਰ ਪੱਲੇ ਨਾ ਪਾਏ ਮਨਮੁਖ ਭੁੱਲਾ ਜਨਮ ਗਵਾਏ ਸਤਿਗੁਰ ਸੇਵੇ ਸੋ ਲਾਲਾ ਹੋਏ ਉੱਤਮ ਜਾਤਿ ਹੀ ਉੱਤਮ ਸੋਏ ਗੁਰ ਪੌੜੀ ਸਭ ਦੂ ਉੱਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੈ ਖਸਮੇ ਕਾ ਮਹਿਲ ਕਦੇ ਨਾ ਪਾਵੈ ਦੂਜਹਿ ਲੱਗੀ ਹੀ ਭਰਮ ਪੁਲਾਵੈ ਮਮਤਾ ਬਾਧਾ ਆਵੈ ਜਾਵੈ ਦੁਹਾਗਣੀ ਕਾ ਮਨ ਦੇਖ ਸਿਗਾਰ ਪੁੱਤਰ ਕਲਤ ਤਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭਾਵੈ ਗੁਰ ਸਬਦੀ ਸੀ ਗਾਰ ਬਣਾਵੈ ਚੇਜ ਸੁਖਾਲੀ ਅੰਦਿਨ ਹਰ ਰਾਵੈ ਮਿਲ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰਾਖੈ ਸਦਾ ਉਰਧਾਰ ਨੇੜੇ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿਆ ਭਰਪੂਰ ਆਗੈ ਜਾਤ ਰੂਪ ਨਾ ਜਾਏ ਤੇਹਾ ਹੋਵੈ ਜੇਹੇ ਕਰਮ ਕਮਾਏ ਸਬਦੇ ਉੱਚੋ ਉੱਚਾ ਹੋਏ ਨਾਨਕ ਸਾਚ ਸਮਾਵੈ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਏ ਗੁਰ ਕੈ ਭੈ ਸਾਚੈ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨ ਹੋਏ ਮਨਮੁਖ ਰੁਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛੈ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸਬਦ ਸੱਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰਨਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਿਆ ਭਰਪੂਰ ਜਹਾ ਜਾਓ ਤਹਿ ਵੇਖਾ ਸੋਏ ਗੁਰ ਬਿਨ ਦਾਤਾ ਅਵਰ ਨਾ ਹੋਏ ਗੁਰ ਬਿਨ ਦਾਤਾ ਅਵਰ ਨ ਕੋਏ ਗੁਰ ਸਾਗਰ ਪੂਰਾ ਭੰਡਾਰ ਉਤਮ ਰਤਨ ਜਵਾਹਰ ਅਪਾਰ ਗੁਰ ਪ੍ਰਸਾਦਿ ਹੀ ਦੇ ਵਣਹਾਰ ਨਾਨਕ ਬਖਸੇ ਬਖਸਨ ਹਾਰ ਆਸਾ ਮਹੱਲਾ ਤੀਜਾ ਗੁਰ ਸਾਇਰ ਸਤਿਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ ਬੂਜੈ ਜਿਸ ਆਪ ਬੁਝਾਏ ਗੁਰ ਪ੍ਰਸਾਦਿ ਸੇਵ ਕਰਾਏ ਗਿਆਨ ਰਤਨ ਸਭ ਸੂਜੀ ਹੋਏ ਗੁਰ ਪ੍ਰਸਾਦ ਗਿਆਨ ਬਿਨਾਸੈ ਅੰਦਿਨ ਜਾਗਹਿ ਵੇਖੈ ਸੱਚ ਸੋਏ ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੇ ਆਵਣ ਜਾਣ ਰਹੇ ਥਿਰ ਨਾਮ ਬਸਮਾਣੇ ਜੰਮਣ ਮਰਣਾ ਹੈ ਸੰਸਾਰ ਮਨਮੁਖ ਚੇਤ ਮਾਇਆ ਮੋਹ ਗੁਬਾਰ ਪਰ ਨਿੰਦਾ ਬਹੁ ਕੂੜ ਕਮਾਵੈ ਵਿਸਟਾ ਕਾ ਕੀੜਾ ਵਿਸਟਾ ਮਾਹੇ ਸਮਾਵੈ ਸਤਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਆਸਾ ਮਹੱਲਾ ਤੀਜਾ ਪੰਚ ਪਦੇ ਸਬਦ ਮਰੈ ਤਾਂ ਸਦਾ ਆਨੰਦ ਸਤਿਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸੱਚ ਸਮਾਏ ਜਿਨ ਕੋ ਨਾਮ ਲਿਖਿਆ ਤੁਰ ਲੇਖ ਅਤੇ ਅੰਦਿਨ ਨਾਮ ਸਦਾ ਤੇ ਆਵੈ ਗੁਰ ਪੂਰੇ ਤੇ ਭਗਤ ਵਸੇਖ ਰਹਾਉ ਜਿਨ ਕੋ ਹਰ ਪ੍ਰਭ ਲਏ ਮਿਲਾਏ ਤਿਨਕੀ ਗਹਿਣ ਗਤ ਕਹੀ ਨਾ ਜਾਏ ਪੂਰੇ ਸਤਿਗੁਰ ਦਿੱਤੀ ਵਡਿਆਈ ਉਤਮ ਪਦਵੀ ਹਰ ਨਾਮ ਸਮਾਈ ਜੋ ਕੁਛ ਕਰੇ ਸੋ ਆਪੇ ਆਪ ਏ ਘੜੀ ਮਹਿਥਾਪ ਉਥਾਪ ਕਹਿ ਕਹਿ ਕਹਿਣਾ ਆਖ ਸੁਣਾਏ ਜੇ ਸੋ ਘਾਲੇ ਥਾਏ ਨਾ ਪਾਏ ਜਿਨ ਕਹਿ ਪੋਤੈ ਪੁੰਨ ਤਿਨਾਂ ਗੁਰੂ ਮਿਲਾਏ ਸੱਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਾਹਾਂ ਦੁਖ ਜਾਏ ਗਿਆਨ ਰਤਨ ਸੱਚੈ ਸਹਿਜ ਸਮਾਏ ਨਾ ਵਹਿ ਜੇ ਵਡਹੋਰ ਧਨ ਨਾਹੀ ਕੋਏ ਜਿਸ ਨੂੰ ਬਖਸੈ ਸੱਚਾ ਸੋਏ ਪੂਰੇ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹੱਲਾ ਤੀਜਾ
ਨਿਰਤ ਕਰੇ ਬਹੁ ਵਾਜੇ ਵਜਾਏ, ਇਹੋ ਮਨ ਅੰਧਾ ਬੋਲਾ ਹੈ ਕਿਸੇ ਆਖ ਸੁਣਾਏ, ਅੰਤਰ ਲੋਭ ਭਰਮ ਅਨਿਲ ਵਾਹੋ, ਦੀਵਾ ਬਲੈ ਨਾ ਸੋਝੀ ਪਾਏ, ਗੁਰਮੁਖ ਭਗਤ ਘਟ ਚਾਨਣ ਹੋਏ, ਆਪ ਛਾਣ ਮਿਲੇ ਪ੍ਰਭ ਸੋਏ ਰਹਾਓ, ਗੁਰਮੁਖ ਨਿਰਤ ਹਰ ਲਾਗੈ ਭਾਓ, ਪੂਰੇ ਤਾਲ ਵਿੱਚੋਂ ਆਪ ਗਵਾਏ, ਮੇਰਾ ਪ੍ਰਭ ਸਾਚਾ ਆਪੇ ਜਾਣ, ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ, ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ, ਗੁਰਮੁਖ ਭਗਤ ਜੋਗਤ ਸੱਚ ਸੋਏ, ਪਾਖੰਡ ਭਗਤ ਨਿਰਤ ਦੁਖ ਹੋਏ, ਇਹਾ ਭਗਤ ਜਨ ਜੀਵਤ ਮਰੈ, ਗੁਰ ਪ੍ਰਸਾਦੀ ਭਵ ਜਲ ਤਰੈ, ਗੁਰ ਕੈ ਬਚਨ ਭਗਤ ਥਾਏ ਪਾਏ, ਹਰ ਜੀਓ ਆਮ ਵਸੈ ਮਨ ਆਏ, ਹਰ ਕਿਰਪਾ ਕਰੇ ਸਤਿਗੁਰੂ ਮਿਲਾਏ, ਨਿਹਚਲ ਭਗਤ ਹਰ ਸਿਉ ਚਿਤ ਲਾਏ, ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਆਸਾ ਕਰ ਅੱਠਵਾਂ ਕਾਫੀ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕੈ ਭਾਣੈ ਸਤਿਗੁਰ ਮਿਲੈ ਸਤ ਸੋਝੀ ਹੋਈ, ਗੁਰ ਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ, ਮੈਂ ਸਹੁਦਾਤਾ ਏਕ ਹੈ ਅਵਰ ਨਾਹੀ ਕੋਈ, ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਉ, ਇਸ ਯੁਗ ਮਹਿ ਨਿਰਭਉ ਹਰ ਨਾਮ ਹੈ ਪਾਈਐ ਗੁਰ ਵਿਚਾਰ, ਬਿਨ ਨਾਵੈ ਜਮ ਕੈ ਵਸ ਹੈ ਮਨਮੁਖੀ ਅੰਧ ਗਵਾਰ, ਹਰ ਕੈ ਭਾਣੈ ਜਨ ਸੇਵਾ ਕਰੈ ਬੂਝੈ ਸਚ ਸੋਈ, ਹਰ ਕੈ ਭਾਣੇ ਸਾ ਲਾਹੀ ਐ ਭਾਣੈ ਮੰਨਿਆ ਸੁਖ ਹੋਈ, ਹਰ ਕੈ ਭਾਣੇ ਜਨਮ ਪਦਾਰਥ ਪਾਇਆ ਮਤਿ ਉਤਮ ਹੋਈ, ਨਾਨਕ ਨਾਮ ਸਲਾਹਿ ਤੂੰ ਗੁਰਮੁਖ ਗਤ ਹੋਈ, ਆਸਾ ਮਹੱਲਾ ਚੌਥਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਕਰਤਾ ਸਚਿਆਰ ਮੈਂ ਡਾਸਾਈ, ਜੋ ਤੋਂ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਉਹ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਘਰ ਵੇਖ

ਰਾਗ ਆਸਾ ਕਰ ਦੂਜਾ ਮਹੱਲਾ ਚੌਥਾ ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਏ ਹਮਾਰਾ ਧੜਾ ਹਰ ਰਹਿ ਸਮਾਈ ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪੱਕ ਧੜਾ ਅਵਰ ਨਾ ਕੋਈ ਹਉ ਹਰ ਗੁਣ ਗਾਵਾ ਸੰਖ ਅਨੇਕ ਰਹਾਉ ਜਿਨ ਸਿਉ ਧੜੇ ਕਰਹਿ ਸੇ ਜਾਹੇ ਝੂਠ ਧੜੇ ਕਰ ਪੱਛੋ ਤਾਏ ਥਿਰ ਨਾ ਰਹਿ ਮਨ ਕੂਟ ਕਮਾਏ ਹਮ ਹਰ ਸਿਉ ਧੜਾ ਕੀਆ ਜਿਸਕਾ ਕੋਈ ਸਮਰੱਥ ਨਾ ਹੈ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੋ ਲੂਜਹ ਗਾਵਾਰੀ ਜਨਮ ਮਰੈ ਜੂਐ ਬਾਜੀ ਹਾਰੀ ਹਮਰੈ ਹਰ ਧੜਾ ਜੇ ਹਰਤ ਪਲਤ ਸਭ ਸਵਾਰੀ ਕਲ ਯੁਗ ਮਹਿ ਸਦ ਧੜੇ ਪੰਜ ਚੋਰ ਚਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸਨੂੰ ਕਿਰਪਾ ਕਰੇ ਤੇ ਸਤਸੰਗ ਸਤ ਸੰਗ ਮਿਲਾਏ ਸਤਸੰਗ ਮਿਲਾਏ ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ਪਰਾਇਆ ਸ਼ਿਦਰ ਅਟਕਲੈ ਆਪਣਾ ਅਹੰਕਾਰ ਵਧਾਵੈ ਜੈਸਾ ਬੀਜੈ ਤੈਸਾ ਖਾਵੈ ਜਿਨ ਨਾਨਕਾ ਹਰ ਧੜਾ ਧਰਮ ਸਭ ਸਿਸ਼ਟ ਜਿਣ ਆਵੈ ਆਸਾ ਮਹੱਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਭਾਇਆ ਗੁਰਬਾਣੀ ਹਰ ਲੱਖ ਲਿਖਾਇਆ ਗੁਰਮੁਖ ਨਾਮ ਸੁਣੋ ਮੇਰੀ ਭੈਣਾ ਏਕੋ ਰਵ ਰਹਿਆ ਘਟੇ ਅੰਤਰ ਮੁੱਖ ਬੋਲੋ ਗੁਰੇ ਅੰਮ੍ਰਿਤ ਪੈਣਾ ਰਹਾਓ ਮੈਂ ਮਨ ਤਨ ਪ੍ਰੇਮ ਮਹਾਂ ਬੈਰਾਗ ਸਤਿਗੁਰ ਪੁਰਖ ਪਾਇਆ ਵਡਭਾਗ ਦੂਜੈ ਪਾਏ ਪਵੈ ਬਿਖ ਮਾਇਆ ਭਾਗਹੀਨ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪਿਆਇਆ ਗੁਰ ਪੂਰੈ ਨਾਨਕ ਹਰ ਪਾਇਆ ਆਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਵਰਨਾ ਕੋਈ ਵੱਡੇ ਭਾਗ ਗੁਰਮੁਖਰ ਲੈ ਨਾ ਰਹਾਓ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮੁਖਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਧ੍ਰਿਗ ਧ੍ਰਿਗ ਜੀਵਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਆਸਾ ਮਹੱਲਾ ਚੌਥਾ ਗੁਣ ਗਾਵਾ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਬਖਾਣੀ ਜਪ ਜਪ ਨਾਮ ਮਨ ਭਇਆ ਆਨੰਦਾ ਸਤ ਸਤ ਸਤਿਗੁਰ ਨਾਮ ਦੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਉ ਹਰ ਗੁਣ ਗਾਵੈ ਜਨ ਹਰ ਜਨ ਲੋਗਾ ਹਰ ਗੁਣ ਗਾਵੈ ਹਰ ਜਨ ਲੋਗਾ ਵੱਡੇ ਭਾਗ ਭਾਏ ਹਰ ਨਿਰਜੋਗਾ ਗੁਣ ਵਿਹੂਣ ਮਾਇਆ ਮਲਧਾਰੀ ਵਿਣ ਗੁਣ ਜਨਮ ਹੋਏ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਥ ਤਤ ਕੱਢੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋ ਮਨ ਭਾਵੈ ਵੱਡੇ ਭਾਗ ਗੁਰਮੁਖ ਹਰ ਪਾਵੈ ਨਾਮ ਜਪੋ ਗੁਰਮੁਖ ਪ੍ਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਗਰਾਸਾ ਰਹਾਉ ਨਾਮੈ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੈ ਸੋ ਮੇਰਾ ਮੀਤ ਸੁਖਾਈ ਨਾਮਹੀਣ ਗਏ ਮੂੜ ਨੰਗਾ ਭਜ ਭਜ ਮੂਹੇ ਬਿਖ ਦੇਖ ਪਤੰਗਾ ਆਪੇ ਥਾਪੇ ਥਾਪ ਥਾਪੇ ਨਾਨਕ ਨਾਮ ਦੇ ਵੈ ਹਰਿ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸਕ ਰਸਾਈ ਹਰ ਹਰ ਨਾਮ ਜਪ ਜਨ ਤਤਰੰਗਾ ਜਪ ਜਪ ਨਾਮ ਗੁਰਮਤ ਸਾਲਾਈ ਮਾਰਿਆ ਕਾਲ ਜਮਕੰ ਕਰ ਭਿਅੰਗਾ ਰਹਾਉ ਹਰ ਹਰ ਗੁਰ ਗੁਰ ਮਹਿ ਭਗਤ ਰਖਾਈ ਹਰ ਹਰ ਗੁਰ ਮਹਿ ਭਗਤ ਰਖਾਈ ਗੁਰ ਤੋਠਾ ਸਖਦੇਵ ਹੈ ਮੇਰੇ ਭਾਈ ਹੋਮੇ ਕਰਮ ਕਿਛ ਬਿਦ ਨਹੀਂ ਜਾਣੇ ਜਿਉ ਕੁੰਚਰ ਨਹਾਏ ਖਾਕ ਸਰਛਾਣੇ ਜੇ ਵਡ ਭਾਗ ਹੋਵੇ ਵਡ ਯੂਚੇ ਨਾਨਕ ਨਾਮ ਜਪੇ ਸਚ ਸੂਚੇ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੁੱਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ ਨਾਮ ਜਪੋ ਮੇਰੇ ਗੁਰਮੁਖ ਗੁਰਸਿੱਖ ਮੀਤਾ ਨਾਮ ਜਪੋ ਮੇਰੇ ਗੁਰਸਿੱਖ ਮੀਤਾ ਨਾਮ ਜਪੋ ਨਾਮੇ ਸੁਖ ਪਾਵੋ ਨਾਮ ਰੱਖੋ ਗੁਰਮਤ ਮਨਚੀਤਾ ਰਹਾਉ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਹਾ ਲੈ ਗੁਰਮਤ ਵਿਕਸਾ ਨਾਮ ਬਿਨਾ ਕੁਸ਼ਤੀ ਮੋਹ ਜਾਂਦਾ ਸਭ ਨਿਫਲ ਕਰਮ ਕੀਏ ਦੁਖ ਧੰਦਾ ਹਰ ਹਰ ਹਰ ਜਸ ਜਪੈ ਵਡਭਾਗੀ ਨਾਮ

ਗੁਰਮਤਿ ਹਰ ਗੁਣ ਬੋਲੋ ਜੋਗੀ ਇਹ ਮਨੁਆ ਹਰ ਰੰਗ ਭੇਨ ਜੋਗੀ ਹਰ ਦੇਹੋ ਮਤੀ ਉਪਦੇਸ਼ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੈ ਹਮ ਆਦੇਸ ਰਹਾਉ ਗਾਵਹਿ ਰਾਗ ਭਾਤ ਬਹੁ ਬੋਲੇ ਇਹ ਮਨੁਆ ਖੇਲੈ ਖੇਲ ਜੋ ਵਹਿ ਕੂਪ ਸਿੰਚਨ ਕੋ ਬਸਦਾ ਉੱਠ ਬੈਲ ਗਏ ਚਰਬੇਲ ਕਾਇਆ ਨਗਰ ਮਹਿ ਕਰਮ ਹਰ ਬੋਵਹੋ ਹਰ ਜਾਮੈ ਹਰਿਆ ਖੇਤ ਮਨੁਆ ਅਸਤ੍ਰ ਬੈਲ ਮਨ ਜੋਵੋ ਹਰ ਸਿੰਚਹੁ ਗੁਰਮਤਿ ਜੇਤ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਭੋ ਮਨੁਆ ਪੇਲ ਆਸਾ ਮਹੱਲਾ ਚੌਥਾ ਕਬ ਕੋ ਭਾਲੈ ਘੂੰਗਰੂ ਤਾਲਾ ਕਬ ਕੋ ਬਜਾਬੈ ਰਬਾਬ ਆਵਤ ਜਾਤ ਵਾਰ ਖਿਨ ਲਾਗੈ ਹਉ ਤਬ ਲਗ ਸਮਾਰੋ ਨਾਮ ਮੇਰਾ ਮਨ ਐਸੀ ਭਗਤ ਬਨਿਆਈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਜੈਸੇ ਜਲ ਬਿਨ ਮੀਨ ਮਰ ਜਾਈ ਰਹਾਉ ਕਬ ਕਹੂ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨ ਉਠਾਵੈ ਮੇਰਤ ਚੁਨਤ ਖਿਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੈ ਕਬ ਕੋ ਨਾਚੈ ਪਾਪ ਪਸਾਰੈ ਕਬ ਕੋ ਹਾਥ ਪਸਾਰੈ ਹਾਥ ਪਾਪ ਪਸਾਰਤ ਬਿਲਮ ਤਿਲ ਲਾਗੈ ਤਬ ਲਗ ਮੇਰਾ ਮਨ ਰਾਮ ਸੰਹਾਰੈ ਕਬ ਕਹੁ ਲੋਗਨ ਕੋ ਪਤੀ ਆਵੈ ਲੋਕ ਪਤੀਣ ਹੈ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਤ ਧਿਆਵ ਹੋ ਤਾਂ ਜੈ ਜੈ ਕਰੇ ਸਭ ਕੋਏ ਆਸਾ ਮਹੱਲਾ ਚੌਥਾ ਸਤ ਸੰਗਤ ਮਿਲੀਐ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਧਿਆਏ ਜੈਸੇ ਸੰਤ ਮਿਲੇ ਮੇਰੇ ਭਾਈ ਹਰ ਜਨ ਕੇ ਧੋਵਹਿ ਪਾਏ ਰਹਾਉ ਹਰ ਹਰ ਨਾਮ ਜਪੋ ਮਨ ਮੇਰੇ ਅੰਦਿਨ ਹਰ ਲਿਵਲਾਏ ਜੋ ਇੱਛੋ ਸੋਈ ਫਲ ਪਾਵੇ ਭੂਖ ਨ ਲਾਗੈ ਆਏ ਆਪੇ ਹਰ ਭਰਮ ਪ੍ਰਕਰਤਾ ਹਰ ਆਪੇ ਬੋਲ ਬੁਲਾਏ ਸੇਈ ਸੰਤ ਭਲੇ ਤੁਧ ਭਾਵੈ ਜਿਨ ਕੀ ਪਤ ਪਾਵੈ ਥਾਏ ਨਾਨਕ ਆਖ ਨਾ ਰਾਜੈ ਹਰ ਗੁਣ ਜਿਉਂ ਆਖੈ ਤਿਉਂ ਸੁਖ ਪਾਏ ਭਗਤ ਭੰਡਾਰ ਦੀਏ ਹਰੇ ਆਪਣੇ ਗੁਣ ਗਾਹਕ ਬਣ ਜਲੈ ਜਾਏ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਰਾਗ ਆਸਾ ਘਰ ਅੱਠਵਾਂ ਕੇ ਕਾਫੀ ਮਹੱਲਾ ਚੌਥਾ ਰਾਗ ਆਸਾ ਘਰ ਅੱਠਵੇਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਧੁਰਾਓ ਹੋਮੈ ਰੋਈਐ ਗੁਰਮੁਖ ਨਾਮ ਧਿਆਏ ਅਸਤਰ ਹੋਈਐ ਗੁਰਪੂਰੇ ਸਾਬਾਸ ਚੱਲਣ ਜਾਣਿਆ ਲਾਹਾ ਨਾਮ ਸੁਸਾਰ ਸ਼ਬਦ ਸਮਾਣਿਆ ਰਹਾਉ ਪੂਰਬ ਲਿਖੇ ਡੇਹ ਸੇ ਆਏ ਮਾਇਆ ਚੱਲਣ ਅੱਜ ਕੇ ਕੱਲ ਧੁਰੋ ਫੁਰਮਾਇਆ ਬਿਰਥਾ ਜਨਮ ਤਿਨਾ ਜਿਨੀ ਜਨਮ ਜਿਨੀ ਨਾਮ ਵਿਸਾਰਿਆ ਜੂਹੈ ਖੇਲਣੇ ਅੱਜ ਕੇ ਇਹੋ ਮਨਹਾਰਿਆ ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰਪ੍ਰਸਾਦੀ ਬੁੱਝ ਸੱਚ ਸਮਾਇਆ ਜਿਨ ਤੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸੱਚੈ ਸਚਿਆਰ ਮਹਿਲ ਬੁਲਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈ ਆਇ ਅੰਦਰ ਨਾਮ ਧਿਆਏ ਹਰ ਗੁਣ ਗਾਈ ਆਇ ਅੰਤਰ ਵਸਤ ਅਨੇਕ ਮਨਮੁਖ ਨਹੀਂ ਪਾਈ ਹੈ ਹੋਮਹਿ ਗਰਬੈ ਗਰਬ ਆਪ ਖੁਆਈ ਹੈ ਨਾਨਕ ਆਪੇ ਆਪ ਆਪ ਖੁਆਈ ਹੈ ਗੁਰਮਤਿ ਮਨ ਪ੍ਰਗਾਸ ਸੱਚਾ ਪਾਈ ਹੈ ਰਾਗ ਆਸਾਵਰੀ ਘਰ ਸੋਲਵੇਂ ਕੇ ਦੋ ਮਹੱਲਾ ਚੌਥਾ ਸੁਧੰਗ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰੋ ਸਤਿਗੁਰ ਮੁਖ ਹਰ ਨਾਮ ਬਤਾਇਆ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਰਹਾਉ ਹਮਰੇ ਸ਼ਰਵਣ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕੋ ਹਉ ਇੱਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੇ ਤੈਸੇ ਹਰ ਜਨ ਕਿਉਂ ਰਹਿ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਧ ਧਾਰ ਕਿਨਹੂ ਪ੍ਰੀਤ ਲਾਈ ਮੋਹ ਅਪਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਬਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਆਸਾਵਰੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ ਬਤਾ ਬਹੁਰੀ ਮਾਈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਜੈਸੇ ਕਰਹਲ ਬੇਲਰੀ ਜਾਈ ਰਹਾਉ ਹਮਰਾ ਮਨ ਬੈਰਾਗ ਬੈਰਖਤ ਭਯੋ ਹਰ ਦਰਸ਼ਨ ਮੀਤ ਕਹਿਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਹੇ ਹਰ ਬਿਨ ਕਹਿਣ ਨਾ ਜਾਈ ਰਾਖ ਸਰਣ ਜੁਗਦੀਸਰ ਪਿਆਰੇ ਮੋਹੇ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕਹਿ ਮਨ ਅਨੰਦ ਹੋਤ ਹੈ ਹਰ ਦਰਸ਼ਨ ਨਿਮਕ ਦਿਖਾਈ ਰਾਗ ਆਸਾ ਘਰ ਚ ਦੂਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਬਿਬਾਦੇ ਹਮ ਆਈ ਵਸ ਗਤ ਗੁਰਪ੍ਰਸਾਦੇ ਐਸਾ ਦੇਖ ਬਿਮੋਹਿਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ ਬਿਨ ਸਾਧੂ ਸਭ ਧਰੋਹਨ ਧਰੋਹੇ ਰਹਾਉ ਇੱਕ ਫਿਰੈ ਉਦਾਸੀ ਤਿਨ ਕਾਮ ਵਿਆਪੈ ਇੱਕ ਸੰਚਹਿ ਗਿਰਹੀ ਤਿਨ ਹੋਏ ਨਾ ਆਪੈ ਇੱਕ ਸਤੀ ਕਹਾਵਹਿ ਤਿਨ ਬਹੁਤ ਕਲਪਾਵਹਿ ਹਮ ਹਰ ਰਾਖੇ ਲਾਗ ਸਤਿਗੁਰ ਪਾਵੈ ਤਪ ਕਰਤੇ ਤਪਸੀ ਭੁਲਾਏ ਪੰਡਤ ਮੋਹੇ ਲੋਭ ਸੁਭਾਏ ਤ੍ਰੈਗਣ ਮੋਹੇ ਮੋਹ ਆਯਾਕਾਸ ਹਮ ਸਤਿਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਰੇ ਸੁਕਾਰ ਕਮਾਵਾ ਜਨ ਨਾਨਕ ਗੁਰਮੁਖ ਨੇੜ ਨ ਆਵਾ ਆਸਾ ਮਹੱਲਾ ਪੰਜਵਾਂ ਸੱਸੂ ਤੇ ਪਿਰਕੀ ਨੀਕਾ ਵਾਖ ਸੱਸੂ ਤੇ ਫਿਰ ਕੀ ਨੀ ਵਾਖ ਦੇਰ ਜੇਠਾਣੀ ਮੂਈ ਦੁੱਖ ਸੰਤਾਪ ਘਰ ਕੇ ਜਠੇਰੇ ਕੀ ਚੂਕੀ ਕਾਣ ਪਿਰ ਰੱਖਿਆ ਕੀ ਨੀ ਸੁਗੜ ਸੁਜਾਨ
ਸੁਣਹੋ ਲੋਕਾਂ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਬੈਰੀ ਸੰਘਾਰੇ, ਸਤਿਗੁਰ ਮੋਹ ਕੋ ਹਰ ਨਾਮ ਦਿਵਾਇਆ ਰਹਾਉ। ਪ੍ਰਥਮੇ ਤਿਆਗੀ ਹੋ ਮੈਂ ਪ੍ਰੀਤ, ਦੁਤੀਆ ਤਿਆਗੀ ਲੋਕਾ ਰੀਤ, ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਣੇ, ਸਹਿਜ ਗਫਾ ਮਹਿ ਆਸਣ ਬਾਧਿਆ, ਜੋਤ ਸਰੂਪ ਅਨਾਹਤ ਵਾਜਿਆ, ਮਾਂ ਆਨੰਦ ਗੁਰ ਸ਼ਬਦ ਵਿਚਾਰ, ਪ੍ਰੈ ਸਿਉ ਰਾਤੀ ਧਨ ਸੋਹਾ ਗਣਨਾਰ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੈ ਪਾਰ, ਜਨਮ ਨ ਮਰੈ ਨਾ ਆਵੈ ਨਾ ਜਾਏ, ਹਰ ਸੇਤੀ ਹੋ ਰਹਿ ਸਮਾਏ। ਆਸਾ ਮਹੱਲਾ ਪੰਜਵਾਂ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤ, ਗੁਰਮੁਖ ਪਾਈ ਕਿਨੇ ਵਿਰਲੈ ਜਨਤਾ, ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤਾ, ਗੁਰਮੁਖ ਪਾਈ ਕਿਨੇ ਵਿਰਲੈ ਜਨਤਾ, ਸੋ ਕਰਣੀ ਕਾਮਣ ਗੁਰ ਮਿਲ ਹਮ ਪਾਈ, ਜਜ ਕਾਜ ਪ੍ਰਥਾਏ ਸੁਹਾਈ ਰਹਾਉ, ਜਿਚਿਰ ਵਸੀ ਪਿਤਾ ਕੈ ਸਾਥ, ਤਿਚਿਰ ਕੰਤ ਬਹੁ ਫਿਰੈ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰਿਆਣੀ ਘਰ ਮਹਿ ਤਾ ਸਰਬ ਸੁਖ ਪਾਇਆ, ਬੱਤੀ ਸੁਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੁਗੁਣ ਸਰੂਪ, ਇਚ ਪੂਰੇ ਮਨ ਕੰਤ ਸੁਆਮੀ, ਸਗਲ ਸੰਤੋਖੀ ਦੇਰ ਜੇਠਾਨੀ, ਸਪਰਵਾਰੈ ਮਾਹੇ ਸ੍ਰੇਸ਼ਟ, ਮੱਤੀ ਦੇਵੀ ਜੇਵ ਦੇਵਰ ਜੇਸ਼ਟ, ਧਨ ਸੋ ਗ੍ਰਹਿਓ ਜੇਤ ਪ੍ਰਗਟੀ ਆਏ, ਧਨ ਜਨ ਨਾਨਕ ਸੁਖੇ ਸੁਖ ਵਿਹਾਏ। ਆਸਾ ਮਹੱਲਾ ਚੌਥਾ। ਮਤਾ ਕਰੋ ਸੋ ਪੱਕਣ ਨਾ ਦੇਈ, ਸੀਲ ਸੰਜਮ ਕਹਿ ਨਿਕਟ ਖਲੋਈ, ਵੇਸ ਘਰੇ ਬਹੁ ਰੂਪ ਦਿਖਾਵੈ, ਗ੍ਰਹਿ ਬਸਨ ਨਾ ਦੇਈ ਵੱਖ ਵੱਖ ਪਰਮਾਵੈ, ਘਰ ਕੀ ਨਾਇਕ ਘਰ ਵਾਸ ਨਾ ਦੇਵੈ, ਜਤਨ ਕਰੋ ਉਰਝਾਏ ਪਰੇਵੈ, ਰਹਾਉ ਤੁਰਕੀ ਭੇਜੀ ਆਈ, ਅਮਰ ਨੌ ਖਣ ਜੀਤੇ ਸਭ ਥਾਨ ਥਨੰਤਰ, ਤਟ ਤੀਰਥ ਨਾ ਛੋਡੈ ਜੋਗ ਸੰਨਿਆਸ, ਪੜ ਥਾਕੇ ਸਰਣ ਪਿਆ ਰਹਿਣ ਨ ਪਾਏ, ਪੜ ਥਾਕੇ ਸਿਮਰਤ ਬੇਦ ਅਭਿਆਸ, ਜਹ ਬੈਸੋ ਤਹ ਨਾਲੇ ਬੈਸੈ, ਸਗਲ ਭਵਨ ਮਹਿ ਸਬਲ ਪ੍ਰਵੇਸੈ, ਹੋਛੀ ਸਰਣ ਪਿਆ ਰਹਿਣ ਨ ਪਾਈ, ਕਹੁ ਮੀਤਾ ਹੋ ਕੈ ਪਹਿ ਜਾਈ, ਸੁਣ ਉਪਦੇਸ ਸਤਿਗੁਰ ਮਹਿ ਸਤਿਗੁਰ ਪਹਿ ਆਇਆ, ਸੁਣ ਉਪਦੇਸ਼ ਸਤਿਗੁਰ ਪਹਿ ਆਇਆ, ਗੁਰ ਹਰ ਹਰ ਨਾਮ ਓਹੇ ਮੰਤਰ ਦੜਾਇਆ, ਨਿਜ ਕਰ ਵਸਿਆ ਗੁਣ ਗਾਏ ਅਨੰਤਾ, ਪ੍ਰਭ ਮਿਲਿਓ ਨਾਨਕ ਭਈ।

हे पत्री चलावो द्वितीय मता दोए मानुक पहुंचावो तृतीय मता किछ करो उपाया मैं सब किछ छोड़ प्रभ तुही ध्याया महानंद चिंत सहजाया दुश्मन दूत मोए सुख पाया रहाओ सतगुर मोको दिया उपदेश जियो पिंड सब हर का देस जो किछ करी सो तेरा तान तू मेरी ओह तू है दीबान तुदनू छोड़ जाइए प्रभ कै धर आनना बिया तेरी संसर तेरे सेवको किसकी कान सागत भूला फिर बेबान तेरी वड्याई कही न जाए जह कह राख लह गल लाए नानक दास तेरी सरणाई प्रभ राखी पैज वजी बाधाई आसा महला पंजवा परदेस झाग सौदे कौ आया वस्त अनूप सुनी लाभाया गुण रास बन पलै आनी देख रतनेह मन लपटानी साहबा पारी द्वारे आए वखर काढ़ो सौदा कराए रहाओ साहे पठाया साहे पास मूल तन अमूला रास विष्ट सुभाई पाया मीत सौदा मिलया नहीं चल चीत भव नहीं तस्कर पौन न पानी सहज विहाजी सहज लै जानी सत कै खटिया दुख नहीं पाया सही सलामत घर लै आया मिलया लाहा भय आनंद धन साह पूरे बकसेंद ए सौदा गुरमुख ने विरलै पाया सहली खेप नानक लै आया आसा महला पंजवा गुण अवगुण मेरो कछ ना बिचारो नह देख्यो रूप रंग सिंगारो चज अचार किछ बिद नहीं जानी बाह पकर प्रेय से जह आनी सुनबो सखी कंत हमारो की अलोक समाना कर मस्तक धार राख्यो करे अपना क्या जाने हो लोक अजाना रहाओ सुहाग हमारो अब हुण सोहयो कंत मिलियो मेरो सब दुख जोहयो आंगन मेरा सोभा चंद निसबा सुर प्रिय संग आनंद वस्त्र हमारे रंग जलूल सगल अपहरण सोभा कंठ फूल प्रिय पेखी दृष्ट पाए सगल निदान दुष्ट दूत की चूकी कान साध खुशिया सदा रंग माने नौ निध नाम गृह मह त्रिपताने कहो नानक जो प्रह सिगारी तिर सुहागन संग पतारी आसा महला पंजवा दान दे कर पूजा करना लैत दे तुनमुकर परना जित दर तुम है ब्राह्मण जाना तित दर तू ही है पछताना ऐसे ब्राह्मण डूबे भाई निरा अपराध चित वह बुरे आई रहाओ अंतर लोभ फिरै हलकाए निंदा करे सिर भारे उठाए माया माया मूठा चेतै नाही भरमे भूला बहुती राही बाहर पे करे कनेरे अंतर बिख्या उतरी घेरे अवरत दे सह आप न बूझै ऐसा ब्राह्मण कही ना सीजै मूर्ख ब्राह्मण प्रभु समाल देखत सुनत रहै नाल कहो नानक जे होवी भाग मान छोड़ गुर चरणी लाग आसा महला पंजवा दुख रोग भय गत तन ते दुख रोग भय गत तन ते मन निर्मल हर हर गुण गाए भय आनंद मिल साधु संग अब मेरा मन कत ही ना जाए तापत बुझी गुर सबदी माए बिनस गयो ताप सब सहसा गुर शीतल मिलियो सहज सुभाए रहाओ तावत रहे एक एक बूझिया आए बसे अब निश्चल थाए जगत उदाहरण संत तुम्हारे दर्शन पेखत रहे अगाए जन्म दोख परे मेरे पाछ अब पकरे नहीं चल साधु पाए सहज तुन गावह मंगल मनुआ अब ताको फुन काल न खाए कर्ण कारण समरथ हमारे सुखदाई मेरे हर हर राय नाम तेरा जप जीव है नानक ओत पोत मेरे संग सहाय आसा महला पंजवा अरड़ावै बिललावै निंदक पार ब्रह्म परमेश्वर बिसरे अपना कीता पावै निंदक रहाओ जे कोई उसका संगी हुवै नाले लय सदावै अणहुंदा जगर भार उठाए निंदक अग्नि माहे जलावै परमेश्वर कह द्वारे जे होए बतीतै सो नानक आख सुनावै भगत जना को सदा आनंद है हर कीर्तन गाए बिकसावै सदा आसा महला पंजवा जो मैं कियो सगल सिगारा तो भी मेरा मन ना पतियारा अनक सुगंधत तन मह लावो ओह सुख तिल समान नहीं पावो मन मह चितवो ऐसी आसाई प्रय देखत जीवो मेरी माई माई कहा करो एहो मन ना धीरै प्रय प्रीतम बैराग है रह रहाओ वस्त्र बिभूखन सुख बहुत बसेखै ओए भी ना जानो कित न लेखै पत सोभा और मान महत आज्ञाकारी सगल जागत गृह ऐसा है सुंदर लाल प्रभावता सदा निहाल बिंजन भोजन अनक प्रकार रंग तमासे बहुत विस्तार राज मिलक और बहुत फुरमायस मन नहीं त्रापै तृष्णा ना जायस बिन मिलबे एहो दिन ना बिहावै मिले प्रभु ता सब सुख पावै खोजत खोज सुनिए सोए साध संगत बिन तरियो ना कोए जिस मस्तक भाग तिन सतगुर पाया पूरी आसा मन तिपराया पूरी आसा मंत्र बताया प्रभ मिलिया ता चूकी डंजा नानक लद्दा मन तन मंजा आसा महला पंजवा पंचपदे प्रथमे तेरी निकी जात द्वितीया तेरी पनी मनी है पात तृतीया तेरा सुंदर थान बिगड़ रूप मन में अभिमान
ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਬੈ ਮੋਹਿ ਫਾਕੀ ਤੂੰ ਰਹਾਉ ਅਤ ਸੂਚੀ ਤੇਰੀ ਪਾਕਸਾਲ ਕਰ ਸਦਾਨ ਪੂਜਾ ਤਿਲਕ ਲਾਲ ਗਲੀ ਗਰਬਹਿ ਮੁਖ ਗੋਵਹਿ ਗਿਆਨ ਸਭ ਬਿਦ ਖੋਈ ਲੋਭ ਸੁਆਨ ਕਾਪਰ ਪਹਿਰ ਹੈ ਭੋਗਹਿ ਭੋਗ ਆਚਾਰ ਕਰੈ ਸੋਭਾ ਮਹਿ ਲੋਕ ਚੋਹਾ ਚੰਦਨ ਸੁਗੰਧ ਵਿਸਥਾਰ ਸੰਗੀ ਖੋਟਾ ਕ੍ਰੋਧ ਚੰਡਾਲ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਸੋਇਨਾ ਰੂਪਾ ਤੁਜ ਪਹਿਦਾਮ ਸੀਲ ਬਿਗਾਰਿਓ ਤੇਰਾ ਕਾਮ ਜਾ ਕੋ ਦ੍ਰਿਸ਼ਟ ਮਾਇਆ ਹਰ ਰਾਏ ਸਭ ਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਰਸ ਪਾਇਆ ਕਹੋ ਨਾਨਕ ਸਫਲ ਉਹ ਕਾਇਮ ਸਭ ਰੂਪ ਸਭ ਸੁਖ ਬਣੇ ਸੁਹਾਗਨ ਅਤ ਸੁੰਦਰ ਬਚਖਨ ਤੂੰ ਰਹਾਓ ਦੂਜਾ ਆਸਾ ਮਹੱਲਾ ਪੰਜਵਾ ਇੱਕ ਤੁਕੇ ਦੋ ਜੀਵਤ ਦੀਸੈ ਤੇ ਸਰਪਰ ਮਰਣਾ ਮੋਆ ਹੋਵੇ ਤਿਸ ਨਿਸ਼ਚਲ ਰਹਿਣਾ ਜੀਵਤ ਮੂਏ ਮੂਏ ਸੇ ਜੀਵੇ ਹਰ ਹਰ ਨਾਮ ਔਖਤ ਮੁਖ ਪਾਇਆ ਗੁਰ ਸਬਦੀ ਰਸ ਅੰਮ੍ਰਿਤ ਪੀਵੇ ਰਹਾਓ ਕਾਚੀ ਮਟਕੀ ਬਿਨਸ ਬਿਨਾਸਾ ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ ਉੱਚਾ ਚੜੈ ਸੋ ਪਵੈ ਪਿਆਲਾ ਧਨ ਪੜੈ ਤਿਸ ਲੱਗੈ ਨਕਾਲਾ ਭ੍ਰਮਤ ਫਿਰੇ ਤਿਨ ਕਿਛੂ ਨਾ ਪਾਇਆ ਸੇ ਅਸਥਿਰ ਜਿਨ ਗੁਰਸਬਦ ਮਿਲ ਕਮਾਇਆ ਜੀਉ ਪਿੰਡ ਸਭ ਹਰ ਕਾ ਮਾਲ ਨਾਨਕ ਗੁਰ ਮਿਲ ਭਏ ਨਿਹਾਲ ਆਸਾ ਮਹੱਲਾ ਪੰਜਵਾ ਪੁੱਤਰੀ ਤੇਰੀ ਬਿਦ ਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸੰਭਾਲੋ ਚੇਤ ਗਵਾਰਾ ਇਤਨੇ ਕਹੋ ਤੁਮ ਕਿਆ ਗਰਬੇ ਰਹਾਉ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਵਸਤ ਤੁਝ ਪਾਹੇ ਅਮਾਨ ਬਿਸਤਾ ਅਸਤ ਰਖਤ ਪਰੇਟੇ ਜਾਮ ਇਸ ਉਪਰ ਲੇ ਰਾਖਿਓ ਗੁਮਾਨ ਏਕ ਵਸਤ ਬੂਜੇ ਤਾਂ ਹੋਵੈ ਪਾਕ ਬਿਨ ਬੂਜੇ ਤੂੰ ਸਦਾ ਨਾ ਪਾਕ ਕਹੋ ਨਾਨਕ ਗੁਰ ਕਉ ਕੁਰਬਾਨ ਜਿਸ ਤੇ ਪਾਈਐ ਹਰ ਪੁਰਖ ਸੁਜਾਨ ਆਸਾ ਮਹੱਲਾ ਪੰਜਵਾ ਇੱਕ ਤੁਕੇ ਚੌਪਦੇ ਇੱਕ ਘੜੀ ਦਿਨ ਸਮੋਕ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਾਲ ਦਿਨ ਸਮੋਕ ਕਬੂ ਨਾ ਬਿਹਾਵੈ ਦਰਸ਼ਨ ਕੀ ਮਨ ਪਾਸ ਆਸ ਘਨੇਰੀ ਕੋਈ ਐਸਾ ਸੰਤ ਮੋਕ ਪਿਰਹਿ ਮਿਲਾਵੈ ਰਹਾਉ ਚਾਰ ਪਹਿਰ ਚਹ ਜੁਗੇ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ ਪੰਜ ਦੂਤ ਮਿਲ ਪਿਰੋ ਵਿਛੋੜੀ ਭਰਮ ਭਰਮ ਰੋਵੈ ਹਾਥ ਪਛੋੜੀ ਜਨਮ ਜਨ ਨਾਨਕ ਕਉ ਹਰ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਆਸਾ ਮਹੱਲਾ ਪੰਜਵਾ ਹਰ ਸੇਵਾ ਮੈਂ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਿਖਾਈ ਦੁੱਖ ਸੁੱਖ ਸਿਮਰੀ ਤਹਿ ਮੌਜੂਦ ਜੰਭ ਪਰਾ ਮੋਕੋ ਕਹਾ ਡਰਾਈ ਰਹਾਉ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੇ ਦੀਮਾਨ ਹਰ ਮੇਰੀ ਪੂੰਜੀ ਮੇਰਾ ਹਰ ਵਿਸਾਹ ਗੁਰਮੁਖ ਧਨ ਖੱਟੀ ਹਰ ਮੇਲਾ ਸਾਹ ਗੁਰਮੁਖ ਧਨ ਖੱਟੀ ਹਰ ਮੇਰਾ ਸਾਹੋ ਗੁਰ ਕਿਰਪਾ ਤੇ ਇਹ ਮਤ ਆਵੈ ਜਨ ਨਾਨਕ ਹਰ ਕੈ ਅੰਕ ਸਮਾਵੈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਸਤਿਗੁਰ ਸੇਵ ਸਬੈ ਫਲ ਪਾਈ ਮਨ ਕਿਉਂ ਬੈ ਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਾਰ ਸਦਹੀ ਭਰਪੂਰਾ ਰਹਾਉ ਚਰਨ ਕਮਲ ਹਿਰਦੇ ਅੰਤਰ ਧਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਪੰਚ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਹਾਣੀ ਸਹਿਜ ਸੁਭਾਏ ਆਸਾ ਮਹੱਲਾ ਪੰਜਵਾ ਕਰ ਕਿਰਪਾ ਹਰ ਪ੍ਰਗਟੀ ਆਇਆ ਮਿਲ ਸਤਿਗੁਰ ਧਨ ਪੂਰਾ ਪਾਇਆ ਐਸਾ ਹਰ ਧਨ ਸੰਚਿਐ ਭਾਈ ਭਾਹੇ ਨਾ ਜਾਲੈ ਜਲ ਨਹੀਂ ਡੂਬੈ ਸੰਗ ਛੋੜ ਕਰ ਕਤਹੂ ਨਾ ਜਾਈ ਰਹਾਉ ਤੋਟ ਨ ਆਵੈ ਨਿਖੁੱਟ ਨਾ ਜਾਏ ਖਾਏ ਖਰਚ ਮਨ ਰਹਿਆ ਗਾਏ ਸੋ ਸਚ ਸਾਹੋ ਜਿਸ ਘਰ ਹਰ ਧਨ ਸੰਚਾਣਾ ਇਹੋ ਧਨ ਤੇ ਸਭ ਜਗ ਵਰਸਾਣਾ ਤਿੰਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲੈਣਾ ਜਨ ਨਾਨਕ ਅੰਤ ਵਾਰ ਨਾਮ ਕਹਿਣਾ ਆਸਾ ਮਹੱਲਾ ਪੰਜਵਾ ਜੈਸੇ ਕਿਰਸਾਨ ਬੋਵੈ ਕਿਰਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨ ਮੈ ਸੋ ਜਨ ਹਮੂਆ ਗੋਬਿੰਦ ਭਗਤ ਅਸਥਿਰ ਹੈ ਥੀ ਅਰਹਾਉ ਦਿਨ ਤੇ ਸਰਪਰ ਪਉਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹੇ ਸੋਏ ਰਹੇ ਅਭਾਗੇ ਗੁਰਪ੍ਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਈ ਹੈ ਨੀਤ ਮੁਖ ਊਜਲ ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾ ਨੌ ਨਿਧ ਤੇਰੇ ਸਗਲ ਨਿਧਾਨ ਇੱਛਾ ਪੂਰਕ ਰੱਖੇ ਨਿਧਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ ਤੂੰ ਮਨ ਵਸਿਆ ਲੱਗੇ ਨਾ ਦੁੱਖਾ ਰਹਾਉ ਜੋ ਤੂੰ ਕਰਹਿ ਸੋਈ ਪ੍ਰਵਾਨ ਸਾਚੇ ਸਾਹਿਬ ਤੇਰਾ ਸੱਚ ਫੁਰਮਾਨ ਜਾ ਤੁਧ ਭਾਵੈ ਤਾਂ ਹਰ ਗੁਣ ਗਾਓ ਤੇਰੇ ਘਰ ਸਦਾ ਸਦਾ ਹੈ ਨਿਆਓ ਸਾਚੇ ਸਾਹਿਬ ਲੱਖ ਅਭੇਵ ਨਾਨਕ ਲਾਇਆ ਲਾਗਾ ਸੇਵ ਆਸਾ ਮਹੱਲਾ ਪੰਜਵਾ ਨਿਕਟ ਜੀ ਕਹਿ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਅਰ ਰੰਗਾ ਕਰੈ ਨਾ ਝੁਰੈ ਨਾ ਮਨ ਰੋਵਨ ਹਾਰਾ ਅਵਨਾਸੀ ਅਵਗਤ ਅਗੋਚਰ ਸਦਾ ਸਲਾਮਤ

ਪੰਜਵਾਂ ਹਰ ਰਸ ਛੋੜ ਹੁਛੈ ਰਸ ਮਾਤਾ ਘਰ ਮਹਿ ਵਸਤ ਬਾਹਰ ਉੱਠ ਜਾਤਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲਗਰ ਗਾਥਾ ਰਹਾਉ ਵਜੋ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਣੇ ਅਸ਼ਾਦਿਓ ਪ੍ਰਾਣੀ ਤਿਸਿਓ ਲੂਕ ਜੋ ਸਦ ਹੀ ਸੰਗੀ ਕਾਮਨਾ ਆਵੈ ਸੋ ਫਿਰ ਮੰਗੀ ਕਹੋ ਨਾਨਕ ਪ੍ਰਭ ਦੀਨ ਦਿਆਲਾ ਜੋ ਭਾਵੈ ਤਿਉ ਕਰ ਪ੍ਰਤਪਾਲਾ ਆਸਾ ਮਹੱਲਾ ਪੰਜਵਾਂ ਜੀ ਪ੍ਰਾਣ ਧਨ ਹਰ ਕੋ ਨਾਮ ਈਹਾ ਊਹਾ ਉਨ ਸੰਕਾਮ ਬਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਪਤ ਅਗਾਵੈ ਹਰ ਦਰਸ਼ਨ ਮਨ ਮੋਰਾ ਰਹਾਉ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਿਉ ਲਾਗੋ ਮਾਨ ਸਤਿਗੁਰ ਤੂਠੈ ਕੀਨੋ ਦਾਨ ਨਾਨਕ ਗੁਰਦੀਖਿਆ ਦੀਨ ਪ੍ਰਭੇ ਬਨਾਸੀ ਘਟਘਟ ਜੀਨ ਆਸਾ ਮਹੱਲਾ ਪੰਜਵਾਂ ਅਨੰਦ ਵਿਨੋਦ ਭਰੇ ਪੁਰ ਧਿਆਰਿਆ ਅਨੰਦ ਵਿਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮੱਗਰੀ ਪੂਰੇ ਠਾਕੁਰ ਕੀ ਭਰਪੁਰ ਧਾਰ ਰਹੀ ਸੋਭ ਜਾ ਕੀ ਰਹਾਉ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰ ਨ ਕੋਏ ਜੀ ਜੰਤ ਸਭ ਤਾ ਕਹਿ ਹਾਥ ਰਵ ਰਹਿਆ ਪ੍ਰਭ ਸਭ ਕਹਿ ਸਾਥ ਪੂਰਾ ਗੁਰ ਪੂਰੀ ਬਣਤ ਬਣਾਏ ਨਾਨਕ ਭਗਤ ਮਿਲੀ ਵਡਿਆਈ ਆਸਾ ਮਹੱਲਾ ਪੰਜਵਾਂ ਗੁਰ ਕੈ ਸ਼ਬਦ ਬਿਨਾ ਵੋ ਇਹੋ ਮਨ ਗੁਰ ਕਾ ਦਰਸ਼ਨ ਸੰਚੋ ਹਰ ਧਨ ਉਤਮ ਮਤ ਮੇਰੇ ਹਿਰਦੈ ਤੂੰ ਆਓ ਧਿਆਵੋ ਗਾਵੋ ਗੁਣ ਗੋਵਿੰਦਾ ਅਤ ਪ੍ਰੀਤਮ ਮੋਹਿ ਲਾਗਹਿ ਨਾਉ ਰਹਾਉ ਤ੍ਰਿਪਤ ਅਗਾਵਨ ਸਾਚੈ ਨਾਏ ਅੜਸਠ ਮੰਜਨ ਅੜਸਠ ਮੱਜਨ ਸੰਤ ਤੁਰਾਏ ਸਭ ਮਹਿ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਵਿਵੇਕ ਦਾਸ ਅਗਲ ਕਾ ਛੋੜ ਅਭਿਮਾਨ ਨਾਨਕ ਕੋ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਕਾਸ਼ ਭਈ ਮਤ ਪੂਰੀ ਤਾ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਭਾਈ ਅਲੇ ਬੂੜਤ ਘੋਰ ਅੰਧਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਾਹ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁੱਤਰ ਅੰਧ ਬਿਖ ਮਿਹ ਮਾਇਆ ਗੁਰ ਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹੱਲਾ ਪੰਜਵਾਂ ਤੇ ਪਦੇ ਦੋ ਹਰ ਰਸ ਪੀਵਤ ਸਦ ਹੀ ਰਾਤਾ ਆਨ ਸਾਖਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲਮਸਤ ਮਤਵਾਰਾ ਆਨ ਸਾ ਸਭ ਹੋਛੇ ਰੇ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਠ ਬਸਮਾਏ ਲਾ ਕਰੋਰੀ ਮਿਲੈ ਨਾ ਕੇਹ ਜਿਸਹਿ ਪ੍ਰਾਪਤ ਸਹੀ ਦੇਹ ਨਾਨਕ ਚਾਖ ਭਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਧ ਈਤ ਊਤ ਕਤ ਛੋੜ ਨਾ ਜਾਏ ਨਾਨਕ ਗੀਦਾ ਹਰ ਰਸਮਾਹੇ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵਕ ਮਾਵੈ ਤਾਂ ਪ੍ਰੀਤਮ ਹੋਵੈ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟੈ ਤੇਰੋ ਸਹਿਸਾ ਸੁਖ ਪਾਵੈ ਤੂੰ ਸੁਖ ਨਾਰੀ ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਬਿਖ ਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੈ ਸੋਭਾ ਹਰ ਦੁਆਰੀ ਇਹੀ ਆਚਾਰ ਇਹੀ ਵਿਵਹਾਰ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹੋ ਮੰਤਰ ਕਮਾਵੈ ਨਾਨਕ ਸੋ ਭਉਜਲ ਪਾਰ ਉਤਾਰੀ ਆਸਾ ਮਹੱਲਾ ਪੰਜਵਾ ਦੋ ਪਦੇ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰਕਾ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣੇ।

ਆਸਾ ਮਹੱਲਾ ਪੰਜਵਾਂ। ਤੁਜ ਬਿਨ ਅਵਰ ਨਾਹੀ ਮੈਂ ਦੂਜਾ, ਤੂੰ ਮੇਰੇ ਮਨ ਮਾਹੀ, ਤੂੰ ਸਾਜਨ ਸੰਗੀ ਪ੍ਰਭ, ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਅਡਰਾਹੀ, ਤੁਮਰੀ ਉਠ ਤੁਮਾਰੀ ਆਸਾ, ਬੈਠ ਉਠਤ ਸੋਵਤ ਜਾਗਤ ਵਿਸਰ ਨਾਹੀ, ਤੂੰ ਸਾਸ ਗਿਰਾਸਾ ਰਹਾਉ, ਰਾਖ ਰਾਖ ਸਰਣ ਪ੍ਰਭ ਆਪਣੀ, ਅਗਨ ਸਾਗਰ ਵਿਕਰਾਲਾ, ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ। ਆਸਾ ਮਹੱਲਾ ਪੰਜਵਾਂ। ਹਰ ਜਨ ਲੀਨੇ ਪ੍ਰਭੂ ਮਿਛੜਾਏ, ਪ੍ਰੀਤਮ ਸਿਉ ਮੇਰੋ ਮਨ ਮਾਨਿਆ, ਤਾਪ ਮੁਆ ਬਿਖ ਖਾਏ ਰਹਾਉ, ਪਾਲਾ ਤਾਉ ਕਸ਼ੂ ਨਾ ਵਿਆਪੈ, ਰਾਮ ਨਾਮ ਗੁਣ ਗਾਏ, ਟਾਕੀ ਕੋਚਿਤ ਕਸ਼ੂ ਨ ਲਾਗੈ, ਚਨ ਕਮਲ ਸਰਣਾਏ, ਸੰਤ ਪ੍ਰਸਾਦ ਭਏ ਕਿਰਪਾਲਾ, ਹੋਏ ਆਪ ਸਹਾਏ, ਗੁਣ ਨਿਧਾਨ ਨਿਤ ਗਾਵੈ, ਨਾਨਕ ਸਹਿਸਾ ਦੁਖ ਮਿਟਾਏ। ਆਸਾ ਮਹੱਲਾ ਪੰਜਵਾਂ। ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁਖ ਬਿਨਸਿਆ ਥਾਉ, ਤਾਪ ਗਿਆ ਬਚਨ ਗੁਰ ਪੂਰੇ, ਅਨੰਦ ਭਇਆ ਸਭ ਮਿਟੇ ਵਸੂਰੇ ਰਹਾਉ, ਜੀ ਅਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਆਸਾ ਮਹੱਲਾ ਪੰਜਵਾਂ। ਬਾਛਤ ਨਾਹੀ ਸੋ ਬੇਲਾਈ, ਬਿਨ ਹੁਕਮੈ ਕਿਉਂ ਬੁਝੈ ਬੁਝਾਈ, ਠੰਡੀ ਤਾਤੀ ਮਿੱਟੀ ਖਾਈ, ਉਹ ਨਾ ਬਾਲਾ ਬੁੱਢਾ ਭਾਈ ਰਹਾਉ, ਨਾਨਕ ਦਾਸ ਸਾਧ ਸਰਣਾਈ, ਗੁਰਪ੍ਰਸਾਦ ਭਉ ਪਾਰ ਪਰਾਈ। ਆਸਾ ਮਹੱਲਾ ਪੰਜਵਾਂ। ਸਦਾ ਸਦਾ ਆਤਮ ਪ੍ਰਗਾਸ, ਸਾਧ ਸੰਗਤ ਹਰ ਚਰਣੇ ਨਿਵਾਸ, ਰਾਮ ਨਾਮ ਨਿਤ ਜਪ ਮਨ ਮੇਰੇ, ਸੀਤਲ ਸਾਂ ਸਦਾ ਸੁਖ ਪਾਵੈ, ਕਿਲ ਵਿਖ ਜਾਏ ਸਭੇ ਮਨ ਮਤੇਰੇ ਰਹਾਉ, ਕਹੁ ਨਾਨਕ ਜਾ ਕੇ ਪੂਰਨ ਕਰਮ, ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ, ਦੂਜੇ ਘਰ ਕੇ ਚੌਤੀ ਸ। ਆਸਾ ਮਹੱਲਾ ਪੰਜਵਾਂ। ਜਾ ਕਾ ਹਰ ਸਵਾਮੀ ਪ੍ਰਭ ਬੇਲੀ, ਪੀੜ ਗਈ ਫਿਰ ਨਹੀਂ ਦੁਹੇਲੀ, ਰਹਾਉ ਕਰ ਕਿਰਪਾ ਚਰਨ ਸੰਗ ਮੇਲੀ, ਸੂਖ ਸਹਿਜ ਆਨੰਦ ਸੁਹੇਲੀ, ਸਾਧ ਸੰਗੁਣ ਗਾਏ ਅਤੋਲੀ, ਹਰ ਸਿਮਰਤ ਨਾਨਕ ਭਈ ਅਮੋਲੀ। ਆਸਾ ਮਹੱਲਾ ਪੰਜਵਾਂ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਖੇਲਤ ਸਭ ਜੂਐ ਹਾਰੇ, ਸਤ ਸੰਦੋਖ ਦਇਆ ਧਰਮ ਸੱਚ, ਇਹ ਆਪਣੇ ਗ੍ਰਹਿ ਭੀਤਰ ਵਾਰੇ, ਜਨਮ ਮਰਨ ਚੂਕੇ ਸਭ ਭਾਰੇ, ਮਿਲਤ ਸੰਗ ਭਇਓ ਮਨ ਨਿਰਮਲ, ਗੁਰ ਪੂਰੈ ਲੈ ਖਿਨ ਮਹਿ ਤਾਰੇ, ਰਹਾਉ ਸਭ ਕੀ ਰੇਨ ਹੋਏ ਰਹਿ ਮਨੁਆ, ਸਗਲੇ ਦਿਸਹਿ ਮੀਤ ਪਿਆਰੇ, ਸਭ ਮਧੇ ਰਵਿਆ ਮੇਰਾ ਠਾਕੁਰ, ਦਾਨ ਦੇਤ ਸਭ ਜੀਅ ਸੰਹਾਰੇ, ਏਕੋ ਏਕ ਆਪ ਇਕ ਏਕੈ, ਏਕੈ ਹੈ ਸਗਲਾ ਪਾਸਾਰੇ, ਜਪ ਜਪ ਹੋਏ ਸਗਲ ਸਾਧ ਜਨ, ਏਕ ਨਾਮ ਧਿਆਏ ਬਹੁਤ ਉਧਾਰੇ, ਗਹਿਰ ਗੰਭੀਰ ਬੇਅੰਤ ਗੁਸਾਈ, ਅੰਤ ਨਹੀਂ ਕਿਛ ਭਾਰਾ ਵਾਰੇ, ਤੁਮਰੀ ਕਿਰਪਾ ਤੇ ਗੁਣ ਗਾਵੈ, ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸਕਾਰੇ। ਆਸਾ ਮਹੱਲਾ ਪੰਜਵਾਂ। ਤੂੰ ਬੇਅੰਤ ਅਵਗਤ ਅਗੋਚਰ, ਇਹੋ ਸਭ ਤੇਰਾ ਆਕਾਰ, ਕਿਆ ਹਮ ਜੰਤ ਕਰੈ ਚਤੁਰਾਈ, ਜਾਂ ਸਭ ਕਿਛ ਤੁਜੈ ਸਮਝਾਰ, ਮੇਰੇ ਸਤਿਗੁਰ ਆਪਣੇ ਬਾਲਕ ਰੱਖ, ਹੋ ਲੀਲਾ ਧਾਰ, ਦੇਹੋ ਸੁਮਤ ਸਦਾ ਗੁਣ ਗਾਵਾ, ਮੇਰੇ ਠਾਕੁਰ ਅਗਮ ਅਪਾਰ ਰਹਾਉ, ਜੈਸੇ ਜਨਨ ਜਠਰ ਮਹਿ ਪ੍ਰਾਣੀ, ਉਹ ਕਰਤਾ ਨਾਮ ਰਹਿਤਾ ਨਾਮ ਸੁਧਾਰ, ਜੈਸੇ ਜਨਨ ਜਠਰ ਮਹਿ ਪ੍ਰਾਣੀ, ਉਹ ਰਹਿਤਾ ਨਾਮ ਆਧਾਰ, ਅਨੰਦ ਕਰੈ ਸਾ ਸਾ ਸੁਮਾਰੈ, ਨਾ ਪੋਹੈ ਅਗਨਾਰ, ਪਰ ਧਨ ਪਰ ਦਾਰਾ ਪਰ ਨਿੰਦਾ, ਇਨ ਸਿਉ ਪ੍ਰੀਤ ਨਿਵਾਰ, ਚਨ ਕਮਲ ਸੇਵੀ ਹਿਰਦੇ ਅੰਤਰ, ਗੁਰ ਪੂਰੈ ਕੈ ਆਧਾਰ, ਗ੍ਰਹਿ ਮੰਦਰ ਮਹਿਲਾ ਜੋ ਦੀਸੈ ਨਾ ਕੋਈ ਸੰਹਾਰ, ਜਬ ਲਗ ਜੀ ਵਹਿ ਕਲੀ ਕਾਲ, ਮਹਿ ਜਨ ਨਾਨਕ ਨਾਮ ਸੁਮਾਰ। ਆਸਾ ਘਰ ਤੀਜਾ ਮਹੱਲਾ ਪੰਜਵਾਂ। ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਰਾਜ ਮਿਲਕ ਜੋਬਨ ਗ੍ਰਹਿ ਸੋਭਾਵੰਤ ਰੂਪ, ਜਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪਵੰਤ ਜਵਾਨੀ, ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬੈਆਨੀ, ਆਗਹਿ ਦਰਗਹਿ ਕਾਮਨ ਆਵੈ, ਛੋੜ ਚੱਲੈ ਅਭਿਮਾਨੀ, ਕਾਹੇ ਏਕ ਬਿਨਾ ਜਿਤ ਲਾਈਐ, ਉਠਤ ਬੈਠਤ ਸੋਭਤ ਜਾਗਤ, ਸਦਾ ਸਦਾ ਹਰ ਧਿਆਈਐ ਰਹਾਉ, ਮਹਾਂ ਬਚੇਤਰ ਸੁੰਦਰ ਆਖਾੜੇ, ਰਣ ਮਹਿ ਜਿਤ ਹੈ ਪਵਾੜੇ, ਹਉ ਮਾਰੋ ਹਉ ਮੰਦੋ ਛੋਡੋ ਮੁਖ ਤੇ ਏਵ ਬਬਾੜੇ, ਆਇਆ ਹੁਕਮ ਪਾਰ ਬ੍ਰਹਮ ਕਾ, ਛੋੜ ਚੱਲਿਆ ਏਕ ਦਿਹਾੜੇ, ਕਰਮ ਧਰਮ ਜੁਗਤ ਬਹੁ ਕਰਤਾ, ਕਰਣੈ ਹਾਰ ਨ ਜਾਣੈ, ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਸਾਨੈ, ਨੰਗਾ ਆਇਆ ਨੰਗੋ ਜਾਸੀ, ਜਿਉ ਹਸਤੀ ਖਾਕ ਸ਼ਾਨੈ, ਸੰਤਨ ਸਜਨ ਸੁਨੋ ਸਭ ਮੀਤਾ, ਝੂਠਾ ਇਹੋ ਪਸਾਰਾ ਮੇਰੀ, ਮੇਰੀ ਕਰ ਕਰ ਡੂਬੇ ਖਪ ਖਪ ਮੂਏ ਗਵਾਰਾ, ਗੁਰ ਮਿਲ ਨਾਨਕ ਨਾਮ ਧਿਆਇਆ, ਸਾਚ ਨਾਮ ਨਿਸਤਾਰਾ ਰਾਗ। ਆਸਾ ਘਰ ਪੰਜਵਾਂ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭ੍ਰਮ ਮਹਿ ਸੋਈ ਸਗਲ

ਜਾਗੇ ਗਿਆਨ ਰੰਗ ਵਡਭਾਗੇ ਕਿਰਪਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਰਾਗ ਆਸਾ ਘਰ ਛੇਵਾਂ ਮਹੱਲਾ ਪੰਜਵਾਂ ਜੋ ਤੁਧ ਪਾਵੈ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਾਣ ਸਮਰਥ ਅਪਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸ ਗੁਣ ਗਾਵੈ ਮਸਲਤ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵੈ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸਹੀ ਜਨ ਪੂਰੇ ਸੁਖ ਨਿਆਨ ਹਰ ਗਾਇਆ ਜਾ ਕਹੋ ਟੇਕ ਤੁਮਾਰੀ ਸਵਾਮੀ ਤਾ ਕਹੋ ਨਾਹੀ ਚਿੰਤਾ ਜਾ ਕਹੋ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ਭਰਮ ਮੋਹ ਧਰੋਹ ਸਭ ਨਿਕਸੇ ਜਪਕਾ ਦਰਸ਼ਨ ਪਾਇਆ ਵਰਤਣ ਨਾਮ ਨਾਨਕ ਸਚ ਕੀਨਾ ਹਰ ਨਾਮ ਹੇ ਰੰਗ ਸਮਾਇਆ ਆਸਾ ਮਹੱਲਾ ਪੰਜਵਾਂ ਜਨਮ ਜਨਮ ਕੀ ਮਲ ਧੋਵੈ ਪਰਾਈ ਆਪਣਾ ਕੀਤਾ ਪਾਵੈ ਇਹਾ ਸੁਖ ਨਹੀਂ ਦਰਗਹਿ ਢੋਈ ਜੰਪੁਰ ਜਾਏ ਪਚਾਵੈ ਨਿੰਦਕ ਅਹਿਲਾ ਜਨਮ ਗਵਾਇਆ ਪਹੁੰਚ ਨ ਸਕੈ ਕਾਹੂ ਬਤ ਹੈ ਆਗਹਿ ਠੌਰ ਨ ਪਾਇਆ ਰਹਾਉ ਕਿਰਤ ਪਿਆ ਨਿੰਦਕ ਬਪਰੇ ਕਿਆ ਕਿਆ ਉਹ ਕਰੇ ਵਿਚਾਰਾ ਤਹਾ ਬਿਗੂਤਾ ਜਹ ਕੋਈ ਨ ਰਾਖੈ ਉਹ ਕਿਸ ਪਹਿ ਕਰੇ ਪੁਕਾਰਾ ਨਿੰਦਕ ਕੀ ਗਤ ਗਤ ਹੂੰ ਨਾਹੀ ਖਸਮੈ ਏ ਵੈ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖਮਾਨਾ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ ਆਸਾ ਮਹੱਲਾ ਪੰਜਵਾਂ ਬਾਹਰ ਧੋਏ ਅੰਤਰ ਮਨ ਮੈਲਾ ਦੋਏ ਠੌਰੇ ਆਪਣੇ ਖੋਏ ਇਹਾ ਕਾਮ ਕ੍ਰੋਧ ਮੋਹੇ ਵਿਆਪਾ ਅਗਹਿ ਮੁਸ ਮੁਸਰੋਏ ਗੋਬਿੰਦ ਭਜਨ ਕੀਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰੇ ਨਾਮ ਨ ਸੁਨਈ ਡੋਰਾ ਰਹਾਉ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨ ਜਾਣੈ ਵੇਦ ਸ਼ਾਸਤਰ ਕਹੋ ਤਰਕਨ ਲਾਗਾ ਤਤ ਜੋਗ ਨਾ ਪਛਾਣੈ ਉਗਰ ਗਿਆ ਜੈਸਾ ਖੋਟਾ ਟਬੂਆ ਨਦ ਸਰਾਫਾ ਆਇਆ ਅੰਤਰ ਜਾਮੀ ਸਭ ਕਿਛ ਜਾਣੈ ਉਸਤੇ ਕਹਾ ਛਪਾਇਆ ਕੂੜ ਕਵਟ ਬੰਚ ਨੇ ਮੁਨਿਆਦਾ ਬੰਸ ਗਿਆ ਤਤਕਾਲੇ ਸਤ ਸਤ ਸਤ ਨਾਨਕ ਕਹਿਆ ਆਪਣੇ ਹਿਰਦੈ ਦੇਖ ਸੁਮਾਲੇ ਆਸਾ ਮਹੱਲਾ ਪੰਜਵਾਂ ਉਦਮ ਕਰਤ ਹੋਵੈ ਮਨ ਨਿਰਮਲ ਨਾ ਚਾਹੇ ਆਪ ਨਿਵਾਰੇ ਪੰਚ ਜਨਾਲੇ ਵਸਕਤ ਰਾਖੈ ਮਨ ਮਹਿ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੈ ਰਬਾਬ ਪਖਾਵਜ ਤਾਲ ਘੁੰਗਰੂ ਅੰਧਨ ਸ਼ਬਦ ਵਜਾਵੈ ਰਹਾਉ ਪ੍ਰਥਮੇ ਮਨ ਪਰ ਬੋਧੈ ਆਪਣਾ ਪਾਛੈ ਅਵਰਿ ਜਾਵੈ ਰਾਮ ਨਾਮ ਜਪ ਹਿਰਦੈ ਜਾਪੈ ਮੁਕਤ ਹੈ ਸਗਲ ਸੁਣਾਵੈ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੈ ਮਨ ਤਨ ਅਰਪ ਧਰੇ ਗੁਰਿਆ ਗੈ ਸਤ ਪਦਾਰਥ ਪਾਵੈ ਜੋ ਜੋ ਸੁਨੇ ਪੀਖੈ ਲਾਏ ਸਰਦਾ ਤਾਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾਂ ਆਦਮ ਚੰਡਾਲੀ ਭਈ ਬ੍ਰਹਮਣੀ ਸੂਧੀ ਤੇ ਸ੍ਰਿਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲਹਿ ਬਰਬੂਜੀ ਖਾਈ ਰੇ ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅਜ ਕਹਿ ਵਸ ਗੁਰ ਕੀਨੋ ਕੇ ਹਰ ਕੂਕਰ ਤਿਨੇ ਲਗਾਈ ਰੇ ਰਹਾਉ ਬਾਜ ਥੂਨੀਆਂ ਛਪਰਾ ਥਾਮਿਆ ਨੀ ਘਰਿਆ ਕਰ ਪਾਇਆ ਰੇ ਬਿਨ ਜੜੀਏ ਲਹਿ ਜੜਿਓ ਜੜਾਵਾ ਤੇ ਵਾਹ ਅਜ ਲਾਇਆ ਰੇ ਦਾਦੀ ਦਾਦ ਨਾ ਪਹੁੰਚ ਨਹਾਰਾ

ਕਹੋ ਨਾਨਕ ਗੁਰ ਅਮਿਓ ਪੀ ਆਇਆ ਰਸਕ ਰਸਕ ਬਿਕਸਾਨਾ ਰੇ ਆ ਸਮ ਹੱਲਾ ਪੰਜਵਾ ਬੰਧਨ ਕਾਟ ਬਿਸਾਰੇ ਔਗਨੇ ਆਪਣਾ ਬਿਰਧ ਸੰਭਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜਿਉਂ ਪ੍ਰਤਪਾਰਿਆ ਗੁਰਸਿੱਖ ਰਾਖੇ ਗੁਰ ਗੋਪਾਲ ਗੁਰਸਿੱਖ ਰਾਖੇ ਗੁਰ ਗੋਪਾਲ ਕਾਢ ਲੀਏ ਮਹਾਂਭਵਜਲ ਤੇ ਆਪਣੀ ਹੀ ਨਦਰ ਨਿਹਾਲ ਰਹਾਓ ਜਾ ਕਹਿ ਸਿਮਰਨ ਜਮ ਤੇ ਛੁਟੀਏ ਹਲਤ ਪਲਤ ਸੁਖ ਪਾਈਐ ਸਾਸ ਗਰਾ ਜਪੋ ਜਪ ਜਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁੱਖ ਨਾਠੇ ਸਿਜੈ ਨਾ ਜਾਏ ਕਿਛ ਭਾਉ ਨਾ ਵਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭੇ ਸਹਾਈ ਇਤ ਉਤਰਾਖਨ ਹਾਰੇ ਪ੍ਰਾਨ ਮੀਤ ਹੀਤ ਧਨ ਮੇਰੇ ਨਾਨਕ ਸਤਬਲੇ ਹਾਰੇ ਆਸਾ ਮਹੱਲਾ ਪੰਜਵਾਂ ਜਾ ਤੂੰ ਸਾਹਿਬ ਤਾ ਭਉ ਕਿਹਾ ਹੋ ਤੁਧ ਬਿਨ ਕਿਸ ਸਾਲਾਹੀ ਏਕ ਤੂੰ ਤਾ ਸਭ ਕਿਛ ਹੈ ਮੈਂ ਤੁਧ ਬਿਨ ਦੂਜਾ ਨਾਹੀ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ ਜਾਣੇ ਬਿਰਥਾ ਸਭਾ ਮਨ ਕੀ ਹੋਰ ਕਿਸ ਫੈ ਆਖ ਸੁਣਾਈਐ ਵਿਣ ਨਾਵੈ ਸਭ ਜਗ ਬਉਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸੇ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਝੇ ਧਿਆਓ ਨਾਨਕੇ ਪ੍ਰਭ ਸਦਾ ਸੁਖਦਾ ਤੇ ਮੈਂ ਤਾਣ ਤੇਰਾ ਇੱਕ ਨਾ ਆਸਾ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਿਨੇ ਪੀਓ ਜਨਮ ਜਨਮ ਚੂਕੇ ਭੈ ਭਾਰੇ ਦੁਰਤ ਬਿਨਾਸਿਓ ਭਰਮਤ ਪੀਓ ਦਰਸ਼ਨ ਪੇਖਤ ਮੈਂ ਜੀਓ ਸੁਨ ਕਰ ਬਚਨ ਤੁਮਾਰੇ ਸਤਿਗੁਰ ਮਨ ਤਨ ਮੇਰਾ ਠਾਰਥੀਓ ਰਹਾਉ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਦਿੜ ਕਰ ਚਰਨ ਗਏ ਪ੍ਰਭ ਤੁਮਰੇ ਸਹਿਜੇ ਬਿਖਿਆ ਭਈ ਖੀਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਅਬਿਨਾਸੀ ਮੰਤਰ ਲਿਓ ਕਰ ਕਿਰਪਾ ਮੋਇ ਸਤਿਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਧਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀ ਆਸਾ ਮਹੱਲਾ ਪੰਜਵਾ ਆਗੈ ਹੀ ਤੇ ਸਭ ਕਿਛ ਹੂਆ ਅਵਰ ਕੇ ਜਾਣੇ ਗਿਆਨਾ ਭੂਲ ਚੂਕ ਆਪਣਾ ਬਾਰਕ ਬਖਸਿਆ ਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕਉ ਰਾਖ ਲਿਆ ਕਾਟਿਆ ਰੋਗ ਮਹਾਂ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਓ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਭਏ ਅੰਧ ਕੂਪ ਮਹਾਘੋਰ ਤੇ ਬਾਹਾ ਪਕਰ ਗੁਰ ਕਾਢ ਲੀਏ ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨ ਹਾਰੇ ਅਸੀਂ ਦਾ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸਰਣ ਪਿਆ ਨਾਨਕ ਸੋਹੇਲਾ ਆਸਾ ਮਹੱਲਾ ਪੰਜਵਾਂ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵੈ ਤਾਂ ਸੇਵਾ ਅਵਰ ਨਾ ਕੋ ਦੂਜਾ ਸੂਝੈ ਸੱਚ ਹੈ ਲੱਖ ਅਭੇਵਾ ਚੀਤ ਆਇਆ ਵੈ ਤਾਂ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਐ ਸਗਲੇ ਜੀਅ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰ ਹਾਥ ਦੇ ਤੂੰ ਰਾਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸਕੋ ਬਿਪ ਨਾ ਕਹੁ ਭਾਖੈ ਉਹ ਸੁਖ ਉਹਾ ਵਡਿਆਈ ਜੋ ਪਵ ਜੀਵਨ ਭਾਣੀ ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾ ਮਿਲੈ ਰੰਗਮਾਣੀ ਤੁਦੇ ਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਐ ਖੋਲ ਕਵਾਰ ਦਿਖਾਲੇ ਦਰਸ਼ਨ ਪੁਨਰਪ ਜਨਮ ਨਿਆਈਐ ਮਿਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੂਖ ਹਰੋ ਰੇ ਪਾਪ ਬ੍ਰਹਮ ਜਨ ਹਿਰਦੈ ਅਰਾਧਿਆ ਤਾਕੈ ਸੰਗ ਤਰੋ ਰੇ ਰਹਾਉ ਮਹਾਂ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਵਸਨਾ ਸਤਿਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਤਨ ਧਨ ਥਾਪ ਕੀਓ ਸਭੇ ਆਪਣਾ ਕੋਮਲ ਬੰਧਨ ਬੰਧਿਆ ਗੁਰਪ੍ਰਸਾਦ ਭਏ ਜਨ ਮੁਕਤੇ ਹਰ ਹਰ ਨਾਮ ਅਰਾਧਿਆ ਰਾਖ ਲੀਏ ਪ੍ਰਭ ਰਾਖਨ ਹਾਰੈ ਜੋ ਪ੍ਰਭ ਆਪਣੇ ਭਾਣੇ ਜੀਓ ਪਿੰਡ ਸਭ ਤੁਮ ਰਾਧਾ ਤੇ ਨਾਨਕ ਸਤਿਗੁਰ ਬਾਣੇ ਆਸਾ ਮਹੱਲਾ ਪੰਜਵਾਂ ਮੋਹ ਮਲਨ ਨੀ ਤੇ ਛੁਟਕੀ ਕੌਣ ਅਨੁਗ੍ਰਹ ਭਇਓ ਰੀ ਮਹਾ ਮੋਹਨੀ ਤੁਧ ਨਾ ਵਿਆਪੈ ਤੇਰਾ ਆਲਸ ਕਹਾ ਗਯੋ ਰੀ ਰਹਾਓ ਕਾਮ ਕ੍ਰੋਧ ਅਹੰਕਾਰ ਗਾਖਰੋ ਸੰਜਮ ਕੌਣ ਛੁਟਿਓ ਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋ ਭਵਨ ਲੁੱਟਿਓ ਰੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ ਐਸੋ ਸਮਰੱਥ ਵਰਨ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹਿਓ ਰੀ ਕਾਜਰ ਕੋਠ ਮਹਿ ਭਈ ਨਾ ਕਾਰੀ ਨਿਰਮਲ ਬਰਨ ਬਣਿਓ ਰੀ ਮਹਾਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਣਿਓ ਰੀ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸਤਵਾ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਹਿਆ ਸੁਰਜਨ ਭਾਨੀ ਤਾਮਨ ਮੋਹਿਆ ਕਵਨ ਬਨੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਲੀ ਗੁਲਾਲੀ ਰਹਾਉ ਤੁਮ ਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸਭ ਸੁਭ ਦ੍ਰਿਸ਼ਟ ਨਿਹਾਲ ਸੁਨ ਰੀ ਸਖੀ ਇਹ ਹਮਰੀ ਘਾਲ ਪ੍ਰਭ ਆਪ ਸਿਗਾਰ ਸਵਾਰ ਨਹਾਰ
रहाओ दूजा आसा महला पंजवा। दुख घनो जब होते दूर, आब मसलत मोहे मिली हदूर। चुका निहोरा सखी सहेरी, परम गया गुर पिर संग मेरी। रहाओ निकट आन प्रसेज धरी, कान कडन ते शूट परी। मंदर मेरे शब्द उजारा, अनद बिनोदी खसु हमारा। मस्तक भाग मैं पेर घर आया, थिर सुहाग नानक जनक पाया। आसा महला पंजवा। साच नाम मेरा मन लागा, लोगन स्यों मेरा ठाठा बागा। बाहर सूत सगल स्यों मौला, लिपत रहो जैसे जल मह कौला। रहाओ मुख की बा सगल स्यों करता, जी संग प्रभ अपना धरता। दीस आवत है बहुत पिहाला, सगल चरण की एहो मन राला। नानक जन गुर पूरा पाया, अंतर बाहर एक दिखाया। आसा महला पंजवा। पावत रलिया जो बन बलिया, नाम बिना माटी संग रलिया। कान कुंडलिया बस्तर ओडलिया, से सुखलिया मन गुर बलिया। रहाओ तले कुंचरिया सिर कनक छतरिया, हर भगत बिना ले धरन गडलिया। रूप सुंदरिया अनक स्तरिया, हर रास बिन सब स्वाद फिकरिया। माया शलिया बिकार बिखलिया, शरण नानक प्रभ पुरख दयालिया। आसा महला पंजवा। एक बगीचा पेड़ घन करिया, अमृत नाम तहां मह फलिया। ऐसा करो विचार ज्ञानी, जाते पाई है पद निर्वाणी। आस पास बिखुआ के कुंटा, बीच अमृत है भाई रे। रहाओ सिंचन हारे एक कै माली, खबर करत है पात पत डाली। सगल बिनस्पत आन जड़ाई, सगली फूली निफल नकाई। अमृत फल नाम जिन गुर ते पाया, नानक दास तरी तेन माया। आसा महला पंजवा। राज लीला तेरा नाम बनाई, जोग बनया तेरा कीर्तन गाई। सर्व सुखा बने तेरे तेरा उल्लै, भरम के परदे सतगुरु खोले। रहाओ हुक्म बूझ रंग रस माणे, सतगुरु सेवा महानिर्वाणे। जिन तुह जाता सो ग्रस्त उदासी प्रवान, नाम रता सोई निर्वाण। जाको मिल्यो नाम निधाना, भनत नानक ताका पूर्ण पूर खजाना। आसा महला पंजवा। तीरथ जाओ ता हाओ हाओ करते, पंडित पूछो ता माया राते। सो स्थान बताब हमीता, जाके हर हर कीर्तन नीता। रहाओ शास्त्र वेद पाप पुन विचार, नरक सुर्ग फिर अवतार। ग्रस्त में चिंत उदास अहंकार, कर्म करत जी कौ संजार। कर्म करत जी कौ जंजार, प्रभु कृपा ते मन से आया। नानक गुरमुख तरी तिन माया, साध संग हर कीर्तन गाइया। एह स्थान गुरु ते पाइया। रहाओ दूजा आसा महला पंजवा। घर मह सुख बाहर फुर सुखा, हर सिमरत सगल बिनासे दुखा। सगल सुख जा तू चित्यावै, सो नाम जपै जो जन तुत भावै। रहाओ तन मन शीतल जप नाम तेरा, हर हर जपत टहै दुख डेरा। हुक्म बूझै सोई प्रवान, साच शब्द जाका निशान। गुरपुरै हर नाम दृढ़ाया, भनत नानक मेरै मन सुख पाया। आसा महला पंजवा। जहा पठाव हो तह तह जाई, जो तुम देहो सोई सुख पाई। सदा चेरे गोविंद गोसाई, तुमरी कृपा ते तृप्त अगाई। रहाओ तुमरा दिया पहनो खाई, तू प्रसाद तो प्रसाद प्रभ सुखी बलाई। मन तन अंतर तुझै त्याई, तुमरै लवै ना को लाई। कहो नानक नित इवै त्याई, गत होवै संत है लग पाई। आसा महला पंजवा। उठत बैठत सोवत त्याईय, मार्ग चलत हरे हर गाइय। श्रवण सुनीजै अमृत कथा, जा सुनी मन हुए आनंदा। दुख रोग मन सगले लथा। रहाओ कार्ज काम बाट काट जपीजै, गुरु प्रसाद अमृत पीजै। दिन सरैन हर कीर्तन गाइय, सो जन जमकी वाट न पाइय। आठ पैर जिस विसरह नाही, गत होवै नानक तिस लग पाई। आसा महला पंजवा। जाकै सिमरन सुख निवास, भई कल्याण दुख होवत नास। आनंद करो प्रभ के गुण गावो, सतगुर अपना साध सदा बनावो। रहाओ सतगुर का सच शब्द कमावो, थिर कर बैठे प्रभ अपना पावो। पर का बुरा न राखो जीत, तुमको दुख नहीं भाई मीत। पर का बुरा ना राखो जीत, तुम कहो दुख नहीं भाई मीत। हर हर तंत मंत गुरदीना, एहो सुख नानक अंदन चीना। सा महला पंजवा। जिस नीच को कोई ना जाने, नाम जपत ओह चहो कुंट माने। दर्शन मांगो देह प्यारे, तुमरी सेवा कौन कौन ना तारे। रहाओ जाके निकट ना आवै कोई, सगल श्रेष्ठ आके चरण मल धोई। जो प्राणी काहू ना आवत काम, संत प्रसाद ताको जपिए नाम। साध संग मन सोवत जागे।

ਆਓ ਮੋਹ ਭਰਮ ਬਹੁ ਜੋਨ ਭਵਾਇਆ ਅਸਤਰ ਭਗਤ ਹਰ ਚਰਨ ਤੇ ਆਇਆ ਬੰਧਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ ਬੁਜੈ ਹਰ ਸੁਨੇਰਾ ਕਹੁ ਨਾਨਕ ਜੋ ਪ੍ਰਭ ਸਰਨ ਆਈ ਈਹਾ ਸੁਖ ਆਗਿਆ ਗਤ ਪਾਈ ਆਸਾ ਮਹੱਲਾ ਪੰਜਵਾਂ ਤੂੰ ਮੇਰਾ ਤਰੰਗ ਹਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ ਤੂੰ ਮੇਰਾ ਕਰਤਾ ਹਉ ਸੇਵਕ ਤੇਰਾ ਸਰਣ ਗਹੀ ਪ੍ਰਭ ਗੁਣੀ ਗਹਿਰਾ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਜੈ ਪੇਖ ਬਿਕਸੈ ਕੌਲਾਰ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੂੰ ਸਮਰੱਥ ਮੈਂ ਤੇਰਾ ਤਾਣ ਅਨਦਿਨ ਜਪੋ ਨਾਮ ਗੁਣਤਾਸ ਨਾਨਕ ਕੀ ਪ੍ਰਭ ਪੈ ਅਰਦਾਸ ਆਸਾ ਮਹੱਲਾ ਪੰਜਵਾਂ ਰੋਵਨ ਹਾਰੈ ਝੂਠ ਕਮਾਨਾ ਹਾਸਸ ਸੋ ਕਰਤ ਬੇਗਾਨਾ ਕੋ ਮੂਆ ਕਾ ਕੈ ਘਰ ਗਾਵਨ ਕੋ ਰੋਵੈ ਕੋ ਹਸਸ ਪਾਵਨ ਰਹਾਉ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚਣਾ ਮੌਕਾ ਫਿਰ ਪੁਛਦਾਨਾ ਤ੍ਰਹਿ ਗੁਣ ਮਹਿ ਵਰਤੈ ਸੰਸਾਰਾ ਨਾਨਕ ਸੁਰਗ ਫਿਰ ਫਿਰਿਆ ਉਤਾਰਾ ਕਹੁ ਨਾਨਕ ਜੋ ਲਾਇਆ ਨਾਮ ਸਫਲ ਨਾ ਜਨਮ ਤਾਕਾ ਪ੍ਰਵਾਨ ਆਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਭੋਰ ਭਇਆ ਬਹੁਰ ਪਛਤਾਨੀ ਪ੍ਰੈ ਪ੍ਰੇਮ ਸਹਿਜ ਮਨ ਅਨੰਦ ਧਰੋ ਰੀ ਪ੍ਰਭ ਮਿਲਬੇ ਕੀ ਆ ਲਾਲਸਾ ਪ੍ਰਭ ਮਿਲਬੇ ਕੀ ਲਾਲਸਾ ਤਾਤੇ ਆਲਸ ਕਹਾ ਕਰੋ ਰੀ ਰਹਾਓ ਹਾ ਕਰ ਮਹਿ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ ਭੂਮ ਪਰਡਾਰਿਓ ਸਾਧ ਮੋਹਿ ਲਾਦੀ ਅਹੰਕਾਰੇ ਦੋਸ ਨਹੀਂ ਪ੍ਰਭ ਰਾਖਾ ਰਣੇ ਹਾਰੇ ਸਾਧ ਸੰਗ ਮਿਟੇ ਭਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਆਸਾ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤਿਆ ਵੈ ਤੇਰੀ ਮਾਇਆ ਸਿਮਰਤ ਨਾਮ ਸਗਲ ਰੋਗ ਖਿਆ ਰਹਾਉ ਅਨਕ ਦੁਖ ਦੇਵੈ ਅਵਰਾ ਕੋ ਪਹੁੰਚ ਨ ਸਾਕੈ ਜਨ ਤੇਰੇ ਕੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈਰਗੀ ਨਾਨਕ ਕੀ ਅਰਦਾਸ ਸੁਨੀ ਜੈ ਕੇਵਲ ਨਾਮ ਰਿਦੇ ਮਹਿ ਦੀਜੈ ਆਸਾ ਮਹੱਲਾ ਪੰਜਵਾਂ ਮਨ ਤ੍ਰਿਪਤਾਨੂ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ ਸੁ ਭੇਟਿਆ ਨਿਰਭੈ ਧਨੀ ਰਹਾਓ ਨਾਮ ਦ੍ਰਿੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾਬਿਕਰਾਲ ਠਾਕੁਰ ਆਪਣੇ ਕੀਨੀ ਦਾਤ ਜਲਨ ਬੁਝੀ ਮਨ ਹੋਈ ਸਾਤ ਮਿਟ ਗਈ ਭਾਲ ਮਨ ਸਹਿਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਸਾ ਮਹੱਲਾ ਪੰਜਵਾਂ ਠਾਕੁਰ ਸਿਉ ਜਾ ਕੀ ਬਣਿਆਈ ਭੋਜਨ ਪੂਰ ਰਹਿਆ ਗਾਈ ਕਸ਼ੂ ਨ ਥੋਰਾ ਹਰ ਭਗਤਨ ਕੋ ਖਾਤ ਖਰਚਤ ਬਿਲਸ ਦੇਵਨ ਕੋ ਰਹਾਉ ਜਾ ਕਾ ਧਨੀ ਅਗਮ ਗੁਸਾਈ ਮਾਨੁ ਕੀ ਕਹੁ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਧਾਈ ਪਲਕ ਦਿਸ਼ਟਤਾ ਕੀ ਲਾਗ ਹੋ ਪਾਈ ਜਾ ਕਹੁ ਦਇਆ ਕਰੋ ਮੇਰੇ ਸਵਾਮੀ ਕਹੁ ਨਾਨਕ ਨਾਹੀ ਤਿਨਕਾਮੀ ਆਸਾ ਮਹੱਲਾ ਪੰਜਵਾਂ ਜਾਉ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰੇ ਮਨ ਮਹਾਂ ਸੁਖ ਪਾਇਆ ਮਿਟ ਗਈ ਗਣਤ ਬਿਨਾਸਿਓ ਸੰਸਾ ਨਾਮ ਰਤੇ ਜਨ ਭਏ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਹਿਬ ਚੀਤ ਤਾਉ ਭਾਉ ਮਿਟਿਓ ਮੇਰੇ ਮੀਤ ਜੋ ਮੈਂ ਓਟ ਗਏ ਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਤ ਮਨ ਭਏ ਦਿਲਾਸਾ ਨਾਨਕ ਦਾਸ ਤੇਰਾ ਪ੍ਰਭਾਸਾ ਸਾ ਮਹੱਲਾ ਪੰਜਵਾਂ ਅਨਦਿਨ ਮੂਸਾ ਲਾਜ ਟਕਾਈ ਗਿਰਤ ਕੂਪ ਮਹਿ ਖਾਏ ਮਿਠਾਈ ਸੋਚਤ ਸਾਚਤ ਰੈਨ ਬਿਹਾਨੀ ਅਨਕ ਰੰਗ ਮਾਇਆ ਕੇ ਚਿਤਵਤ ਕਬੂ ਨਾ ਸਿਮਰੈ ਸਾਰੰਗ ਪਾਨੀ ਰਹਾਉ ਦਰੁਮ ਕੀ ਛਾਇਆ ਨਿਹਚਲ ਗ੍ਰਹਿ ਬੰਧਿਆ ਕਾਲ ਕੈ ਫਾਂਸ ਸਖਤ ਸਰ ਸਾਂਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨਿਹਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਏ ਨਾਨਕ ਜੀਵੈ ਹਰ ਗੁਣ ਗਾਇਆ ਸਾ ਮਹੱਲਾ ਪੰਜਵਾਂ ਦੋ ਪਦੇ ਨਾਉ ਉਨਕੈ ਸੰਗ ਤੂੰ ਕਰਤੀ ਕੇਲ ਉਨਕੈ ਸੰਗ ਹਮ ਤੁਮ ਸੰਗ ਮੇਲ ਉਨਕੈ ਸੰਗ ਤੁਮ ਸਭ ਕੋ ਉਲੋਰੈ ਉਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈਰਾਗੀ ਕਹਾਂ ਸਮਾਏ ਤਿਸ ਬਿਨ ਤੁਹੀ ਦੇਹਰੀ ਰੀ ਰਹਾਉ ਉਨਕੈ ਸੰਗ ਤੂੰ ਗ੍ਰਹਿ ਮਹਿਮਾਹਰ ਉਨਕੈ ਸੰਗ ਤੂੰ ਹੋਈ ਹੈ ਜਾਹਰ ਉਨਕੈ ਸੰਗ ਤੂੰ ਰਖੀ ਪਬੋਲ ਉਸ ਬਿਨਾ ਤੂੰ ਛੁਟਕੀ ਰੋਲ ਉਨਕੈ ਸੰਗ ਤੇਰਾ ਮਾਨ ਮਹੱਤ ਉਨਕੈ ਸੰਗ ਤੁਮ ਸਾਖ ਜਗਤ ਉਨਕੈ ਸੰਗ ਤੇਰੀ ਸਭ ਬਿਧ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੇ ਨਾ ਜਾਏ ਹੁਕਮੇ ਵਾਧਾ ਕਾਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੇ ਆਪ ਆਸਾ ਮਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੈ ਨਾ ਹਮ ਕੜਿਆ ਨਾ ਉਹ ਨਿਰਤਨ ਨਾ ਹਮ ਭੂਖੇ ਨਾ ਉਸ ਦੁੱਖ ਨਾ ਹਮ ਕਹੁ ਦੁਖੇ ਅਵਰ ਨਾ ਕੋਹੂ ਮਾਰਨ ਵਾਰਾ ਜੀਉ ਹਮਾਰਾ ਜੀਉ ਦੇਨ ਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਧੇ ਨਾ ਉਸ ਧੰਦਾ ਨਾ ਹਮ ਧਾਦੇ ਨਾ ਉਸ ਮੈਲ ਨਾ ਹਮ ਕਹੁ ਮੈਲਾ ਉਸ ਆਨੰਦਤਾ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕਹੁ ਸੋਚਾ ਨਾ ਉਸ ਲੇਪ ਨਾ ਹਮ ਕਹੁ ਪੋਚਾ ਨਾ ਉਸ ਭੂਖ ਨਾ ਹਮ ਕਹੁ ਤ੍ਰਿਸਨਾ ਜਾ ਉਹ ਨਿਚ ਨਾ ਉਹ ਨਿਰਮਲਤਾ ਹਮ ਜਚਨਾ ਹਮ ਕਿਛ ਨਾਹੀ ਏਕੈ ਉਹੀ ਆਗੈ ਪਾਛੈ ਏਕੋ ਸੋਈ ਨਾਨਕ ਗੁਰ ਖੋਏ ਭ੍ਰਮ ਭੰਗਾ ਹਮ ਹੋਏ ਮਿਲ ਹੋਏ ਕਰੰਗਾ ਸਾ ਮਹੱਲਾ ਪੰਜਵਾਂ ਅਨਕ ਭਾਂਤ ਕਰ ਸੇਵਾ ਕਰੀਐ ਜੀਉ ਪ੍ਰਾਣ ਧਨ ਆਗੈ ਧਰੀਐ ਪਾਣੀ ਪਖਾ ਕਰੋ ਤਾਜ ਅਭਿਮਾਨ ਅਨਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭਾਈ ਤਿਸਕੈ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨਹਾਰ ਉਨਕੀ ਰੇਣ ਬਸੈ ਜੀ ਨਾਲ ਮਾਥੈ ਭਾਗਤ ਪਾਵੋ ਸੰਗ ਮਿਲੈ ਸਵਾਮੀ ਆਪਣੇ ਰੰਗ ਜਾਪ ਤਾਪ ਦੇਵੋ ਸਭ ਨੇਮਾ ਕਰਮ ਧਰਮ ਅਰਪੋ ਸਭ ਹੋਮਾ ਗਰਭ ਮੋਹ ਤਜ ਹੋ ਬਹੁ ਰੇਨ ਉਨਕੈ ਸੰਗ ਦੇਖੋ ਪ੍ਰਭ ਨੈਣ ਨਿਮਕ ਨਿਮਕ ਹੀ ਆ ਰਾਧੋ ਦੇਵ ਦਿਨ ਸਹਿ

ਇਹ ਸੇਵਾ ਸਾਧੋ ਭਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸਿੰਦ ਆਸਾ ਮਹੱਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ ਪ੍ਰਭ ਕੀ ਪ੍ਰੀਤ ਹੋਮੈ ਮਲਕ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਣ ਘਟ ਘਟ ਆਧਾਰ ਰਹਾਉ ਪ੍ਰਭ ਕੀ ਪ੍ਰੀਤ ਭਏ ਸਗਲ ਨਿਧਾਨ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸੁਭਾਵੰਤ ਪ੍ਰਭ ਕੀ ਪ੍ਰੀਤ ਸਮਿਟੀ ਹੈ ਚਿੰਤ ਪ੍ਰਭ ਕੀ ਪ੍ਰੀਤ ਇਹ ਭਉ ਜਲ ਤਰੈ ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੈ ਪ੍ਰਭ ਕੀ ਪ੍ਰੀਤ ਚੱਲੈ ਸੰਘਾਰੈ ਆਪ ਹੋ ਕੋਈ ਮਿਲੈ ਨਾ ਭੂਲੈ ਜਿਸ ਕਿਰਪਾਲ ਤਿਸ ਸਾਧ ਸੰਗ ਘੂਲੈ ਕਹੋ ਨਾਨਕ ਤੇਰੇ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾ ਭੂਪਤ ਹੋਏ ਕਹਿ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਜਤ ਸੰਜਤ ਥੈਲੀ ਕੀਨੀ ਪ੍ਰਭ ਉਸਤੇ ਤੇ ਡਾਰ ਅਵਰ ਕਉ ਦੀਨੀ ਕਾਚਕ ਗਰੀਆ ਅੰਬ ਮਝਰੀਆ ਗਰਭ ਗਰਭ ਉਹਾਉ ਮਹਿ ਪਰਿਆ ਰਹਾਉ ਨਿਰਭਉ ਹੋਇਓ ਭਇਓ ਨਿਰਭਉ ਹੋਇਓ ਭਇਆ ਨਿਹੰਗਾ ਚੇਤਨ ਆਇਓ ਕਰਤਾ ਸੰਗਾ ਲਸਕਰ ਜੋੜੇ ਕੀਆ ਸੰਭਾਹਾ ਨਿਕਸਿਆ ਫੂਕ ਤਾਂ ਹੋਏ ਗਇਓ ਸਵਾਹਾ ਉੱਚੇ ਮੰਦਰ ਮਹਿਲ ਅਰਰਾਨੀ ਹਸਤ ਘੋੜੇ ਜੋੜੇ ਮਨ ਭਾਨੀ ਵੱਡ ਪਰਵਾਰ ਪੂਤ ਅਰਧੀਆ ਮੋਹੇ ਪਚੇ ਪਚ ਅੰਧਾ ਮੂਆ ਜਿਨਹੇ ਉਪਾਹਾ ਤਿਨਹੇ ਬਿਨਾਹਾ ਰੰਗ ਰਸਾ ਜੈਸੇ ਸੁਪਨਾ ਸੋਈ ਮੁਕਤਾ ਤਿਸ ਰਾਜਮਾਲ ਸੋਈ ਮੁਕਤਾ ਤਿਸ ਰਾਜਮਾਲ ਨਾਨਕ ਦਾਸ ਜਿਸ ਖਸਮ ਦਿਆਲ ਆਸਾ ਮਹੱਲਾ ਪੰਜਵਾਂ ਇਨ ਸਿਉਂ ਪ੍ਰੀਤ ਕਰੀ ਕਨੇਰੀ ਜਉ ਮਿਲੀਐ ਤਾਂ ਵਧੈ ਵਧੇਰੀ ਗਲ ਚਮੜੀ ਜਉ ਛੋਡੈ ਨਾਈ ਲਾਗ ਛੁੱਟੋ ਸਤਿਗੁਰ ਕੀ ਪਾਈ ਜਗ ਮੋਹਨੀ ਤਹਾਮ ਤਿਆਗ ਗਵਾਈ ਨਿਰਗੁਣ ਮਿਲਿਓ ਵਜੀ ਵਧਾਈ ਰਹਾਉ ਐਸੀ ਸੁੰਦਰ ਮਨ ਕੋ ਮੋਹੈ ਬਾਟ ਘਾਟ ਗ੍ਰਹਿ ਬਨ ਬਨ ਜੋ ਹੈ ਮਨ ਤਨ ਲਾਗੈ ਹੋਏ ਕੈ ਮਿੱਠੀ ਗੁਰ ਪ੍ਰਸਾਦ ਮੈਂ ਖੋਟੀ ਡੀਠੀ ਅਗਰਕ ਉਸਕੇ ਵੱਡੇ ਠਗਾਉ ਛੋਟੇ ਨਾਹੀ ਬਾਪ ਨਾ ਮਾਊ ਮੇਲੀ ਆਪਣੇ ਉਨਲੇ ਬਾਂਧੇ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ ਆਵ ਮੋਰੈ ਮਨ ਪਿਆ ਆਨੰਦ ਭਉ ਚੂਕਾ ਟੂਟੇ ਸਭ ਫੰਦ ਕਹੋ ਨਾਨਕ ਜੈ ਸਤਿਗੁਰ ਪਾਇਆ ਘਰ ਸਗਲਾ ਮੈਂ ਸੁਖੀ ਵਸਾਇਆ ਸਾ ਮਹੱਲਾ ਪੰਜਵਾਂ ਆਠ ਪਹਿਰ ਨਿਕਟ ਕਰ ਜਾਣੇ ਪ੍ਰਭ ਕਾ ਕੀਆ ਮਿੱਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸੌਕੀ ਬਖਸ਼ਾਰ ਸੰਤ ਰਹਿਤ ਸੁਨੋ ਮੇਰੇ ਭਾਈ ਆਕੀ ਮਹਿਮਾ ਕਥਨ ਨਾ ਜਾਈ ਰਹਾਉ ਵਰਤਨ ਜਾ ਕਹਿ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸਰਾਮ ਮਿੱਤਰ ਸਤਰ ਜਾ ਕਹਿ ਏਕ ਸਮਾਨੇ ਪ੍ਰਭ ਅਮਨੇ ਬਿਨ ਅਵਰ ਨ ਜਾਣੇ ਕੋਟ ਕੋਟ ਅਗ ਕਾਟਨ ਹਾਰਾ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤ ਛਲੀ ਕੌਲਾ ਬਪਰੀ ਸੰਤੀ ਛਲੀ ਤਾਕਾ ਸੰਗ ਬਾਛੈ ਸੁਰਦੇਵ ਅਮੋਗ ਦਰਸ ਸਫਲ ਜਾਖੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਹੇ ਸੰਤ ਹੈ ਟਹਿਲ ਦੀਜੈ ਗੁਣਤਾਸ ਆਸਾ ਮਹੱਲਾ ਪੰਜਵਾਂ ਸਗਲ ਸੂਖ ਜਪ ਏਕੈ ਨਾਮ ਸਗਲ ਧਰਮ ਹਰ ਕੇ ਗੁਣਗਾਮ ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇੜਤ ਲਾਗੈ ਪ੍ਰਭ ਰੰਗ ਗੁਰਪ੍ਰਸਾਦ ਹੋਇ ਆਨੰਦ ਪਾਵੈ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕਿ ਗਤ ਮਿਤ ਕਹਿਣ ਨਾ ਜਾਵੈ ਰਹਾਉ ਵਰਤ ਨੇਮ ਜਿਨ ਤਿਸ ਪੂਜਾ ਵੇਦ ਪ੍ਰਾਣ ਤਿਨ ਸਿਮਰਤ ਸੁਨੀਜਾ ਮਹਾਂ ਪੁਨੀਤ ਜਾਕਾ ਨਿਰਮਲ ਥਾਨ ਸਾਧ ਸੰਗਤ ਜਾਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤਤ ਪੁਨੀਤ ਤਾ ਕੀ ਪਗਰੇਨ ਜਾ ਕੋ ਭੇਟਿਓ ਹਰ ਹਰ ਰਾਏ ਤਾ ਕੀ ਗਤ ਮਿਤ ਕਥਨ ਨਾ ਜਾਏ ਆਠ ਪੈਰ ਕਰ ਜੋੜ ਤੇ ਆਵੋ ਉਨਸਾ ਦਾ ਕਾ ਦਰਸ਼ਨ ਪਾਵੋ ਮੋਹੇ ਗਰੀਬ ਕੋ ਲਿਹੋ ਰਲਾਏ ਨਾਨਕ ਆਏ ਪਏ ਸਰਣਾਏ ਆਸਾ ਮਹੱਲਾ ਪੰਜਵਾਂ ਆਠ ਪਹਿਰ ਉਦਕਿਸ ਨਾਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਬਿਰਥਾ ਕਾਹੂ ਛੋਟੈ ਨਾਹੀ ਬਹੁਰ ਬਹੁਰ ਤਿਸ ਲਾਗੈ ਪਾਈ ਸਾਲ ਗਰਾਮ ਹਮਾਰੈ ਸੇਵਾ ਪੂਜਾ ਅਰਚਾ ਬੰਧਨ ਦੇਵਾ ਰਹਾਓ ਘੰਟਾ ਜਾ ਕਾ ਸੁਣੀਐ ਚੌਹ ਕੁੰਟ ਆਸਨ ਜਾ ਕਾ ਸਦਾ ਬੈਕੁੰਠ ਜਾ ਕਾ ਚਵਰ ਸਭ ਉਪਰ ਝੁਲੈ ਤਾਕਾ ਧੂਪ ਸਦਾ ਪਰ ਫੁੱਲੈ ਘਟ ਘਟ ਸੰਪਟ ਹੈ ਰੇ ਜਾ ਕਾ ਭਗ ਸਭਾ ਸੰਗ ਹੈ ਸਾਧਾ ਭਾਰ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸ ਹੈ ਪ੍ਰਾਪਤ ਇਸ ਹੀ ਲੈਣਾ ਸੰਤ ਚਰਨ ਉਹ ਆਇਓ ਸਰਣਾ ਹਾਥ ਚੜਿਓ ਹਰ ਸਾਲ ਗਰਾਮ ਕਹੋ ਨਾਨਕ ਗੁਰ ਕੀ ਨੋਦਾਨ ਆਸਾ ਮਹੱਲਾ ਪੰਜਵਾ ਪੰਜ ਪਦਾਂ ਜਿਹ ਪੈਡੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ ਸੰਤ ਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਥੀ ਜਮ

0: ਪਾਰ ਬ੍ਰਹਮ ਕੇ ਸੰਗੀ ਸਾਧ ਚੇਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨ ਪੇਖਾ ਕਹੋ ਨਾਨਕ ਜੇ ਸਤਿਗੁਰ ਪੂਰਾ ਵਾਜੇ ਤਾਂ ਕਹਿ ਅਨੰਦ ਤੂਰਾ ਆਸਾ ਮਹੱਲਾ ਪੰਜਵਾ ਦੋ ਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਏ ਤਿਸਨਾ ਹਰ ਜਿਸ ਅਗਾਨੇ ਜਬ ਜਬ ਜੀਵਾ ਸਾਰਗ ਪਾਨੇ ਕਰਨ ਕਰਾਵਨ ਸਰਨ ਪਰਿਆ ਗੁਰਪ੍ਰਸਾਦ ਸਹਿਜ ਘਰ ਆਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਓ ਲਾਲ ਜਵੇਹਰ ਭਰੇ ਭੰਡਾਰ ਤੋਂ ਟਨ ਆਵੈ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੈ ਜਨ ਕੋਏ ਨਾਨਕ ਤਾਕੀ ਪਰਮ ਗਤ ਹੋਏ ਆਸਾ ਘਰ ਸਤਵਾ ਮਹੱਲਾ ਪੰਜਵਾ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੈ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਰਹਾਓ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਆਸਾ ਮਹੱਲਾ ਪੰਜਵਾ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨੈ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੈ ਸੰਤ ਹਰਪ੍ਰੀਤ ਪਿਆਰੇ ਰਹਾਉ ਜਾ ਕੇ ਮਸਤਕ ਲਿਖਿਆ ਭਾਗ ਕਹੋ ਨਾਨਕ ਤਾਕਾ ਥਿਰ ਸੁਹਾਗ ਆਸਾ ਮਹੱਲਾ ਪੰਜਵਾ ਮੀਠੀ ਆ ਗਿਆ ਫਿਰ ਕੀ ਲਾਗੀ ਸੌਕਨ ਘਰ ਕੀ ਕੰਤ ਤਿਆਗੀ ਪ੍ਰਿਯ ਸੁਹਾਗਨ ਸਿਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਭਯੋ ਪ੍ਰਿਯ ਕਹਿਆ ਮਾਨਿਆ ਸੂਖ ਸਹਿਜ ਇਸ ਘਰ ਕਾ ਜਾਣਿਆ ਰਹਾਓ ਹਉ ਬੰਦੀ ਪ੍ਰਿਯ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ ਲੇ ਪੱਖਾ ਪ੍ਰਿਯ ਝੱਲੋ ਪਾਏ ਭਾਗ ਗਏ ਪੰਜ ਦੂਤ ਲਾਵੇ ਭਾਗ ਗਏ ਪੰਜ ਦੂਤ ਲਾਵੇ ਨਾ ਮੈਂ ਕੁਲ ਨਾ ਸੋਭਾਵੰਤ ਕਿਆ ਜਾਣਾ ਕਿਉ ਭਾਨੀ ਕੰਤ ਮੋਹਿਆ ਨਾਥ ਗਰੀਬ ਨਿਮਾਨੀ ਕੰਤ ਪਕਰ ਹਮਕੀਨੀ ਰਾਨੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਧਨ ਸੁਹਾਗਾ ਕਹੋ ਨਾਨਕ ਮੋਰੀ ਪੂਰਨੇ ਆਸਾ ਸਤਿਗੁਰ ਮੇਲੀ ਪ੍ਰਭ ਗੁਣ ਤਾਸਾ ਆਸਾ ਮਹੱਲਾ ਪੰਜਵਾਂ ਮਾਥੈ ਤ੍ਰਿਕੁੱਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜਿਹੇ ਬਾਕੀ ਫੂਡ ਸਦਾ ਭੁੱਖੀ ਪਿਰ ਜਾਣੇ ਦੂਰ ਐਸੀ ਇਸਤਰੀ ਇੱਕ ਰਾਮ ਉਪਾਈ ਕੌੜਾ ਜੇ ਇਹ ਐਸੀ ਇਸਤਰੀ ਇੱਕ ਰਾਮ ਉਪਾਈ ਉਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਓ ਪਾਏ ਠਗੌਲੀ ਸਭ ਜਗ ਜੋਹਿਆ ਬ੍ਰਹਮਾ ਬਿਸਨ ਮਹਾਦੇਵ ਮੋਹਿਆ ਗੁਰਮੁਖ ਨਾਮ ਲੱਗੇ ਸੇ ਸੋਹਿਆ ਵਰਤ ਨੇਮ ਕਰ ਥਾਕੇ ਪੁਨਹਿ ਚਰਨਾ ਤਟ ਤੀਰਥ ਭਵੇ ਸਭ ਧਰਨਾ ਸੇ ਉਭਰੇ ਜੇ ਸਤਿਗੁਰ ਕੀ ਸਰਨਾ ਮਾਇਆ ਮੋਹੇ ਸਭੋ ਜਗਬਾਦਾ ਹੋਮੈ ਪਚੈ ਮਨਮੁਖ ਮੂਰਾਖਾ ਗੁਰ ਨਾਨਕ ਬਾਹ ਪਕਰ ਹਮ ਰਾਖਾ ਆਸਾ ਮਹੱਲਾ ਪੰਜਵਾ ਸਰਬ ਦੁਖ ਜਬ ਬਿਸਰਹਿ ਸਵਾਮੀ ਇਹਾ ਊਹਾ ਕਾਮਨਾ ਪ੍ਰਾਣੀ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਕਰ ਕਿਰਪਾ ਆਪਣੇ ਨਾਏ ਲਾਏ ਸਰਬ ਸੁਖ ਪ੍ਰਭ ਤੁਮਰੀ ਸਜਾਏ ਰਹਾਉ ਸੰਗ ਹੋਵਤ ਕਉ ਜਾਣਤ ਦੂਰ ਸੋ ਜਨ ਮਰਤਾ ਨਿਤ ਝੂਰ ਜਿਨ ਸਭ ਕਿਛ ਦੀਆ ਤਿਸ ਚਿਤਵਤ ਨਾਹੇ ਮਹਾਂ ਬਿਖਿਆ ਮਹਿ ਦਿਨ ਰਹਿਣ ਜਾਹੇ ਕਹੋ ਨਾਨਕ ਪ੍ਰਭ ਸਿਮਰ ਹੋਏਕ ਗਤ ਪਾਈਏ ਗੁਰਪੂਰੇ ਟੇਕ ਆਸਾ ਮਹੱਲਾ ਪੰਜਵਾ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੋਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮ ਗਤ ਪਾਈ ਰਹਾਉ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪਦਰਹਿ ਮਨ ਤੇ ਬੈਰ ਗੁਰਪੂਰੇ ਮਿਲ ਝਗੜ ਚੁਕਾਇਆ ਪੰਜ ਦੂਤ ਸਭ ਵਸਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤਿਸ ਉਪਰ ਕੁਰਬਾਨ ਆਸਾ ਮਹੱਲਾ ਪੰਜਵਾ ਗਾਵਲ ਹੇ ਤੂੰ ਗਾਵਨ ਹਾਰੇ ਜੀਅ ਪਿੰਡ ਕੇ ਪ੍ਰਾਣ ਅਧਾਰੇ ਜਾ ਕੇ ਸੇਵਾ ਸਰਬ ਸੁਖ ਪਾਵੈ ਅਵਰ ਕਾਹੂ ਪਹਿ ਬਹੁੜ ਨਾ ਜਾਵੈ ਸਦਾ ਆਨੰਦ ਆਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀਐ ਬਲਿਹਾਰ ਹੀ ਤੇ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨਵਾਸੀ ਰਹਾਉ ਜਾ ਕਾ ਦਾਨ ਨਿਖੂਟੈ ਨਾਹੀ ਭਲੀ ਭਾਂਤ ਸਭ ਸਹਿਜ ਸਮਾਈ ਜਾ ਕੀ ਬਖਸ਼ ਨਾ ਮੇਟੈ ਕੋਈ ਮਨ ਵਸ ਆਈਐ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾ ਕੈ ਪੂਰਨ ਪ੍ਰਭ ਕੇ ਸੇਵਕ ਦੁਖ ਨਾ ਝੂਰਨ ਓਟ ਗਈ ਨਿਰਭਉ ਪਦ ਪਾਈਐ ਸਾ ਸੋ ਗੁਣ ਨਿਤ ਗਾਈਐ ਦੂਰ ਨਹੀਂ ਦੂਰ ਨਾ ਹੋਈ ਕਤਹੂੰ ਜਾਈਐ ਨਦਰ ਕਰੇ ਤਾਂ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗੈ ਹਰ ਧਨ ਰਾਸ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਿਟਿਆ ਤਨ ਕਾ ਰੋਗ ਮਨ ਸਗਲ ਕਹੂਆ ਸੋਖ ਕਰ ਕਿਰਪਾ ਗੁਰ ਦੀਨੋ ਨਾਉ ਬਲ ਬਲ ਤੇ ਸਤਿਗੁਰ ਕਹ ਜਾਓ ਗੁਰਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਿਨਾਸੇ ਸਤਿਗੁਰ ਕੀ ਸਰਣਾਈ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਨ ਸਗਲੇ ਫਲ ਪਾਏ ਅਗਨ ਬੁਜੀ ਸਭ ਹੋਈ ਸਾਤ ਕਰ ਕਿਰਪਾ ਗੁਰ ਕੀ ਨੀਦਾਤ ਨਿਥਾਵੈ ਕੋ ਗੁਰ ਦੀਨੋ ਥਾਨ ਨਿਮਾਨੇ ਕੋ ਗੁਰ ਕੀ ਨੋ ਮਾਨ ਬੰਧਨ ਕਾਢ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡੈ ਭਾਗ ਪੂਜ ਗੁਰਚਰਣਾ ਸਗਲ ਤੇ ਆਗ ਪਾਈ ਪ੍ਰਭ ਸਰਣਾ ਗੁਰ ਨਾਨਕ ਜਾ ਕੋ ਭਇਆ ਦਿਆਲਾ ਸੋ ਜਨ ਹੋਆ ਸਦਾ ਨਿਹਾਲਾ ਆਸਾ ਮਹੱਲਾ ਪੰਜਵਾਂ ਸਤਿਗੁਰ ਸੱਚ ਹੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹਿ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਤੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸੱਚ ਸਾਹਿਬ ਕੈ ਮਨ ਭਾਵੈ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰਬੰਧ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਭਏ ਅਚਿੰਤ ਏਕ ਲਿਵਲਾਇਆ ਜਿਉਂ ਬਾਲਕ ਪਿਤਾ ਉਪਰ ਕਰੇ ਬਹੁਮਾਣ ਬੁਲਾਇਆ ਬੋਲਹਿ ਗੁਰ ਕੈ ਭਾਣ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰਾਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਘਰ ਅਠਵਾ ਕਾਫੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬਹਿ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤਿਸਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸੱਚ ਅਨ ਟੇਕ ਹੈ ਸੋ ਜਾਣ ਹੁਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਡ ਸੀ ਸੋ ਚੱਲੈ ਰਜਾਏ ਚਤੁਰਾਈ ਸਿਆਣਪਾਂ ਕਿਤੇ ਕਾਮਨਾ ਆਈ ਹੈ ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈਐ ਹੈ ਜੇ ਲੱਖ ਕਰਮ ਕਮਾਈਏ ਕਿਛ ਪਵੈ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋਡਿਆ ਧੰਦਾ ਸਾ ਮਹੱਲਾ ਪੰਜਵਾ ਸਰਬ ਸੁਖਾਂ ਮੈਂ ਭਾਲਿਆ ਹਰ ਜੇਵੜ ਨਾ ਕੋਈ ਗੁਰ ਤੁੱਠੇ ਤੇ ਪਾਈਐ ਸੱਚ ਸਾਹਿਬ ਸੋਈ ਬਲਿਹਾਰੀ ਗੁਰ ਆਪਣੇ ਸਤਸਤ ਕੁਰਬਾਨਾ ਨਾਮ ਨਾ ਵਿਸਰੋ ਇੱਕ ਖੇਨ ਚਸਾ ਇਹੋ ਕੀ ਜੈਦਾ ਨਾ ਰਹਾਉ ਭਾਗਠ ਸੱਚਾ ਸੋਏ ਹੈ ਜਿਸ ਹਰ ਧਨ ਅੰਤਰ ਸੋ ਛੂਟੈ ਮਹਾਜਾਰ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਵਿਵੇਕ ਸਤਸਰ ਉਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਧਿਆਵਹੋ ਸਦ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਣ ਧਨ ਗੁਰੂ ਹੈ ਨਾਨਕੈ ਸੰਗੇ ਆਸਾ ਮਹੱਲਾ ਪੰਜਵਾ ਸਾਈ ਅਲੱਖ ਅਪਾਰ ਭੋਰੀ ਮਨ ਵਸੈ ਦੁਖ ਦਰਦ ਰੋਗ ਮਾਇਆ ਮੈਡਾ ਹਬ ਨਸੈ ਹੋ ਮੰਜਾ ਕੁਰਬਾਨ ਸਾਈ ਆਪਣੇ ਹੋਵੇ ਅਨੰਦ ਘਣਾ ਮਨ ਤਨ ਜਾਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਭੇਖ ਮੁਸਤਾਖ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਵ ਸੰਸਾਰ ਹੱਬਾ ਹੂੰ ਬਾਹਰਾ ਨਾਨਕ ਕਾ ਪਾਤ ਸਾਹੂ ਦਿਸੈ ਜਾਹਰਾ ਸਾ ਮਹੱਲਾ ਪੰਜਵਾ ਲਾਖ ਭਗਤ ਆਰਾਧ ਜਪ ਤੇ ਪੀਓ ਪੀਓ ਕਵਨ ਜੁਗਤ ਮੇਲਾਵੋ ਨਿਰਗੁਣ ਬਖਈ ਜੀਓ ਤੇਰੀ ਟੇਕ ਗੋਬਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸ਼ਟ ਸਭ ਰਹਾਓ ਸਦਾ ਸਹਾਈ ਸੰਤ ਪੇਖੈ ਸਦਾ ਹਜੂਰ ਨਾਮ ਬੇਹੂਨੜੀਆ ਸਿਮਰਨ ਵਿਸੂਰ ਵਸੂਰ ਦਾਸ ਦੇ ਸੰਥਨ ਭਾਏ ਮਿਟਿਆ ਤਿਨਾ ਗਾਉਣ ਵਿਸਰਿਆ ਜਿਨਾ ਨਾਮ ਤਿਨਾੜਾ ਹਾਲ ਕੌਣ ਜੈਸੇ ਪਸਰਿਆਓ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਿਲਾ ਬਹੁਆ ਪ੍ਰਭ ਆਸਾ ਮਹੱਲਾ ਪੰਜਵਾ ਹੱਬੇ ਥੂਕ ਵਿਸਾਰ ਇੱਕੋ ਖਿਆਲ ਕਰ ਝੂਠਾ ਲਾਹੇ ਗੁਮਾਨ ਮੰਤਨ ਅਰਪ ਧਰ ਆਠ ਪਹਿਰ ਸਾ ਲਾਹੇ ਸਿਰਜਨਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰੋ ਮੂੰਹ ਰਹਾਉ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੈ ਸੱਚ ਜਿਸ ਤੂੰ ਦੇਹ ਅੱਲਾ ਜੋ ਨਾ ਟਹੰਦੋ ਮੂਲ ਸੋ ਕਰ ਰਾਸ ਕਰ ਇੱਕੋ ਚਿੱਤ ਵਸਾਏ ਕਦੇ ਨਾ ਜਾਏ ਮਰ ਤਿਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ ਗੁਰਪ੍ਰਸਾਦ ਅਕਥ ਨਾਨਕ ਵਖਾਣਿਆ ਆਸਾ ਮਹੱਲਾ ਪੰਜਵਾ ਜਿਨਾ ਨਾ ਵਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈ ਜੇਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮੇਟਿਆ ਰਹਾਉ ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨ ਖੇ ਜਿਨ ਮਨ ਉੱਠਾ ਆਪ ਪੂਰੇ ਭਗਤ ਸੇ ਜਿਸ ਨੂੰ ਮੰਨੇ ਆਪ ਸੋਈ ਮਾਨੀ ਐ ਪ੍ਰਗਟ ਪੁਰਖ ਪ੍ਰਮਾਣ ਸਭ ਠਾਈ ਜਾਨੀ ਐ ਦਿਨ ਸ ਰਹਿਣ ਯਾ ਰਾਧ ਸੰਭਾਲੇ ਸਾਹ ਸਾਹ ਨਾਨਕ ਕੀ ਲੋਚਾ ਪੂਰ ਸੱਚੇ ਪਾਤ ਸਾਹ ਆਸਾ ਮਹੱਲਾ ਪੰਜਵਾ ਪੂਰ ਰਹਿਆ ਸਰਬਠਾਏ ਹਮਾਰਾ ਖਸਮ ਸੋਏ ਏਕ ਸਾਹਿਬ ਸਿਰ ਛੱਤ ਦੂਜਾ ਨਾਹੇ ਕੋਏ ਜੋ ਪਾਵੇ ਤਿਉਂ ਰਾਖ ਰੱਖਣ ਹਾਰਿਆ ਤੁਝ ਬਿਨੇ ਅਵਰ ਨ ਕੋਏ ਨਜ਼ਰ ਨਿਹਾਰਿਆ ਰਹਾਉ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀਐ ਜਿਸ ਮਨ ਉੱਠਾ ਆਪ ਤਿਸ ਨਾ ਵਿਸਾਰੀਐ ਜੋ ਕੁਛ ਕਰੇ ਸੋ ਆਪ ਆਪਣ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀ ਐ ਆਸਾ ਮਹੱਲਾ ਪੰਜਵਾ ਕਿਆ ਸੋ ਵਹਿ ਨਾਮ ਵਿਸਾਰ ਗਾਫਲ ਗਹਿ ਲਿਆ ਕਿਤਹੀ ਇਤ ਦਰਿਆਏ ਵੰਜਨ ਵਹਿ ਦਿਆ ਬੋਹਿਤੜਾ ਹਰ ਚਰਨ ਮਨ ਚੜ ਲੰਗੀਐ ਆਟ ਪਹਿਰ ਗੁਣ ਗਾਏ ਸਾਧੂ ਸੰਗੀਐ ਰਹਾਉ ਭੋਗ ਹੈ ਭੋਗ ਅਨੇਕ ਵਿਣ ਨਾਵੈ ਸੁਨਿਆ ਹਰ ਕੀ ਭਗਤ ਬਿਨਾ ਮਰ ਮਰ ਰੁਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਸ਼ਾਰ ਸਰ ਪਰ ਚਾਲਣਾ ਮਹਾਂ ਬਿਖਮ ਸੰਸਾਰ ਬਿਰਲੈ ਭੇਖਿਆ ਛੂਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮਹੱਲਾ ਪੰਜਵਾ ਕੋਈ ਨਾ ਕਿਸੇ ਹੀ ਸੰਗ ਕਾਹੇ ਗਰਬੀ ਹੈ, ਏਕ ਨਾਮ ਆਧਾਰ ਪਉਜਲ ਤਰਬੀ ਹੈ। ਮੈਂ ਗਰੀਬ ਸੱਚ ਟੇਕ, ਤੂੰ ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਰਹਾਉ। ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨੋ, ਹਰ ਕੀਰਤਨ ਆਧਾਰ ਨਿਹਚਲੇ ਹੋ ਤਨੋ। ਜੇਤੇ ਮਾਇਆ ਰੰਗ ਤੇ ਤਪਛਾਵਿਆ, ਸੁਖਾ ਨਾਮ ਨਿਧਾਨ ਗੁਰਮੁਖ ਪਾਵਿਆ। ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ, ਆਸ ਭਰੋਸਾ ਖਸਮ ਕਾ ਨਾਨਕੇ ਜੀ ਅਰੇ ਆਸਾ ਮਹੱਲਾ ਪੰਜਵਾ। ਜਿਸ ਸਿਮਰਤ ਦੁਖ ਜਾਏ, ਸਹਿਜ ਸੁਖ ਪਾਈ ਹੈ, ਰਹਿਣ ਦਿਨ ਸਕਰ ਜੋੜ ਹਰ ਹਰ ਧਿਆਈ ਹੈ। ਨਾਨਕ ਕਾ ਪ੍ਰਭ ਸੋਏ, ਜਿਸ ਕਾ ਸਭ ਕੋਏ, ਸਰਬ ਰਹਿਆ ਭਰਪੂਰ ਸੱਚਾ ਸੱਚ ਸੋਏ ਰਹਾਉ। ਅੰਤਰ ਬਾਹਰ ਸੰਗ ਸਹਾਈ ਗਿਆਨ ਯੋਗ, ਤਿਸਹਿ ਰਾਤ ਮਨਾ ਬਿਨਾ ਸਹਿ ਸਗਲ ਰੋਗ। ਰਾਖਨ ਹਾਰਿ ਅਪਾਰ ਰਾਖੈ ਅਗਨ ਮਾਹੇ, ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ। ਸੁਖ ਸਹਿਜ ਆਨੰਦ ਘਣਾ, ਨਾਨਕ ਜਨ ਧੂਰਾ, ਕਾਰਜ ਸਗਲੇ ਸਿੱਧ ਪਏ ਭੇਟਿਆ ਗੁਰਪੂਰਾ। ਆਸਾ ਮਹੱਲਾ ਪੰਜਵਾ। ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ, ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਐ। ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ, ਅੰਜਨ ਸਿਮਰਹਿ ਨਾਮ ਤਜ ਲਾਕ ਲਾਜ ਲੁਕਾਣੀਆਂ। ਰਹਾਉ ਜਪ ਜਪ ਜੀਵਾ ਨਾਮ, ਹੋਵੇ ਆਨੰਦ ਘਣਾ, ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ। ਚਰਨ ਕਮਲ ਸੰਗ ਨੇਹੋ, ਕਿਨੇ ਵਿਰ ਲੈ ਲਾਇਆ, ਧਨ ਸੁਹਾਵਾ ਮੁਖ ਜਿਨ ਹਰ ਧਿਆਇਆ। ਜਨਮ ਮਰਨ ਦੁਖ ਕਾਲ, ਸਿਮਰਤ ਮਿਟ ਜਾਵਈ, ਨਾਨਕ ਕਹਿ ਸੁਖ ਸੋਏ ਸੋ ਪ੍ਰਭਾਵਈ। ਆਸਾ ਮਹੱਲਾ ਪੰਜਵਾ। ਆਵਹੋ ਮੀਤ ਇਕੱਤਰ ਹੋਏ, ਰਸ ਕਾਸ ਸਭ ਪੁੰਚ ਹੈ, ਅੰਮ੍ਰਿਤ ਨਾਮ ਹਰ ਹਰ ਜਪ ਹੈ, ਮਿਲ ਪਾਪਾ ਮੁੰਚ ਹੈ। ਤਤ ਵਿਚਾਰੋ ਸੰਤ ਜਨਹੋ, ਤਾਤੇ ਬਿਘਨ ਨਾ ਲਾਗੈ, ਖੀਨ ਭਏ ਸਭ ਤਸਕਰਾ, ਗੁਰਮੁਖ ਜਨ ਜਾਗੈ ਰਹਾਉ। ਬੁੱਧ ਗਰੀਬੀ ਖਰਚ ਲੈ ਹੋ, ਹਉਮੈ ਬਿਖ ਜਾ ਰਹੋ, ਸਾਚਾ ਹਟ ਪੂਰਾ ਸੌਦਾ ਵੱਖਰ ਨਾਮ ਵਾਪਾਰ ਹੋ। ਜੀਓ ਪਿੰਡ ਧਨ ਅਰਪਿਆ, ਸੇਈ ਪਤਵੰਤੇ, ਆਪ ਨੜੇ ਪ੍ਰਭ ਭਾਣਿਆ, ਨਿਤ ਕੇਲ ਕਰੰਤੇ। ਦੁਰਮਤ ਮਦ ਜੋ ਪੀਵਤੇ, ਬਿਖਲੀ ਪਤ ਕਮਲੀ, ਰਾਮ ਰਸਾਇਣ ਜੋ ਰਤੇ, ਨਾਨਕ ਸੱਚ ਅਮਲੀ। ਆਸਾ ਮਹੱਲਾ ਪੰਜਵਾਂ। ਉਦਮ ਕੀਆ ਕਰਾਇਆ, ਆਰੰਭ ਰਚਾਇਆ, ਨਾਮ ਜਪੇ ਜਪ ਜੀਵਣਾ, ਗੁਰਮੰਤਰ ਦੜਾਇਆ, ਪਾਏ ਪਰਹਿ ਸਤਿਗੁਰੂ ਕੈ ਜਿਨ ਭਰਮ ਵਿਦਾਰਿਆ। ਕਰ ਕਿਰਪਾ ਪ੍ਰਭ ਆਪਣੀ, ਸੱਚ ਸਾਜ ਸਵਾਰਿਆ ਰਹਾਉ। ਕਰ ਕਹਿ ਲੀਨੇ ਆਪਣੇ, ਸੱਚ ਹੁਕਮ ਰਜਾਈ, ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ। ਸਦਾ ਸਦਾ ਗੁਣ ਗਾਈ ਹੈ, ਜਪ ਨਾਮ ਮੁਰਾਰੀ, ਨਾ ਨੇਮ ਨਿਭਾਹਿਓ ਸਤਿਗੁਰੂ ਪ੍ਰਭ ਕਿਰਪਾ ਧਾਰੀ। ਨਾਮ ਧਨ ਗੁਣ ਗਾਓ, ਲਾਭ ਪੂਰੈ ਗੁਰ ਦਿੱਤਾ, ਵਣਜਾਰੇ ਸਤ ਨਾਨਕਾ, ਪ੍ਰਭ ਸਾਹੁ ਅਮਿਤਾ। ਆਸਾ ਮਹੱਲਾ ਪੰਜਵਾ। ਜਾ ਕਾ ਠਾਕੁਰ ਤੁਹੀ ਪ੍ਰਭ, ਤਾ ਕੇ ਵਡਭਾਗਾ, ਉਹ ਸੁਹੇਲਾ ਸਦ ਸੁਖੀ, ਸਭ ਭ੍ਰਮ ਪਉ ਭਾਗਾ। ਹਮ ਚਾਕਰ ਗੋਬਿੰਦ ਕੇ, ਠਾਕੁਰ ਮੇਰਾ ਭਾਰਾ, ਕਰਨ ਕਰਾਵਨ ਸਗਲ ਬਿਦ, ਸੋ ਸਤਿਗੁਰੂ ਹਮਾਰਾ ਰਹਾਉ। ਦੂਜਾ ਨਾਹੀ ਔਰ ਕੋ, ਤਾ ਕਾ ਭਉ ਕਰੀਐ, ਗੁਰਸੇਵਾ ਮਹਿਲ ਪਾਈਐ, ਜਗਦ ਉੱਤਰ ਤਰੀਐ, ਦ੍ਰਿਸ਼ਟ ਤੇਰੀ ਸੁਖ ਪਾਈ ਹੈ। ਮਨ ਮਾਹੇ ਨਿਧਾਨਾ, ਜਾ ਕੋ ਤੁਮ ਕਿਰਪਾਲ ਭਏ, ਸੇਵਕ ਸੇ ਪ੍ਰਾਨਾ। ਅੰਮ੍ਰਿਤ ਰਸ ਹਰ ਕੀਰਤਨੋ, ਕੋ ਵਿਰਲਾ ਪੀਵੈ, ਵਜੋ ਨਾਨਕ ਮਿਲੈ ਏਕ ਨਾਮ, ਰਿਤ ਜਪ ਜਪ ਜੀਵੈ। ਆਸਾ ਮਹੱਲਾ ਪੰਜਵਾ। ਜਾ ਪ੍ਰਭ ਕੀ ਹਉ ਚੇਰਲੀ, ਸੋ ਸਭ ਤੇ ਉੱਚਾ, ਸਭ ਕਿਛ ਤਾਕਾ ਕਾਂਢੀ ਹੈ, ਥੋਰਾ ਅਰਮੂਚਾ। ਜੀਵ ਪ੍ਰਾਨ ਮੇਰਾ ਧਨੋ, ਸਾਹਿਬ ਕੀ ਮਨੀਆ, ਨਾਮ ਜਿਸੈ ਕਹਿ ਉਜਲੀ, ਤਿਸ ਦਾਸੀ ਗਨੀਆ ਰਹਾਉ। ਵੇ ਪ੍ਰਵਾਹੋ ਆਨੰਦ, ਮੈਂ ਨਾਉ ਮਾਣਕ ਹੀਰਾ, ਰੱਜੀ ਧਾਈ ਸਦਾ ਸੁਖ, ਜਾ ਕਾ ਤੂੰ ਮੀਰਾ। ਸਖੀ ਸਹੇਰੀ ਰਾ ਸੰਗ ਕੀ, ਸੋ ਮਤ ਦ੍ਰਿੜਾਵੋ, ਸੇਵੋ ਸਾਧੂ ਭਾਉ ਕਰ, ਤਾਉ ਨਿਧ ਹਰ ਪਾਵੋ। ਸਗਲੀ ਦਾਸੀ ਠਾਕਰ, ਸਭ ਕਹਿਤੀ ਮੇਰਾ, ਜਿਸੈ ਸਿਗਾਰੇ ਨਾਨਕਾ, ਤਿਸ ਸੁਖੈ ਬਸੇਰਾ। ਆਸਾ ਮਹੱਲਾ ਪੰਜਵਾ। ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿਖਰੀ, ਸਗਲ ਗੁਣਾ ਗੁਣ ਉਤਮ ਹੋ, ਭਰਤਾ ਦੂਰ ਨਾ ਭਿਖਰੀ। ਇਹੋ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ, ਤਿਆਗ ਸਿਆਣ ਪਚਾਤਰੀ, ਤੂੰ ਜਾਣ ਗੋਪਾਲ ਹੈ ਸੰਗਰੀ। ਰਹਾਉ ਭਰਤਾ ਕਹੇ ਸੁਮਾਨੀ ਹੈ, ਇਹੋ ਸਿਗਾਰ ਬਿਨਾ ਏਰੀ, ਦੂਜਾ ਬਹੁ ਵਿਸਾਰੀ ਹੈ, ਇਹੋ ਤਮੋਲਾ ਖਾਏਰੀ। ਗੁਰ ਕਾ ਸ਼ਬਦ ਕਰ ਦੀਪਕੋ, ਇਹੋ ਸਤ ਕੀ ਸੇਜ ਬਿਛਾਏਰੀ, ਆਠ ਪਹਿਰ ਕਰ ਜੋੜ ਰਹੋ, ਤਉ ਭੇਟੈ ਹਰ ਰਾਏਰੀ। ਤਿਸ ਹੀ ਚੱਜ ਸਿਗਾਰ, ਸਭ ਸਾਈ ਰੂਪ ਅਪਾਰ ਰੀ, ਸਾਈ ਸੁਹਾਗਣ ਨਾਨਕਾ, ਜੋ ਭਾਣੀ ਕਰਤਾਰ ਰੀ। ਆਸਾ ਮਹੱਲਾ ਪੰਜਵਾ।
1: ਡਿਗਨ ਡੋਲਾ ਤਉ ਲਾਉ, ਜੋ ਮਨ ਕੇ ਭਰਮਾ, ਭਰਮ ਘਾਟੇ ਗੁਰੇ ਆਪਣੇ ਪਾਏ ਬਿਸਰਾਮਾ। ਓਏ ਬਿਖਾਥੀ ਬਿਖਾਦੀ ਦੁਖੀਆ, ਤੇ ਗੁਰ ਤੇ ਹੂਟੇ, ਹਮ ਛੂਟੇ ਅਬ ਉਨ੍ਹਾਂ ਤੇ, ਓਏ ਹਮ ਤੇ ਛੂਟੇ ਰਹਾਉ। ਮੀਰਾ ਤੇਰਾ ਜਨਤਾ, तब ही ते बंदा गुर काटी अज्ञानता तब छुट के फंदा जब लग हुक्म ना बूझता तब ही लो दुखिया गुर मेल हुक्म पछाणिया तब ही ते सुखिया ना को दुश्मन दुखिया ना ही को मंदा गुर की सेवा सेवको नानक खसम बंदा आसा महला पंजवा सुख सहज आनंद कणा हर कीर्तन गाओ गर है निवारे सतगुरु दे अपना नाओ बलिहारी गुरे अपने सद सद बल जाओ गुर बिटो हमवारिया जिस मिल सच सुहाओ रहाओ सागुन आप सगन तिस को लगे जिस चीत ना आवै तिस जमनेड़ ना आवई जो हर प्रभावै पुन दान जप तप जेते सब उपर नाम हर हर रसना जो जपै तिस पूरन काम पै बिनसे परम मोह गए को दिसै न बिया नानक राखे पार ब्रह्म फिर दुख ना थिया आसा घर नावा महला पंजवा एक ओंकार सतगुर प्रसाद चितवो चितव सर्व सुख पावो आगे पावो के ना पावो एक दा तार सकल है जाचक दूसर कै पै जावो हम मंगो अल जावो सकल छत्रपत एको ठाकर कौन समसर लावो रहाओ उठो बैसो रह पे ना साको दर्शन खोज खोजावो ब्रह्मादक सनकादक सनक सनंदन सनातन संत कुमार तिनको महल दुल पावो आगम आगम अगाध बोध कीमत पर ना पावो उनता की शरण सत पुरख की सतगुर पुरख ते आवो पयो कृपाल दयाल प्रभ ठाकुर काट्यो बंद करावो काहो नानक जो साध संग पायो तो फिर जन्म ना आवो आसा महला पंजवा अंतर गावो बाहर गावो गावो जाग सवारी संग चलन को तोसा दीना गोविंद नाम के ब्योहारी अवर बिसारी बिसारी नाम दान गुरपुरै दियो मैं हो आधारी रहाओ दुख न गावो सुख भी गावो मार्ग पंथ समारी नाम दृढ़ गुर मन में दिया मोरी तिसा बुजारी दिन पी गावो रैनी गावो गावो सास सास रसनारी सत संगत मह बिसास होए हार जीवत मरत संगारी जन नानक कौ एहो दान देहो प्राभा पावो संतरेन और तारी सरवनी कथा नैन दर्श पेखो मस्तक गुर चरनारी एक ओंकार सतगुर प्रसाद आसा घर दसवा महला पंजवा जिसनु तू अस्थिर कर मन ते पौहन दो दाहा पुत्र कलतर गृह सगल समग्री सब मिथ्या सनाहा रे मन क्या कर है हा हा दृष्ट देख जैसे हर चंदा और ये कराम भजन लैला हर हाओ जैसे बस्तर दे उड़ाने दिन दो चार पूरा हा पीत उपरे केतक ताइया अंत और को आहा जैसे अंब कुंड कर रखियो परत सिंध गल जाहा आव गाग्या पार ब्रह्म की उठ जासी मोहत चसाहा रे माना लेख चल लेख बैसे लेख लेंदा साहा सदा कीरत कार नानक हर की उभरे सतगुर चरण ओटाहा आसा महला पंजवा अपुष्ट बात ते पई सीधरी दूत दुष्ट सजनई अंधकार मैं रतन पर गस्यो मलीन बुद्ध हछनई जो कृपा गोविंद पई सुख संपत हर नाम फल पाए सतगुर मिले रहाओ मोहे किरपन को कोय न जानत सगल भवन प्रगटई संग बैठ नो कही न पावत होना सगल चरण सेवई आड़ आड़ को फिरत ढूंढते मन सगल तृष्ण बुझ गई एक बोल पी खब तो नहीं साध संगत सीत लई एक जी ही गुण कवन बखाने आगम आगम अगमई दास दास दास को करियो जन नानक हर शरणई आसा महला पंजवा रे मुड़े लाहे को तू ढीला ढीला तोटे को बेग ताया सस्त बखर तू किन्ना नाही पापी बादा रे नाया सतगुर तेरी आसाया पतित पावन तेरो नाम पार ब्रह्म में हाओ टाया रहाओ गंदन वैन सुन है उर जावै नाम लैत अलकाया निंद चिंद को बहुत ओमा है बुझी उलटाया पार तन पर तन परती निंदा अखाद खाहे हरकाया साज धर्म स्यों रुच नहीं आवै सत सन सुनत सुहाया दीन दयाल कृपाल प्रभ ठाकुर भगत टेक हरनाया नानक आहे शरण प्रभ आयो राख लाज अपनाया ਆਸਾ ਮਹੱਲਾ ਪੰਜਵਾ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਦੇ ਜਹ ਜਾਨੋ ਸੋ ਚੀਤ ਨਾ ਆਵੈ ਅਹੰ ਬੁੱਧ ਪਏ ਆਂਦੇ ਮਨ ਬੈਰਾਗੀ ਕਿਉਂ ਨਾ ਰਾਦੇ ਕਾਚ ਕੋਠਰੀ ਮਾਹੇ ਤੋਂ ਬਸਤਾ ਸੰਗ ਸਗਲ ਵਿਖੈ ਕੀ ਬਿਆਦੇ ਰਹਾਓ ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੈ ਪਾਲ ਖੇਨ ਛੀਜੈ ਅਰਜਾਦੇ ਜੈਸੇ ਮਿੱਠੇ ਸਾਧ ਲੁਭਾਏ ਝੂਠ ਧੰਦ ਦੁਰਗਾਦੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ ਦੀਪ ਵਾਰੀ ਭਵਾਰੀ ਪੁਰਖ ਵਿਦਾਤਾ ਬਹੁਰ ਬਹੁਰ ਜਨਮਾਦੇ ਜੋ ਭਇਓ ਕਿਰਪਾਲ ਦੀਨ ਦੁੱਖ ਪੰਜਾ ਨਾ ਤੋ ਗੁਰਮਿਲ ਸਭ ਸੁਖ ਲਾਦੇ ਕਹੋ ਨਾਨਕ ਦਿਨ ਰੈਨ ਧਿਆਵਾਓ ਮਾਰ ਕਾਢੀ ਸਗਲ ਉਪਾਦੇ ਇਉਂ ਜਪਿਓ ਭਾਈ ਪੁਰਖ ਵਿਧਾਤੇ ਭਇਓ ਕਿਰਪਾਲ ਦੀਨ ਦੁੱਖ ਭੰਜਨ ਜਨਮ ਮਰਨ ਦੁੱਖ ਲਾਥੇ ਰਹਾਓ ਦੂਜਾ ਆਸਾ ਮਹੱਲਾ ਪੰਜਵਾ ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੈ ਕਰੀ ਮੋਹ ਤਰੰਗ ਮਾਣ ਫਿਰ ਬਹੁਰ ਬਹੁਰ ਪਛਤਾਵੈ ਅੰਧੇ ਚੇਤ ਹਰ ਹਰ ਰਾਇਆ ਤੇਰਾ ਸੋ ਦਿਨ ਨੇੜਾ ਰਹਾਓ ਪਾਲਕ ਦ੍ਰਿਸ਼ਟ ਦੇਖ ਭੁੱਲੋ ਆਕ ਨਿਯਮ ਕੋ ਤੂਮਰ ਜੈਸਾ ਸੰਗ ਬਿਸੀਅਰ ਸਿਉ ਹੈਰੇ ਤੈਸੋ ਹੀ ਇਹੋ ਪਰ ਗ੍ਰਿਹੁ ਬੈਰੀ ਕਾਰਨ ਪਾਪ ਕਰਤਾ ਬਸ ਰਹੀ ਅਮਾਨਾ ਛੋਟ ਜਾਹੇ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰ ਇਹ ਹੈ ਬਿਦ ਵਿਆਪਿਓ ਸੋ ਉਭਰਿਓ ਜਿਸ ਗੁਰਪੂਰਾ ਕਾਹੋ ਨਾਨਕ ਭਾਵ ਸਾਗਰ ਤਰਿਓ ਭਏ ਪੁਨੀਤ ਸਰੀਰ ਸਰੀਰਾ ਆਸਾ ਮਹੱਲਾ ਪੰਜਵਾ ਦੋ ਪਦੇ ਲੂਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕੌਲੇ ਬੰਦੇ ਫਿਰ ਪਾਛੈ ਪਛਤਾਨੀ ਪ੍ਰਭ ਮੇਰੇ ਸਭ ਵਿਦ ਆਗੈ ਜਾਨੀ ਭਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀ ਕੀ ਮਾਨੀ ਰਹਾਓ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੈ ਪਰਾਨੀ ਬਖਸ਼ ਲੈ ਹਉ ਪਾਰ ਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ਆਸਾ ਮਹੱਲਾ ਪੰਜਵਾ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ ਸੇਵਕ ਕਉ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਉ ਤਿਸ ਸੇਵਕ ਕਹਿ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਆਸਾ ਘਰ ਗਿਆਰਵਾਂ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਟੂਆ ਭੇਖ ਦਿਖਾਵੈ ਬਹੁ ਵਿਧ ਜੈਸਾ ਹੈ ਉਹ ਤੈ ਸਾਰੇ ਅਨਕ ਜੋਨ ਭਰਮਿਓ ਭਰਮ ਪੀਤਰ ਸੁਖੈ ਨਾਹੀ ਪਰਵੇ ਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰਿਆ ਨੀ ਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਹੋ ਜਨਮ ਪਦਾਰਥ ਜੀਤਾ ਰੇ ਰਹਾਉ ਤ੍ਰੈ ਗੁਣ ਮਾਇਆ ਬ੍ਰਹਮ ਕੀ ਕਿੰਨੀ ਕਹੋ ਕਵਨ ਵਿਦ ਤਰੀਐ ਰੇ ਘੁੰਮਨ ਘੇਰ ਅਗਾਹ ਗਾਖਰੀ ਗੁਰ ਸ਼ਬਦੀ ਪਾਰੋ ਤਰੀਐ ਰੇ ਖੋਜਤ ਖੋਜਤ ਖੋਜ ਵਿਚਾਰੇ ਤਤ ਨਾਨਕ ਇਹੋ ਜਾਨਾ ਰੇ ਸਿਮਰਤ ਨਾਮਾ ਨਿਦਾਨ ਨਿਰਮੋਲਕ ਮਨ ਮਾਨਕ ਪਤੀਆਨਾ ਰੇ ਆਸਾ ਮਹੱਲਾ ਪੰਜਵਾ ਦੋ ਪਦੇ ਗੁਰ ਪ੍ਰਸਾਦ ਮੇਰਾ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ ਨਾਮ ਰੰਗ ਇਹੋ ਮੰਤਰ ਪਤਾਨਾ ਬਹੁਰ ਨਕਤ ਹੂੰ ਧਾਵੋ ਰੇ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨ ਸਿਸ ਗਾਵੋ ਰੇ ਖਿਨ ਮੈਂ ਥਾਪੋ ਥਾਪਨ ਹਾਰਾ ਤਿਸ ਤੇ ਤੁਜੈ ਡਰਾਵੋ ਰੇ ਰਹਾਉ ਜਬ ਦੇਖੋ ਪ੍ਰਭ ਆਪਣਾ ਸੁਆਮੀ ਤੋ ਅਵਰੈ ਚੀਤ ਨਾ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਪ੍ਰੰਪੋ ਮੇਟ ਲਿਖਾਵੋ ਰੇ ਆਸਾ ਮਹੱਲਾ ਪੰਜਵਾ ਚਾਰ ਬਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਨੇ ਪੰਚੋ ਹੀ ਮੋਛਲੀ ਰੇ ਜਿਨ ਮਿਲ ਮਾਰੇ ਪੰਚ ਸੂਰ ਬੀਰ ਸੋ ਕੌਣ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਰਹਾਉ ਵੱਡੀ ਕੌਮ ਵਸ ਭਾਗੈ ਨਾਹੀ ਮੁਹਕਮ ਫੌਜ ਹਠਲੀ ਰੇ ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕਹਿ ਚਲੀ ਰੇ ਆਸਾ ਮਹੱਲਾ ਪੰਜਵਾ ਨੀਕੀ ਜੀ ਕੀ ਹਰ ਕਥਾ ਉੱਤਮ ਆਨ ਸਗਲ ਰਸ ਫੀਕੀ ਰੇ ਰਹਾਉ ਬਾਹੋ ਗੁਣ ਧੁਨ ਮੁਨ ਜਨ ਖੱਟ ਬੇਤੇ ਅਵਰਨ ਕਿਛ ਲਾਈ ਕੀ ਰੇ ਬਿਖਾਰੀ ਨਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀਕੀ ਰੇ ਆਸਾ ਮਹੱਲਾ ਪੰਜਵਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ ਰਹਾਉ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਮ ਗੁਰਗਮ ਹਰਦਮ ਨਹਿ ਜਮਾ ਹਰ ਕੰਠ ਨਾਨਕ ਉਰਹਾਰੀ ਰੇ ਆਸਾ ਮਹੱਲਾ ਪੰਜਵਾ ਨਿੱਕੀ ਸਾਧ ਸੰਗਾਨੀ ਰਹਾਉ ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੀ ਚਾਲਤ ਬੈਸਤ ਸੋਵਤ ਹਰ ਜਸ ਮੰਤਨ ਚਰਨ ਖਟਾਨੀ ਹਉ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਰਾਗ ਆਸਾ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਣਪਾਂ ਭਜ ਭਾਰ ਬ੍ਰਹਮ ਨਿਰੰਕਾਰ ਏਕ ਸੱਚੇ ਨਾਮ ਵਜੋਂ ਸਗਲ ਦੀ ਸਹਿਚਾਰ ਸੋ ਪ੍ਰਭ ਜਾਣੀਐ ਸਤਸੰਗਾ ਗੁਰਪ੍ਰਸਾਦੀ ਬੂਝੀਐ ਏਕ ਹਰ ਕੈ ਰੰਗ ਰਹਾਉ ਸਰਣ ਸਮਰੱਥ ਏਕ ਕੇਰੀ ਦੂਜਾ ਨਾਹੀ ਥਾਉ ਮਹਾਂ ਪੌਜਲ ਲੰਘੀਐ ਸਦਾ ਹਰ ਗੁਣ ਗਾਉ ਜਨਮ ਮਰਨ ਨਿਵਾਰੀਐ ਦੁੱਖ ਨਾ ਜਮ ਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨ ਅਵਰ ਨਾ ਹੋਰਾ ਆਸਾ ਮਹੱਲਾ ਪੰਜਵਾ ਜੀਉ ਮਨ ਤਨ ਪ੍ਰਾਨ ਪ੍ਰਭ ਕੇ ਦੀਏ ਸਭ ਰਸ ਭੋਗ ਦੀ ਬੰਧਪ ਜੀ ਦਾ ਦੀਨ ਬੰਧਪ ਜੀ ਦਾਤਾ ਸ਼ਰਨ ਰੱਖਣ ਯੋਗ ਮੇਰੇ ਮਨ ਧਿਆਏ ਹਰ ਹਰ ਨਾਉ ਹਲਤ ਪਲਤ ਸਹਾਏ ਸੰਗੇ ਏਕ ਸੋ ਲਿਬਲਾਉ ਰਹਾਉ ਵੇਦ ਸ਼ਾਸਤਰ ਜਨ ਤੇ ਆਵੈ ਤਰਨ ਕੋ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਆਚਾਰ ਕਾਮ ਕ੍ਰੋਧ ਅਹੰਕਾਰ ਬਿਨ ਸਹਿ ਮਿਲੈ ਸਤਿਗੁਰ ਦੇਵ ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸ਼ਰਨ ਦਿਆਲ ਤੇਰੀ ਤੂੰ ਨਿਮਾਣੇ ਮਾਣਾ ਜੀ ਪ੍ਰਾਣ ਆਧਾਰ ਤੇਰਾ ਨਾਨਕ ਕਾ ਪ੍ਰਭ ਤਾਣ ਆਸਾ ਮਹੱਲਾ ਪੰਜਵਾਂ ਡੋਲ ਡੋਲ ਮਹਾਂ ਦੁਖ ਪਾਇਆ ਬਿਨਾਂ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗਾ ਹਰ ਕੋ ਨਾਮ ਜਪੀਐ ਨੀਤਾ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰ ਪ੍ਰੀਤ ਰਹਾਉ ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾ ਤਾਪ ਤਿਆਗ ਸਗਲ ਸਿਆਣਪਾਂ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਏ ਸੰਗੀ ਊਚ ਅਗਮ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ ਆਸਾ ਮਹੱਲਾ ਪੰਜਵਾਂ ਉੱਤਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗਾ ਹਰ ਹਰ ਨਾਮ ਚਰਾਵੋ ਰੰਗਨਾ ਆਪੇ ਹੀ ਪ੍ਰਭ ਰੰਗਾ ਮਨ ਮੈਂ ਹੈ ਰਾਮ ਨਾਮਾ ਜਾਪਾ ਕਰ ਕਿਰਪਾ ਵਸੋ ਮੇਰਾ ਹਿਰਦੈ ਹੋਏ ਸਹਾਈ ਆਪ ਰਹਾਓ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ ਦਇਆ ਕਰੋ ਕਿਰਮ ਆਪਣੇ ਕਹੋ ਇਹ ਮਨੋਰਥ ਸੁਆਓ ਤਨ ਧਨ ਤੇਰਾ ਤੂੰ ਪ੍ਰਭ ਮੇਰਾ ਹਮਰੈ ਬਸ ਕਿਛ ਨਾਹੇ ਜਿਉਂ ਜਿਉਂ ਰੱਖੈ ਤਿਉਂ ਤਿਉਂ ਰਹਿਣਾ ਤੇਰਾ ਦੀਆ ਖਾਹੇ ਜਨਮ ਜਨਮ ਕੇ ਕਿਲ ਵਿਖ ਕੱਟੈ ਮੱਜਨ ਹਰ ਜਨ ਤੂਰ ਪਾਏ ਭਗਤ ਪਰਮ ਪਾਉਣਾ ਸੈ ਹਰ ਨਾਨਕ ਸਦਾ ਹਜੂਰ ਆਸਾ ਮਹੱਲਾ ਪੰਜਵਾ ਆਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਭਤਾਰੀ ਸਤਿਗੁਰ ਬਖਸ਼ਿਆ ਹਰ ਨਾਮ ਕਲ ਯੁਗ ਉਧਾਰਿਆ ਗੁਰਦੇਵਾ ਮਲ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ ਰਹਾਓ ਤੂੰ ਆਪ ਕਰਤਾ ਸਭ ਸ੍ਰੇਸ਼ਟ ਧਰਤਾ ਸਮੈ ਰਹਿਆ ਸਮਾਏ ਧਰਮ ਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ ਸਤਯੁਗ ਤ੍ਰੇਤਾ ਦੁਆਪਰ ਭਣੀਐ ਕਲਯੁਗ ਉਤਮੋ ਜੁਗਾ ਮਾਹੇ ਅਹਿ ਕਰ ਕਰੇ ਸੋ ਅਹਿ ਕਰ ਪਾਏ ਕੋਈ ਨਾ ਪਕੜੀਐ ਕਿਸੇ ਥਾਂ ਹਰ ਜੀਓ ਸੋਈ ਕਰ ਹੈ ਜੇ ਭਗਤ ਤੇਰੇ ਜਾਚੈ ਇਹੋ ਤੇਰਾ ਬਿਰਦ ਕਰ ਜੋੜ ਨਾਨਕ ਦਾਨ ਮੰਗੈ ਆਪਣਿਆਂ ਸੰਤਾਂ ਦੇ ਹਰ ਦਰਸ ਰਾਗ ਆਸਾ ਮਹੱਲਾ ਪੰਜਵਾ ਕਰਤੇ ਰਮਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਮਹਾਂਬਿਖਾਦੀ ਦੁਸ਼ਟ ਪਵਾਦੀ ਤੇ ਪੁਨੀਤ ਸੰਗਾਰੇ ਜਨਮ ਪਵਨ ਤੇ ਨਰਕ ਪੜਨ ਤੇ ਤਿਨਕੇ ਕੁੱਲ ਉਧਾਰੇ ਕੋਈ ਨ ਜਾਣੈ ਕੋਈ ਨ ਮਾਨੈ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ ਦਿਓ ਕਵਨ ਵਡਾਈ ਨਾਨਕ ਖਿਨ ਖਿਨ ਵਾਰੇ ਆਸਾ ਮਹੱਲਾ ਪੰਜਵਾਂ ਬਾਬਰ ਸੋਏ ਰਹੇ ਰਹਾਉ ਮੋਹ ਕੁਟੰਬ ਬਿਖੈ ਰਸਮਾ ਤੇ ਮਿਥਿਆ ਗਹਿਣ ਗਹੇ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਾਨਾ ਮੁਖ ਸਤ ਕਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸ਼ਰਨ ਆਹੇ ਆਸਾ ਮਹੱਲਾ ਪੰਜਵਾਂ ਤੇ ਪਦੇ ਓਹਾ ਪ੍ਰੇਮ ਪਿਰੀ ਰਹਾਓ ਕਣਕ ਮਾਣਕ ਗਜ ਮੋਤੀਆਂ ਲਾਲਨ ਨੈ ਨਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ ਚਰਨ ਸਰਨ ਸੰਤਨ ਬੰਧਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ ਆਸਾ ਮਹੱਲਾ ਪੰਜਵਾਂ ਗੁਰ ਹੈ ਦਿਖਾਇਓ ਲੋਏ ਨਾ ਰਹਾਓ ਇਤੈ ਉਤੈ ਕੱਟ ਕੱਟ ਕੱਟ ਕੱਟ ਤੂੰ ਹੀ ਮੋਹੇ ਨਾ ਕਾਰਨ ਕਰਨਾ ਤਾਰਨ ਤਰਨਾ ਏ ਕੈ ਸੋਹਣਾ ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖ ਸੁਖ ਸੋਏ ਨਾ ਆਸਾ ਮਹੱਲਾ ਪੰਜਵਾ ਹਰ ਹਰ ਨਾਮ ਅਮੋਲਾ ਉਹ ਸਹਿਜ ਸੋਹੇਲਾ ਰਹਾਓ ਸੰਗ ਸਹਾਈ ਛੋੜ ਨਾ ਜਾਈ ਉਗ ਹੋ ਅਗ ਹੈ ਤੋਲਾ। ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ ਲਖ ਲਖਾਇਆ ਗੁਰ ਤੇ ਪਾਇਆ ਨਾਨਕੇ ਹੋ ਹਰ ਕਾ ਚੋਲਾ ਆਸਾ ਮਹੱਲਾ ਪੰਜਵਾ। ਆਪਣੀ ਭਗਤ ਨੇ ਬਾਹੇ ਠਾਕੁਰ ਆਇਓ ਆਹੇ ਰਹਾਉ ਨਾਮ ਪਦਾਰਥ ਹੋਏ ਸਕਾਰਥ ਹਿਰਦਾ ਚਰਨ ਵਸਾਏ। ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹੇ ਨਾਮ ਧਿਆਵੋ ਸਹਿਜ ਸਮਾਵੋ ਨਾਨਕ ਹਰ ਗੁਣ ਗਾਹੇ ਆਸਾ ਮਹੱਲਾ ਪੰਜਵਾ। ਠਾਕੁਰ ਚਰਨ ਸੁਹਾਵੇ ਹਰ ਸੰਤਨ ਪਾਵੇ ਰਹਾਉ ਆਪ ਗਵਾਇਆ ਸੇਵਕ ਮਾਇਆ ਗੁਣ ਰਸ ਰਸ ਗਾਵੇ। ਏਕ ਆਸਾ ਦਰਸ ਪਿਆਸਾ ਆਨ ਨਾ ਭਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹੱਲਾ ਪੰਜਵਾ। ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਵੋ ਹਿਰਦੈ ਵਸਾਵੋ ਤਿਸ ਬਿਨ ਕੋ ਨਾਹੀ। ਪ੍ਰਭ ਸ਼ਰਨੀ ਆਈ ਐ ਸਰਬ ਫਲ ਪਈਆ ਸਗਲੇ ਦੁੱਖ ਜਾਹੀ ਜੀਅਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਘਟ ਘਟ ਆਹੀ ਆਸਾ ਮਹੱਲਾ ਪੰਜਵਾਂ। ਹਰ ਬਿਸਰਤ ਸੋਮੂਆ ਰਹਾਉ ਨਾਮ ਧਿਆਵੈ ਸਰਬ ਫਲ ਪਾਵੈ ਸੋਜਨ ਸੁਖੀ ਆਹੂਆ। ਰਾਜ ਕਹਾਵੈ ਹਉ ਕਰਮ ਕਮਾਵੈ ਬੰਧਿਓ ਨਲਨੀ ਭਰਮ ਸੂਆ। ਕਹੋ ਨਾਨਕ ਜਿਸ ਸਤਿਗੁਰ ਭੇਟਿਆ ਸੋਜਨ ਨੇ ਚਲਥੀ ਆਇਆ ਸਾ ਮਹੱਲਾ ਪੰਜਵਾਂ। ਕਰ ਚੌਦਵਾਂ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਉਹ ਨੇ ਹੁਣ ਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹਿ ਰਹਾਉ। ਜੋ ਪ੍ਰਭ ਭਾਵੈ ਜਨਮ ਨਾਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ। ਪ੍ਰਭ ਸੰਗ ਮਿਲੀ ਜੈ ਹੋ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ ਆਸਾ ਮਹੱਲਾ ਪੰਜਵਾਂ। ਮਿਲ ਰਾਮ ਪਿਆਰੇ ਤੁਮ ਬਿਨ ਤੀਰਜ ਕੋ ਨਾ ਕਰੈ ਰਹਾਉ ਸਿਮਰਤ ਸ਼ਾਸਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ। ਵਰਤਨੇਮ ਸੰਜਮ ਕਰ ਥਕੇ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ ਆਸਾ ਮਹੱਲਾ ਪੰਜਵਾਂ। ਘਰ ਪੰਦਰਵਾਂ ਪੜਤਾਲ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਬਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੈ ਪੱਕਰ ਕੇਸ ਜਮ ਉਠਾਰਿਓ ਤਦ ਹੀ ਕਰ ਜਾਵੇ। ਲੋਭ ਬਿਖਿਆ ਬਿਖੈ ਲਾਗੇ ਹਰ ਵਿਤ ਚਿੱਤ ਦੁਖਾਹੀ ਖਿਨ ਭੰਗੁਨਾ ਕਹਿ ਮਾਨ ਮਾਤੇ ਅਸੁਰ ਜਾਣੇ ਨਾਹੀ ਰਹਾਓ। ਬੇਦ ਸ਼ਾਸਤਰ ਜਨ ਪੁਕਾਰੈ ਸੁਣੈ ਨਾਹੀ ਡੋਰਾ ਨਿਪਟ ਬਾਜੀ ਹਾਰ ਮੁਕਾ ਪਛਤਾਇਓ ਮਨ ਪੂਰਾ। ਡਾਨ ਸਗਲ ਗੈਰ ਵਜੈ ਭਰਿਆ ਦੀਵਾਨ ਲੇਖੈ ਨਾ ਭਰਿਆ ਜਿਹੈ ਕਾਰਜ ਰਹੈ ਉੱਲਾ ਸੋਏ ਕਾਮਨਾ ਕਰਿਆ। ਐਸੋ ਜਗ ਮੋਹੇ ਗੁਰ ਦਿਖਾਇਓ ਤੋ ਇੱਕ ਕੀਰਤ ਗਾਇਆ ਮਾਨ ਤਾਨ ਤਜ ਸਿਆਣਪ ਸ਼ਰਨ ਨਾਨਕ ਆਇਆ ਆਸਾ ਮਹੱਲਾ ਪੰਜਵਾ। ਬਾਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ ਪੰਚਨਾਦ ਤੂਰ ਬਜਾਏ ਰਹਾਓ। ਕਿਰਪਾ ਪਾਏ ਸਹਿਜਾਏ ਦਰਸਾਏ ਅਬਰਾਤਿਆ ਗੋਬਿੰਦ ਸਿਉ ਸੰਤ ਸੇਵ ਪ੍ਰੀਤਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਬਤ ਜੀ ਮਨੈ ਕੀ ਕਾਮ ਕਰਾ। ਚਿਰ ਚਿਰ ਚਿਰ ਚਿਰ ਪਿਆ ਮਨ ਬਹੁਤ ਪਿਆਸ ਲਾਗੀ ਹਰ ਦਰਸ਼ਨੋਂ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸ਼ਰਨ ਆਏ ਗਲ ਲਾਏ ਆਸਾ ਮਹੱਲਾ ਪੰਜਵਾਂ। ਕੋ ਬਿਖ ਮੰਗਾਰ ਤੋਰੈ ਆਸ ਪਿਆਸ ਤੋਹ ਮੋਹ ਪਰਮ ਹੀ ਤੇ ਹੋ ਰਹਿ ਰਹਾਓ। ਕਾਮ ਕ੍ਰੋਧ ਲੋਭ ਮਾਨ ਇਹ ਵਿਆਦ ਛੋਰੈ ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ ਅਨ ਦਿਨੋਂ ਪ੍ਰਭ ਧਿਆਵੋ ਪ੍ਰਮ ਪੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੋਰੈ ਆਸਾ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਓ। ਤਜ ਮਾਨ ਮੋਹ ਵਿਕਾਰ ਮਿਥਿਆ ਜਪ ਰਾਮ ਰਾਮ ਰਾਮ ਮਾਨ ਸੰਤ ਨਾ ਕਹਿ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਾਵਨ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾਂ। ਹਰ ਖਸੋਗ ਬੈਰਾਗ ਆਨੰਦੀ ਖੇਲ ਦੀ ਦਿਖਾਇਓ ਰਹਾਓ ਖਿਨ ਹੂੰ ਭੈ ਨਿਰਭੈ ਖਿਨ ਹੂੰ ਖਿਨ ਹੂੰ ਉਠਤਾਇਓ ਖਿਨ ਹੂੰ ਰਸ ਭੋਗਨ ਖਿਨ ਹੂੰ ਤਜ ਜਾਇਓ ਖਿਨ ਹੂੰ ਜੋਗ ਤਾਪ ਬਹੁ ਪੂਜਾ ਖਿਨ ਹੂੰ ਪਰਮਾਇਓ ਖਿਨ ਹੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ। ਰਾਗ ਆਸਾ ਮਹੱਲਾ ਪੰਜਵਾਂ। ਘਰ ਸਤਾਰਵਾਂ ਸਾਵਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਤਨ ਹਾਂ ਸਿਉ ਤੋਰ ਫੇਰ ਹਾਂ। ਐਸੇ ਲਾਲਨ ਪਾਇਓ ਰੀ ਸਖੀ ਰਹਾਓ ਪੰਕਜ ਮੋ ਸਰ ਹਾਂ ਪੱਗ ਨਹੀਂ ਚੱਲੈ ਹਰ ਹਾਂ ਗਹਿ ਡਿਓ ਮੂੜ ਨਰ ਹਾਂ ਨਨ ਉਪਾਵ ਕਰ ਹਾਂ ਤੋ ਨਿਕ ਸਹਿ ਸ਼ਰਨ ਪੈਰੀ ਸਿਖੀ ਥਿਰ ਥਿਰ ਚਿਤ ਥਿਰ ਹਾਂ ਬਨ ਗ੍ਰਹਿ ਹੋ ਸਮ ਸਰ ਹਾਂ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਤਰ ਹਾਂ ਰਾਜਨ ਜੋਗ ਕਰ ਹਾਂ ਕਹੋ ਨਾਨਕ ਲੋਗ ਲੋਗੀਰੀ ਸਖੀ ਆਸਾ ਵਰੀ ਮਹੱਲਾ ਪੰਜਵਾਂ। ਮਨਸਾ ਏਕ ਮਾਨ ਹਾਂ ਗੁਰ ਸਿਉ ਨੇਤ ਧਿਆਨ ਹਾਂ, ਦ੍ਰਿੜ ਸੰਤ ਮੰਤ ਗਿਆਨ ਹਾਂ, ਸੇਵਾ ਗੁਰ ਚਰਾਨ ਹਾਂ, ਤੋ ਮਿਲੀ ਹੈ ਗੁਰ ਕਿਰਪਾਨ ਮੇਰੇ ਮਨਾ ਰਹਾਉ, ਟੂਟੇ ਅਨ ਪ੍ਰਾਨ ਹਾਂ, ਸਵ ਰਵਿਓ ਸਰਬਥਾਨ ਹਾਂ, ਲਹਿਓ ਜੰਪਿਆਨ ਹਾਂ, ਪਾਇਓ ਪੇਡ ਥਾਨ ਹਾਂ, ਤੋ ਚੁੱਕੀ ਸਗਲ ਕਾਨ, ਲਹਿਨੋ ਜਿਸ ਮਥਾਨ ਹਾਂ, ਪੈ ਪਾਵਕ ਪਾਰ ਪ੍ਰਾਨ ਹਾਂ, ਨਿਜ ਕਰਤ ਸਹਿਥਾਨ ਹਾਂ, ਹਰ ਰਸ ਰਸ ਹੈ ਮਨ, ਲਾਥੀ ਤਿਸ ਭੁਖਾਨ ਹਾਂ, ਨਾਨਕ ਸਹਿਜ ਸਮਾਇਓ ਰੇ ਮਨਾ। ਅਸਾਵਰੀ ਮਹੱਲਾ ਪੰਜਵਾਂ, ਹਰ ਹਰ ਹਰ ਗੁਣੀ ਹਾਂ, ਜਪੀਐ ਸਹਿਜ ਧੁਨੀ ਹਾਂ, ਸਾਧੂ ਰਸਨ ਭਨੀ ਹਾਂ, ਛੂਟਨ ਬਿਦ ਸੁਣੀ ਹਾਂ, ਪਾਈਐ ਵੱਡ ਪੁੰਨੀ ਮੇਰੇ ਮਨਾ ਰਹਾਓ, ਖੋਜੈ ਜਨ ਮੁਨੀ ਹਾਂ, ਸਰਬ ਕਾ ਪ੍ਰਭ ਧਨੀ ਹਾਂ, ਦੁਲਭ ਕਲ ਦੁਨੀ ਹਾਂ, ਦੁਖ ਬਿਨਾ ਸੁਨੀ ਹਾਂ, ਪ੍ਰਭ ਪੂਰਨਾ ਸੁਨੀ ਮੇਰੇ ਮਨਾ, ਮਨ ਸੋ ਸੇਵੀਐ ਹਾਂ, ਅਲਖ ਭੇਵੀਐ ਹਾਂ, ਤਾਂ ਸਿਉ ਪ੍ਰੀਤ ਕਰ ਹਾਂ, ਬਿਨਸ ਨਾ ਜਾਏ ਮਰ ਹਾਂ, ਗੁਰ ਤੇ ਜਾਣਿਆ ਹਾਂ, ਨਾਨਕ ਮਨ ਮਾਨਿਆ ਮੇਰੇ ਮਨਾ। ਸਾਵਰੀ ਮਹੱਲਾ ਪੰਜਵਾਂ, ਏਕਾ ਊਟ ਗਹੋ ਹਾਂ, ਗੁਰ ਕਾ ਸ਼ਬਦ ਕਹੋ ਹਾਂ, ਆਗਿਆ ਸਤ ਸਹੋ ਹਾਂ, ਮਨ ਹੈ ਨਿਧਾਨ ਲਹੋ ਹਾਂ, ਸੁਖ ਹੈ ਸਮਾਈਐ ਮੇਰੇ ਮਨਾ ਰਹੋ, ਜੀਵਤ ਜੋ ਮਰੈ ਹਾਂ, ਦੁੱਤਰ ਸੋ ਤਰ ਹਾਂ, ਸਭ ਕੀ ਰੇਨ ਹੋਏ ਹਾਂ, ਨਿਰਭਉ ਕਹੋ ਸੋਏ ਹਾਂ, ਮਿਟੈ ਦੇਸਿਆ ਹਾਂ, ਸੰਤ ਉਪਦੇਸਿਆ ਮੇਰੇ ਮਨਾ, ਜਿਸ ਜਾਨ ਨਾਮ ਸੁਖ ਹਾਂ, ਤਿਸ ਨਿਕਟ ਨਾ ਕਦੇ ਦੁੱਖ ਹਾਂ, ਜੋ ਹਰ ਹਰ ਜਸ ਸੁਣੇ ਹਾਂ, ਸਭ ਕੋ ਤਿਸ ਮੰਨੇ ਹਾਂ, ਸਫਲ ਸੋ ਆਇਆ ਹਾਂ, ਨਾਨਕ ਪ੍ਰਭ ਆਇਆ ਮੇਰੇ ਮਨਾ। ਆਸਾ ਮਹੱਲਾ, ਆਸਾਵਰੀ ਮਹੱਲਾ ਪੰਜਵਾਂ, ਮੇਲ ਹਰ ਜਸ ਗਾਈਐ ਹਾਂ, ਪਰਮ ਪਦ ਪਾਈਐ ਹਾਂ, ਉਹ ਆਰਸ ਜੋ ਬਿਦੇ ਹਾਂ, ਤਾਂ ਕੋ ਸਗਲ ਸਿਦੇ ਹਾਂ, ਆਨ ਦਿਨ ਜਾਗਿਆ ਹਾਂ, ਨਾਨਕ ਬੜਭਾਗਿਆ ਮੇਰੇ ਮਨਾ ਰਹਾਓ, ਸੰਤ ਭਗਤ ਹੋਈਐ ਹਾਂ, ਦੁਰਮਤ ਖੋਈਐ ਹਾਂ, ਦਸ ਰੇਨ ਹੋਏ ਹਾਂ, ਵਿਆਪੈ ਦੁੱਖ ਨਾ ਕੋਏ ਹਾਂ, ਭਗਤਾਂ ਸ਼ਰਨ ਪਰ ਹਾਂ, ਜਨਮ ਨਾ ਕਦੇ ਮਰ ਹਾਂ, ਅਸਰ ਸੇ ਪਏ ਹਾਂ, ਹਰ ਹਰ ਜਿਨ ਜਪ ਲਏ ਮੇਰੇ ਮਨ, ਸਾਜਨ ਮੀਤ ਤੂੰ ਹਾਂ, ਨਾਮ ਦ੍ਰਿੜਾਏ ਮੂੰਹ ਹਾਂ, ਤਿਸ ਬਿਨ ਨਾ ਹੈ ਕੋਏ ਹਾਂ, ਮਨ ਹੈ ਰਾਤ ਸੋਏ ਹਾਂ, ਨਿਮਖ ਨਾ ਵਿਸਰੈ ਹਾਂ, ਤਿਸ ਬਿਨ ਕਿਉਂ ਸਰੈ ਹਾਂ, ਗੁਰ ਕਉ ਕੁਰਬਾਨ ਜਾਉ ਹਾਂ, ਨਾਨਕ ਜਪੇ ਨਾਉ ਮੇਰੇ ਮਨਾ। ਸਾਵਰੀ ਮਹੱਲਾ ਪੰਜਵਾਂ, ਕਾਰਨ ਕਰਨ ਤੂੰ ਹਾਂ, ਅਵਰ ਨ ਸੁਜੈ ਮੂੰਹਾਂ, ਕਰੈ ਸੋ ਹੋਈਐ ਹਾਂ, ਸਹਿ ਸੁਖ ਸੋਈਆਂ ਹਾਂ, ਧੀਰਜ ਮਨ ਪਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ ਰਹਾਉ, ਸਾਧੂ ਸੰਗ ਮੇ ਹਾਂ, ਪੂਰਨ ਸੰਜ ਮੇ ਹਾਂ, ਜਬ ਤੇ ਛੁੱਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਤਾਰੀਆਂ ਹਾਂ, ਬਤ ਰੱਖ ਬਨਵਾਰੀਆ ਮੇਰੇ ਮਨਾ, ਇਹੋ ਸੁਖ ਜਾਨੀਐ ਹਾਂ, ਹਰ ਕਰੇ ਸੋ ਮਾਨੀਐ ਹਾਂ, ਮੰਦਾ ਨਾਹੇ ਕੋਏ ਹਾਂ, ਸੰਤ ਕੀ ਰੇਨ ਹੋਏ ਹਾਂ, ਆਪੇ ਜਿਸ ਰੱਖੈ ਹਾਂ, ਹਰ ਅੰਮ੍ਰਿਤ ਸੋ ਚੱਖੈ ਮੇਰੇ ਮਨਾ, ਜਿਸ ਕਾ ਨਾਹੀਂ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ, ਅੰਤਰਗਤ ਬੁੱਝੈ ਹਾਂ, ਸਭ ਕੁਛ ਤਿਸ ਸੁਜੈ ਹਾਂ, ਪਤਿਤ ਉਧਾਰ ਲੈ ਹੋ ਹਾਂ, ਨਾਨਕ ਅਰਦਾਸ ਹੋ ਮੇਰੇ ਮਨ। ਆਸਾ ਆਸਾਵਰੀ ਮਹੱਲਾ ਪੰਜਵਾਂ, ਇੱਕ ਤੁਕਾ ਓਏ ਪਰਦੇਸੀਆ ਹਾਂ, ਸੁਨਤ ਸੰਦੇਸਿਆ ਹਾਂ, ਰਹਾਉ ਜਾ ਸਿਉ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਸੁਪਨਾ ਜਿਉ ਭਏ ਹਾਂ, ਹਰ ਹਰ ਨਾਮ ਜਿਨ ਲਏ, ਹਰ ਤਜ ਅਨ ਲੱਗੇ ਹਾਂ, ਜਨਮੈ ਮਰ ਭੱਗੇ ਹਾਂ, ਹਰ ਹਰ ਜਨ ਲਹੇ ਹਾਂ, ਜੀਵਤ ਸੇ ਰਹੇ ਹਾਂ, ਜਿਸੈ ਕਿਰਪਾਲ ਹੋਏ ਹਾਂ, ਨਾਨਕ ਭਗਤ ਸੋਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ, ਆਸਾ ਮਹੱਲਾ ਨਾਵਾਂ, ਬਿਰਥਾ ਕਹੋ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸ ਹੁਣ ਦਿਸ ਧਾਵਤ, ਆਸਾ ਲੱਗਿਓ ਧਨ ਕੀ ਰਹਾਓ, ਸੁਖ ਕਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸੁਆਨ ਜਿਉ ਡੋਲਤ ਨਹਿ, ਸੁਧਰਾਮ ਭਜਨ ਕੀ, ਮਾਨਸ ਜਨਮ ਅਕਾਰਥ ਗੋਵਤ, ਖੋਵਤ ਲਾਗ ਲਾਜ ਨਾ ਲੋਕ ਹਸਨ ਕੀ, ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾ ਸੈਤਨ ਕੀ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆ, ਉੱਤਰ ਅਵਕਟ ਸਰਵਰ ਨਹਾਵੈ, ਬਕਨ ਬੋਲੈ ਹਰ ਗੁਣ ਗਾਵੈ, ਜਲਿਆ ਕਸੀ ਸੁਨ ਸਮਾਵੈ, ਰਾਸ ਸਤ ਝੋਲ ਮਹਾਰਸ ਪਾਵੈ, ਐਸਾ ਗਿਆਨ ਸੁਨ ਹੋ ਅਬ ਮੋਰੇ, ਪਰਪੁਰ ਤਰ ਰਹੇ ਅਸ ਬਠੋਰੇ, ਰਹਾਉ ਸੱਚ ਬਰਤ ਨੇਮ ਨਾ ਕਾਲ ਸੰਤਾਵੈ, ਸਤਿਗੁਰ ਸ਼ਬਦ ਕ੍ਰੋਧ ਜਲਾਵੈ, ਗਗਨ ਨਿਵਾਸ ਸਮਾਧ ਲਗਾਵੈ, ਪਾਰਸ ਪਰਸ ਪਰਮ ਪਦ ਪਾਵੈ, ਸਚ ਮਨ ਕਾਰਨ ਤਤ ਬਿਲੋਵੈ, ਸੋ ਪਰ ਸਰਵਰ ਮੈਲ ਨਤ ਹੋਵੈ, ਜੈ ਸੋ ਰਤਾ ਤੈ ਸੋ ਹੋਵੈ, ਆਪੇ ਕਰਤਾ ਕਰੇ ਸੋ ਹੋਵੈ, ਗੁਰ ਹੀ ਵਸੀਤ ਲਾਗਨ ਬੁਝਾਵੈ, ਸੇਵਾ ਸੁਰਤ ਵਿਪੂਤ ਚੜਾਵੈ, ਦਰਸ਼ਨ ਆਪ ਸਹਿਜ ਕਰੇ ਆਵੈ, ਨਿਰਬਲ ਮਾਣੀ ਨਾਦ ਬਜਾਵੈ, ਅੰਤਰ ਗਿਆਨ ਮਹਾਰਸ ਸਾਰਾ, ਤੀਰਥ ਮੱਜਨ ਗੁਰ ਵਿਚਾਰਾ, ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ, ਰਸ ਰਸਿਆ ਮਤ ਏਕੈ ਪਾਏ, ਤਖਤ ਨਿਵਾਸੀ ਪੰਚ ਸਮਾਏ, ਕਾਰ ਕਮਾਈ ਖਸਮ ਰਜਾਏ, ਅਵਗਤ ਨਾਥ ਨਾ ਲਖਿਆ ਜਾਏ, ਜਲ ਮਹਿ ਉਪਜਾ ਜਲ ਤੇ ਦੂਰ, ਜਲ ਮੈਂ ਜੋਤ ਰਹਿਆ ਭਰਪੂਰ, ਕਿਸ ਨੇੜੇ ਕਿਸੇ ਅੱਖਾਂ ਦੂਰ, ਨਿਦ ਗੁਣ ਗਾਵਾਂ ਦੇਖ ਹਦੂਰ, ਅੰਤਰ ਬਾਹਰ ਅਵਰ ਨਾ ਗੋਏ, ਜੋ ਤਿਸ ਭਾਵੈ ਸੋ ਫੁਨ ਹੋਏ। ਸੁਣ ਭਰਥਰ ਨਾਨਕ ਕਹਿ ਵਿਚਾਰ, ਨਿਰਮਲ ਨਾਮ ਮੇਰਾ ਆਧਾਰਿਆ ਸਾ ਮਹਲਾ ਪਹਿਲਾ, ਸਭ ਜਪ ਸਭ ਤਪ ਸਭ ਚਤੁਰਾਈ, ਉੱਜੜ ਭਰਮੈ ਰਾਹੇ ਨਾ ਪਾਈ, ਬਿਨ ਬੂਜੇ ਕੋ ਥਾਏ ਨਾ ਪਾਈ, ਨਾਮ ਵਿਹੁਣੈ ਮਥੇ ਛਾਈ, ਸਾਚ ਤਣੀ ਜਗਾਏ ਬਿਨਾਸਾ, ਛੂਟ ਸਪ੍ਰਾਣੀ ਗੁਰਮੁਖ ਦਾਸਾ ਰਹਾਓ, ਜਗ ਮੋਹੇ ਵਾਧਾ ਬਹੁਤੀ ਆਸਾ, ਗੁਰਮਤੀ ਇੱਕ ਪਏ ਉਦਾਸਾ, ਅੰਤਰ ਨਾਮ ਕਮਲ ਪ੍ਰਗਾਸਾ, ਤਿੰਨ ਕੌ ਨਾਹੀ ਜਮਕੀ ਤਰਾਸਾ, ਜਗ ਤਰਿਆ ਜਿਤ ਕਮਣ ਹਿਤਕਾਰੀ, ਪੁੱਤਰ ਕਲੱਤਰ ਲੱਗ ਨਾਮ ਵਿਸਾਰੀ, ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਸਤਿਗੁਰ ਸੇਵੇ ਕਰਨੀ ਸਾਰੀ, ਬਾਹਰੋਂ ਹੋਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ, ਮਾਇਆ ਮੋਹ ਗੁਰ ਸ਼ਬਦ ਜਲਾਏ, ਨਿਰਮਲ ਨਾਮ ਸਦ ਹਿਰਦੈ ਧਿਆਏ, ਤਾਵਤ ਰਾਖੈ ਠਾਕਰ ਹਾਏ, ਸਿੱਖ ਸੰਗਤ ਕਰਮ ਮਿਲਾਏ, ਗੁਰਬਿਨ ਭੂਲੋ ਆਵੋ ਜਾਏ, ਨਦਰ ਕਰੇ ਸੰਜੋਗ ਮਿਲਾਏ, ਰੂੜੋ ਕਹੋ ਨਾ ਕਹਿਆ ਜਾਈ, ਇਕੱਥ ਕਥੋਨੇ ਕੀਮਤ ਪਾਈ, ਸਭ ਦੁੱਖ ਤੇਰੇ ਸੂਖ ਰਜਾਈ, ਸਭ ਦੁੱਖ ਮੇਟੇ ਸੱਚ ਐ ਨਾਈ, ਕਰ ਬਿਨ ਵਾਜਾ ਪੱਗ ਬਿਨ ਤਾਲਾ, ਜੇ ਸ਼ਬਦ ਬੁੱਝੈ ਤਾਂ ਸੱਚ ਨਿਹਾਲਾ, ਅੰਤਰ ਸਾਚ ਸਭੇ ਸੁਖ ਨਾਲਾ, ਨਦਰ ਕਰੇ ਰਾਖੈ ਰਖਵਾਲਾ, ਤੇਰੇ ਪਵਨ ਸੂਜੈ ਆਪ ਗਵਾਵੈ, ਬਾਣੀ ਬੂਜੈ ਸਤ ਸਮਾਵੈ, ਸ਼ਬਦ ਵਿਚਾਰੇ ਏਕ ਲਿਵ ਤਾਰਾ, ਨਾਨਕ ਧਨ ਸਵਾਰਨ ਹਾਰਾਇਆ ਸਾ ਮਹੱਲਾ ਪਹਿਲਾ, ਲੇਖ ਸੰਖ ਲਿਖ ਲਿਖ ਮਾਨ ਮਨ ਮੰਨਿਆ, ਸੱਚ ਸੁਰਤ ਵਖਾਣ, ਕਥਨੀ ਬਦਨੀ ਪੜ ਪੜ ਪਾਰ, ਲੇਖ ਸੰਖ ਲੇਖ ਪਾਰ, ਐਸਾ ਸਾਚਾ ਤੂੰ ਏਕੋ ਜਾਣ, ਜੰਮਣ ਮਰਨਾ ਹੁਕਮ ਪਛਾਣ ਰਹਾਓ, ਮਾਇਆ ਮੋਹੇ ਜਗ ਵਾਧਾ ਜਮਕਾਲ, ਬੰਦਾ ਛੁੱਟੈ ਨਾਮ ਸੰਭਾਲ, ਗੁਰਸੁਖ ਦਾਤਾ ਅਵਰ ਨਾ ਭਾਲ, ਹਲਤ ਪਲਤ ਨਿਭੀ ਤੁਧ ਨਾਲ, ਸ਼ਬਦ ਮਰੈ ਤਾਂ ਏਕ ਲਿਵ ਲਾਏ, ਅਚਰ ਚਰੈ ਤਾਂ ਭਰਮ ਚੁਕਾਏ, ਜੀਵਨ ਮੁਕਤ ਮਨ ਨਾਮ ਵਸਾਏ, ਗੁਰਮੁਖ ਹੋਏ ਤਾਂ ਸੱਚ ਸਮਾਏ, ਜਿੰਤਰ ਸਾਜੀ ਗਗਨ ਆਕਾਸ, ਜਿਨ ਸਭ ਥਾਪੀ ਥਾਪ ਥਾਪ, ਸਰਬ ਨਿਰੰਤਰ ਆਪੇ ਆਪ, ਕਿਸੇ ਨਾ ਪੁੱਛੇ ਬਖਸ਼ੇ ਆਪ, ਤੂੰ ਪੁਰਸ ਅਗਰਮਾਨ ਕਹੀਰ, ਤੂੰ ਨਿਰਮਲ ਸੱਚ ਗੁਣੀ ਗਹੀਰਾ, ਸੁਖ ਮਾਨੈ ਪੇਟੈ ਗੁਰ ਪੀਰ, ਏਕੋ ਸਾਹਿਬ ਏਕ ਵਜ਼ੀਰ, ਜਗ ਬੰਦੀ ਮੁਕਤੈ ਹਮਾਰੀ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ, ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ, ਜਗ ਦੁਖੀਆ ਸੁਖੀਆ ਜਨ ਕੋਏ, ਜਗ ਜੋ ਰੋਗੀ ਭੋਗੀ ਗੁਣ ਰੋਏ, ਜਗ ਉਪਜੈ ਬਿਨ ਸਹਿ ਪਤ ਖੋਏ, ਗੁਰਮੁਖ ਹੋਵੈ ਬੂਜੈ ਸੋਏ, ਮਹਿੰਗੋ ਮੋਲ ਪਾਰ ਫਾਰ ਟਲ ਛਲ, ਗੁਰਮਤੀ ਤਾਰ ਪਾਏ ਮਿਲੈ ਪਾਵੈ ਪੈਕਾਰ, ਨਾਨਕ ਨੀਚ ਕਹਿ ਵਿਚਾਰ, ਆਸਾ ਮਹੱਲਾ ਪਹਿਲਾ, ਏਕ ਮਰੈ ਪੰਛੀ ਮਿਲ ਰੋਵੈ, ਮੈਂ ਜਾਏ ਸ਼ਬਦ ਮਲਕ ਧੋਵੈ, ਸਮਝ ਸੂਝ ਸਹਿਜ ਕਰ ਹੋਵੈ, ਬਿਨ ਬੂਜੇ ਸਗਲੀ ਪਤ ਖੋਵੈ, ਕੌਣ ਮਰੈ ਕੌਣ ਰੋਵੈ, ਉਹੀ ਕਾਰਨ ਕਾਰਨ ਸਭ ਸਹਿ ਸਿਰ ਤੋਂ ਹੀ ਰਹੋ, ਮੂਹੇ ਕੌ ਰੋਵੈ ਦੁਖ ਕੋਏ, ਸੋ ਰੋਵੈ ਜਿਸ ਬੇਦਨ ਹੋਏ, ਜਿਸ ਬੀਤੀ ਜਾਣਾ ਪ੍ਰਭ ਸੋਏ, ਆਪੇ ਕਰਤਾ ਕਰੇ ਸੋ ਹੋਏ, ਜੀਵਤ ਮਰਨਾ ਤਾਰੇ ਤਰਣਾ, ਜੈ ਜਗਦੀਸ਼ ਪਰਮਗਤ ਸ਼ਰਣਾ, ਹੋ ਬਲਿਹਾਰੀ ਸਤਿਗੁਰ ਚਰਣਾ, ਗੁਰ ਬੋਹਿਤ ਸ਼ਬਦ ਭੈ ਤਰਣ, ਨਿਰਪੋ ਆਪ ਨਿਰੰਤਰ ਜੋਤਾ, ਬਿਨਾਵੈ ਸੂਤਕ ਜਗ ਸ਼ੋਤਾ, ਦੁਰਮਤ ਬਿਨ ਸਹਿ ਕਿਆ ਕਹਿ ਰੋਤ, ਜਨਮ ਮੂਹੇ ਬਿਨ ਭਗਤ ਸਰੋਤਾ, ਮੂਹੇ ਕੋ ਸਚ ਰੋਵੈ ਮੀਤ, ਤ੍ਰੈਗੁਣ ਰੋਵੈ ਨੀਤਾ ਨੀਤ, ਦੁੱਖ ਸੁਖ ਪਰ ਹਰ ਸਹਿਜ ਸੁਚੀਤ, ਤਨ ਮਨ ਸੋ ਭੋ ਕ੍ਰਿਸ਼ਨ ਪ੍ਰੀਤ, ਪੀਤਰੇ ਕਨੇਕ ਸੰਖ ਕਰਮ ਧਰਮ ਬਹੁ ਸੰਖ ਸੰਖ, ਬਿਨ ਪੈ ਭਗਤੀ ਜਨਮ ਬਿਰੰਥ, ਹਰ ਗੁਣ ਗਾਵੈ ਮਿਲ ਪਰਮਾਰੰਥ, ਆ ਮਰੈ ਮਾਰੇ ਪੀ ਆਪ ਆਪ ਉਪਾਏ ਥਾਪ ਥਾਪਮ, ਆ ਸ੍ਰੇਸ਼ਟ ਉਪਾਈ ਜੋਤੀ ਤੂੰ ਜਾਤ, ਸ਼ਬਦ ਵਿਚਾਰ ਮਿਲ ਨਹੀਂ ਪ੍ਰਾਤ, ਸੂਤਕ ਭਗਨ ਸੂਤਕ ਅਗਨ ਪਖੈ ਜਗ ਖਾਏ, ਸੂਤਕ ਜਲ ਥਲ ਸਭੀ ਥਾਏ, ਨਾਨਕ ਸੂਤਕ ਜਨਮ ਮਰੀ, ਜੈ ਗੁਰ ਪ੍ਰਸਾਦੀ ਹਰਸ ਪੀ ਜੈ ਰਾਗ ਆਸਾ, ਮਹੱਲਾ ਪਹਿਲਾ, ਆਪ ਵਿਚਾਰੈ ਸੋ ਪਰਖੇ ਹੀਰਾ, ਏਕ ਦ੍ਰਿਸ਼ਟ ਤਾਰੇ ਗੁਰਪੂਰਾ, ਗੁਰਮਾਨੈ ਮਨ ਤੇ ਮਨ ਤੀਰਾ, ਐਸਾ ਸ਼ਾਹੋ ਸਰਾਫੀ ਕਰੈ ਸਾਚੀ ਨਦਰ, ਏਕ ਲਿਵ ਤਰੈ ਰਹਾਉ ਪੂੰਜੀ ਨਾਮ, ਨਿਰੰਜਨ ਸਾਰ ਨਿਰਮਲ ਸਾਚ ਰਤਾ ਪੈਕਾਰ, ਸਿਫਤ ਸਹਿਜ ਘਰ ਗੁਰ ਕਰਤਾਰ, ਆਸਾ ਮਨਸਾ ਸ਼ਬਦ ਜਲਾਏ, ਨਾਮ ਰਾਮ ਨਾਰਾਇਣ ਕਹਿ ਕਹਾਏ, ਗੁਰ ਤੇ ਵਾਟ ਮਹਿਲ ਕਰ ਪਾਏ, ਕੰਚਨ ਕਾਇਆ ਜੋਤਨ ਉਪਤਰੇ ਪਵਨ ਦੇਵਾ ਸਗਲ ਸਰੂਪ, ਮੈਂ ਸੋ ਧਨ ਪੱਲੈ ਸਾਚ ਖੂਟਾ ਪੰਚ ਤੀਨ ਨਵ ਚਾਰ ਸਮਾ ਵੈ ਤਰਨ ਗਗਨ ਕਲਤਾਰ ਰਹਾ ਵੈ ਬਾਹਰ ਜਲ ਤੋਲਟ ਪਰਾ ਵੈ ਮੂਰਖ ਹੋਏ ਨਾਖੀ ਸੂਜੈ ਜਿਹ ਵਾਰਸ ਨਹੀਂ ਕਹਿਆ ਬੂਜੈ ਬਿਖ ਕਾ ਮਾਤਾ ਜਗ ਸਿਉ ਲੂਜੈ ਉੱਤਮ ਸੰਗਤ ਉੱਤਮ ਹੋਵੈ ਗੁਣ ਕੋ ਧਾਵੈ ਅਵਗਣਤ ਹੋਵੈ ਬਿਨ ਗੁਰ ਸੇਵੇ ਸਹਿਜ ਨ ਹੋਵੈ ਹੀਰਾ ਨਾਮ ਜਵੇਹਰ ਲਾਲ ਮਨ ਮੋਤੀ ਹੈ ਤਿਸਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਆਸਾ ਮਹਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਣ ਗੁਰਮੁਖ ਸੁਰਤ ਸ਼ਬਦ ਨਿਸ਼ਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਮੁਰਾਰੀ ਰਹਾਉ ਅਹਿਨਸ ਨਿਰਮਲ ਥਾਨ ਸੁਥਾਨ ਤੀਨ ਪਵਨ ਨਿਹ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਣ ਸਾਚਾ ਹਰਖ ਨਾਹੀ ਤਿਸ ਸੋਗ ਅੰਮ੍ਰਿਤ ਗਿਆਨ ਮਹਾਰਸ ਭੋਗਾ ਪੰਚ ਸਮਾਈ ਸੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋ ਹੋਈ ਢਾਏ ਉਸਾਰੇ ਹੁਕਮ ਸਮਾਵੈ ਹੁਕਮੋ ਵਰਤਾ ਜੋਤਿਸ ਪਾਵੈ ਗੋਰ ਬਿਨ ਪੂਰਾ ਕੋਏ ਨਾ ਪਾਵੈ ਬਾਲਕ ਬਿਰਧ ਨ ਸੁਰਤ ਪ੍ਰਾਨ ਪਰ ਜੋ ਬਨ ਬੂਡੈ ਬਿਮਾਨ ਬਿਨਾ ਵੈ ਕਹਿ ਲੈ ਸਨਦਾਨ ਜਿਸ ਕਾ ਅੰਤਨ ਸਹਿਜ ਨਾ ਜਾਨਾ ਪਰਮ ਪੁਲਾਨਾ ਫਿਰ ਪਛਤਾਨਾ ਗਲਫਾ ਹੀ ਬੌਰਾ ਬੌਰਾਨਾ ਬੂਡਤ ਜਗ ਦੇਖਿਆ ਤਾਉ ਡਰ ਭਾਗੇ ਸਤਿਗੁਰ ਆਖੇ ਸੇਵਟ ਭਾਗੇ ਨਾਨਕ ਗੁਰ ਕੀ ਚਰਣੀ ਲਾਗੇ ਆਸਾ ਮਹਲਾ ਪਹਿਲਾ ਗਾਵੈ ਗੀਤੇ ਚੀਤਨੀ ਤੇ ਰਾਗ ਸੁਣਾਏ ਕਹਾਵੈ ਬੀਤੇ ਬਿਨਾ ਵੈ ਮਨ ਝੂਠ ਅਨੀਤੇ ਕਹਾਂ ਚੱਲੋ ਮਾਨਾ ਰਹੋ ਕਰੇ ਗੁਰਮੁਖ ਰਾਮ ਨਾਮ ਤ੍ਰਿਪਤਾਸੇ ਖੋਜਤ ਪਾਵੋ ਸਹਿਜ ਹਰੇ ਰਹਾਓ ਕਾਮ ਕ੍ਰੋਧ ਮਨ ਮੋਹ ਸਰੀਰਾ ਲਬ ਲੋਭ ਅਹੰਕਾਰ ਸੋ ਪੀਰਾ ਰਾਮ ਨਾਮ ਬਿਨ ਕਿਉ ਮਨ ਧੀਰਾ ਅੰਤਰ ਨਾਵਣ ਸਾਚ ਪਛਾਣੈ ਅੰਤਰ ਕੀ ਗੱਤ ਗੁਰਮੁਖ ਜਾਣੈ ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ ਨਿਰੰਕਾਰ ਮੈਂ ਆਕਾਰ ਸਮਾਵੈ ਕਲ ਕਲਾਸਾ ਸਾਚ ਟਿਕਾਵੈ ਸੋ ਨਰ ਗਰਭ ਜੋ ਨਹੀਂ ਆਵੈ ਜਹਾਂ ਨਾ ਮਿਲੈ ਤਹਿ ਜਾਓ ਗੁਰਪ੍ਰਸਾਦੀ ਕਰਮ ਕਮਾਓ ਨਾ ਮੇਰਾ ਤਾ ਹਰ ਗੁਣ ਗਾਓ ਗੁਰ ਸੇਵਾ ਤੇ ਪਛਾਤਾ ਅੰਮ੍ਰਿਤ ਨਾਮ ਵਸਿਆ ਸੁਖਦਾਤਾ ਆਨੰਦਨ ਬਾਣੀ ਨਾ ਮੇਰਾ ਤਾ ਮੇਰਾ ਪ੍ਰਭ ਲਾਏ ਤਾਂ ਕੋ ਲੱਗੈ ਹੋ ਮੈਂ ਮਾਰੇ ਸ਼ਬਦੇ ਜਾਗੈ ਇੱਥੇ ਉੱਥੇ ਸਦਾ ਸੁਖ ਜਾਗੈ ਮਨ ਚੰਚਲ ਬਿਦ ਨਹੀਂ ਜਾਣੈ ਮਨਮੁਖ ਮੈਲਾ ਸ਼ਬਦ ਨਾ ਪਛਾਣੈ ਗੁਰਮੁਖ ਨਿਰਮਲ ਨਾਮ ਵਖਾਣੈ ਹਰ ਜਿਉ ਆਗੈ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕੇਲ ਵਿਖ ਦੁੱਖ ਕਾਟੇ ਹਰ ਨਾਮ ਪ੍ਰਗਾਸ ਕਰ ਵਿਚਾਰ ਚਾਰ ਪਰਾਤਾ ਸਤਿਗੁਰ ਬਚਨੀ ਇੱਕੋ ਜਾਤਾ ਨਾਨਕ ਰਾਮ ਨਾਮ ਮਨ ਰਾਤਾ ਆਸਾ ਮਹਲਾ ਪਹਿਲਾ ਮਨ ਮੈਗਲ ਸਖਤ ਦੇਵਨ ਬਨਖੰਡ ਮਾਇਆ ਮੋਹੇ ਹਰਨੈ ਤੁਤ ਜਾਹੇ ਕਾਲ ਕੇ ਜਾਪੇ ਗੁਰਮੁਖ ਖੋਜ ਲਹਿ ਕਰੇ ਆਪੇ ਬੇਨ ਗੋਰ ਸ਼ਬਦ ਮਨ ਨਹੀਂ ਠੋਰਾ ਸਿਮਰੋ ਰਾਮ ਨਾਮ ਅਤ ਨਿਰਮਲ ਅਵਰਤਿਆ ਗੋਹੋ ਮੈਂ ਕੌਰਾ ਰਹਾਓ ਇਹੋ ਮਨ ਮੁਗਤ ਕਹੋ ਕਿਉਂ ਰੈਸੀ ਬਿਨ ਸਮਝੇ ਜਮਕਾ ਦੁਖ ਸਹਿਸੀ ਆਪੇ ਬਖਸ਼ੇ ਸਤਿਗੁਰ ਮੇਲਾ ਕਾਲ ਕੰਟਕ ਮਾਰੇ ਸੱਚ ਪੇਲਾ ਇਹੋ ਮਨ ਕਰਮਾ ਇਹੋ ਮਨ ਧਰਮਾ ਇਹੋ ਮਨ ਪੰਚ ਤਤ ਤੇ ਜਨਮਾ ਸਾਕਤ ਲੋਭੀ ਇਹੋ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤ੍ਰਿਪਵਣ ਸੋਜੀ ਹੋਈ ਇਹ ਮਨ ਜੋਗੀ ਭੋਗੀ ਤਪ ਤਾਪੈ ਗੁਰਮੁਖ ਜੀ ਨੈ ਹਰ ਪ੍ਰਭ ਆਪੈ ਮਨ ਬੈਰਾਗੀ ਹੋ ਮੈਂ ਤਿਆਗੀ ਕੜਕੜ ਮਨ ਸਾ ਦੁਬਦਾ ਪਾਗੀ ਰਾਮ ਰਸਾਇਣ ਗੁਰਮੁਖ ਚਾਕੈ ਦਰ ਕਰ ਮੈਲੀ ਹਰ ਪਤ ਰਾਖੈ ਇਹੋ ਮਨ ਰਾਜਾ ਸੂਰ ਸੰਗਰਾਮ ਇਹੋ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਚ ਆਪਣੇ ਵਸ ਕੀਏ ਹੁਣ ਮੈਂ ਗ੍ਰਾਸ ਇੱਕ ਤਥਾਂ ਕੀ ਗੁਰਮੁਖ ਰਾਗ ਸੁਆਦ ਅਨ ਤਿਆਗੇ ਗੁਰਮੁਖੇ ਮਨ ਭਗਤੀ ਜਾਗੇ ਅਨ ਹੱਦ ਸੁਣ ਮੰਨਿਆ ਸ਼ਬਦ ਵਿਚਾਰੀ ਆਤਮ ਜੀਨ ਪਏ ਨਿਰੰਕਾਰੀ ਇਹੋ ਮਨ ਨਿਰਮਲ ਦਰ ਕਰ ਸੋਈ ਗੁਰਮੁਖ ਭਗਤ ਭਾਉ ਤੁਨ ਹੋਈ ਅਹਿਨ ਸਹਰ ਜਸ ਗੁਰ ਪ੍ਰਸਾਦ ਕੱਟ ਕੱਟ ਸੋ ਪ੍ਰਭਾਤ ਜੁਗਾਦ ਰਾਮ ਰਸਾਇਣ ਇਹੋ ਮਨ ਮਾਤਾ ਸਰਬ ਰਸਾਇਣ ਗੁਰਮੁਖ ਜਾਤਾ ਭਗਤ ਹੇਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸਾ ਆਸਾ ਮਹਲਾ ਪਹਿਲਾ ਤਨ ਬਿਨ ਸਹਿ ਧਨ ਕਾ ਕੋ ਕਹੀ ਹੈ ਬਿਨ ਗੁਰ ਰਾਮ ਨਾਮ ਕਤਲ ਹੀ ਹੈ ਰਾਮ ਨਾਮ ਤਨ ਸੰਗ ਸਹਾਈ ਰਾਮ ਨਾਮ ਧਨ ਸੰਗ ਸਿਖਾਈ ਅਹਿਨਸ ਨਿਰਮਲ ਹਰ ਲਿਵਲਾਈ ਰਾਮ ਨਾਮ ਬਿਨ ਕਵਨ ਹਮਾਰਾ ਸੁਖ ਦੁੱਖ ਸਮ ਕਰ ਨਾਮ ਨਾ ਛੋਡੋ ਆਪੇ ਬਖਸ਼ ਮਿਲਾਵਣ ਹਰਾ ਰਹਾਓ ਕਣਕ ਕਾਮਨੀ ਹੇਤ ਗਵਾਰਾ ਦੁਬਦਾ ਲਾਗੇ ਨਾਮ ਵਸਾਰਾ ਜਿਸ ਤੂੰ ਬਖਸ਼ ਹੈ ਨਾਮ ਜਪਾਏ ਦੂਤ ਨਾ ਲਾਗ ਸਕੈ ਗੁਣ ਗਾਏ ਹਰ ਗੁਰਦਾਤਾ ਰਾਮ ਗੋਪਾਲਾ ਜਿਉਂ ਭਾਵੈ ਤਿਉਂ ਰਾਖ ਦੇ ਅੱਲਾ ਗੁਰਮੁਖ ਰਾਮ ਮੇਰਾ ਮਨ ਭਾਇਆ ਰੋਗ ਮਿਟੇ ਦੁੱਖ ਠਾਕ ਰਹਾਇਆ ਅਵਰ ਨਾ ਉਖਦ ਤੰਤ ਨਮੰਤਾ ਹਰ ਹਰ ਸਿਮਰਨ ਕਿਲ ਵਿਖ ਹੰਤਾ। ਤੂੰ ਆ ਪੁਲਾਵੈ ਨਾਮ ਵਿਸਾਰ, ਤੂੰ ਆਪੇ ਰੱਖੇ ਕਿਰਪਾ ਧਾਰ। ਰੋਗ ਭਰਮ ਭੇਦ ਮਨ ਦੂਜਾ, ਗੁਰ ਬਿਨ ਭਰਮ ਜਪੈ ਜਪ ਦੂਜਾ। ਆਦਿ ਪੁਰਖ ਗੁਰ ਦਰਸ਼ਨਾਂ ਦੇਖੇ ਬਿਨ ਗੁਰ ਸ਼ਬਦ ਹੈ ਜਨਮ ਕੇ ਲਿਖੇ। ਦੇਖ ਚਰਜ ਰਹੇ ਬਸਮਾਦ, ਘਟ ਘਟ ਸੁਰ ਨਰ ਸਹਿਜ ਸਮਾਦ। ਭਰਪੁਰ ਤਾਰ ਰਹੇ ਮਨਵਾਹੀ, ਤੁਮ ਸੰਸਰਵਰ ਕੋ ਨਾਹੀ। ਜਾ ਕੀ ਭਗਤ ਹੇਤ ਮੁਖ ਨਾਮ, ਸੰਤ ਭਗਤ ਕੀ ਸੰਗਤ ਰਾਮ। ਬੰਧਨ ਤੋਰੇ ਸਹਿਜ ਧਿਆਨ, ਛੁੱਟੈ ਗੁਰਮੁਖ ਹਰ ਗੁਰ ਗਿਆਨ। ਨਾ ਜਮਦੂਤ ਦੁਖ ਤਿਸ ਲਾਗੈ, ਸੋ ਜਾਨ ਰਾਮ ਨਾਮ ਲਿਵ ਜਾਗੈ। ਭਗਤ ਵਛਲ ਭਗਤਾਂ ਹਰ ਸੰਗ, ਨਾਨਕ ਮੁਕਤ ਭਏ ਹਰ ਰੰਗਾ। ਸਾ ਮਹਲਾ ਪਹਿਲਾ ਇੱਕ ਦੁਖੀ, ਗੁਰ ਸੇਵੇ ਸੋ ਠਾਕੁਰ ਜਾਨੈ। ਦੁਖ ਮਿਟੈ ਸੱਚ ਸ਼ਬਦ ਪਛਾਨੈ। ਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰ ਦੇਖੋ ਪ੍ਰਭ ਨੈ ਨੀ ਰਹਾਓ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕਨਿਆਰ ਨਾਰ। ਬੰਧਨ ਕਰਮ ਧਰਮ ਹੋਂ ਕੀ ਆ, ਬੰਧਨ ਪੁੱਤ ਕਲਤ ਮਨ ਵੀ ਆ। ਬੰਧਨ ਕਿਰਖੀ ਕਰਹਿ ਕਿਰਸਾਨ, ਹੋ ਮੈਂ ਡੰਨ ਸਹਿ ਰਾਜਾ ਮੰਗੈ ਦਾਨ। ਬੰਧਨ ਸੌਦਾ ਅਣਵਿਚਾਰੀ, ਤਿਬਤ ਨਾਹੀ ਮਾਇਆ ਮੋਹ ਪਸਾਰੀ। ਬੰਧਨ ਸਾਹ ਸਾਚੈ ਤਨ ਜਾਏ, ਬਿਨ ਹਰ ਭਗਤ ਨਾ ਪਵਈ ਥਾਏ। ਬੰਧਨ ਬਾਦ ਬੰਧਨ ਭੇਦ ਬਾਦ ਅਹੰਕਾਰ, ਬੰਧਨ ਬਿਨ ਸਹਿ ਮੋਹ ਵਿਕਾਰ। ਨਾਨਕ ਰਾਮ ਨਾਮ ਛਿਰੜਾਈ, ਸਤਿਗੁਰ ਰਾਖੇ ਬੰਧ ਨਾ ਪਾਈ। ਰਾਗਾਸਾ ਮਹੱਲਾ ਪਹਿਲਾ, ਅਸ਼ਟਪਦੀਆਂ ਘਰ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ। ਸੇ ਸਿਰ ਕੱਤੀ ਮੁੰਨੀਆਂ ਅੰਗਲ ਵਿੱਚ ਆਵੈ ਧੂੜ। ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ। ਕਰ ਕਰ ਦੇਖੈ ਵੇਸ ਰਹਾਓ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ। ਹੀ ਡੋਲੀ ਚੜੇ ਆਈਆਂ ਦੰਦ ਖੰਡ ਕੀਤੇ ਰਾਸ। ਉਪਰੋਂ ਪਾਣੀ ਵਾਰੀ ਆ ਚੱਲੇ ਚਿਮਕਣ ਪਾਸ। ਇੱਕ ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ। ਗਰੀ ਸੁਹਾਰੇ ਖਾਂਦੀਆਂ ਮਾਣਨ ਜਿਹੜੀਆਂ। ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੌਤ ਸਰੀਆਂ। ਤਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਜੇ ਤਿਸ ਭਾਵੈ ਦੇ ਵਡਿਆਈ, ਜੇ ਭਾਵੈ ਦੇ ਸਜਾਏ। ਅੱਗੋਂ ਦੇ ਜੇ ਚੇਤੀ ਐ ਤਾਂ ਕਾਇਤ ਮਿਲੈ ਸਜਾਏ। ਸ਼ਾਹਾਂ ਸੁਰਤ ਗਵਾਈਆ ਰੰਗ ਥਮਾ ਸਹਿਚਾਏ।

ਪੋਤਾ ਭੇਜਰ ਬਣ ਦੇਵੇ ਭਾਈ ਰਹਾਓ। ਕਹਾਂ ਸੋ ਘਰ ਦਰ ਮੰਡਪ ਮਹਿਲਾ, ਕਹਾਂ ਸੋ ਬੰਕ ਸਰਾਈ, ਕਹਾਂ ਸੋ ਜੇ ਸੇਜ, ਕਹਾਂ ਸੋ ਸਹਿਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨਾ ਪਾਈ, ਕਹਾਂ ਸੋ ਪਾਂਤ ਬੋਲੀ ਹਰਮਾ ਹੋਈਆ ਸ਼ਾਈ ਮਾਈ। ਇਸ ਜਰ ਕਾਰਨ ਕਣੀ ਵਿਗੁਤੀ, ਇੰਜਰ ਕਣੀ ਖੁਆਈ, ਪਾਪਾਂ ਬਾਜੋ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਜਿਸ ਨੂੰ ਆਪ ਖੁਆਏ ਕਰਤਾ ਖੁਸਲੇ, ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਤਾਇਆ। ਥਾਨ ਮੁਕਾਮ ਜਲੇ ਵਿੱਚ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋ ਆਂਦਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਪਈ ਲੜਾਈ, ਰਣ ਮੈਂ ਤੇਗ ਬਗਾਈ, ਓਨੀ ਤੋਂ ਭਗਤਾਨ ਚਲਾਈ, ਓਨੀ ਹੱਸ ਚੜਾਈ, ਜਿਨ ਕੀ ਚੀਰੀ ਦਰ ਗਏ ਪਾਟੀ ਤੇ ਨਾ ਮਰਨਾ ਭਾਈ। ਇੱਕ ਹਿੰਦਵਾਣੀ ਅਵਰ ਤੁਰਕਾਣੀ, ਪਟਿਆਣੀ ਠਕੁਰਾਣੀ, ਇੱਕ ਨਾ ਪੇਰਨ ਸਿਰ ਖੁਰ ਪਾਟੇ, ਇੱਕ ਨਾ ਵਾਸ ਮਸਾਣੀ, ਜਿਨ ਕੇ ਬੰਕੇ ਘਰੀ ਨਾ ਆਇਆ, ਤਿਨ ਕਿਉਂ ਰਹਿਣ ਵਿਹਾਣੀ, ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਏ, ਦੁੱਖ ਸੁਖ ਤੇਰਾ ਪਾਣਾ, ਹੋ ਵੈ ਕਿਸ ਥੈ ਜਾਏ ਰੁਆਈਏ, ਹੁਕਮੀ ਹੁਕਮ ਚਲਾਏ ਵਿਕਸੈ ਨਾਨਕ ਲਿਖਿਆ ਪਾਈਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ, ਕਾਫੀ ਮਹੱਲਾ ਪਹਿਲਾ ਕਰੇ ਅੱਠਵਾਂ ਅਸ਼ਟਪਦੀਆਂ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਦ ਹੈ ਕਰਬਾਰ, ਆਹ ਜਾਗੋ ਜਾਗੋ ਸੂਤੇ ਹੋ ਚੱਲਿਆ ਵਣਜਾਰਾ ਰਹਾਓ, ਨੀਤ ਨੀਤ ਕਰ ਬੰਦੀ ਹੈ ਜੇ ਰਹਿਣਾ ਹੋਈ, ਪਿੰਡ ਪਵੇ ਜੀ ਉਹ ਚੱਲ ਸੀ ਜੇ ਜਾਣੇ ਕੋਈ, ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ, ਤੁਮ ਰੋਵੋਗੇ ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ, ਤੰਦਾ ਪਿੱਟੇ ਹੋ ਭਾਈਓ ਤੁਮ ਕੂੜ ਕਮਾਵੋ, ਨਾ ਸੁਣ ਹੀ ਕੱਤ ਹੀ ਤੁਮ ਲੋਕ ਸੁਣਾਵੋ, ਜਿਸ ਤੇ ਸੁੱਤਾ ਨਾਨਕਾ ਜਾ ਗਾਏ ਸੋਈ, ਜੇ ਘਰ ਬੂਜਾ ਆਪਣਾ ਤਾਂ ਨੀਂਦ ਨਾ ਹੋਈ, ਜੇ ਚੱਲਦਾ ਲੈ ਚੱਲਿਆ ਕਿ ਸੰਪੈ ਨਾਲੇ ਤਾਂ ਧਨ ਸੰਚੋ, ਦੇਖ ਕੇ ਪੂਜੋ ਵਿਚਾਰੇ, ਵਣਜ ਕਰੋ ਮਕਸੂਦ ਲਹੋ, ਮਤ ਪਛੋਤਾਵ ਔਗਣ ਛੋਡੋ ਗੁਣ ਕਰੋ, ਐਸੇ ਤਤ ਪਰਾਵੋ ਧਰਮ ਭੂਮ ਸਤ ਬੀਜ ਕਰ, ਐਸੀ ਕਿਰਸ ਕਮਾਵੋ, ਤਾਂ ਵਪਾਰੀ ਜਾਣੀਓ ਲਾਹਾ ਲੈ ਜਾਵੋ, ਕਰਮ ਹੋਵੇ ਸਤਿਗੁਰ ਮਿਲੇ ਬੂਜੈ ਵਿਚਾਰਾ, ਨਾਮ ਬਖਾਣੇ ਸੁਣੇ ਨਾਮ ਨਾਮੇ ਵਿਉਹਾਰਾ, ਜਿਉਂ ਲਾਹਾ ਤੋਟਾ ਤਿਵੈ ਵਟ ਚੱਲਦੀ ਆਈ, ਜੋ ਤਿਸ ਪਾਵੈ ਨਾਨਕਾ ਸਾਈ ਵਡਿਆਈ। ਆਸਾ ਮਹੱਲਾ ਪਹਿਲਾ, ਚਾਰੇ ਕੁੰਡਾਂ ਟੂੰਡੀਆਂ ਕੋ ਨੀਮੀ ਮੈਂਡਾ, ਜੇ ਤੁਧ ਭਾਵੈ ਸਾਹਿਬਾ ਤੂੰ ਮੈਂ ਹਾਂ ਤੈਂਡਾ, ਦਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ, ਇੱਕੋ ਮਿੰਡਾ ਤੂੰ ਤਣੀ ਸਾਚਾ ਮੁਖ ਨਾਮ ਰਹਾਓ, ਸਿੱਧਾਂ ਸੇਵਨ ਸਿੱਧ ਪੀਰ ਮੰਗੈ ਰਿਧ ਸਿੱਧ, ਮੈਂ ਇੱਕ ਨਾਮ ਨਾ ਵੀਸਰੈ ਸਾਚੇ ਗੁਰਬੋਧਾ, ਜੋਗੀ ਭੋਗੀ ਕਾਪੜੀ ਕਹਿ ਭਵੈ ਹਿੰਦ ਸੰਤਰ, ਗੁਰ ਕਾ ਸ਼ਬਦ ਨਚੀ ਨਹੀਂ ਤਤ ਸਾਰ ਨਿਰੰਤਰ, ਪੰਡਿਤ ਪਾਂਦੇ ਜੋਏ ਸੀ ਨਿਤ ਪੜੈ ਪੁਰਾਣਾ, ਅੰਤਰ ਵਸਤ ਨਾ ਜਾਣਨੀ ਕਟ ਬ੍ਰਹਮ ਲੁਕਾਣਾ, ਇੱਕ ਤਪਸੀ ਬਨ ਮੈਂ ਤਪ ਕਰ ਹੈ ਨਿਤ ਤੀਰਥ ਵਾਸਾ, ਆਪ ਨਚੀਨੈ ਤਾਮਸੀ ਕਾਹੇ ਭਏ ਉਦਾਸਾ, ਇੱਕ ਬਿੰਦ ਜਤਨ ਕਰ ਰੱਖਦੇ ਇਸੇ ਜਤੀ ਕਹਾਵੇ, ਬੇਨ ਗੁਰ ਸ਼ਬਦ ਨਾ ਛੂਟ ਹੀ ਭਰਮਾ ਪੈ ਜਾਵ, ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ, ਨਾਮਦਾਨ ਇਸ਼ਨਾਨ ਦ੍ਰਿੜ ਹਰ ਭਗਤ, ਸੋ ਜਾਗੇ ਗੁਰ ਤੇ ਦਰ ਕਰ ਜਾਣੀਐ, ਸੋ ਜਾਏ ਸਜਾਣੈ ਨਾਨਕ, ਨਾਮ ਨਾ ਵੀ ਸਰੈ ਸਾਚੇ ਮਨ ਮਾਨੈ। ਆਸਾ ਮਹੱਲਾ ਪਹਿਲਾ, ਮਨਸਾ ਮਨ ਹੈ ਸਮਾਏ ਲੈ ਸਮਾਏ ਲੇ, ਭਉ ਜਲ ਸਚ ਤਰਣਾ, ਆਦ ਜੁਗਾਦ ਦਿਆਲ ਤੂੰ ਠਾਕੁਰ ਤੇਰੀ ਸ਼ਰਣਾ, ਤੂੰ ਦਾਤਾ ਹਮ ਜਾਚਕਾ ਹਰ ਦਰਸ਼ਨ ਦੀਜੈ, ਗੁਰਮੁਖ ਨਾਮ ਤੇ ਆਈਐ ਮਨ ਮੰਦਰ ਭੀਜੈ ਰਹਾਓ, ਕੂੜਾ ਲਾਲਚ ਛੋਡੀਐ ਤੋ ਸਾਚ ਪਛਾਣੈ, ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ, ਇਹੋ ਮਨ ਰਾਜਾ ਲੋਭੀ ਆ ਲੁਭਤੋ ਲੋਭਾਈ, ਗੁਰਮੁਖ ਲੋਭ ਨਿਵਾਰੀ ਐ, ਹਰ ਸਿਉ ਬਣ ਆਈ ਕੱਲਰ ਖੇਤੀ ਬੀਜੀ ਐ, ਕਿਉਂ ਲਾਹਾ ਪਾਵੈ ਮਨਮੁਖ ਸੱਚ ਨਾ ਭੀਜਈ, ਕੂੜ ਕੂੜ ਗਡਾਵੈ ਲਾਲਚ ਛੋਡੋ ਅੰਧੇ ਹੋ ਲਾਲਚ ਦੁਖ ਪਾਰੀ, ਸਾਚੋ ਸਾਹਿਬ ਮਨ ਵਸੈ ਹੋਮੈ ਬਿਖ ਮਾਰੀ, ਦੁਬਦਾ ਛੋੜ ਕਵਟੜੀ ਮੂਸੋ ਗੇ ਭਾਈ, ਅਹਿਨਸ ਨਾਮ ਸਲਾਹੀ ਐ ਸਤਿਗੁਰ ਸ਼ਰਣਾਈ, ਮਨਮੁਖ ਪੱਥਰ ਸੈਲ ਹੈ ਧ੍ਰਿਗ ਜੀਵਨ ਫੀਕਾ, ਜਲ ਮੈਂ ਕੀਤਾ ਰਾਖੀਆ ਬਾਂਤਰ ਸੁਕਾ, ਹਰ ਕਾ ਨਾਮ ਨਿਦਾਨ ਹੈ ਪੂਰੇ ਗੁਰਦੀਆ, ਨਾਨਕ ਨਾਮ ਨਾ ਵਿਸਰੈ ਮੱਥ ਅੰਮ੍ਰਿਤ ਪੀ ਆਇਆ। ਸਾ ਮਹੱਲਾ ਪਹਿਲਾ, ਚੱਲੇ ਚੱਲਣ ਹਾਰ ਵਾਟ ਵਟਾਇਆ, ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ, ਕਿਆ ਪਵੀਆ ਕਿਆ ਢੂੰਡੀਆ ਗੁਰ ਸ਼ਬਦ ਦਿਖਾਇਆ, ਮਮਤਾ ਮੋਹ ਵਿਸਰਜਿਆ ਆਪਣੇ ਕਰੇ ਆਇਆ ਰਹਾਓ, ਸੱਚ ਮਿਲਿਆ ਸੱਚੇ ਆਰ ਕੂੜ ਨਾ ਪਾਈ ਐ, ਸੱਚੇ ਸਿਉ ਚੁਦਲਾਏ ਬਹੁੜ ਨਾ ਆਈ ਐ, ਮੋਇਆ ਕਾਓ ਕਿਆ ਰੋਵੋ ਰੋਏ ਨਾ ਜਾਣ ਹੋ, ਰੋਵੈ ਸੱਚ ਸਲਾਹੇ ਰੋ ਬਾਹੋ ਸੱਚ ਸਲਾਹੇ, ਹੁਕਮ ਪਛਾਣ ਹੋ ਹੁਕਮੋ ਵਜੋ ਲਿਖਾਏ ਆਇਆ ਜਾਣੀਐ, ਪੱਲੇ ਪਾਏ ਲਾਹਾ ਪੱਲੇ ਪਾਏ ਹੁਕਮ ਸੰਜਾਣੀਐ, ਹੁਕਮੀ ਪੈਂਦਾ ਜਾਏ ਦਰਗਹਿ ਪਾਣੀਐ, ਹੁਕਮ ਹੀ ਸਿਰ ਮਾਰ ਬੰਦਰ ਬਾਣੀਐ, ਲਾਹਾ ਸੱਚ ਨਿਆਉ ਮਨ ਵਸਾਈਐ, ਲਿਖਿਆ ਪੱਲੇ ਪਾਏ ਗਰਭ ਵੰਜਾਈਐ, ਮਨ ਮੁਖੀਆਂ ਸਿਰ ਵਾਰ ਵਾਦ ਖਪਾਈਐ, ਠੱਗ ਮੁੱਠੀ ਕੁੜੀ ਹਾਰ ਬੰਨ ਚਲਾਈਐ, ਸਾਹਿਬ ਹਿਰਦੈ ਵਸਾਏ ਨਾ ਪਛੋਤਾ ਵਹੀ, ਗੁਨਹਾ ਬਖਸ਼ਣ ਹਾਰ ਸ਼ਬਦ ਕਮਾਵਹੀ, ਨਾਨਕ ਮੰਗਾ ਸੱਚ ਗੁਰਮੁਖ ਘਾਲੀਐ, ਮੈਂ ਤੁਜ ਬਿਨੇ ਵਰਨਾ ਕੋਏ
नदर निहल

ਆਸਾਮਾ ਹੱਲਾ ਪਹਿਲਾ, ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰੀਆ ਵਾਲਾ, ਸੱਚ ਟਕਾ ਕਰਿਆ ਏ ਸ਼ਬਦ ਉਤਾਵਲਾ, ਜੈ ਦੇਖਾ ਤੈ ਸੋਏ ਅਵਰ ਨਾ ਜਾਣੀਐ, ਗੁਰ ਕੀ ਘਰ ਕਮਾਏ ਮਹਿਲ ਪਛਾਣੀਐ ਰਹਾਉ, ਆਪ ਮਿਲਾ ਵੈ ਸੱਚ ਦਾ ਮਨ ਭਾਵ ਹੀ ਚੱਲੈ ਸਦਾ ਰਜਾਏ, ਅੰਕ ਸੁਮਾਵੇ ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ, ਆਪੇ ਦੇ ਵਡਿਆਈਆਂ ਦੇ ਦੋੜ ਨਾ ਹੋਈ, ਅਬੇ ਤਬੇ ਕੀ ਚਾਕਰੀ ਕਿਉਂ ਦਰਗਾ ਪਾਵੈ, ਪੱਥਰ ਕੀ ਬੇੜੀ ਜੇ ਚੜੈ ਪਰ ਨਾਲ ਬੁਡਾਵੈ, ਆਪਣਾ ਮਨ ਵਿੱਚ ਹੀ ਹੈ ਸਿਰ ਦੀ ਜੈ ਨਾਲੇ, ਗੁਰਮੁਖ ਵਸਤ ਪਛਾਣੀਆ ਆਪਣਾ ਕਰ ਪਾਲੇ, ਜੰਮਣ ਮਰਨਾ ਆਖੀਐ ਤਿਨ ਕਰਤਾ ਕੀ, ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ, ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ, ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ, ਰਤਨਾ ਭਾਰਖ ਸੋਤਣੀ ਤਿਨ ਕੀਮਤ ਪਾਈ, ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ, ਆਸਾ ਮਹੱਲਾ ਪਹਿਲਾ, ਜਿਨੀ ਨਾਮ ਵਿਸਾਰਿਆ ਦੂਜੈ ਪਰਮ ਭੁਲਾਈ, ਮੂਲ ਛੋਟ ਡਾਲੀ ਲੱਗੇ ਕਿਆ ਪਾਵੈ ਛਾਈ, ਬਿਨਾਂ ਵੈ ਕਿਉਂ ਛੁੱਟੀਆ ਜੇ ਜਾਣਾ ਕੋਈ, ਗੁਰਮੁਖ ਹੋਏ ਤਾਂ ਛੁੱਟੀਐ ਮਨ ਮੁਖਬਤ ਹੋਈ ਰਹਾਉ, ਜਿਨੀ ਏਕੋ ਸੇਵਿਆ ਪੂਰੀ ਮਤ ਭਾਈ, ਆਦ ਜੁਗਾਦ ਨਿਰੰਜਨਾ ਜਨ ਹਰ ਸ਼ਰਣਾਈ, ਸਾਹਿਬ ਮੇਰਾ ਏਕ ਹੈ ਅਵਰ ਨਹੀਂ ਪਾਈ, ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ, ਗੁਰਬਿਨ ਕਿਨੈ ਨਾ ਪਾਇਓ ਕੀਤੀ ਕਹਿ ਕਹਾਏ, ਆਪ ਦਿਖਾਵੈ ਵਟੜੀ ਸੱਚੀ ਭਗਤ ਦਰੜਾਏ, ਮਨ ਮੁਖ ਜੇ ਸਮਝਾਈਐ ਪੀ ਉਜੜ ਜਾਏ ਬਿਨ ਹਰ ਨਾਮ, ਨਾ ਛੂਟ ਸੀ ਮਰ ਨਰਕ ਸਮਾਏ, ਜਨ ਮਰੈ ਪਰਮਾਈਐ ਹਰ ਨਾਮ ਨਾ ਲੇਵੈ, ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ, ਜੇ ਹੀ ਸੇਵ ਕਰਾਈਐ ਕਰਨੀ ਪੀ ਸਾਈ, ਆਪ ਕਰੇ ਕਿਸੇ ਆਖੀਐ ਵੇਖੇ ਵਡਿਆਈ, ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਨਾਨਕ ਸਿਰ ਦੇ ਛੁੱਟੀਐ ਦਰਗਾਹ ਹੈ ਪਤ ਪਾਏ, ਆਸਾ ਮਹੱਲਾ ਪਹਿਲਾ, ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ, ਵੱਡਾ ਭਾਗ ਸਤਿਗੁਰ ਮਿਲੈ ਪਾਈਐ ਪਦ ਨਿਰਬਾਣੀ, ਮੈਂ ਓਲਗੀਆ ਓਲਗੀ ਹਮ ਛੋਰੂ ਥਾਰੇ, ਜਿਉ ਤੂੰ ਰੱਖਿਆ ਤਿਉ ਰਹਾ ਮੁਖ ਨਾਮ ਹਮਾਰੇ ਰਹਾ, ਦਰਸ਼ਨ ਕੀ ਪਿਆਸਾ ਕਣੀ ਪਾਣੇ ਮਨ ਭਈਆ, ਮੇਰੇ ਠਾਕੁਰ ਹੱਥ ਵਡਿਆਈਆਂ ਪਾਣੇ ਪਤ ਪਾਈਆ, ਸੱਚੋ ਦੂਰ ਨਾ ਜਾਣੀਐ ਅੰਤਰ ਹੈ ਸੋਈ, ਜੈ ਦੇਖਾ ਤੈ ਰਵ ਰਹੇ ਕਿਨ ਕੀਮਤ ਹੋਈ, ਆਪ ਕਰੇ ਆਪੇ ਹਰੇ ਵੇਖੈ ਵਡਿਆਈ, ਗੁਰਮੁਖ ਹੋਏ ਨਿਹਾਲਿਆ ਕੀਮਤ ਪਾਈ, ਜੀਵਦਿਆਂ ਲਾਹਾ ਮਿਲੈ ਗੁਰਕਾਰ ਕਮਾਵੈ, ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੈ, ਮਨਮੁਖ ਤੋਟਾ ਨਿਤ ਹੈ ਪਰ ਮੈਂ ਪਰਮਾਏ, ਮਨਮੁਖ ਅੰਦਨਾ ਚੇਤਈ ਕਿਉਂ ਦਰਸ਼ਨ ਪਾਏ, ਤਾਂ ਜਗ ਆਇਆ ਜਾਣੀਐ ਸੱਚ ਹੈ ਲਿਵ ਲਾਏ, ਗੁਰ ਭੇਟੇ ਪਾਰਸ ਭਏ ਜੋਤੀ ਜੋਤ ਮਿਲਾਏ, ਅਹਿਨਸ ਰਹਿ ਨਿਰਾਲਮੀ ਅਹਿਨਸ ਰਹਿ ਨਿਰਾਲ ਮੋਹ, ਕਾਰ ਧੁਰ ਕੀ ਕਰਨੀ ਨਾਨਕ ਨਾਮ ਸੰਤੋਖੀਆ, ਰਾਤੇ ਹਰ ਚਰਣੀ ਆਸਾ ਮਹੱਲਾ ਪਹਿਲਾ, ਕੀਤਾ ਆਖਣ ਆਖੀਐ ਤਾਂ ਕਿ ਅੰਤ ਨ ਜਾਣਾ, ਮੈਂ ਨੇ ਧਰਿਆ ਧਰ ਏਕ ਤੂੰ ਮੈਂ ਤਾਣ ਸਤਾਣ, ਨਾਨਕ ਕੀ ਅਰਦਾਸ ਹੈ ਸੱਚ ਨਾਮ ਸੁਹੇਲਾ, ਆਪ ਗਿਆ ਸੋਜੀ ਪਈ ਗੁਰ ਸ਼ਬਦੀ ਮੇਲਾ, ਰਹਾਓ ਹਮ ਮੈਂ ਗਰ ਭਗਵਾਈਐ ਪਾਈਐ ਵਿਚਾਰ, ਸਾਹਿਬ ਸਿਉ ਮਨ ਮਾਨਿਆ ਦੇ ਸਾਚ ਅਧਾਰ, ਅਹਿਨਸ ਨਾਮ ਸੰਤੋਖੀ ਆਸੇ ਵਾਸ ਸਾਈ, ਤਾਂ ਕਹੋ ਬਿਗ ਨਾ ਲੱਗ ਗਈ ਚੱਲ ਹੈ ਹੁਕਮ ਰਜਾਈ, ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜਾਨੈ, ਖੋਟੇ ਠਵਰ ਨਾ ਪਾਈ ਨੀ ਰਲੇ ਜੂਠਾਨ, ਨਿਤ ਨਿਤ ਖਰਾ ਸੰਭਾਲੀਐ ਸੱਚ ਸੌਦਾ ਪਾਈਐ, ਖੋਟੇ ਨਦਰ ਨਾਵ ਨੀ ਲੇ ਅਗਨ ਜਲਾਈਐ, ਜਿੰਨੀ ਆਤਮ ਚਿੰਨਿਆ ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖੈ ਫਲ ਅੰਮ੍ਰਿਤ ਹੋਈ, ਅੰਮ੍ਰਿਤ ਫਲ ਜਿਨੀ ਚਾਖਿਆ ਸੱਚ ਰਹੇ ਅਗਾਈ, ਤਿੰਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ, ਹੁਕਮ ਸੰਜੋਗੀ ਆਇਆ ਚੱਲ ਸਦਾ ਰਜਾਈ, ਔਗੁਣ ਯਾਰੇ ਕਹੋ ਗੁਣ ਨਾਨਕੈ, ਸੱਚ ਮਿਲੈ ਵਡਾਈ ਆਸਾ ਮਹੱਲਾ ਪਹਿਲਾ, ਮਨ ਰਾਤਾ ਹੁਰਨਾਏ ਮਨ ਰਾਤੋ ਹਾਰਨਾਏ, ਸੱਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੁਦ ਭਾਣਿਆ, ਜੋ ਲਗ ਜੀ ਉਹ ਪ੍ਰਾਣ ਸੱਚ ਤੇ ਆਈਐ, ਲਾਹਾ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹੋ, ਸੱਚੀ ਤੇਰੀ ਕਾਰ ਦੇਹ ਦਿਆਲ ਤੂੰ ਹੋ, ਜੀਵਾਂ ਤੁਧ ਸਾਲਾ ਹੈ ਮੈਂ ਟੇਕ ਦਾਰ ਤੂੰ, ਦਰ ਸੇਵਕ ਦਰਬਾਨ ਦਰਦ ਤੂੰ ਜਾਣ ਹੀ ਭਗਤ ਤੇਰੀ ਹੈਰਾਨ, ਦਰਦ ਗਵਾ ਵਹੀ ਦਰਗਹਿ ਨਾਮ ਹਦੂਰ, ਗੁਰਮੁਖ ਜਾਣ ਸੀ ਵੇੜਾ ਸੱਚ ਪ੍ਰਵਾਨ, ਸ਼ਬਦ ਪਛਾਣ ਸੀ ਸਤ ਸੰਤੋਖ ਕਰ ਭਾਉ ਤੋ ਸਾ ਹਰ ਨਾਮ ਸੇ, ਮਨੋ ਛੋਟ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨੇਹੋ, ਸੱਚਾ ਲਾਇਆ ਆਪੇ ਕਰੇ ਨਿਆਉ, ਜੋ ਤੁਸ ਪਾਇਆ ਸੱਚੇ ਸੱਚੀ ਦਾਤ ਦੇਹ ਦਿਆਲ ਹੈ ਤੇ ਸੇਵੀ ਦਿਨ ਰਾਤ ਨਾਮ ਅਮੋਲ ਹੈ, ਤੂੰ ਉੱਤਮ ਹੋ ਨੀਚ ਸੇਵਕ ਕੰਡਿਆ, ਨਾਨਕ ਨਦਰ ਕਰੇ ਹੋ ਮਿਲਾ ਸੱਚ ਵੰਡਿਆ, ਆਸਾ ਮਹੱਲਾ ਪਹਿਲਾ, ਆਵਣ ਜਾਣਾ ਕਿਉਂ ਰਹੈ ਕਿਉਂ ਮੇਲਾ ਹੋਈ, ਜਨਮ ਮਰਨ ਕਾ ਦੁੱਖ ਕਣੋ ਨਿਤ ਸਹਿ ਸਾਦੋਈ, ਬਿਨ ਨਾ ਵੈ ਕਿਆ ਜੀਵਨਾ ਫਿੱਟ ਧਰਿਗ ਚ ਤੁਰਾਈ, ਸਤਿਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ, ਆਵਣ ਜਾਵਣ ਤੋਰ ਹੈ
ਪਾਈਐ ਗੁਰ ਪੂਰਾ, ਰਾਮ ਨਾਮ ਧਨ ਰਾਸ ਦੇ ਬਿਨਸੈ ਭਰਮ ਕੂਰਾ, ਸੰਤ ਜਨਾ ਕੋ ਮਿਲ ਰਹੇ ਧਨ ਧਨ ਜਸ ਗਾਏ, ਆਦਿ ਪੁਰਖ ਪਰੰਪਰਾ ਗੁਰਮੁਖ ਹਰ ਪਾਏ, ਨਟੂਐ ਸਾਗ ਬਣਾਇਆ ਨਟੂਐ ਸਾਂਗ ਬਣਾਇਆ, ਬਾਜੀ ਸੰਸਾਰਾ ਖਿਨ ਪਲ ਬਾਜੀ ਦੇਖੀ ਆ ਉਜਰਤ ਨਹੀਂ ਬਾਰ, ਹੋਮ ਮੈਂ ਚੌਪੜ ਖੇਲਣਾ ਝੂਠੇ ਅਹੰਕਾਰਾ, ਸਭ ਜਗ ਹਾਰੈ ਸੋਜਣਾ ਗੁਰ ਸ਼ਬਦ ਵਿਚਾਰ, ਜਿਉਂਦ ਲੈ ਹੱਥ ਟੋਹਣੀ ਹੱਥ ਨਾਮ ਹਰ ਨਾਮ ਹਮਾਰਾ, ਰਾਮ ਨਾਮ ਹਰ ਟੇਕ ਹੈ ਨਿਸਦੋ ਸਵਾਰ, ਜਿਉ ਤੂੰ ਰੱਖੈ ਤਿਉ ਰਹਾ ਹਰ ਨਾਮ ਅਧਾਰਾ, ਅੰਤ ਸਿਖਾਈ ਪਾਇਆ ਜਨ ਮੁਕਤ ਦੁਆਰਾ, ਜਨਮ ਮਰਨ ਦੁੱਖ ਮੇਟਿਆ ਜਪ ਨਾਮ ਮੁਰਾਰੇ, ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ। ਅਸਾ ਮਹੱਲਾ ਤੀਜਾ, ਅਸ਼ਟਪਦੀਆਂ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾ ਸਤਬੇਦ ਸਿਮਰਤ ਸਰ ਤੇਰਾ ਸੁਰ ਸ੍ਰੀ ਚਰਨ ਸਮਾਣੀ, ਸਾਖਾਂ ਤੀਨ ਮੂਲ ਮਤਰਾ ਵੈ ਤੂੰ ਤਾਂ ਸਰਬ ਬਿਡਾਣੀ, ਤਾਂ ਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ, ਤੇਤੀਸ ਕਰੋੜੀ ਦਾਸ ਤੁਮਾਰੇ ਰਿਸਤ ਪ੍ਰਾਣ ਅਧਾਰੀ, ਤਾਂ ਕੇ ਰੂਪ ਨਾ ਜਾਹੀ ਲਖਣੇ ਕਿਆ ਕਰੇ ਆਖ ਵਿਚਾਰੀ, ਤੀਨ ਗੁਣਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀਆਂ ਖਾਣੀ, ਕਰਮ ਹੋਵੇ ਤਾਂ ਪਰਮ ਪਦ ਪਾਈਐ ਕਥੇ ਅਖਤ ਕਹਾਣੀ, ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪ੍ਰਾਣੀ, ਜਾਂ ਕਹੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ, ਨਾਮ ਤੇਰਾ ਸਭ ਕੋਈ ਲੈ ਤਹਿ ਜੇਤੀ ਆਵਣ ਜਾਣੀ, ਜਾਂ ਤੁਧ ਭਾਵੈ ਤਾਂ ਗੁਰਮੁਖ ਬੂਜੈ ਹੋਰ ਮਨਮੁਖ ਫਿਰੈ ਆਣੀ, ਚਾਰੇ ਵੇਦ ਬ੍ਰਹਮੇ ਕਹੋ ਦੀਏ ਪੜ ਪੜ ਕਰੇ ਵਿਚਾਰੀ, ਤਾਂ ਕਾ ਹੁਕਮ ਨਾ ਬੂਜੈ ਬਪੜਾ ਨਰਕ ਸੁਰਗ ਵਤਾਰੀ, ਜੁਗਾ ਜੁਗਾ ਕੇ ਰਾਜੇ ਕੀਏ ਗਾਵੈ ਕਰ ਵਤਾਰੀ, ਤਿੰਨ ਭੀ ਅੰਤ ਨਾ ਪਾਇਆ ਤਾਂ ਕਾ ਕਿਆ ਕਰੇ ਆਖ ਵਿਚਾਰੀ, ਤੂੰ ਸੱਚਾ ਤੇਰਾ ਕੀਆ ਸਭ ਸੱਚਾ ਦੇਹ ਤਸਾਚ ਵਖਾਣੀ, ਜਾਂ ਕੋ ਸੱਚ ਬੁਝਾਵੇ ਆਪਣਾ ਸਹਿਜੇ ਨਾਮ ਸਮਾਣੀ, ਆਸਾ ਮਹਲਾ ਤੀਜਾ, ਸਤਿਗੁਰ ਹਮਰਾ ਭਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ, ਸ਼ਬਦ ਚੀਨ ਸਦਾ ਸੁਖ ਪਾਇਆ, ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ ਸਭ ਵਿਦ ਜਾਣਾ, ਗੁਰਮੁਖ ਪਾਈਆ ਨਾਮ ਨਿਧਾਨ ਰਹਾਓ, ਸਤਿਗੁਰ ਭੇਟੇ ਕੀ ਵਡਿਆਈ ਜਨਮਾ ਮਤਾਗ ਅੰਤ੍ਰਿਸ਼ਨਾ ਬੁਝਾਈ, ਸਹਿਜੇ ਮਾਤਾ ਹਰ ਗੁਣ ਗਾਈ ਬਿਨ ਗੁਰ ਪੂਰੇ ਕੋਏ ਨਾ ਜਾਣੀ, ਮਾਇਆ ਮੋਹੇ ਦੂਜਾ ਲੋ ਬਾਣੀ, ਗੁਰਮੁਖ ਨਾਮ ਮਿਲੈ ਹਰ ਬਾਣੀ, ਗੁਰ ਸੇਵਾ ਤਪਾਂ ਸਿਰ ਤਪਸਾਰ, ਹਰ ਜੀਓ ਮਨ ਵਸੈ ਸਭ ਦੁਖ ਵਿਸਾਰਨ ਹਾਰ, ਦਰ ਸਾਚਾ ਦੀਸੈ ਸਚਿਆਰ, ਗੁਰ ਸੇਵਾ ਤੇ ਤ੍ਰਿਪਵਨ ਸੋਜੀ ਹੋਏ, ਆ ਪਛਾਣ ਹਰ ਪਾਵੈ ਸੋਏ, ਸਾਚੀ ਬਾਣੀ ਮਹਿਲ ਪ੍ਰਾਪਤ ਹੋਏ, ਗੁਰ ਸੇਵਾ ਤੇ ਸਭ ਕੁੱਲ ਉਦਾਰੇ, ਨਿਰਮਲ ਨਾਮ ਰੱਖੈ ਔਰ ਉਤਾਰੇ, ਸਾਚੀ ਸੋਭਾ ਸਾਜ ਦੁਆਰੇ, ਸੇਵਟ ਭਾਗੀ ਜੇ ਗੁਰ ਸੇਵਾ ਲਾਏ, ਆਨੰਦਨ ਭਾਗਤ ਸਚ ਨਾਮ ਦਰੜਾਏ, ਨਾਮੇ ਉਦਰੇ ਕੁੱਲ ਸਵਾਏ, ਨਾਨਕ ਨੀਚ ਨਾਨਕ ਸਾਚ ਕਹਿ ਵਿਚਾਰ, ਹਰ ਕਾ ਨਾਮ ਰੱਖੋ ਅਵਤਾਰ, ਹਰ ਭਗਤੀ ਰਾਤੇ ਮੋਖ ਦੁਆਰ, ਆਸਾ ਮਹੱਲਾ ਤੀਜਾ, ਆਸਾ ਆਸ ਕਰੇ ਸਭ ਕੋਈ, ਹੁਕਮੈ ਬੂਝੈ ਨਿਰਾਸਾ ਹੋਈ, ਆਸਾ ਵੇ ਸੁੱਤੇ ਕਈ ਲੋਈ, ਸੋ ਜਾਗਾ ਜਾਗਾ ਵੈ ਸੋਈ, ਸਤਿਗੁਰ ਨਾਮ ਬੁਝਾਇਆ ਬਿਨ ਨਾ ਵੈ ਭੁੱਖ ਨਾ ਜਾਈ, ਨਾਮੇ ਤ੍ਰਿਸ਼ਨਾ ਅਗਨ ਬੁਝੈ, ਨਾਮ ਮਿਲੇ ਤੇ ਸਹਿ ਰਜਾਈ ਰਹਾਓ, ਕਲ ਕੀਰਤ ਸ਼ਬਦ ਪਛਾਣ, ਇਹਾ ਭਗਤ ਚੂਕੈ ਬਮਾਨ, ਸਤਿਗੁਰ ਸੇਵਿਆ ਹੋਵੈ ਪ੍ਰਵਾਨ, ਜਿਨ ਆਸਾ ਕੀਤੀ ਤਿਸ ਨੂੰ ਜਾਣ, ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ, ਕਰ ਕਿਰਪਾ ਨਾਮ ਮਨ ਵਸਾਏ, ਇਹੋ ਸਿਰ ਦੀਜੈ ਆਪ ਗਵਾਏ, ਹੁਕਮੈ ਬੂਝੇ ਸਦਾ ਸੁਖ ਪਾਏ, ਆਪ ਕਰੇ ਤਾਂ ਆਪ ਕਰਾਏ, ਆਪੇ ਗੁਰਮੁਖ ਨਾਮ ਵਸਾਏ, ਆਪ ਉਲਾਵੈ ਆ ਮਾਰਗ ਪਾਏ, ਸੱਚਾ ਸ਼ਬਦ ਸਤ ਸਮਾਏ, ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਜੁਗ ਜੁਗ ਆਖ ਬਖਾਣੀ, ਮਨਮੁਖ ਮੋਏ ਪਰਮ ਪੁਲਾਣੀ, ਬਿਨਾ ਵੈ ਸਭ ਫਿਰੈ ਬਹੁਰਾਣੀ, ਤੀਨ ਪਵਨ ਮੈਂ ਇਹ ਕੰਮ ਆਇਆ, ਮੂਰਖ ਪੜ ਪੜ ਦੂਜਾ ਭਾਉ ਦਰੜਾਇਆ, ਬਹੁ ਕਰਮ ਕਮਾਵੈ ਦੁੱਖ ਸੁਭਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਅੰਮ੍ਰਿਤ ਮਿੱਠਾ ਸ਼ਬਦ ਵਿਚਾਰ, ਅਨਦਨ ਭੋਗੇ ਹੋ ਮੈਂ ਮਾਰ, ਸਹਿਜ ਆਨੰਦ ਕਿਰਪਾ ਧਾਰ, ਨਾਮ ਰਤੇ ਸਦਾ ਸੱਚ ਪਿਆਰ, ਹਰ ਜਪ ਪੜੀਐ ਗੁਰ ਸ਼ਬਦ ਵਿਚਾਰ, ਹਰ ਜਪ ਪੜੀਐ ਹੋ ਮੈਂ ਮਾਰ, ਹਰ ਜਪੀਐ ਪਾਏ ਸੱਚ ਪਿਆਰ, ਨਾਨਕ ਨਾਮ ਗੁਰਮਤ ਔਰ ਧਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਮਹੱਲਾ ਤੀਜਾ, ਅਸ਼ਟਪਦੀਆਂ ਕਰ ਅੱਠਵਾਂ ਕਾਫੀ, ਗੁਰ ਤੇ ਸ਼ਾਂਤ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ, ਗੁਰ ਤੇ ਨਾਮ ਪਾਈਐ ਵੱਡੀ ਵਡਿਆਈ, ਏਕੋ ਨਾਮ ਚੇਤ ਮੇਰੇ ਭਾਈ, ਜਗਤ ਜਲੰਦਾ ਦੇਖ ਕੇ ਭੱਜ ਪਏ ਸ਼ਰਣਾਈ, ਰਹਾਓ ਗੁਰ ਤੇ ਗਿਆਨ ਉਪਜੈ ਮਹਾਂ ਤਤ ਵਿਚਾਰਾ, ਗੁਰ ਤੇ ਕਰਦਰ ਪਾਇਆ ਭਗਤੀ ਭਰੇ ਭੰਡਾਰਾ, ਗੁਰਮੁਖ ਨਾਮ ਧਿਆਈਆ ਬੂਝੈ ਵਿਚਾਰਾ, ਗੁਰਮੁਖ ਭਗਤ ਸਲਾਹ ਅੰਤਰ ਸ਼ਬਦ ਪਾਰਾ, ਗੁਰਮੁਖ ਸੁਖ ਉਪਜੈ ਦੁੱਖ ਕਦੇ ਨਾ ਹੋਈ, ਗੁਰਮੁਖ ਹੋ ਮੈਂ ਮਾਰੀਐ ਮਨ ਨਿਰਮਲ
ਨਿਰਮਲ ਹੋਈ। ਸਤਿਗੁਰ ਮਿਲਿਆ ਆਪ ਗਿਆ ਤਰੇ ਪਵਨ ਸੋਜੀ ਪਾਈ, ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ। ਪੂਰੇ ਗੁਰ ਸਮਝਾਇਆ ਮਤ ਉਤਮ ਹੋਈ, ਅੰਤਰ ਸੀਤਲ ਸ਼ਾਂਤ ਹੋਏ, ਨਾਮੇ ਸੁਖ ਹੋਈ। ਪੂਰਾ ਸਤਿਗੁਰ ਤਾਂ ਮਿਲਿਆ ਜਾਂ ਨਦਰ ਕਰੇ, ਇਕਲ ਵਿਖ ਪਾਪ ਸਭ ਕੱਟੀਆਂ, ਫਿਰ ਦੁੱਖ ਵਿਘਨ ਨਾ ਹੋਈ। ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ ਨਾਨਕ, ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ ਆਸਾ ਮਹੱਲਾ ਤੀਜਾ। ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲਿਆ ਮੇਰੇ ਭਾਈ, ਅਨਦਨ ਸੱਚੀ ਭਾਗਤ ਕਰ ਸੱਚੇ ਚਿਤ ਲਾਈ। ਇੱਕੋ ਨਾਮ ਧਿਆਏ ਤੂੰ ਸੁਖ ਪਾਵੈ ਮੇਰੇ ਭਾਈ, ਹੋਮੈ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ। ਇਸ ਭਗਤੀ ਨੋ ਸੁਰ ਨਰ ਮੁਨ ਜਨ ਲੋਚ ਦੇ, ਬਿਨ ਸਤਿਗੁਰ ਪਾਈ ਨਾ ਜਾਏ। ਪੰਡਿਤ ਪੜ੍ਹਦੇ ਜੋਤ ਕੀ ਤਿੰਨ ਬੂਝ ਨਾ ਪਾਏ, ਆਪੇ ਥੈ ਸਭ ਰੱਖੇ ਹੋਣ ਕਿਛ ਕਹਿਣ ਨਾ ਜਾਈ। ਆਪੇ ਦੇ ਸੋ ਪਾਈਐ ਗੁਰੂ ਬੂਝ ਬੁਝਾਈ, ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ। ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ, ਇੱਕੋ ਹੁਕਮ ਵਰਤਦਾ ਏਕਾ ਸਰਕਾਰ, ਆਪ ਵੱਲ ਹੀ ਦਿੱਤੀਆਂ ਨਾ ਤੁਰਲੋ ਵਿਕਾਰ। ਇੱਕ ਆਪੇ ਗੁਰਮੁਖ ਕੀਤੀਆਂ ਬੂਝਣ ਵਿਚਾਰਾ, ਭਗਤ ਪੀ ਉਹਨਾਂ ਨੂੰ ਬਖਸ਼ਣ ਅੰਤਰ ਪੰਡਾਰਾ, ਗਿਆਨੀਆਂ ਨੂੰ ਸਭ ਸੱਚ ਹੈ ਸੱਸੋ ਜੀ ਹੋਈ। ਓਏ ਭੁਲਾਏ ਕਿਸੇ ਦੇ ਨਾ ਭੁੱਲਣੀ ਸੱਚ ਜਾਣਨ ਸੋਈ। ਕਰ ਮੈਂ ਪੰਚ ਵਰਤਦੇ ਪੰਚੇ ਵਿਚਾਰੀ, ਨਾਨਕ ਬਿਨ ਸਤਿਗੁਰ ਵਸਨਾ ਆਵਨੀ, ਨਾਮ ਹੋਮੈ ਮਾਰੀ ਅਸਾ ਮਹੱਲਾ ਤੀਜਾ। ਕਰੈ ਅੰਦਰ ਸਭ ਵੱਤ ਹੈ ਬਾਹਰ ਕਿਛ ਨਾਹੀ, ਗੁਰ ਪ੍ਰਸਾਦੀ ਪਾਈ ਹੈ ਅੰਤਰ ਕਪਟ ਖੁਲਾਈ। ਸਤਿਗੁਰ ਤੇ ਹਰ ਪਾਈ ਹੈ ਪਾਈ, ਅੰਤਰ ਨਾਮ ਨਿਦਾਨ ਹੈ ਪੂਰਾ ਸਤਿਗੁਰ ਦੀਆ ਬੁਝਾਈ ਰਹਾ। ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰਾ, ਅੰਦਰ ਖੋਲੇ ਦਿਬ ਦਿਸ਼ਟ ਦੇਖੇ ਮੁਕਤ ਭੰਡਾਰਾ। ਅੰਦਰ ਮਹਿਲ ਅਨੇਕ ਹੈ ਜਿਉ ਕਰੇ ਵਸੇਰਾ, ਮਨ ਚਿੰਦਿਆ ਫੜ ਪਾਏ ਸੀ ਫਿਰ ਹੋਏ ਨਾ ਫੇਰਾ। ਪਾਰਖੀਆਂ ਵੱਥ ਸੰਭਾਲ ਲਈ ਗੁਰ ਸੋਜੀ ਹੋਈ, ਨਾਮ ਪਦਾਰਥ ਮੁੱਲ ਸਾ ਗੁਰਮੁਖ ਪਾਵੈ ਕੋਈ। ਬਾਹਰ ਭਾਲੇ ਸੋ ਕਿਆਲ ਹੈ ਵੱਤ ਘਰੇ, ਅੰਦਰ ਭਾਈ ਭਰਮੇ ਪੂਲਾ ਸਭ ਜੱਗ ਫਿਰੈ, ਮਨਮੁਖ ਪੱਤ ਗਵਾਈ। ਘਰ ਦਰ ਛੋਟੇ ਆਪਣਾ ਭਰ ਕਰ ਝੂਠਾ ਜਾਈ, ਚੋਰੈ ਵਾਂਗੂ ਪਕੜੀਐ ਬਿਨਾ ਵੈ ਚੋਟਾਂ ਖਾਈ। ਜਿਨੀ ਘਰ ਜਾਤਾ ਆਪਣਾ ਸੇ ਸੁਖੀਏ ਭਾਈ, ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ। ਆਪੇ ਦਾਨ ਕਰੇ ਕਿਸੇ ਆਖੀਐ ਆਪੇ ਦੇ ਬੁਝਾਈ, ਨਾਨਕ ਨਾਮ ਧਿਆਏ ਤੂੰ ਦਰ ਸੱਚਾ ਸੋਭਾ ਪਾਈ। ਆਸਾ ਮਹੱਲਾ ਤੀਜਾ, ਆਪੇ ਆਪ ਪਛਾਣਿਆ ਸਦ ਮਿੱਠਾ ਭਾਈ, ਹਰ ਰਸ ਚਾਖਿਆ ਮੁਕਤ ਭਏ ਜਨ ਸਾਚੋ ਭਾਈ। ਹਰ ਜੀਓ ਨਿਰਮਲ ਨਿਰਮਲਾ ਨਿਰਮਲ ਮਨਵਾਸਾ, ਗੁਰਮਤੀ ਸਾਲਾ ਹੀ ਵਿਖਿਆ ਮਾਹੇ ਉਦਾਸ ਰਹਾਓ। ਬਿਨ ਸ਼ਬਦ ਆਪ ਨਾ ਜਾਪਈ ਸਬੰਧੀ ਭਾਈ, ਗੁਰਮਤੀ ਘਟ ਚਾਨਣਾ ਨਾਮ ਅੰਤ ਸਿਖਾਈ। ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ, ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ। ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ, ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ। ਨਾਮੇ ਹੀ ਗੜ ਜਾਨਣਾ ਨਾਮੇ ਸੋਭਾ ਪਾਈ, ਨਾਮੇ ਹੀ ਸੁਖ ਉਪਜੈ ਨਾਮੇ ਸ਼ਰਣਾਈ। ਬਿਨ ਨਾਵੈ ਕੋਈ ਨਾ ਮੰਨੀਐ ਮਨਮੁਖ ਪਤ ਗਵਾਈ, ਜੰਪੁਰ ਬਾਦੇ ਮਾਰੀਐ ਬਿਰਥਾ ਜਨਮ ਗਵਾਈ। ਨਾਮੈ ਕੀ ਸਭ ਸੇਵਾ ਕਰੈ ਗੁਰਮੁਖ ਨਾਮ ਬੁਝਾਈ, ਨਾਮੋ ਹੀ ਨਾਮ ਮੰਨੀਐ ਨਾਮੇ ਵਡਿਆਈ। ਜਿਸ ਨੂੰ ਦੇਵੈ ਤਿਸ ਮਿਲੈ ਗੁਰਮਤੀ ਨਾਮ ਬੁਝਾਈ, ਨਾਨਕ ਸਭ ਕਿਛ ਨਾਵੈ ਕੈ ਵਸ ਹੈ ਪੂਰਾ ਭਾਗ ਕੋ ਪਾਈ। ਆਸਾ ਮਹੱਲਾ ਤੀਜਾ, ਦੁਹਾਗਣੀ ਮਹਿਲ ਨਾ ਪਾਏ ਨੀ ਨਾ ਜਾਣਨ ਫਿਰ ਕਾ ਸੁਆਓ, ਫਿੱਕਾ ਬੋਲੈ ਨਾਨਕ ਹੈ ਦੂਜਾ ਭਾਉ ਸੁਆਓ। ਇਹੋ ਮਨੁਆ ਕਿਉਂ ਕਰ ਵਸ ਆਵੈ, ਗੁਰ ਪ੍ਰਸਾਦੀ ਠਾਕੀਐ ਗਿਆਨ ਮਤੀ ਘਰ ਆਵੈ ਰਹਾਓ। ਸੁਹਾਗਣੀ ਆਪ ਸਵਾਰੀ ਉਨ ਲਾਏ ਪ੍ਰੇਮ ਪਿਆਰ, ਸਤਿਗੁਰ ਕੈ ਭਾਣੇ ਚਲਦੀਆਂ ਨਾਮੇ ਸਹਿ ਸਿਗਾਰ। ਸਦਾ ਰਾਵੈ ਪਰੇ ਆਪਣੇ ਸੱਚੀ ਸੇ ਸੁਭਾਏ, ਫਿਰ ਕਹਿ ਪ੍ਰੇਮ ਮੋਹਿਆ ਮਿਲ ਪ੍ਰੀਤਮ ਸੁਖ ਪਾਏ। ਗਿਆਨ ਪਾਰ ਸਿਗਾਰ ਹੈ ਸੋਭਾਵੰਤੀ ਨਾਰਾ, ਸਾਸ ਬਰਾਈ ਸੁੰਦਰੀ ਪਿਰ ਕਹਿ ਹਿਤ ਪਿਆਰ। ਸੁਹਾਗਣੀ ਵਿੱਚ ਰੰਗ ਰੱਖੇ ਹੁਣ ਸੱਚਾ ਲਖ ਪਾਰ, ਸਤਿਗੁਰ ਸੇਵ ਨੇ ਆਪਣਾ ਸੱਚਾ ਭੈ ਪਿਆਰ। ਸੁਹਾਗਣੀ ਸਿਗਾਰ ਬਣਾਇਆ ਗੁਣ ਕਾ ਗਲ ਹਾਰ, ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ। ਭਗਤ ਰਤੇ ਸੇ ਉਤਮਾਨ ਜਦ ਪਦ ਸ਼ਬਦੇ ਹੋਏ, ਬਿਨ ਨਾਵੈ ਸਭ ਨੀਚ ਜਾਤ ਹੈ ਬਿਸ਼ਟਾ ਕਾ ਕੀੜਾ ਹੋਏ। ਹੋਂ ਹੋਂ ਕਰਦੀ ਸਭ ਫਿਰੈ ਬਿਨ ਸ਼ਬਦ ਹੈ ਹੋਂ ਨਾ ਜਾਏ, ਨਾਨਕ ਨਾਮ ਰਤੇ ਤਿਨ ਹੋਮੈ ਗਈ ਸੱਚੇ ਰਹੇ ਸਮਾਏ। ਆਸਾ ਮਹੱਲਾ ਤੀਜਾ, ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ, ਐਥੇ ਕਰ ਕਰ ਜਾਪਦੇ ਆਗਿਆ ਜੁਗ ਜੁਗ ਪ੍ਰਗਟ ਹੋਏ। ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ, ਰੂੜੀ ਬਾਣੀ ਜੇ ਰੱਬਾ ਨਾ ਇਹੋ ਰੰਗ ਲਹਿ ਨਾ ਜਾਏ ਰਹਾਓ। ਹਮ ਨੀਚ ਮੈਲੇ ਅਤ ਬਿਮਾਨੀ ਦੂਜਾ ਪਾਏ ਵਿਕਾਰ, ਗੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਪਾਰ। ਬਿਨ ਗੁਰ ਕੋਈ ਨਾ ਰੰਗੀਆ ਗੁਰ ਮਿਲਿਆ ਰੰਗ ਚੜਾਓ। ਗੁਰ ਕਹਿ ਭੈ ਭਾਏ ਜੋਰ ਅਤੇ ਸਿਫਤੀ ਸੱਚ ਸਮਾਓ, ਭੈ ਬਿਨ ਲਾਗ ਨਾ ਲੱਗਈ ਨਾ ਮਨ ਨਿਰਮਲ ਹੋਏ।
ਬਿਨ ਪੈ ਕਰਮ ਕਮਾਵਣੇ ਝੂਠੇ ਠਾਉ ਨਾ ਕੋਏ ਜਿਸਨੂੰ ਆਪੇ ਰੰਗੇ ਸੋ ਰੱਬ ਸਹੀ ਸਤਸੰਗਤ ਮੇਲਾਏ ਪੂਰੇ ਗੁਰ ਤੇ ਸਤਸੰਗਤ ਉਪਜੈ ਸਹਿਜੇ ਸੱਚ ਸੁਭਾਏ ਬਿਨ ਸੰਗਤੀ ਸਭ ਐਸੇ ਰਹਾ ਹੈ ਜੈਸੇ ਪਸ ਟੋਰਾ ਜਿਨ ਕੀਤੇ ਤਸੈ ਨਾ ਜਾਣਨੀ ਬਿਨਾਂ ਵੈਸ ਬਚੋਰ ਇੱਕ ਗੁਣ ਵਿਹਾਜੈ ਔਗਣ ਵਿਕਣੈ ਗੁਰ ਕੈਸੈ ਸੁਭਾਏ ਗੁਰਸੇਵਾ ਤੇ ਨਾਉ ਪਾਇਆ ਬੁੱਠਾ ਅੰਦਰ ਆਏ ਸਭਨਾ ਕਾ ਦਾਤਾ ਇੱਕ ਹੈ ਸਿਰ ਤੰਦੈ ਲਾਏ ਨਾਨਕ ਨਾਮੇ ਲਾਏ ਸਵਾਰੇ ਹਨ ਸ਼ਬਦੇ ਲਏ ਮਿਲਾਏ ਆਸਾ ਮਹੱਲਾ ਤੀਜਾ ਸਭ ਨਾਵੈ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੈ ਸਭ ਦੁੱਖ ਹੈ ਸੁੱਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸ਼ਰਨਾਈ ਗੁਰਪੂਰੇ ਤੇ ਪਾਈ ਹੈ ਨਾਮੇ ਵਡਿਆਈ ਰਹਾਉ ਅੰਤਰ ਬਾਹਰ ਏਕ ਹੈ ਬਹੁਤ ਸ੍ਰਿਸ਼ਟ ਉਪਾਈ ਹੁਕਮੇ ਕਾਰ ਕਰਾਇਂਦਾ ਦੂਜਾ ਕਿਸ ਕਹੀ ਹੈ ਭਾਈ ਬੁੱਝਣਾ ਬੁੱਝਣਾ ਤੁਦਕੀਆ ਇਹ ਤੇਰੀ ਸਰਕਾਰ ਇੱਕ ਨਾ ਬਖਸ਼ੈ ਮੇਲ ਲਹਿ ਇੱਕ ਦਰਗਹਿ ਮਾਰ ਕੱਢੇ ਕੂੜਿਆਰ ਇੱਕ ਤੁਰ ਪਵਿੱਤ ਪਾਵਨ ਹੈ ਤੁਦ ਨਾਮੇ ਲਾਏ ਗੁਰਸੇਵਾ ਤੇ ਸੁਖ ਉਪਜੈ ਸੱਚਾ ਸ਼ਬਦ ਬੁਝਾਏ ਇੱਕ ਕੁਚਲ ਕੁਚੀਲ ਵਿਖਲੀ ਪਤੇ ਨਾ ਵੋ ਆਪ ਹੋ ਆਏ ਨਾ ਉਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰ ਹੈ ਉਤਵਦਾਏ ਨਦਰ ਕਰੇ ਜਿਸ ਆਪਣੇ ਤਿਸ ਨੂੰ ਭਾਵਨੀ ਲਾਏ ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜ੍ਹਨਾ ਪਹੁੰਚਿਆ ਕਥ ਕਹਿਣਾ ਅੰਤ ਨਾ ਪਾਏ ਇਹ ਗੁਰ ਤੇ ਕੀਮਤ ਪਾਈ ਹੈ ਸੱਚ ਸ਼ਬਦ ਸੋਜੀ ਪਾਏ ਇਹੋ ਮਨ ਦੇ ਹੀ ਸੋਧ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਸ ਦੇ ਹੀ ਵਿੱਚ ਨਾਮ ਨਿਧਾਨ ਹੈ ਪਾਈਆ ਗੁਰ ਕਹੇ ਤਾਂ ਪਾਰ ਆਸਾ ਮਹੱਲਾ ਤੀਜਾ ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕਾ ਸ਼ਬਦ ਸੀਗਾਰ ਕਰ ਹੀ ਸੋ ਪਰਪਾਇਆ ਸੱਚਾ ਸ਼ਬਦ ਵਿਚਾਰ ਅਵਗਣ ਗੁਣੀ ਬਖਸ਼ਾਇਆ ਹਰ ਸਿਉਂ ਲਿਵਲਾਈ ਹਰ ਵਰ ਪਾਇਆ ਕੰਮਣੀ ਗੁਰਮੇਲ ਮਿਲਾਈ ਰਹਾਓ ਇੱਕ ਪਿਰ ਹਦੂਰ ਨਾ ਜਾਣਨੀ ਦੂਜਾ ਪਰਮ ਬੁਲਾਏ ਕਿਉਂ ਪਾਇਣ ਡੋਹਗਣੀ ਦੁਖੀ ਰਹਿਣ ਵਿਹਾਏ ਜਿਨ ਕਾ ਮਨ ਸੱਚ ਵਸਿਆ ਸੱਚੀ ਕਾਰ ਕਮਾਏ ਆਨ ਦਿਨ ਸੇਵੈ ਸਹਿ ਸਿਉ ਸੱਚੇ ਰਹੇ ਸੱਚੇ ਮਾਹੇ ਸਮਾਏ ਦੋਹਗਣੀ ਪਰਮ ਬੁਲਾਈਆ ਕੂੜ ਬੋਲ ਬਿਖ ਖਾਏ ਪਿਰ ਨਾ ਜਾਣਨੇ ਆਪਣਾ ਸੁਣੀ ਸੇਜ ਦੁਖ ਪਾਏ ਸੱਚਾ ਸਾਹਿਬ ਇੱਕ ਹੈ ਮਤ ਮਨ ਭਰਮ ਭੁਲਾਏ ਗੁਰ ਪੂਛ ਸੇਵਾ ਕਰਹਿ ਸੱਚ ਨਿਰਮਲ ਮਨ ਵਸਾਏ ਸੁਹਾਗਣੀ ਸਦਾ ਪਿਰ ਪਾਇਆ ਹੁਣ ਮੈਂ ਆਪ ਗਵਾਏ ਪਿਰ ਸੇਤੀ ਆਨ ਦਿਨ ਗਹਿ ਰਹੀ ਸੱਚੀ ਸੇ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲੇ ਕਿਸ਼ ਨਾ ਪਾਏ ਮਹਿਲਾ ਹੀ ਡੋਹਗਣੀ ਅੰਤ ਕਈ ਪਿਛਤਾਏ ਸੋ ਪਰ ਮੇਰਾ ਏਕ ਏਕ ਸਿਮਲਵ ਲਾਏ ਨਾਨਕ ਜੇ ਸੁਖ ਲੋੜਾ ਹੈ ਕੰਮਣੀ ਹਰ ਕਾ ਨਾਮ ਮਨ ਵਸਾਏ ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨਾ ਚਖਾਇਓ ਨਾ ਰਸ ਆਇਆ ਸਹਿਜ ਸੁਭਾਏ ਸੱਚਾ ਵੇ ਪ੍ਰਵਾਹੋ ਹੈ ਤਿਸ ਨੂੰ ਤਿਲ ਨਾ ਤਮਾਏ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ ਮਨ ਸਦਾ ਹਰਿਆਵਲਾ ਸਹਿਜੇ ਹਰ ਗੁਣ ਗਾਏ ਰਹਾਉ ਮਨਮੁਖ ਸਦਾ ਦੁਹਾਗਣੀ ਇੰਦਰ ਖੜੀਆਂ ਬਿਲ ਲਾਹੇ ਜਿਨ ਬਿਰਕਾ ਸਵਾਦ ਨਾ ਆਇਓ ਜੋ ਤੁਰ ਲਿਖਿਆ ਸੋ ਕਮਾਹੇ ਗੁਰਮੁਖ ਬੀਜੇ ਸੱਚ ਜੰਮੈ ਸੱਚ ਨਾਮ ਵਾਪਾਰ ਜੋ ਤਿਲਾ ਹੈ ਲਾਇਨ ਭਗਤੀ ਦੇ ਭੰਡਾਰ ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸੀਗਾਰ ਅੰਦਨ ਰਾਵੈ ਪਿਰ ਆਪਣਾ ਸੱਚ ਰੱਖੈ ਉਰਤਾਰ ਜਿਨਾ ਰਾਵਿਆ ਪਿਰ ਆਪਣਾ ਜਿਨਾ ਪਿਰ ਰਾਵਿਆ ਆਪਣਾ ਤਿਨਾ ਵਿਟੋ ਬਲ ਜਾਓ ਸਦਾ ਪਿਰ ਕਹਿ ਰੰਗ ਰਹੇ ਵਿੱਚੋਂ ਆਪ ਗਵਾਏ ਤਨ ਮਨ ਸੀਤਲ ਮੁਖ ਉਜਲੇ ਪਿਰ ਕਹਿ ਪਾਏ ਪਿਆਰ ਸੇ ਸੁਖਾਲੀ ਪਿਰ ਰਵੈ ਹੋਮੈ ਤ੍ਰਿਸ਼ਨਾ ਮਾਰ ਕਿਰ ਕਿਰਪਾ ਕਰ ਆਇਆ ਗੁਰ ਕਹੇ ਤਪਾਰ ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ ਸਭੇ ਗੁਣ ਹੈ ਬਖਸ਼ਾ ਲਿਓਨ ਮੇਲੇ ਮੇਲਣ ਹਾਰਾ ਨਾਨਕ ਆਖਣ ਆਖੀਐ ਜੇ ਸੁਣ ਧਰੇ ਪਿਆਰਿਆ ਸਾ ਮਹੱਲਾ ਤੀਜਾ ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰਭ ਮੇਲੇ ਸੋਏ ਸਹਿਜੇ ਨਾਮ ਤੇ ਆਈਐ ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣਾ ਹਰਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਓ ਗੁਰਮੁਖ ਆਪ ਪਛਾਣਿਆ ਤੇ ਇੱਕ ਮਨ ਧਿਆਇਆ ਸਦਾ ਰਵ ਹੈ ਪਰੇ ਆਪਣਾ ਸੱਚਾ ਨਾਮ ਸੁਖ ਪਾਇਆ ਇਹ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸ਼ਰਨਾਈ ਭੱਜ ਪਉ ਪਾਏ ਮੋਖ ਦੁਆਰ ਸ਼ਬਦ ਸੁਣੀਐ ਸ਼ਬਦ ਬੁੱਝੀਐ ਸੱਚ ਰਹਿ ਲਵਲਾਏ ਸ਼ਬਦੇ ਹਮੈ ਮਾਰੀਐ ਸੱਚਾ ਮੈਲ ਸੁਖ ਪਾਈ ਇਸ ਜੁਗ ਮਹਿ ਸੋਭਾ ਨਾਮ ਕੀ ਬਿਨ ਨਾ ਬਿਨ ਨਾਵੈ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਜਿਨੀ ਨਾਮ ਵਿਸਾਰਿਆ ਸੇ ਮੂਏ ਮਰ ਜਾਹੇ ਹਰ ਸਾਧਨਾ ਆਇਓ ਬਿਸ਼ਟਾ ਮਹੇ ਸਮਾਏ ਇੱਕ ਆਪੇ ਬਖਸ਼ ਮਿਲਾਇਨ ਅੰਦਰ ਨਾਮੇ ਲਾਏ ਸੱਚ ਕਮਾਵੈ ਸੱਚ ਰਹਾ ਹੈ ਸੱਚੇ ਸੱਚ ਸਮਾਹੇ ਬਿਨ ਸ਼ਬਦ ਐ ਸੁਣੀਐ ਨਾ ਦੇਖੀਐ ਜਗ ਬੋਲਾ ਅੰਨਾ ਪਰਮਾਏ ਬਿਨ ਨਾਵੈ ਦੁਖ ਪਾਏ ਸੀ ਨਾ ਮਿਲੇ ਤੇ ਸਿਰ ਜਾਏ ਜਿਨ ਬਾਣੀ ਸੋ ਚਿਤ ਲਾਇਆ ਸੇ ਜਾਣੋ ਨਿਰਮਲ
ਪਰਵਾਣਾ ਨਾਨਕ ਨਾਮ ਤਿਨਾ ਕਦੇ ਨਾ ਵਿਸਰੈ ਸੇ ਦਰ ਸੱਚੇ ਜਾਣ। ਆਸਾ ਮਹੱਲਾ ਤੀਜਾ, ਸ਼ਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ, ਵਿੱਚੋਂ ਆਪ ਗਿਆ ਨਾਉ ਮੰਨਿਆ ਸੱਚ ਮਿਲਾਵਾ ਹੋਏ, ਹਰ ਹਰ ਨਾਮ ਜਨ ਕੀ ਪਤ ਹੋਏ, ਸਫਲ ਤਿਨਾ ਕਾ ਜਨਮ ਹੈ ਤਿਨ ਮੰਨੇ ਸਭ ਕੋਈ ਰਹਾਉ। ਹੋ ਮੈਂ ਮੇਰਾ ਜਾਤ ਹੈ ਤ ਕ੍ਰੋਧ ਅਭਿਮਾਨ, ਸ਼ਬਦ ਮੇਰਾ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ, ਪੂਰਾ ਸਤਿਗੁਰ ਭੇਟਿਆ ਸਫਲ ਜਨਮ ਹਮਾਰਾ, ਨਾਮ ਨਵੈਨਿਤ ਪਾਇਆ ਪਰੇ ਖੁੱਟ ਭੰਡਾਰਾ, ਮੈਂ ਇਸ ਰਾਸੀ ਕੇ ਵਪਾਰੀਏ ਜਿਨ ਨਾਮ ਪਿਆਰਾ, ਗੁਰਮੁਖ ਹੋਵੇ ਸੁਤਨ ਪਾਏ ਤਿਨ ਅੰਤਰ ਸ਼ਬਦ ਵਿਚਾਰਾ, ਭਗਤੀ ਸਾਰਨਾ ਜਾਣਨੀ ਮਨ ਮੁਖ ਅਹੰਕਾਰੀ, ਧੁਰੋਂ ਆਪ ਖੋਆ ਨਜੂਐ ਬਾਜੀ ਹਾਰੀ ਬਿਨ ਪਿਆਰਾ, ਭਗਤਨ ਹੋਵੇ ਨਾ ਸੁਖ ਹੋਏ ਸਰੀਰ, ਪ੍ਰੇਮ ਪਦਾਰਥ ਪਾਈਏ ਗੁਰਭਗਤੀ ਮਨ ਧੀਰ, ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ, ਹਿਰਦੈ ਕੋ ਨਾਮ ਵਸੈ ਹਉ ਮੈਂ ਦੁਬਦਾ ਮਾਰ, ਭਗਤਾਂ ਕੀ ਜਦ ਵਧੇ ਕੋ ਨਾਮ ਹੈ ਆਪੇ ਲੈ ਸਵਾਰ, ਸਦਾ ਸ਼ਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜ ਸਾਰ, ਭਗਤ ਨਿਰਾਲੀ ਅੱਲਾ ਦੀ ਜਪੈ ਗੁਰ ਵਿਚਾਰ, ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ। ਆਸਾ ਮਹੱਲਾ ਤੀਜਾ, ਅਨਰਸ ਮੈਂ ਭੁਲਾਇਆ ਬਿਨ ਨਾਮੈ ਦੁਖ ਪਾਏ, ਸਤਿਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੂਝ ਬੁਝਾਏ, ਇਹ ਮਨ ਮੇਰੇ ਬਾਵਲੇ ਹਰ ਰਸ ਚੱਖ ਸਾਧ ਪਾਏ, ਅਨਰਸ ਲਾਗਾ ਤੂੰ ਫਿਰ ਹੈ ਬਿਰਥਾ ਜਨਮ ਗਵਾਏ ਰਹਾਓ, ਇਸ ਯੁਗ ਮੈਂ ਗੁਰਮੁਖ ਨਿਰਮਲੇ ਸੱਚ ਨਾਮ ਰਹੈ ਲਿਵਲਾਏ, ਬਿਨ ਕਰਮਾ ਕਿਛ ਪਾਈਆ ਨਹੀਂ ਕਿਆ ਕਰ ਕਹਿਆ ਜਾਏ, ਆ ਪਛਾਣੇ ਸ਼ਬਦ ਮਰ ਹੈ ਮਨ ਹੋ ਤਜ ਵਿਕਾਰ, ਗੁਰ ਸ਼ਰਨਾਈ ਪੱਜ ਪਏ ਬਖਸ਼ੇ ਬਖਸ਼ਣ ਹਾਰ, ਬਿਨ ਨਾਵੈ ਸੁਖ ਨਾ ਪਾਈਐ ਨਾ ਦੁੱਖ ਵਿੱਚੋਂ ਜਾਏ, ਇਹੋ ਜੱਗ ਮਾਇਆ ਮੋਹ ਵਿਆਪਿਆ ਦੂਜੇ ਭਰਮ ਪੁਲਾਏ, ਦੁਹਾਗਣੀ ਪਿਰਕੀ ਸਾਰ ਨਾ ਜਾਣੀ ਕਿਆ ਕਰ ਕਰ ਹੈ ਸਿਗਾਰ, ਅੰਦਨ ਸਦਾ ਜਲਦੀਆਂ ਫਿਰ ਹੈ ਸੇ ਜੈ ਰਵੈ ਨਾ ਪਤਾਰ, ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ, ਗੁਰ ਸ਼ਬਦੀ ਸਿਗਾਰੀਆ ਆਪਣੇ ਸਹੇਲੀਆਂ ਮਿਲਾਏ, ਮਰਨਾ ਮਨੋ ਵਿਸਾਰਿਆ ਮਾਇਆ ਮੋਹ ਗਵਾਰ, ਮਨਮੁਖ ਮਰ ਮਰ ਜਮੈ ਭੀ ਮਰ ਹੈ ਜਾਮਦਰ ਹੋਏ ਖੁਆਰ, ਆਪ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਮਾਣੇ ਮੁਖ ਉਜਲੇ ਤੇ ਸੱਚਾ ਦਰਬਾਰ। ਆਸਾ ਮਹੱਲਾ ਪੰਜਵਾ, ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ, ਇਨਵਿਦ ਨਗਰ ਬਠਾ ਮੇਰੇ ਭਾਈ ਤੁਰਤ ਦੁਰਤ ਗਿਆ ਗੁਰ ਗਿਆਨ ਦਰੜਾਈ ਰਹਾਓ, ਸਾਚ ਧਰਮ ਕੀ ਕਰ ਦੀਨੀ ਵਾਰਾ ਫਰ ਹੇ ਮੋਹਕਮ ਗੁਰ ਗਿਆਨ ਵਿਚਾਰ, ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਤ, ਸ਼ਾਂਤ ਸਹਿਜ ਸੁਖ ਕੇ ਸਭਾਟਾ ਸ਼ਾਵਾ ਪਾਰੀਏ ਕੋ ਥਾਟ ਜੇ ਜੀ ਅਡਨ ਕੋ ਲੈ ਨਾ ਜਗਾਤ, ਸਤਿਗੁਰ ਕਰ ਦੀਨੀ ਤੁਰ ਕੀ ਛਾਪ ਵੱਖਰ ਨਾਮਾ, ਲਦ ਖੇਪ ਚਲਾਵੋ ਲੈ ਲਾਹਾ ਗੁਰਮੁਖ ਕਰ ਆਵੋ, ਸਤਿਗੁਰ ਸ਼ਾਹੋ ਸਿੱਖ ਬਣਜਾਰੇ ਪੂੰਜੀ ਨਾਮ ਲੇਖਾ ਸਾਚ ਸਮਾਰੇ, ਸੋ ਵਸੈ ਇਤ ਘਰ ਜਿਸ ਗੁਰ ਪੂਰਾ ਸੇਵਾ, ਅਬ ਚਲ ਨਗਰੀ ਨਾਨਕ ਦੇਵਾ। ਆਸਾਵਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੇਰੇ ਮਨ ਹਰ ਸਿਉ ਲਾਗੀ ਪ੍ਰੀਤ, ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਰਹਾਉ, ਦਰਸ਼ਨ ਕੀ ਪਿਆਸ ਕਣੀ ਚਿਤ ਵਦਨ ਕਰ ਪ੍ਰਕਾਰ, ਕਰੋ ਨ ਕਰੋ ਪਾਰ ਬ੍ਰਹਮ ਹਰ ਕਿਰਪਾ ਧਾਰ ਮੁਰਾਰ, ਮਨ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗ, ਜਿਸ ਵਖਰ ਕੋ ਚਾਹਤਾ ਸੋ ਪਾਇਓ ਨਾ ਮੈਂ ਰੰਗ, ਜੇਤੇ ਮਾਇਆ ਰੰਗ ਰਸ ਬਿਨਸ ਜਾਹੇ ਖਿਨ ਮਾਹੇ, ਭਗਤ ਤੇਰੇ ਤੇਰੇ ਨਾਮ ਸਿਉ ਸੁਖ ਪੁੰਚੈ ਸਭ ਠਾਏ, ਸਭ ਜਗ ਚਲ ਤੋ ਪੇਖੀਐ ਨੇ ਚਲ ਹਰ ਕੋ ਨਾਉ, ਕਰ ਮਿਤਰਾਈ ਸਾਧ ਸਿਉ ਨੇ ਚਲ ਪਾਵੈ ਠਾਉ, ਮੀਤ ਸਾਜਨ ਸੁਤ ਬੰਦ ਪਾ ਕਉ ਹੋਤ ਨਾ ਸਾਥ, ਏਕ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭਨਾਥ, ਚਰਨ ਕਮਲ ਬੋਹਿਤ ਭਏ ਲਗ ਸਾਗਰ ਤਰਿਓ ਤੇ, ਪੂਰਾ ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇ, ਸਾਧ ਤੇਰੇ ਕੀ ਜਚਨਾ ਵਿਸਰਨਾ ਸਾਸ ਗਿਰਾਸ, ਜੋ ਤੁਧ ਭਾਵੈ ਸੋ ਭਲਾ ਤੇਰਾ ਭਾਣੈ ਕਾਰਜ ਰਾਸ, ਸੁਖ ਸਾਗਰ ਪ੍ਰੀਤ ਮਿਲੇ ਉਪਜੇ ਮਹਾ ਆਨੰਦਾ, ਕਹੋ ਨਾਨਕ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮਾਨੰਦਾ। ਆਸਾ ਮਹੱਲਾ ਪੰਜਵਾਂ ਬਿਰਹੜੇ ਕਰ ਚੌਥਾ ਛੰਤਾਂ ਕੀ ਜਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰੀਆ ਪਿਆਰੇ, ਦਰਸ਼ਨ ਕਉ ਬਲ ਜਾਓ ਜਿਸ ਸਿਮਰਤ ਦੁੱਖ ਬੀਸਰੈ ਪਿਆਰੇ, ਸੋ ਕਿਉਂ ਤੁਜਣਾ ਜਾਏ, ਇਹੋ ਤਨ ਵਿੱਚ ਹੀ ਸੰਤ ਪੈ ਪਿਆਰੇ ਪ੍ਰੀਤਮ ਦੇ ਮਿਲਾਏ, ਸੁਖ ਸਿਗਾਰ ਵਿਖਿਆ ਕੇ ਫੀਕੇ ਤਾਂ ਛੋਟੇ ਮੇਰੀ ਮਾਏ, ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਿਗੁਰ ਚਰਨੀ ਪਾਏ, ਜੋ ਜਨ ਰਾਤੇ ਰਾਮ ਸਿਉ ਪਿਆਰੇ ਅੰਤ ਨ ਕਾਹੂੰ ਜਾਏ, ਹਰ ਰਸ ਜਿਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਆ ਗਾਏ, ਅੰਚਲ ਗਿਆ ਸਾਧਕਾ ਨਾਨਕ ਪੈਸਾ ਗਰਪਾਰ ਪਰਾਏ, ਜਨ ਮਰਨ ਦੁੱਖ ਘਟੀਆ ਪਿਆਰੇ ਜਪੇ ਟਹਿ ਹਰ ਰਾਏ, ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ, ਜੋ ਜੀ
ਤੁਝਤੇ ਵੀ ਛਰੇ ਪਿਆਰੇ ਜਨਮ ਮਰਹਿ ਬਿਖ ਖਾਏ ਜਿਸ ਤੂੰ ਮਿਲ ਹੈ ਸੋ ਮਿਲੇ ਪਿਆਰੇ ਤਿਸ ਕੇ ਲਾਗੋ ਪਾਏ ਜੋ ਸੁਖ ਦਰਸ਼ਨ ਵੇਖ ਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ ਸਾਚੀ ਪ੍ਰੀਤ ਨਾ ਟੁੱਟੇ ਪਿਆਰੇ ਜੁਗ ਜੁਗ ਰਹੀ ਸਮਾਏ ਜੋ ਤੁਧ ਭਾਵੈ ਸੋ ਭਲਾ ਪਿਆਰੇ ਤੇਰੀ ਅਮਰ ਰਜਾਏ ਨਾਨਕ ਰੰਗ ਰਤੇ ਨਾਰਾਇਣ ਪਿਆਰੇ ਮਤੇ ਸਹਿ ਸੁਭਾਏ ਸਭ ਵਿਦ ਤੁਮ ਹੀ ਜਾਣਤੇ ਪਿਆਰੇ ਕਿਸ ਪੈਕਹੋਂ ਸੁਣਾਏ ਤੂੰ ਦਾਤਾ ਜੀਆਂ ਸਭ ਨਾ ਕਾ ਤੇਰਾ ਦਿੱਤਾ ਪਹਿਰਾ ਖਾਏ ਸੁਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿੱਤ ਜਪੀਏ ਹਰ ਨਾਉ ਸਾਚੀ ਕਾਰ ਕਮਾਵਣੀ ਪਿਆਰੇ ਤੁਰ ਮਸਤਕ ਲੇਖ ਲਿਖਾਏ ਏਕੋ ਆਪ ਵਰਤਦਾ ਪਿਆਰੇ ਘੱਟ ਘੱਟ ਰਹਿਆ ਸਮਾਏ ਸੰਸਾਰ ਕੂਪ ਤੇ ਉਦਰ ਲੈ ਪਿਆਰੇ ਨਾਨਕ ਹਰ ਸ਼ਰਨਾਏ ਰਾਗ ਆਸਾ ਮਹਲਾ ਪਹਿਲਾ ਪੱਟੀ ਲਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨਕਾ ਲਾਗਾ ਸਭ ਤਿਨਕਾ ਸੇਵਤ ਰਹੇ ਚਿਤ ਜਿਨਕਾ ਲਾਗਾ ਆਇਆ ਤਿਨਕਾ ਸਫਲ ਪਿਆ ਮਨ ਕਾਹੇ ਭੂਲੇ ਮੂੜ ਮਨਾ ਜਵਲੇਖਾ ਦੇਵੈ ਵੀਰਾ ਤੋ ਪੜਿਆ ਰਹਾਉ ਈਵੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਹ ਨਾ ਖਰਾ ਮੈਂ ਜੇ ਗੁਰਮੁਖ ਬੂਝਿਆ ਤੇ ਸਰਲੇਖ ਨਾ ਹੋਈ ਊੜੇ ਉਪਮਾ ਤਾਂ ਕੀ ਕੀਜੈ ਜਾ ਕਾਂਤ ਨਾ ਪਾਇਆ ਸੇਵਾ ਕਰਹਿ ਸਹੀ ਫਲ ਪਾਵੈ ਜਿਨੀ ਸੱਚ ਕਮਾਇਆ ਗੰਗਾ ਗਿਆਨ ਬੂਝਿਆ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆਂ ਮੈਂ ਇੱਕੋ ਜਾਣਾ ਤਾਂ ਹਮ ਮੈਂ ਕਹਿ ਨਾ ਕੋਈ ਕਹਿ ਕੇਸ ਪੁੰਡਰ ਜਬ ਹੋਏ ਬਿਨ ਸਾਬੁਣਾ ਉਜਲਿਆ ਜਮਰਾ ਜੇ ਕੇ ਹੇਰੂ ਆਏ ਮਾਇਆ ਕਹਿ ਸੰਗਲ ਬੰਦ ਲਿਆ ਖੱਖੈ ਖਾਨ ਖੁੰਦ ਕਾਰ ਸ਼ਾਹ ਆਲਮ ਕਰ ਖਰੀਦ ਜਿਨ ਖਰਚ ਦੀਆ ਬੰਦਨ ਜਾ ਕੇ ਸਭ ਜਗ ਬੰਧਿਆ ਅਵਰੀ ਕਾਂ ਨਹੀਂ ਹੁਕਮ ਪਿਆ ਗੱਗਾ ਗੋਏ ਗਾਏ ਜਿਨ ਛੋਟੀ ਗੱਲੀ ਗੋਬਿੰਦ ਗਰ ਪਿਆ ਆਕੜ ਪਾਂਡੇ ਜਿਨ ਆਵੀ ਸਾਜੀ ਚਾੜਨ ਵਾਹੈ ਤਈ ਕੀ ਆਕ ਗੈ ਘਰ ਸੇਵਕ ਜੇ ਘੱਲੈ ਸ਼ਬਦ ਗੁਰੂ ਕੈ ਲਾਗ ਰਹਿ ਬੁਰਾ ਭਲਾ ਜੇ ਸਮਕਰ ਜਾਣਾ ਇਨ ਬਿਦ ਸਾਹਿਬ ਰਮਤਰ ਹੈ ਚੱਚੇ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਥੀ ਆ ਛੱਛਾ ਛਾਇਆ ਵਰਤੀ ਸਭਿਅੰਤਰ ਤੇਰਾ ਕੀ ਆ ਭਰਮ ਹੋਆ ਪਰਮ ਉਪਾਏ ਪੁਲਾਈਏ ਨੇ ਆਪੇ ਤੇਰਾ ਕਰਮ ਹੋਆ ਤਿੰਨ ਗੁਰੂ ਮਿਲਿਆ ਜੱਜਾ ਜਨ ਮੰਗਦ ਜਨ ਜਾਚਾ ਲੱਖ ਚੌਰਾਸੀ ਭੀਕ ਪਵਿਆ ਏਕੋ ਲੇਵੈ ਏਕੋ ਦੇਵੈ ਅਵਰਨ ਦੂਜਾ ਮੈਂ ਸੁਣਿਆ ਜੱਜਾ ਚੂਰ ਮਰੋ ਕਿਆ ਪ੍ਰਾਣੀ ਜੋ ਕੁਛ ਦੇਣਾ ਸੋ ਦੇ ਰਿਹਾ ਦੇ ਦੇ ਵੇਖੇ ਹੁਕਮ ਚਲਾਏ ਜਿਉਂ ਜੀਆਂ ਕਾਰਜ ਪਿਆ ਮੰਜਾ ਨਦਰ ਘਰੇ ਜਾਂ ਦੇਖਾਂ ਦੂਜਾ ਕੋਈ ਨਾਹੀਂ ਏਕੋ ਰਵ ਰਿਹਾ ਸਭ ਥਾਈ ਏਕ ਵਸਿਆ ਮਨ ਮਾਹੀ ਟਟੈ ਟੰਚ ਕਰੋ ਕਿਆ ਪ੍ਰਾਣੀ ਘੜੀ ਕੇ ਮੋਹਤ ਕੇ ਉੱਠ ਚੱਲਣਾ ਹੰਝੂਏ ਜਨਮ ਨਾ ਹਾਰੋ ਆਪਣਾ ਭਾਜ ਪੜੋ ਤੁਮ ਹਰ ਸ਼ਰਨ ਠੱਠਾ ਠਾਣ ਵਰਤੀ ਤਿੰਨ ਅੰਤਰ ਹਰ ਚਰਣੀ ਜਿਨਕਾ ਚਿਤ ਲਾਗਾ ਚਿਤ ਲਾਗਾ ਸਹੀ ਜਨ ਨਿਸਤਰੇ ਤੋ ਪ੍ਰਸਾਦੀ ਸੁਖ ਪਾਇਆ ਤੋ ਪ੍ਰਸਾਦੀ ਸੁਖ ਪਾਇਆ ਡੱਡਾ ਡਾ ਫਕਰੋ ਕਿਆ ਪ੍ਰਾਣੀ ਜੋ ਕੁਛ ਹੋਆ ਸਭ ਸੋ ਸਭ ਚੱਲਣਾ ਅੰਤ ਸਸਰੇ ਵੋ ਤਾਂ ਸੁਖ ਪਾਵੋ ਸਰਬ ਨਿਰੰਤਰ ਰਵ ਰਿਹਾ ਟੱਡਾ ਟਾਹੇ ਉਸਾਰਾ ਆਪੇ ਜਿਉਂ ਤੁਸ ਪਾਵੈ ਤੇ ਵਹਿ ਕਰੇ ਕਰ ਕਰ ਵੇਖੇ ਹੁਕਮ ਚਲਾਏ ਤਿਸ ਨਿਸਤਾਰੇ ਜਾਂ ਕੋ ਨਦਰ ਕਰੇ ਨਾਣਾ ਰਵਤ ਰਹਿ ਕੜੇ ਅੰਤਰ ਹਰ ਗੁਣ ਗਾਵੈ ਸੋਈ ਆਪੇ ਆਪ ਮਿਲਾਏ ਕਰਤਾ ਪੁੰਨ ਰਪ ਜਨਮ ਨਾ ਹੋਈ ਤੱਤੈ ਤਾਰੂ ਪਵਜਲ ਹੋਆ ਤਾਂ ਕਾਂਤ ਨਾ ਪਾਇਆ ਨਾ ਤਰ ਨਾ ਤੁਲਹਾ ਹਮ ਬੁੱਢਸ ਤਾਰ ਲੇ ਤਾਰਨ ਰਾਇਆ ਥੱਥੈ ਥਾਂ ਥਾਂ ਅੰਤਰ ਸੋਈ ਜਾਂ ਕਾ ਕੀ ਆ ਸਭ ਹੋਆ ਕਿਆ ਪਰਮ ਕਿਆ ਮਾਇਆ ਕਹੀ ਹੈ ਜੋ ਤਿਸ ਪਾਵੈ ਸੋਈ ਭਲਾ ਦੱਦੈ ਦੋਸ਼ ਨਾ ਦੇਊ ਕਿਸੈ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਤੱਦੈ ਤਾਰ ਕਲਾ ਜਿਨ ਛੋਡੀ ਹਰ ਚੀਜ਼ ਜਿਨ ਰੰਗ ਕੀਆ ਤਿਸਦਾ ਦੀਆ ਸਮਨੀਲੀ ਆ ਕਰਮੀ ਕਰਮੀ ਹੁਕਮ ਪਿਆ ਨੰਨੈ ਨਾ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਭਲਿਆ ਗੱਲੀ ਹੋ ਸੋ ਹਾਗਣ ਪੈਣੇ ਕੰਤ ਨ ਕਬਹੂ ਮੈਂ ਮਿਲਿਆ ਪੱਪੈ ਪਾਤਸ਼ਾਹ ਹੋ ਪਰਮੇਸ਼ਰ ਵੇਖਣ ਕੋ ਪਰਪੰਚ ਕੀਆ ਦੇਖੈ ਬੂਜੈ ਸਭ ਕੁਝ ਜਾਣੈ ਅੰਤਰ ਬਾਹਰ ਰਵ ਰਿਹਾ ਫਫੈ ਵਾਹੀ ਸਭ ਜਗ ਫਾਸਾ ਜਮਕੈ ਸੰਗਲ ਬੰਦ ਲਿਆ ਗੁਰਪ੍ਰਸਾਦੀ ਸੇ ਨਰ ਉਪਰੇ ਜੇ ਹਰ ਸ਼ਰਨਾਗਤ ਭੱਜ ਪਿਆ ਬੱਬੈ ਬਾਜੀ ਖੇਲਣ ਲਾਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲਗਾ ਬੱਬੈ ਭਾਲਾ ਸੇ ਫਲ ਪਾਵੈ ਗੁਰਪ੍ਰਸਾਦੀ ਜਿਨ ਕੋ ਪਹੁ ਪਿਆ ਮਨ ਮੁਖ ਫਿਰ ਹੈ ਨਾ ਚੇਤਾ ਮੂੜੇ ਲੱਖ ਚੌਰਾਸੀ ਫੇਰ ਪਿਆ ਮੰਮੈ ਮੋਹ ਮਰਨ ਮਰ ਸੂਦਨ ਮਰਨ ਪਿਆ ਤਬ ਚੇਤਵਿਆ ਕਾਇਆ ਪਿੱਤਰ ਅਵਰੋ ਪੜਿਆ ਮੰਮਾ ਅੱਖਰ ਵਿਸਰਿਆ ਯਹੀ ਹੈ ਜਨਮ ਨਾ ਹੋਵੇ ਕਦ ਹੀ ਜੇ ਕਰ ਸੱਚ ਪਛਾਣ ਹੈ ਗੁਰਮੁਖ ਆਖੈ ਗੁਰਮੁਖ ਬੂਝੈ ਗੁਰਮੁਖ ਏਕੋ ਜਾਣ ਹੈ ਰਾਰਾ ਰਵ ਰਹੇ ਸਭਿਅੰਤਰੇ ਜੇਤੇ ਕੀ ਏ ਜਨਤਾ ਜੰਤੋ ਪਾਏ ਧੰਦੈ ਸਭ ਲਾਏ ਕਰਮ ਹੋਆ ਤਿੰਨ ਨਾਮ ਲਿਆ ਲੱਲਾ ਲਾਏ
ਧੰਦਾ ਜਿਨ ਛੋਟੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮਕਰ ਸੈਣਾ ਪਾਣਾ ਤਾਂ ਕਹਿ ਹੁਕਮ ਪਿਆ ਵਬੈ ਵਾਸ ਦੇ ਉਹ ਪਰਮੇਸ਼ਰ ਵੇਖਣ ਕੋ ਪ੍ਰਪੰਚ ਕੀਆ ਵੇਖੈ ਚਾਖੈ ਸਭ ਕੁਛ ਜਾਣੈ ਅੰਤਰ ਬਾਹਰ ਰਵ ਰਹਿਆ ਰਾੜੈ ਰਾੜ ਕਰਹਿ ਕਿਆ ਪ੍ਰਾਣੀ ਤਸੈ ਧਿਆਵੋ ਜੇ ਅਮਰ ਹੋ ਤਸੈ ਧਿਆਵੋ ਸਤ ਸਮਾਵੋ ਉਸ ਵਿਟੋਂ ਕੁਰਬਾਨ ਕੀਆ ਹਾ ਹੈ ਹੋਰ ਨਾ ਕੋਈ ਦਾਤਾ ਜੀਉ ਪਾਏ ਜਿਨ ਰਿਜਕ ਦੀਆ ਹਰ ਨਾਮ ਧਿਆਵੋ ਹਰ ਨਾਮ ਸਮਾਵੋ ਆਨੰਦਨ ਲਾਹਾ ਹਰ ਨਾਮ ਲਿਆ ਆਇੜਾ ਆਪ ਕਰੇ ਜਿਨ ਛੋਟੀ ਜੋ ਕਿਛ ਕਰਨਾ ਸੋ ਕਰ ਰਹਿਆ ਕਰੇ ਕਰਾਏ ਸਭ ਕਿਛ ਜਾਣੈ ਨਾਨਕ ਸਾਇਰ ਏਵ ਕਹਿਆ ਰਾਗ ਆਸਾ ਮਹਲਾ ਤੀਜਾ ਪੱਟੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਯੋ ਅੰਗਾ ਸਬਜ ਗਿਆ ਕੱਖਾਂ ਗੰਗਾ ਕਾਲ ਪਿਆ ਰੀਰੀ ਲੱਲੀ ਪਾਪ ਕਮਾਣੇ ਪਾੜ ਅਵਗਣ ਗੁਣ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਿਆ ਰਹਾਉ ਸਿੱਧੰਗਾਈਆ ਸਿਮਰੈ ਨਾਹੀ ਨੰਨੈ ਨਾ ਤੁਧ ਨਾਮ ਲਿਆ ਛੇ ਛੇ ਚੀਜ਼ੈ ਇਹਨ ਸਮੂੜੇ ਕਿਉਂ ਛੂਟੈ ਜਮ ਪਾਕੜਿਆ ਹਾਂ ਬੱਬੈ ਬੂਜੈ ਨਾ ਹੀ ਮੂੜੇ ਭਰਮ ਭੁਲੇ ਤਰ ਜਨਮ ਗਿਆ ਅਣ ਹੁੰਦਾ ਨਾ ਉਤਰਾਇਓ ਪਾਂਦਾ ਅਵਰਾ ਕਾ ਪਾਰ ਤੁਦਲਿਆ ਜੱਜਾ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੈਂਗਾ ਏਕ ਸ਼ਬਦ ਤੂੰ ਚੀਨੈ ਨਾਹੀ ਫਿਰ ਫਿਰ ਜੁਨੀ ਆਵੈਗਾ ਤੁਧ ਸਿਰ ਲਿਖਿਆ ਸੋ ਪੜ ਪੰਡਿਤ ਅਵਰਾਂ ਨੂੰ ਨਾ ਸਿਖਾਲ ਬਿਖਿਆ ਪਹਿਲਾਂ ਫਾਹਾ ਪਾਇਆ ਪੰਦੇ ਪਿੱਛੋਂ ਦੇਗਲ ਚਟੜਿਆ ਸੱਸੈ ਸੰਜਮ ਗਏ ਮੂੜੇ ਏਕ ਦਾਨ ਤੁਧ ਖੁਥਾਇ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਧਾਨ ਖਾਧਾ ਤੇਰਾ ਜਨਮ ਗਿਆ ਮੰਮੈ ਮਤ ਹਿਰ ਲਈ ਤੇਰੀ ਮੂੜੇ ਹਮੈ ਵੱਡਾ ਰੋਗ ਪਿਆ ਅੰਤਰਾਤਮੈ ਬ੍ਰਹਮਣ ਚੀਨਿਆ ਮਾਇਆ ਕਾ ਮੋਹਤਾਜ ਪਿਆ ਕੱਕੈ ਕਾਮ ਕ੍ਰੋਧ ਪਰਮਿਓ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ ਪੜੈ ਗੁਣੈ ਤੂੰ ਬਹੁਤ ਪੁਕਾਰੈ ਬਿਣ ਬੂਜੇ ਤੂੰ ਡੂਮੁਆ ਤੱਤੈ ਤਾਮ ਸੁਜਲਿਓ ਮੂੜੇ ਥੱਥੈ ਥਾਨ ਭ੍ਰਸ਼ਟ ਹੋਆ ਕੱਗੈ ਕਰ ਕਰ ਫਿਰ ਹੈ ਤੂੰ ਮੂੜੇ ਦੱਦੈ ਦਾਨ ਨਾ ਤੁਦ ਲਿਆ ਪੱਪੈ ਪਾਰ ਨ ਪਬਹੀ ਮੂੜੇ ਪ੍ਰਪੰਚ ਤੂੰ ਪਲਚ ਰਿਹਾ ਸੱਚਾ ਆਪ ਖੁਆਇਓ ਮੂੜੇ ਇਹੋ ਸਿਰ ਤੇਰਾ ਲੇਖ ਪਿਆ ਭੱਬੈ ਪਵਜਲ ਡੁੱਬੋ ਮੂੜੇ ਪਲ ਮਾਇਆ ਵਿੱਚ ਗਲਤਾਨ ਪੱਪੈ ਪਾਰ ਨ ਪਵਹੀ ਮੂੜੇ ਪ੍ਰਪੰਚ ਤੂੰ ਪਲਚ ਰਹਿਆ ਸੱਚਾ ਆਪ ਖੁਆਇਓ ਮੂੜੇ ਇਹ ਸੁਰ ਤੇਰਾ ਲੇਖ ਪਿਆ ਭਵੈ ਪਵਜਲ ਡੁੱਬੋ ਮੂੜੇ ਮਾਇਆ ਵਿੱਚ ਗਲਤਾਨ ਪਿਆ ਗੁਰਪ੍ਰਸਾਦੀ ਇਕ ਹੋ ਜਾਣਾ ਇਹ ਕੜੀ ਮੈਂ ਪਾਰ ਪਿਆ ਵਵੈ ਵਾਰੀ ਆਇਆ ਮੂੜੇ ਵਾਸਦੇ ਉਹ ਤੁਦ ਵਿਸਰਿਆ ਇਹ ਵੇਲੇ ਨਾ ਲੈਸੈ ਮੂੜੇ ਫਿਰ ਤੂੰ ਜਮਕੈ ਵਸ ਪਿਆ ਝੱਜੇ ਕਦੇ ਨਚੂਰੈ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਬੁਰਾ ਤਦੈ ਤਾ ਵਿੱਚ ਵਰਜ ਰੱਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਗੁਰਮੁਖ ਹੋਵੈ ਤਾਂ ਹਰਸ ਪੀਵੈ ਜੁਗਾ ਜਗੁੰਤਰ ਖਾਏ ਪਿਆ ਗੱਗਾ ਗੋਬਿੰਦ ਚਿਤਗਰ ਮੂੜੇ ਕੱਲੀ ਕਿੰਨੇ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਣੈ ਬਖਸ਼ਾਏ ਲਿਆ ਪਿਛਲੇ ਗੁਣ ਹੈ ਸਭ ਬਖਸ਼ ਲਿਆ ਹਾ ਹੈ ਹਰ ਕਥਾ ਬੁਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨ ਮੁਖ ਪੜਾ ਹੈ ਤੇ ਤਾਂ ਦੁਖ ਲੱਗੈ ਬਿਨ ਸਤਿਗੁਰ ਮੁਕਤ ਨਾ ਹੋਈ ਰਾਰਾ ਰਾਮ ਚਿਤਗਰ ਮੂੜੇ ਹਿਰਦੈ ਜਿਨਕੈ ਰਵ ਰਹਿਆ ਗੁਰਪ੍ਰਸਾਦੀ ਜੀ ਨੇ ਰਾਮ ਪਛਾਤਾ ਨਿਰਗੁਣ ਰਾਮ ਤੈਨੂੰ ਬੂਝ ਲਿਆ ਤੇਰਾ ਅੰਤ ਨਾ ਜਾਈ ਲਿਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਰਾਗਾ ਸਾ ਮਹਲਾ ਪਹਿਲਾ ਛੰਤ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਅਲਿਆਲਾ ਰਾਮ ਤਨ ਪਿਰ ਨੇਹੋ ਕਣਾ ਰਸ ਪ੍ਰੀਤ ਦੇ ਅਲਾ ਰਾਮ ਤਨ ਪਿਰੇ ਮੇਲਾ ਹੋਏ ਤਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇ ਜਾ ਸੁਹਾਵੀ ਸੰਗ ਬਿਰਕੈ ਸਾਥ ਸਾਰੋ ਅੰਮ੍ਰਿਤ ਭਰੇ ਕਰ ਦਇਆ ਮਾਇਆ ਦਿਆਲ ਸੱਚੇ ਸ਼ਬਦ ਮਿਲ ਗੁਣ ਗਾਵੋ ਹੋ ਨਾਨਕਾ ਹਰ ਬਾਰ ਦੇਖ ਬਿਗਸੀ ਮੁੰਦ ਮਨ ਓ ਮਾਹੋ ਮੁੰਦ ਸਹਿ ਸੁਲੁੰਡੜੀਏ ਇੱਕ ਪ੍ਰੇਮ ਬੇਨੰਤੀ ਰਾਮ ਮੈਂ ਮੰਤਨ ਹਰ ਪਾਵੈ ਪ੍ਰਭ ਸੰਗਮ ਰਾਤੀ ਰਾਮ ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ ਨਾਮ ਹਰ ਕੈ ਸੁਖ ਵਸੈ ਤੋ ਗੁਣ ਪਛਾਣੈ ਤਾਂ ਪ੍ਰਭ ਜਾਣੈ ਗੁਣ ਹੈ ਵਾਸੋ ਅਵਗਣਨ ਸਹਿ ਤੋਜ ਬਾਜ ਇੱਕ ਥਲ ਰਹਿ ਨਾ ਸਾਕਾਂ ਕਹਿਣ ਸੁਣਨ ਤੀਜੇ ਨਾਨਕਾ ਪ੍ਰਿਓ ਪ੍ਰਿਓ ਕਰ ਪੁਕਾਰੇ ਰਸਨ ਰਸ ਮਨ ਪੀਜੇ ਸਖੀ ਹੋ ਸਹਿਲੜੀ ਓ ਮੇਰੇ ਪਿਰ ਵਣਜਾਰਾ ਰਾਮ ਹਰ ਨਾਮੋ ਵਣ ਜੜਿਆ ਰਸ ਮੋਲ ਪਾਰਾ ਰਾਮ ਮੋਲ ਮੋਲੋ ਸਚਕਰ ਟੋਲੋ ਪ੍ਰਪਾਵੈ ਤਾਂ ਮੁੰਦ ਭਲੀਕ ਸੰਗ ਹਰ ਕਹਿ ਕਰ ਹਰ ਲੀਆਂ ਹੋ ਪੁਕਾਰੀ ਦਰ ਖਲੀ ਕਰਨ ਕਾਰਨ ਸਮਰੱਥ ਸ੍ਰੀ ਤਰ ਆਪ ਕਾਰਜ ਸਾਰੇ ਨਾਨਕ ਨਦਰੀ ਧਨ ਸੁਹਾਗਣਾ ਸ਼ਬਦ ਅਵਸਾਧਾਰੇ ਹਮ ਕਰ ਸੱਚਾ ਸੋਹੇ ਲੜਾ ਪਰਬ ਆਇਰੇ ਆਇੜੇ ਮੀਤਾ ਰਾਮ ਰਾਵੇ ਰੰਗ ਰਤੜੀਆ
ਮਨ ਲੀੜਾ ਦਿੱਤਾ ਰਾਮ, ਆਪਣਾ ਮਨ ਦੀਆ ਹਰ ਵਾਰ ਲੀਆ, ਜਿਉਂ ਭਾਵੈ ਤਿਉਂ ਰਾਵੇ। ਤਨ ਮਨ ਪਿਰ ਆਗੈ ਸ਼ਬਦ ਸੁਭਾਗੈ, ਘਰ ਅੰਮ੍ਰਿਤ ਫਲ ਪਾਵੇ। ਬੁੱਧ ਪਾਠ ਨਾ ਪਾਈਏ ਬਹੁ ਚਤੁਰਾਈਆ, ਪਾਏ ਮਿਲੇ ਮਨ ਪਾਣੇ। ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ। ਆਸਾ ਮਹੱਲਾ ਪਹਿਲਾ, ਅਨਹਦੋ ਅਨਹਦ ਵਜੈ ਰੁਣ ਚੁਣਕਾਰੇ ਰਾਮ। ਮੇਰਾ ਮਨੋ ਮੇਰਾ ਮਨ ਰਤਾ ਲਾਲ ਪਿਆਰੇ ਰਾਮ। ਅਨ ਦਿਨ ਰਾਤਾਂ ਮਨ ਬੈਰਾਗੀ ਸੁਨ ਮੰਡਲ ਕਿਰਪਾਇਆ, ਆਦਿ ਪੁਰਖ ਪਰੰਪਰ ਪਿਆਰਾ ਸਤਿਗੁਰ ਲਖ ਲਖਾਇਆ। ਆਸਣ ਬੈਸਣ ਥਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ। ਨਾਨਕ ਨਾਮ ਰਤੇ ਬੈਰਾਗੀ, ਅਨਹਦ ਰੁਣ ਚੁਣਕਾਰੇ। ਤਿਤ ਅਗਮ ਤਿਤ ਅਗਮ ਪੁਰੇ ਕੋ ਕਿਤ ਬਿਦ ਜਾਈਐ ਰਾਮ। ਸੱਚ ਸੰਜਮੋ ਸਾਰ ਗੁਣਾ, ਗੁਰ ਸ਼ਬਦ ਕਮਾਈਐ ਰਾਮ। ਗੁਰ ਸ਼ਬਦ ਕਮਾਈਐ, ਸੱਚ ਸ਼ਬਦ ਕਮਾਈਐ, ਸੱਚ ਸ਼ਬਦ ਕਮਾਈਐ। ਨਿਜ ਕਰ ਜਾਈਐ ਪਾਈਐ ਗੁਣੀ ਨਿਧਾਨਾ, ਤਿਤ ਸਖਾ ਮੂਲ ਪਤਨ ਹਿੰਡਾਲੀ ਸਿਰ ਸਭਨਾ ਪ੍ਰਧਾਨਾ। ਜਪ ਤਪ ਕਰ ਸੰਜਮ ਥਾਕੀ, ਹੱਠ ਨਗਰੈ ਨਹੀਂ ਪਾਈਐ। ਨਾਨਕ ਸਹਿਜ ਮਿਲੇ ਜਗ ਜੀਵਨ, ਸਤਿਗੁਰ ਬੂਝ ਬੁਝਾਈਐ। ਗੁਰ ਸਾਗਰੋ ਰਤਨਾਗਰ, ਤਿਤ ਰਤਨ ਕਨੇਰੇ ਰਾਮ। ਕਰ ਮੱਜਨੋ ਸਭ ਸਰੇ ਮਨ ਨਿਰਮਲ ਮੇਰੇ ਰਾਮ। ਨਿਰਮਲ ਜਲ ਨਾਏ ਜਾਂ ਪ੍ਰਭ ਭਾਏ, ਪੰਚ ਮਿਲੇ ਵਿਚਾਰੇ। ਕਾਮ ਕ੍ਰੋਧ ਕਪਟ ਬਿਖਿਆ ਤਾਜ, ਸੱਚ ਨਾਮ ਉਰਤਾਰੇ। ਹਮੈ ਲੋਭ ਲਹਿਰ ਲਭ ਥਕੇ ਪਾਏ, ਦੀਨ ਦੇ ਅੱਲਾ। ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ, ਸੱਚੇ ਗੁਰ ਗੋਪਾਲਾ। ਹੋਂ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸਬਾਇਆ ਰਾਮ। ਅੰਤਰ ਪਵਣੋ ਤੁਜੈ ਕੀਆ, ਸਭ ਜਗ ਸਬਾਇਆ ਰਾਮ। ਤੇਰਾ ਸਭ ਕੀਆ ਤੂੰ ਥਰਥੀਆ, ਤੂੰ ਸਮਾਨ ਕੋ ਨਾਹੀ। ਤੂੰ ਦਾਤਾ ਸਭ ਜਾਚਕ ਤੇਰੇ, ਤੁਧ ਬਿਨ ਕਿਸ ਸਾ ਲਾਹੀ। ਅਣ ਮੰਗਿਆ ਦਾਨ ਦੀਜੈ ਦਾਤੇ, ਤੇਰੀ ਭਗਤ ਪਰੇ ਭੰਡਾਰਾ। ਰਾਮ ਨਾਮ ਬਿਨ ਮੁਕਤ ਨਾ ਹੋਈ, ਨਾਨਕ ਕਹੈ ਵਿਚਾਰਾ। ਆਸਾ ਮਹੱਲਾ ਪਹਿਲਾ, ਮੇਰਾ ਮਨੋ ਮੇਰਾ ਮਨ ਰਤਾ ਰਾਮ ਪਿਆਰੇ ਰਾਮ। ਸੱਚ ਸਾਹਿਬੋ ਆਦਿ ਪੁਰਖ ਅਪਰੰਪਰੋ ਧਾਰੇ ਰਾਮ। ਅਗਮ ਗੋਚਰ ਅਪਰ ਪਾਰਾ, ਪਾਰ ਬਨਮ ਪ੍ਰਧਾਨੋ। ਆ ਜੁਗਾਦੀ ਹੈਪੀ ਹੋਸੀ, ਅਵਰ ਝੂਠਾ ਸਭ ਮਾਨੋ। ਕਰਮ ਧਰਮ ਕੀ ਸਾਰ ਨਾ ਜਾਣੈ, ਸੁਰਤ ਮੁਰਤ ਸੋਰਤ ਮੁਕਤ ਕਿਉਂ ਪਾਈਐ। ਨਾਨਕ ਗੁਰਮੁਖ ਸ਼ਬਦ ਪਛਾਣ, ਐਨਸ ਨਾਮ ਤੇ ਆਈਐ। ਮੇਰਾ ਮਨੋ ਮੇਰਾ ਮਨ ਮੰਨਿਆ, ਨਾਮ ਸਿਖਾਈ ਰਾਮ। ਹਮੈ ਮਮਤਾ ਮਾਇਆ ਸੰਗ ਨਾ ਜਾਈ ਰਾਮ। ਮਾਤ ਪਿਤ ਭਾਈ ਸੁਤ ਚਤੁਰਾਈ, ਸੰਗ ਨਾ ਸੰਪੈ ਨਾਰੇ। ਸਾਇਰ ਕੀ ਪੁੱਤਰੀ ਪਰ ਹਰਦਾ ਕੀ ਚਰਨ ਤਲੈ ਵਿਚਾਰੇ। ਆਦਿ ਪੁਰਖ ਚਲਤ ਦਿਖਾਇਆ, ਜੇ ਦੇਖਾਂ ਤੈ ਸੋਈ। ਨਾਨਕ ਹਰ ਕੀ ਭਗਤ ਨਾ ਛੋਟੋ, ਸਹਿਜੇ ਹੋਏ ਸੋ ਹੋਈ। ਮੇਰਾ ਮਨੋ ਮੇਰਾ ਮਨ ਨਿਰਮਲ ਸਾ ਸੰਭਾਲੇ ਰਾਮ। ਅਵਗਣ ਵੇੜ ਚੱਲੇ ਗੁਣ ਸੰਗਮ ਨਾਲੇ ਰਾਮ। ਅਵਗਣ ਪਰ ਹਰ ਕਰਨੀ ਸਾਰੀ, ਤਰ ਸੱਚ ਸੱਚੇ ਸਚਿਆਰੋ। ਆਵਣ ਜਾਵਣ ਠਾਕਰ ਹਾਏ, ਗੁਰਮੁਖ ਤਤ ਵਿਚਾਰੋ। ਸਾਜਨ ਮੀਤ ਸੁਜਾਣ ਸਖਾ, ਤੂੰ ਸੱਚ ਮਿਲੈ ਵਡਿਆਈ। ਨਾਨਕ ਨਾਮ ਰਤਨ ਪ੍ਰਗਾਸੇ, ਆਏ ਸੀ ਗੁਰਮਤ ਪਾਈ। ਸੱਚ ਅੰਜਨੋ ਅੰਜਨ ਸਾਰ ਨਿਰੰਜਨ ਰਤਾ ਰਾਮ। ਮਨ ਤਨ ਰਵ ਰਹਿਆ ਜਗ ਜੀਵਨੋ ਦਾਤਾ ਰਾਮ। ਜਗ ਜੀਵਨ ਦਾਤਾ ਹਰਮਨ ਰਾਤਾ, ਸਹਿਜ ਮਿਲੈ ਮੇਲ ਆਇਆ। ਸਾਧ ਸਭਾ ਸੰਤਾਂ ਕੀ ਸੰਗਤ, ਨਦਰ ਪ੍ਰਭੂ ਸੁਖ ਪਾਇਆ। ਸਾਧ ਸਭਾ ਸੰਤਾਂ ਕੀ ਸੰਗਤ, ਨਦਰ ਪ੍ਰਭੂ ਸੁਖ ਪਾਇਆ। ਹਰ ਕੀ ਭਗਤ ਰਤੇ ਬੈਰਾਗੀ, ਚੁੱਕੇ ਮੋਹ ਪਿਆਸਾ। ਨਾਨਕ ਹੋਮੈ ਮਾਰ ਪਤੀਣੇ, ਵਿਰਲੇ ਦਾਸ ਉਦਾਸਾ। ਰਾਗ ਆਸਾ ਮਹੱਲਾ ਪਹਿਲਾ, ਛੰਤ ਘਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ, ਜਿੱਥੇ ਹੋ ਜਾਈ ਸੱਚਾ ਸਿਰਜਣਹਾਰ ਜੀਓ। ਸਭਨਾ ਕਾ ਦਾਤਾ ਕਰਮ ਵਿਦਾਤਾ, ਦੁੱਖ ਵਿਸਾਰਣ ਹਾਰ ਜੀਓ। ਦੁੱਖ ਵਿਸਾਰਣ ਹਾਰ ਸੁਆਮੀ, ਕੀਤਾ ਜਾ ਕਾ ਹੋਵੈ। ਕੋਟ ਕੋਟ ਅੰਦਰ ਪਾਪਾਂ ਕੇਰੇ, ਕੜੀ ਮੈਂ ਖੋਵੈ। ਹੰਸ ਸੇ ਹੰਸਾ, ਬੱਗ ਸੇ ਬੱਗਾ, ਘਟ ਘਟ ਕਰੇ ਵਿਚਾਰ ਜੀਓ। ਤੂੰ ਸਭਨੀ ਥਾਈ, ਜਿੱਥੇ ਹੋ ਜਾਈ ਸੱਚਾ ਸਿਰਜਣ ਹਾਰ ਜੀਓ। ਜਿਨੇ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀ ਹੋ। ਤਿੰਨ ਜਮ ਨੇੜ ਨਾ ਆਵੈ, ਗੁਰੂ ਸ਼ਬਦ ਕਮਾਵੈ, ਕਬਹੂ ਨਾ ਆਵੈ। ਹਾਰ ਜੀ ਹੋ ਤੇ ਕਬਹੂ ਨਾ ਹਾਰੈ, ਹਰ ਹਰ ਗੁਣ ਸਾਰੇ। ਤਿੰਨ ਜਮ ਨੇੜ ਨਾ ਆਵੈ, ਜੰਮਣ ਮਰਨ ਤਿਨਾ ਕਾ ਚੁੱਕਾ, ਜੋ ਹਰ ਲਾਗੇ ਪਾਵੈ। ਗੁਰਮਤ ਹਰ ਰਸ ਹਰ ਫਲ ਪਾਇਆ, ਹਰ ਹਰ ਨਾਮ ਉਰਧਾਰ ਜੀਓ। ਜਿਨੇ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ। ਜਿਨ ਜਗ ਤੋਂ ਪਾਇਆ ਧੰਦਾ ਲਾਇਆ, ਤਿਸੈ ਵਿਟੋ ਕੁਰਬਾਨ ਜੀਓ। ਤਾਂ ਕੀ ਸੇਵ ਕਰੀਜੈ ਲਾਹਾ ਲੀਜੈ, ਹਰ ਦਰਗਾਹ ਪਾਈਐ ਮਾਣ ਜੀਓ। ਹਰ ਦਰਗਾਹ ਮਾਨ ਸੋਈ, ਜਨ ਪਾਵੈ ਜੋ ਨਰੇਕ ਪਛਾਣ। ਉਹ ਨਵਨਿਤ ਪਾਵੈ ਗੁਰਮਤ ਹਰ ਧਿਆਵੈ, ਨਿਤ ਹਰ ਗੁਣ ਆਖ ਵਖਾਣ। ਐਹਨਸ ਨਾਮ ਤਿਸੈ ਕਾ ਲੀਜੈ, ਹਰ ਉੱਤਮ ਪੁਰਖ ਪ੍ਰਧਾਨ ਜੀਓ। ਜਿਨ ਜਗ ਤੋਂ ਪਾਇਆ ਧੰਦਾ ਲਾਇਆ, ਹੁਣ ਤਿਸੈ ਵਿਟੋ ਕੁਰਬਾਨ ਜੀਓ। ਨਾਮ ਲੈਣ ਸੇ ਸੋਹੋ ਹੈ, ਤਿੰਨ ਸੁਖ ਫਲ ਹੋਵੈ। ਮਾਨੈ ਸੇ ਜਿਣ ਜਾਹੇ ਜੀਓ, ਤਿੰਨ ਫਲ ਤੋਟ ਨਾ ਆਵੈ।
ਜਾਂ ਤਿਸ ਭਾਵੈ ਜੇ ਜੋ ਕਿਤੇ ਜਹੇ ਜਿਓ ਜਾਂ ਜੋ ਕਿਤੇ ਜਹੇ ਸੁਆਮੀ ਤਿੰਨ ਫਲ ਤੋੜ ਨਾ ਆਵੈ ਤਿੰਨ ਜਨਾ ਨਾ ਮਰਨਾ ਨਰਕ ਨਾ ਭਰਨਾ ਜੋ ਹਰ ਨਾਮ ਤੇ ਆਵੈ ਹਰ ਹਰ ਕਰੈ ਸੇ ਸੁਕੈ ਨਾਹੀ ਨਾਨਕ ਪੀੜ ਨਾ ਖਾਹੇ ਜਿਓ ਨਾਮ ਲੈਣ ਸੇ ਸੋਹ ਹੈ ਤਿੰਨ ਸੁਖ ਫਲ ਹੋਵੈ ਮਨ ਸੇ ਜਿਣ ਜਹੇ ਜਿਓ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਛੰਤ ਕਰ ਤੀਜਾ ਤੂੰ ਸੁਣ ਹਰਣਾ ਕਾਲਿਆ ਕੀ ਵਾੜੀਏ ਰਾਤਾ ਰਾਮ ਬਿਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪ੍ਰਤਾ ਪਏ ਉਹ ਜੇ ਵਸਾਇਰ ਦੇ ਲਹਿਰੀ ਬਿਜਲ ਜਿਵੇਂ ਚਮਕੇ ਹਰ ਬਾਜ ਰੱਖਾ ਕੋ ਨਹੀਂ ਸੋਏ ਤੁਝ ਹੈ ਬਿਸਾਰਿਆ ਸੱਚ ਕਹੇ ਨਾਨਕ ਚੇਤਰੇ ਮਨਾ ਮਰਹਿ ਹਰਣਾ ਕਾਲਿਆ ਭਵਰਾ ਫੂਲ ਪਵੰਤਿਆ ਦੁਖਤ ਪਾਰੀ ਰਾਮ ਮੈਂ ਗੁਰ ਪੁੱਛਿਆ ਆਪਣਾ ਸੱਚਾ ਵਿਚਾਰੀ ਰਾਮ ਵਿਚਾਰ ਸਤਿਗੁਰ ਮੁਝੇ ਪੁੱਛਿਆ ਭਵਰ ਬੇਲੀ ਰਾਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਤੋ ਜਾਮ ਮਗ ਬਾਦਾ ਖਾਹੇ ਝੋਟਾ ਸ਼ਬਦ ਬਿਨ ਬੇਤਾਲਿਆ ਸੱਚ ਕਹੇ ਨਾਨਕ ਚੇਤਰੇ ਮਨ ਮਰਹਿ ਭਵਰਾ ਕਾਲਿਆ ਮੇਰੇ ਜੀ ਅੜਿਆ ਪਰਦੇਸੀ ਕਿਤ ਪਵਹਿ ਜੰਜਾਲੇ ਰਾਮ ਸਾਚਾ ਸਾਹਿਬ ਮਨ ਵਸੈ ਕੀ ਫਸੈ ਜਮ ਜਾਲੇ ਰਾਮ ਮਛਲੀ ਵਿਛੁੰਨੀ ਨੈਣ ਨੁੰਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮਿੱਠਾ ਅੰਤ ਭਰਮ ਚੁਕਾਇਆ ਭਾਗਤ ਕਰ ਚਿਤ ਲਾਇਆ ਹਰਸਿਓ ਛੋੜ ਮਨ ਹੋਂ ਦੇਸਿਆ ਸੱਚ ਕਹੈ ਨਾਨਕ ਚੇਤਰੇ ਮਨ ਜੀਅੜਿਆ ਪਰਦੇਸੀਆ ਨਦੀਆਂ ਵਾ ਵਿਛੁੰਨਿਆ ਮੇਲਾ ਸੰਜੋਗੀ ਰਾਮ ਜੁਗ ਜੁਗ ਮਿੱਠਾ ਵਿਸ ਪਰੇ ਕੋ ਜਾਣੈ ਜੋਗੀ ਰਾਮ ਕੋਈ ਜਾਣੈ ਕੋਈ ਸਹਿਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤਿਆ ਬਿਨ ਨਾਮ ਹਰ ਕੇ ਪਰਮ ਪੂਲੇ ਪਛੈ ਮੁਗਦ ਚੇਤਿਆ ਹਰ ਨਾਮ ਭਗਤ ਨਾਰੇ ਦਾ ਸੱਚਾ ਸੇ ਅੰਤ ਤਾ ਹੀ ਰੁਨਿਆ ਸੱਚ ਕਹਿ ਨਾਨਕ ਸ਼ਬਦ ਸੱਚੈ ਮੇਲ ਚਰੀ ਵਿਛੁੰਨਿਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਕਰ ਪਹਿਲਾ ਹਮ ਕਰੇ ਸੱਚਾ ਸੋਹਿਲਾ ਸੱਚਾ ਸ਼ਬ ਸੋਹਾਇਆ ਰਾਮ ਧਨ ਪਿਰ ਮੇਲ ਪਿਆ ਪ੍ਰਭ ਆਪ ਮਿਲਾਇਆ ਰਾਮ ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ ਕਾਮਣ ਸਜੇ ਮਾਤੀ ਗੁਰ ਸ਼ਬਦ ਸਿਗਾਰੀ ਸੱਸ ਸਵਾਰੀ ਸਦਾ ਰਾਵੇ ਰੰਗ ਰਾਤੀ ਆਪ ਗਵਾਏ ਹਰ ਵਰ ਪਾਏ ਤਾਂ ਹਰ ਰਸ ਮਨ ਵਸਾਇਆ ਕਹੁ ਨਾਨਕ ਗੁਰ ਸ਼ਬਦ ਸਵਾਰੀ ਸਭ ਲਿਓ ਜਨਮ ਸਵਾਇਆ ਦੂਜੜੇ ਕਾਮਣ ਪਰਮ ਪੁਲੀ ਹਰ ਵਰਨਾ ਪਾਏ ਰਾਮ ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ ਰਾਮ ਬਿਰਥਾ ਜਨਮ ਗਵਾਏ ਮਨਮੁਖ ਇਆਣੀ ਔਗਣਵੰਤੀ ਝੂਰੇ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਪਿਰ ਮਿਲਿਆ ਹਦੂਰੇ ਦੇਖ ਪਿਰ ਵਿਗਸੀ ਅੰਦਰੋਂ ਸਰਸੀ ਸੱਚੇ ਸ਼ਬਦ ਸੁਹਾਏ ਨਾਨਕ ਵਿਣ ਨਾਵੈ ਕਾਮਣ ਭਰਮ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਪਿਰ ਸੰਗ ਕਾਮਣ ਜਾਣਿਆ ਗੁਰਮੇਲ ਮਿਲਾਈ ਰਾਮ ਅੰਤਰ ਸ਼ਬਦ ਮਿਲੀ ਸਜੇ ਤਪਤ ਬੁਝਾਈ ਰਾਮ ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤੀ ਆਈ ਸਜੇ ਹਰਸ ਚਾਖਿਆ ਮਿਲ ਪ੍ਰੀਤਮ ਸਦਾ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚਾ ਸ਼ਬਦ ਸੁਭਾਖਿਆ ਪੜ ਪੜ ਪੰਡਿਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬੋਰਾ ਨਾ ਸੱਚਾ ਸ਼ਬਦ ਮਿਲਾਈ ਸਾ ਧਨ ਮਨ ਅਨੰਦ ਪਿਆ ਹਰ ਜਿਉ ਮੇਲ ਪਿਆਰੇ ਰਾਮ ਸਤਨ ਹਰ ਕਹਿ ਰਸ ਰਸੀ ਗੁਰ ਕੈ ਸ਼ਬਦ ਪਾਰੇ ਰਾਮ ਸ਼ਬਦ ਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇ ਸੁਹਾਵੀ ਸੱਜਾ ਪਿਰ ਰਾਵੀ ਮਿਲ ਪ੍ਰੀਤਮ ਅਵਗਣ ਨਸੇ ਜਿਤ ਘਰ ਨਾਮ ਹਰ ਸਦਾ ਧਿਆਈ ਐ ਸੋ ਹਿਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਕਰ ਤੀਜਾ ਸਾਜਨ ਮੇਰੇ ਪ੍ਰੀਤਮੋ ਤੁਮ ਹੈ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇ ਹੋ ਭਗਤ ਕਰੋ ਤੁਮ ਹੈ ਕੇਰੀ ਜੋਸ਼ ਹੈ ਪਿਆਰੇ ਭਾਵੇ ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨਾ ਆਵੇ ਭਗਤ ਭਾਵੇ ਹੋ ਮਾਰਗ ਬਿਖੜਾ ਗੁਰਦੁਆਰਾ ਕੋ ਪਾਵੇ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿੱਤ ਲਾਵੇ ਮੇਰੇ ਮਨ ਬੈਰਾਗੀ ਆ ਤੂੰ ਬੈਰਾਗ ਕਰ ਕਿਸ ਦਿਖਾਵੇ ਹਰ ਸੋਹਿਲਾ ਤਿੰਨ ਸਤ ਸਦਾ ਜੋ ਹਰ ਗੁਣ ਗਾਵੇ ਕਰ ਬੈਰਾਗ ਤੂੰ ਛੋੜ ਪਾਖੰਡ ਸੋ ਸਾਉ ਸਭ ਕਿਸ ਜਾਣੇ ਜਲ ਥਲ ਮਈਲ ਏਕੋ ਸੋਈ ਗੁਰਮੁਖ ਹੁਕਮ ਪਛਾਣੇ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਇਵ ਕਹੈ ਨਾਨਕ ਸੋ ਬੈਰਾਗੀ ਅੰਦਨ ਹਰਲੇ ਬਲਾਵਲੇ ਲਾਵੇ ਜੈ ਜੈ ਮਨ ਤੂੰ ਤਾਮ ਦਾ ਤੈ ਹਰ ਤੇਰਾ ਨਾਲੇ ਮਨ ਸਿਆਣ ਪਛੋਡੀਆ ਗੁਰ ਕਾ ਸ਼ਬਦ ਸੰਭਾਲੇ ਸਾ ਤੇਰਾ ਸੋ ਸ਼ਾਉ ਸਦਾ ਹੈ ਇੱਕ ਖਿਨ ਹਰ ਨਾਮ ਸੰਭਾਲੇ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵੇ ਸਾਚੇ ਨਾਲ ਤੇਰਾ ਗੰਡ ਲੱਗਾ ਗੁਰਮੁਖ ਸਦਾ ਸੰਭਾਲੇ ਓ ਕਹੈ ਨਾਨਕ ਜੈ ਤੂੰ ਮਨ ਜੈ ਮਨ ਤੂੰ ਤਾਮਦਾ ਤਹ ਹਰ ਤੇਰਾ ਸਦਾ ਨਾਲੇ ਸਤਿਗੁਰ ਮਿਲਿਆ ਧਾਵਤ ਥਮਿਆ ਨਿਚ ਕਰ ਵਸਿਆ ਆਏ ਨਾਮ ਵਿਹਜੇ ਨਾਮ ਲਏ ਨਾਮ ਰਹੇ ਸਮਾਏ ਧਾਵਤ ਥਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ ਤਿੱਥੈ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ
ਜਿਤ ਸ਼ਬਦ ਜਗਤ ਥਮਰ ਹੈ। ਤਹੈ ਅਨੇਕ ਵਜੇ ਸਦਾ ਆਨੰਦ ਹੈ ਸੱਚੇ ਰਹਿਆ ਸਮਾਏ। ਓ ਕਹੈ ਨਾਨਕ ਸਤਿਗੁਰ ਮਿਲਿਆ ਧਾਵਤ ਥਮਿਆ ਨਿਜਗਰ ਵਸਿਆ ਆਏ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਮੂਲ ਪਛਾਣੇ ਤਾਂ ਸੋ ਜਾਣੇ ਮਰਨ ਜੀਵਨ ਕੀ ਸੋਝੀ ਹੋਈ। ਗੁਰਪ੍ਰਸਾਦੀ ਏ ਕੋ ਜਾਣੇ ਤਾਂ ਦੂਜਾ ਭਾਉ ਨਾ ਹੋਈ। ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੋਆ ਪ੍ਰਵਾਣਾ। ਇਉਂ ਕਹੈ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਤੂੰ ਗਰਭ ਅੱਟਿਆ ਗਰਭ ਲੱਦਿਆ ਜਾ ਮਾਇਆ ਮੋਹਣੀ ਮੋਹਿਆ ਫਿਰ ਜੂਨੀ ਪਵਾਏ। ਗਰਬ ਲਾਗਾ ਜਾਹੇ ਮੁਗਤ ਮਨ ਅੰਤ ਗਿਆ ਪਛਤਾਵੇ। ਅਹੰਕਾਰ ਤਿਸਨਾ ਰੋਗ ਲੱਗਾ ਬਿਰਥਾ ਜਨਮ ਗਵਾਵੇ। ਮਨ ਮੁਖ ਮੁਗਤ ਚੇਤਾ ਨਹੀਂ ਅੱਗਾ ਗਿਆ ਪਛਤਾਵੇ। ਓ ਕਹੈ ਨਾਨਕ ਮਨ ਤੂੰ ਗਰਬ ਅੱਟਿਆ ਗਰਬ ਲੱਦਿਆ ਜਾਵੇ। ਮਨ ਤੂੰ ਮਤ ਮਾਣ ਕਰ ਹੈ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਅੰਤਰ ਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲਖ ਹੋ। ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਿਖਾਵੇ। ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ। ਸਤਿਗੁਰ ਕੈ ਭਾਣਾ ਕਰ ਹੈ ਕਾਰ ਸਤਿਗੁਰ ਕੈ ਭਾਣਾ ਲਾਗ ਰਹੋ। ਇਉਂ ਕਹੈ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ। ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸ਼ੌਚ ਤੇ ਆਇਆ। ਮਹਾਨੰਦ ਸਹਿਜ ਪਿਆ ਮਨ ਤਨ ਸੁਖ ਪਾਇਆ ਸੋ ਸ਼ੌਚ ਤੇ ਆਇਆ ਮਨ ਵਸਾਇਆ। ਅਵਗਣ ਸਭ ਵਿਸਾਰੇ ਜਾਂ ਸੁਭਾਣਾ ਗੁਣ ਪ੍ਰਗਟ ਹੋਏ ਸਤਿਗੁਰੇ ਆਪ ਸਵਾਰੇ। ਇਸੇ ਜਨ ਪ੍ਰਵਾਨ ਹੋਏ ਜਿਨ ਇੱਕ ਨਾਮ ਦੜਿਆ ਦੁਤੀਆ ਪਹੁੰਚ ਚੁਕਾਇਆ। ਓ ਕਹੈ ਨਾਨਕ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸ਼ੌਚ ਤੇ ਆਇਆ। ਇੱਕ ਜੰਤ ਪਰਮ ਪੁਲੇ ਤਿਨ ਸਿਆ ਪੁਲਾਏ ਦੂਜੇ ਪਾਏ ਫਿਰ ਹੈ ਹੋ ਮੈਂ ਕਰਮ ਕਮਾਈ। ਤਿਨ ਸਹਿ ਆਪੁਲਾਏ ਕੁਮਾਰਗ ਪਾਏ ਤਿਨ ਕਾ ਕਿਛ ਨਾ ਵਸਾਈ। ਤਿਨ ਕੀ ਗਤ ਅਵਗਤ ਤੂੰ ਹੈ ਜਾਣੈ ਜਿਨੇ ਰਚਨ ਰਚਾਈ। ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੇ ਬੁਝਾਏ। ਇਉਂ ਕਹੈ ਨਾਨਕ ਕਿਆ ਜੰਤ ਵਿਚਾਰੇ ਜੰਤ ਪਰਮ ਬੋਲਾਏ। ਸੱਚੇ ਮੇਰੇ ਸਾਹਿਬ ਸੱਚੀ ਤੇਰੀ ਵਡਿਆਈ। ਤੂੰ ਪਾਰ ਬ੍ਰਹਮ ਬੇਅੰਤ ਸਵਾਮੀ ਤੇਰੀ ਕੁਦਰਤ ਕਹਿਣ ਨਾ ਜਾਈ। ਸੱਚੀ ਤੇਰੀ ਵਡਿਆਈ ਜਾਂ ਕਉ ਤੁਧ ਮਨ ਵਸਾਈ। ਸਦਾ ਤੇਰੇ ਗੁਣ ਗਾਵਹਿ ਤੇਰੇ ਗੁਣ ਗਾਵੈ ਜਾਂ ਤੁਧ ਭਾਵੈ ਸੱਚੇ ਸੁਚ ਦਲਾਵੇ। ਜਿਸ ਨੂੰ ਤੂੰ ਆਪੇ ਮੇਲੈ ਸੱਚੋ ਗੁਰਮੁਖ ਰਹਿ ਸਮਾਈ। ਇਉਂ ਕਹੈ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ। ਰਾਗ ਆਸਾ ਛੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ। ਹਰਨਾਮੋ ਹਰਨਾਮ ਦੇਵੇ ਮੇਰੇ ਪ੍ਰਾਣ ਵਸਾਏ ਰਾਮ। ਹਰ ਹਰਨਾਮ ਮੇਰੇ ਪ੍ਰਾਣ ਵਸਾਇਆ ਸਭ ਸੰਸਾ ਦੁੱਖ ਗਵਾਇਆ। ਅਦੇਸ਼ਟ ਅਗੋਚਰ ਗੁਰਬਚਨ ਤੇ ਆਇਆ ਪਵਿੱਤਰ ਪਰਮ ਪਦ ਪਾਇਆ ਅਨਹਦ। ਧੁਨ ਵਾਜੈ ਨਿਤ ਵਾਜੇ ਗਾਈ ਸਤਿਗੁਰ ਬਾਣੀ। ਨਾਨਕ ਦਾਤ ਕਰੀ ਪ੍ਰਭ ਦਾਤਾ ਜੋਤੀ ਜੋਤ ਸਮਾਣੀ। ਮਨਮੁਖਾ ਮਨਮੁਖ ਮੂਹੇ ਮੇਰੀ ਕਰਮਾਇਆ ਰਾਮ। ਖਿਨਿਆਵੇ ਖਿਨ ਜਾਵੇ ਦੁਰਗੰਧ ਮੜਾ ਚਿਤ ਲਾਇਆ ਰਾਮ। ਲਾਇਆ ਦੁਰਗੰਧ ਮੜਾ ਚਿਤ ਲਾਗਾ ਜਿਉ ਰੰਗ ਕਸੁੰਬ ਦਿਖਾਇਆ। ਖਿਨ ਪੂਰਬ ਖਿਨ ਪੱਛਮ ਛਾਏ ਜਿਉ ਚੱਕ ਮਿਆਰ ਪਵਾਇਆ। ਦੁੱਖ ਖਾਵੈ ਦੁੱਖ ਸੰਚੈ ਭੋਗੈ ਦੁਖੀ ਬਿਰਧ ਵਧਾਈ। ਨਾਨਕ ਬੇਖਮ ਸੋਹੇਲਾ ਤਰੀਐ ਜਾਂ ਵੈ ਗੁਰ ਸ਼ਰਨਾਈ। ਮੇਰਾ ਠਾਕੁਰੋ ਠਾਕੁਰ ਨੀ ਕਾਗਮ ਥਾ ਰਾਮ। ਹਰ ਪੂੰਜੀ ਚਾਹੀ ਮੇਰੇ ਸਤਿਗੁਰ ਸ਼ਾਹ ਰਾਮ। ਹਰ ਪੂੰਜੀ ਚਾਹੀ ਨਾਮ ਵਿਸਾਈ ਗੁਣ ਗਾਵੈ ਗੁਣ ਗਾ ਪਾਵੈ। ਨੀਂਦ ਭੂਖ ਸਭ ਪਰ ਹਰ ਤਿਆਗੀ ਸੁਨੇ ਸੁਨ ਸਮਾਵੈ। ਵਣਜਾਰੇ ਇੱਕ ਪਾਤੀ ਆਵੈ ਲਾਹਾ ਹਰ ਨਾਮ ਲੈ ਜਾਹੇ। ਨਾਨਕ ਮਨ ਤਨ ਅਰਪ ਗੁਰ ਆਗੈ ਜਿਸ ਪ੍ਰਾਪਤ ਸੋ ਪਾਏ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਪਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਰੂਪ ਦਿਖਾਈ। ਗੁਰੂ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਆਸਾ ਮਹੱਲਾ ਚੌਥਾ ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ। ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ ਰਾਮ ਨਾਮ ਪਿਆਰਾ।
జగత్ నిస్తారా రామనామ వడయాయి కలయుగ రామనామ బోహితా గురుముఖ పార లంఘాయి హల్త పల్త రామనామ సుహెల్లే గురుముఖ కరణి సారీ నానక దాత దయా కర దేవే రామనామ నిస్తారి రామో రామనామ జపయా దుఃఖ కెల వేఖో నాశ గవాయా రామ గురుపరచే గురుపరచే తయా మే హృదయ రామ రవాయా రామ రవ్యా రామ హృదయ పరమగత పాయీ జాం గుర శరణాయీ ఆయే లోభ వికార నావ డుబ్బది నికళీ జా సతగుర నామ దడాయే జీదాన గుర పూరా దియా రామ నామ చిత్త లాయే ఆప కృపాల కృపా కర దేవే నానక గుర శరణాయే బాణీ రామ నామ సుణీ ਸਿੱਧ ਕਾਰਜ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਬਾਣੀ ਰਾਮ ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇਆ ਏ ਤਿਸ ਰੂਪ ਨਾ ਰੇਖਿਆ ਕਾਈ ਰਾਮੋ ਰਾਮ ਰਵਿਆ ਘਟੇ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸਿਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਜਿਨੀ ਰਾਮੋ ਰਾਮ ਨਾਮ ਵਿਸਾਰਿਆ ਸੇ ਮਨਮੁਖ ਮੂੜ ਭਾਗੀ ਰਾਮ ਤਿਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂੜ ਗਏ ਭਏ ਅਪਾਗੀ ਜਿਨ ਰਾਮ ਨਾਮ ਨਹਿ ਪਾਇਆ ਨੇਕ ਕਰਮ ਕਰਹਿ ਬਮਾਨੀ ਹਰ ਰਾਮੋ ਨਾਮ ਚੁਰਾਇਆ ਮਹਾ ਬਿਖਮ ਜਮ ਪੰਥ ਦੋਹੇ ਲਾਕਾ ਲੁਖਤ ਮੋਹ ਦੇ ਆਰਾ ਨਾਨਕ ਗੁਰਮੁਖ ਰਾਮ ਨਾਮ ਤੇ ਆਇਆ ਤਾਂ ਪਾਏ ਮੋਹ ਦੁਆਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ ਰਾਮ ਇਹੋ ਮਨੁ ਆਖਿਨ ਉਪਿਆਲੀ ਭਰਮ ਦਾ ਇਕਤ ਕਰੇ ਆਣੈ ਰਾਮ ਮਨ ਇਕਤ ਕਰੇ ਆਣੈ ਸਭ ਗਤਬਿੰਦ ਜਾਣੈ ਹਰ ਰਾਮੋ ਨਾਮ ਰਸਾਏ ਜਨਕੀ ਪੈਜ ਰੱਖੈ ਰਾਮ ਨਾਮਾ ਪ੍ਰਹਿਲਾਦ ਉਧਾਰ ਤਰਾਏ ਰਾਮੋ ਰਾਮ ਰਮੋ ਰਮ ਉੱਚਾ ਗੁਣ ਕਹਿਤਿਆਂ ਅੰਤ ਨਾ ਪਾਇਆ ਨਾਨਕ ਰਾਮ ਨਾਮ ਸੁਣ ਭੀਨੇ ਰਾਮੈ ਨਾਮ ਸਮਾਇਆ ਜਿਨ ਅੰਤਰੈ ਜਿਨ ਅੰਤਰੇ ਜਿਨ ਅੰਤਰੇ ਰਾਮ ਨਾਮ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ ਰਾਮ ਮਨ ਚਿੰਦਿਆ ਫਲ ਪਾਇਆ ਰਾਮ ਨਾਮ ਤੇ ਆਇਆ ਰਾਮ ਨਾਮ ਗੁਣ ਗਾਏ ਦੁਰਮਤ ਕੁਬੁੱਧ ਗਈ ਸੁਧ ਹੋਈ ਰਾਮ ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ ਜਿਤ ਰਾਮ ਨਾਮ ਪ੍ਰਗਾਸਿਆ ਨਾਨਕ ਹਾਰ ਭਾਜ ਸਦਾ ਦਿਨ ਰਾਤੀ ਗੁਰਮੁਖ ਨਿਜ ਕਰ ਵਸਿਆ ਜਿਨ ਸ਼ਰਧਾ ਰਾਮ ਨਾਮ ਲੱਗੀ ਤਿਨ ਦੂਜਾ ਚਿਤਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨਾ ਪਾਇਆ ਰਾਮ ਰਾਮ ਨਾਮ ਮਨ ਪਾਇਆ ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸਿਖਾਈ ਰਾਮ ਨਾਮ ਤਨ ਪੂੰਜੀ ਸੰਚੀ ਨੋ ਡੁੱਬੇ ਨਾ ਜਾਈ ਰਾਮ ਨਾਮ ਇਸ ਯੁਗ ਮੈਂ ਤੁਲਹਾ ਜਮ ਕਾਲ ਨੇੜ ਨਾ ਆਵੇ ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਸੇਵਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ ਰਾਮ ਮਨ ਤਨ ਅਰਪਿਆ ਬਹੁਤ ਮਨ ਸ਼ਰਦਿਆ ਗੁਰ ਸੇਵਕ ਪਾਏ ਮਿਲਾਏ ਦੀਨਾ ਨਾਥ ਜੀਆਂ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਰਾਮ ਨਾਮ ਮੰਤ ਹਿਰਦੈ ਦੇਵੈ ਨਾਨਕ ਮਿਲਣ ਸੁਭਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਛੰਤ ਮਹੱਲਾ ਚੌਥਾ ਕਰ ਦੂਜਾ ਹਰ ਹਰ ਕਰਤਾ ਦੁਖ ਬਿਨਾਸਨ ਪਤਤ ਪਾਵਨ ਹਰ ਨਾਮ ਜੀਓ ਹਰ ਸੇਵਾ ਭਾਈ ਪਰਮਗਤ ਪਾਈ ਹਰ ਉੱਤਮ ਹਰ ਹਰ ਕਾਮ ਜੀਓ ਹਰ ਉੱਤਮ ਕਾਮ ਜਪੀਐ ਹਰ ਨਾਮ ਹਰ ਜਪੀਐ ਅਸਰ ਹੋਵੈ ਜਨਮ ਮਰਨ ਦੋਵੇਂ ਦੁੱਖ ਮੇਟੇ ਸਹਿਜੇਹੀ ਸੁਖ ਸੋਵੈ ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਪੀਐ ਆਤਮ ਰਾਮ ਜੀਓ ਹਰ ਹਰ ਕਰਤਾ ਦੁਖ ਬਿਨਾ ਸੰਪਦਤ ਪਾਵਨ ਹਰ ਨਾਮ ਜੀਓ ਹਰ ਨਾਮ ਪਦਾਰਥ ਕਲਯੁਗ ਉੱਤਮ ਹਰ ਜਪੀਐ ਸਤਿਗੁਰ ਪਾਏ ਜੀਓ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣਤ ਦੁੱਖ ਜਾਏ ਜੀਓ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਿਗੁਰ ਗਿਆਨ ਬਲਿਆ ਘਟ ਚਾਨਣ ਗਿਆ ਅਨੰਦੇਹਰ ਗਵਾਇਆ ਹਰ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਧੁਰ ਲਿਖ ਪਾਏ ਜੀਓ ਹਰ ਨਾਮ ਪਦਾਰਥ ਕਲਯੁਗ ਉੱਤਮ ਹਰ ਜਪੀਐ ਸਤਿਗੁਰ ਪਾਏ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਓ
ਹਰ ਪ੍ਰੀਤ ਲਗਾਈ ਹਰ ਨਾਮ ਸਿਖਾਈ ਪਰਮ ਚੁਕਾ ਆਵਣ ਜਾਣ ਜੀਓ ਆਵਣ ਜਾਣਾ ਪਰਮ ਪਾਗਾ ਹਰ ਹਰ ਹਰ ਗੁਣ ਗਾਇਆ ਜਨਮ ਜਨਮ ਕਹਿ ਕੇ ਲਿਖ ਦੁੱਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ ਤਿਨ ਸਫਲ ਜਨਮ ਪ੍ਰਵਾਨ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਓ ਜੇ ਨਾ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉੱਤਮ ਹਰ ਹਰ ਲੋਕ ਜੀਓ ਹਰ ਨਾਮ ਵਡਾਈ ਹਰ ਨਾਮ ਸਿਖਾਈ ਗੁਰ ਸ਼ਬਦੀ ਹਰ ਰਸ ਭੋਗ ਜੀਓ ਹਰ ਰਸ ਭੋਗ ਮਹਾਂ ਨਿਰਜੋਗ ਵਡਭਾਗੀ ਹਰ ਰਸ ਪਾਇਆ ਸੇ ਧੰਨ ਵੱਡੇ ਸਤਿਪੁਰਖਾ ਪੂਰੇ ਜਿਨ ਗੁਰਮਤਿ ਨਾਮ ਤੇ ਆਇਆ ਜਨ ਨਾਨਕ ਰੇਣ ਮੰਗਾ ਭਗ ਸਾਧੂ ਮਨ ਚੁੱਕਾ ਸੋਗ ਵਿਜੋਗ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਦਾਨਾ ਤੇ ਉੱਤਮ ਹਰ ਹਰ ਲੋਕ ਜੀਓ ਆਸਾ ਮਹੱਲਾ ਚੌਥਾ ਸਤ ਯੁਗ ਸਭ ਸੰਤੋਖ ਸਰੀਰ ਆ ਭਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵੈ ਪਰਮ ਸੁਖ ਪਾਵੈ ਹਰ ਹਿਰਦੈ ਹਰ ਗੁਣ ਗਿਆਨ ਗੁਣ ਗਿਆਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭ ਇੱਕ ਦੂਜਾ ਅਵਰ ਨ ਕੋਈ ਹਰ ਹਰ ਲਿਵਲਾਈ ਹਰ ਨਾਮ ਸਿਖਾਈ ਹਰ ਦਰਗਹਿ ਪਾਵੈ ਮਾਨ ਜੀਓ ਸਤ ਯੁਗ ਸਭ ਸੰਤੋਖ ਸਰੀਰ ਆ ਪਗ ਚਾਰੇ ਧਰਮ ਧਿਆਨ ਜੀਓ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਦ ਸੰਜਮ ਕਰਮ ਕਮਾਏ ਜੀ ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜੀ ਮਨ ਹਿਰਦੈ ਕ੍ਰੋਧ ਮਹਾਂ ਬਿਸਲੋਧ ਨਿਰਪਤਾਵੈ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗੰਨਾ ਹੋ ਮੈਂ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜੀਓ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਦ ਸੰਜਮ ਕਰਮ ਕਮਾਏ ਜੀਓ ਯੁਗ ਦੁਆਪੁਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀ।

ਤੂੰ ਆਦਿ ਪੁਰਖ ਅਪਰੰਪਰ ਕਰਤਾ, ਤੇਰਾ ਭਾਰ ਨਾ ਪਾਇਆ ਜਾਏ ਜੀਓ। ਤੂੰ ਸਤ ਪਰਮੇਸ਼ਰ ਸਦਾ ਬਿਨਾਸੀ, ਹਰ ਹਰ ਗੁਣੀ ਨਿਧਾਨ ਜੀਓ। ਹਰ ਹਰ ਪ੍ਰਭ ਏਕੋ ਅਵਰ ਨਾ ਕੋਈ, ਤੂੰ ਆਪੇ ਪੁਰਖ ਸੁਜਾਨ ਜੀਓ। ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੇਵੜ ਅਵਰ ਨਾ ਕੋਈ, ਤੇਰਾ ਸ਼ਬਦ ਸਭ ਤੂੰ ਹੈ ਵਰਤੈ, ਤੂੰ ਆਪੇ ਕਰਹਿ ਸੋਈ। ਹਰ ਸਭ ਮਹਿਰ ਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ। ਤੂੰ ਸਤ ਪਰਮੇਸ਼ਰ ਸਦਾ ਬਿਨਾਸੀ, ਹਰ ਹਰ ਗੁਣੀ ਨਿਧਾਨ ਜੀਓ। ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜੋ ਪਾਵੈ ਤੇ ਵੈ ਚਲਾਏ ਜੀਓ। ਤੁਦੇ ਆਪੇ ਪਾਵੈ ਤੇ ਵੈ ਚਲਾਵੈ, ਸਭ ਤੇਰਾ ਸ਼ਬਦ ਸਮਾਏ ਜੀਓ। ਸਭ ਸ਼ਬਦ ਸਮਾਵੈ ਜਾਂ ਤੁਦ ਪਾਵੈ, ਤੇਰਾ ਸ਼ਬਦ ਵਡਿਆਈ। ਗੁਰਮੁਖ ਬੁੱਧ ਪਾਈਆ ਭਗਵਾਈਆ, ਸ਼ਬਦ ਰਹਿ ਸਮਾਈ। ਤੇਰਾ ਸ਼ਬਦ ਗੋਚਰ ਗੁਰਮੁਖ ਪਾਈਆ, ਨਾਨਕ ਨਾਮ ਸਮਾਏ ਜੀਓ। ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜੋ ਪਾਵੈ ਤੇ ਵੈ ਚਲਾਏ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦਾ ਆਸਾ, ਮਹੱਲਾ ਚੌਥਾ ਛੰਤ ਘਰ ਚੌਥਾ। ਹਰ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮਰਤ ਨਾ ਰਾਮ ਰਾਜੇ ਮਾਨਾ। ਰਾਮ ਕਸਵੱਟੀ ਲਾਇਆ ਕੰਚਨ ਸੋ ਵਿੰਨਾ, ਗੁਰਮੁਖ ਰੰਗ ਚ ਲੂਲਿਆ ਮੇਰ ਮਨ ਤਨੋ ਭਿੰਨਾ। ਜਨ ਨਾਨਕ ਮੁਸਕ ਚ ਕੋਲਿਆ ਸਭ ਜਨਮ ਤਨ ਧੰਨਾ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆ ਲੈਣੀਆਂ ਰਾਮ ਰਾਜੇ। ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ, ਜੀਵਨ ਮੁਖ ਸੋ ਆਖੀਐ ਮਰ ਜੀਵੈ ਮਰੀਆ। ਜਨ ਨਾਨਕ ਸਤਿਗੁਰ ਮੇਲ ਹਾਰ ਜਗਤ ਉਤਰ ਤਰੀਆ, ਹਮ ਮੂਰਖ ਮੁਗਧ ਸ਼ਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ। ਗੁਰਪੂਰੈ ਹਰ ਪਾਇਆ ਹਰ ਭਗਤ ਕ ਮੰਗਾ, ਮੇਰੇ ਮੰਤਨ ਸ਼ਬਦ ਵਿਗਾਸਿਆ ਜਪ ਅੰਤ ਤਰੰਗਾ। ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ, ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਜਾ ਰਾਮ ਰਾਜੇ। ਹਉ ਮੰਗੋ ਸ਼ਰਨ ਹਰ ਨਾਮ ਕੀ, ਹਰ ਹਰ ਮੁਖ ਪਾਇਆ ਭਗਤ ਵਛਲ ਹਰ ਬਿਰਦ ਹੈ ਹਰ ਲਾਜ ਰਖਾਇਆ। ਜਨ ਨਾਨਕ ਸ਼ਰਨਾਗਤੀ ਹਰ ਨਾਮ ਤਰਾਇਆ ਆਸਾ ਮਹੱਲਾ ਚੌਥਾ। ਗੁਰਮੁਖ ਟੂੰਟ ਟੁੰਡੇ ਆ ਹਰ ਸੱਜਣ ਲੱਦਾ ਰਾਮ ਰਾਜੇ। ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮੰਤਨ ਵਿਦਾ। ਤੁਰਪਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ, ਪੰਥ ਦਸਾਵਾ ਨਿਤ ਖੜੀ ਮਦ ਜੋਬਨ ਬਾਲੀ ਰਾਮ ਰਾਜੇ। ਹਰ ਹਰ ਨਾਮ ਚੇਤਾਏ ਗੋਰਾ, ਹਰ ਮਾਰਗ ਚਾਲੀ ਮੇਰਾ ਮੰਤਨ ਨਾਮ ਆਧਾਰ ਹੈ ਹਉਮੈ ਬਿਖ ਜਾਲੀ। ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ, ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ। ਮੇਰਾ ਮੰਤਨ ਬਹੁਤ ਬੈਰਾਗਿਆ ਹਰ ਨੈਣ ਰਸ ਭਿੰਨੇ, ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮੇਲ ਹਰ ਮਨ ਮੰਨੇ। ਹਉ ਮੂਰਖ ਕਾਰ ਲਾਈਆ ਨਾਨਕ ਹਰ ਕੰਮੇ, ਗੁਰ ਅੰਮ੍ਰਿਤ ਪਿੰਨੀ ਦੇਹੁਰੀ ਅੰਮ੍ਰਿਤ ਪੁਰਕੇ ਰਾਮ ਰਾਜੇ। ਜਿਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਗੁਰ ਤੁਠੈ ਹਰ ਪਾਇਆ ਚੁੱਕੇ ਤੱਕ ਤੱਕੇ। ਹਰ ਜਨ ਹਰ ਹਰ ਹੋਇਆ ਨਾਨਕ ਹਰ ਕੇ ਆਸਾ ਮਹੱਲਾ ਚੌਥਾ। ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ। ਗੁਰ ਸਤਿਗੁਰ ਸੱਚਾ ਸ਼ਾਹੋ ਹੈ ਸਿੱਖ ਦੇ ਹਰ ਰਾਸੇ, ਧਨ ਧਨ ਵਣਜਾਰਾ ਬਣਜ ਹੈ ਗੁਰ ਸ਼ਾਹੋ ਸਾਬਾਸੇ। ਜਨ ਨਾਨਕ ਗੁਰ ਤਿਨੀ ਪਾਇਆ ਜੈਨਾ ਧੁਰ ਲਿਖਤ ਲਲਾਟ ਲਿਖਾਸੇ। ਸੱਚ ਸ਼ਾਹੋ ਹਮਾਰਾ ਤੂੰ ਤਣੀ ਸਭ ਜਗਤ ਵਣਜਾਰਾ ਰਾਮ ਰਾਜੇ। ਸਭ ਭਾਂਡਾ ਤੁਧੈ ਸਾਜਿਆ ਵਿੱਚ ਵਸਤ ਹਰ ਥਾਰਾ, ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ ਕਿਆ ਕੋਈ ਕਰੇ ਵਿਚਾਰਾ। ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਭੰਡਾਰਾ, ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ, ਤੂੰ ਅਪਰ ਪਾਰੋ ਰਾਮ ਰਾਜੇ। ਹਰ ਨਾਮ ਸਲਾਹ ਹੈ ਦਿਨ ਰਾਸ ਇਹਾ ਸਦਾਰੋ, ਹਮ ਮੂਰਖ ਕਿਸ਼ੂ ਨਾ ਜਾਣ ਹਾਕੇ ਪਾਵੈ ਪਾਰੋ। ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰੋ, ਜਿਉ ਭਾਵੈ ਤਿਉ ਰਾਖ ਲੈ ਹਮ ਸ਼ਰਨ ਪ੍ਰਭਾਏ ਰਾਮ ਰਾਜੇ। ਹਮ ਭੂਲ ਵਿਗਾੜੈ ਦਿਨ ਸਰਾਤ, ਹਰ ਲਾਜ ਰਖਾਏ ਹਮ ਬਾਰਕ, ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਆਸਾ ਮਹੱਲਾ ਚੌਥਾ। ਜਿਨ ਮਸਤਕ ਤੁਰ ਹਰ ਲਿਖਿਆ, ਤਿਨ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਢ ਪਲਿਆ, ਹਰ ਲੱਦਾ ਰਤਨ ਪਦਾਰਥ ਹੋ ਫਿਰ ਬਹੁੜਨਾ ਚਲਿਆ। ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ, ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤਾ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ, ਤੂੰ ਹਰ ਤੇਰਾ ਸਭ ਕੋ ਸਭ ਤੋਂ ਪਾਏ ਰਾਮ ਰਾਜੇ। ਕਿਛ ਹਾਲ ਕਿਸੈ ਦੇ ਕਿਛ ਨਹੀਂ ਸਭ ਚਲੈ ਚਲਾਏ, ਜਿਨ ਤੂੰ ਮੇਲੈ ਪਿਆਰੇ ਸੇ ਤੁਧ ਮਿਲ ਹੈ ਜੋ ਹਰ ਮਨ ਪਾਏ। ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਪੀਜੈ ਰਾਮ ਰਾਜੇ। ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹੱਥ ਦੀਜੈ। ਜਿਨ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ ਆਸਾ ਮਹੱਲਾ ਚੌਥਾ।
जिन अंतर हर हर प्रीत है ते जिन सुखड़ सियाने राम राजे जे बारों भुल चुक बोल दे पी खरे हर पाने हर संतान होर थाउ नहीं हर मान ने माने जन नानक नाम दी बाण है हर तान सुताने जिथे जाए बह मेरा सतगुरु सो थान सोहावा राम राजे गुरसिखी सो थान पालिया लै धूर मुख लावा गुरसिखा की काल थाए पई जिन हर नाम ते आवा जिन नानक सतगुर पूजिया तिन हर पूज करावा गुरसिखा माना हर प्रीत है हर नाम हर तेरी राम राजे कर सेवै पूरा सतगुरु भुख जाए लह मेरी गुरसिखा की भुख सब गई तिन पिछे होर खाए कनेरी जन नानक हर पुन बीजिया फिर तोट ना वै हर पुन केरी गुरसिखा मन वधाइया जिन मेरा सतगुरु डिठा राम राजे कोई कर गल सुना वै हर नाम की सो लगै गुरसिखा मन मिठा हर दरगा गुरसिख पहनाइया जिना मेरा सतगुर तुठा जन नानक हर हर होया हर हर मन उठाया सा महला चौथा जिना भेटिया मेरा पूरा सतगुरु तेन हर नाम दरड़ा वै राम राजे तिसकी तृष्णा भुख सब उतरै जो हर नाम ते आवै जो हर हर नाम ते आएंदे तिन जम नेड़ ना आवै जन नानक कहो हर कृपा कर नित जपै हर नाम तरावै जिन गुरमुख नाम ते आया तिना फिर बिगना होई राम राजे जिन सतगुर पुरख मनाया तिन पूजे सब कोई जिन सतगुर प्यारा सेविया तिना सोख सद होई जिना नानक सतगुर भेटिया तिना मिलिया हर सोई जिना अंतर गुरमुख प्रीत है तिन हर रखण हरा राम राजे तिन की निंदा कोई क्या करे जिन हर नाम प्यारा जिन हर सेती मन मन्या सब दोष चख मारा जन नानक नाम ते आया हर रखण हरा हर जुग जुग भगत उपाया पैज रखदा आया राम राजे हरनाक्ष दोष हर मारिया प्रहलाद तराया अहंकारियां निंदका पिठ दे नाम दे ओ मुख लाया जन नानक ऐसा हर सेविया अंत लय छड़ाया आसा महला चौथा छंत कर पंजवा एक ओंकार सतगुर प्रसाद मेरे मन परदेसी वे प्यारे आओ करे हर गुरु मिलाव मेरे प्यारे कर वसै हरे रंग रलिया मानो मेरे प्यारे हर कृपा करे गुरु नानक तुठा मेरे प्यारे मेले हरे मैं प्रेम ना चाख्या मेरे प्यारे भाओ करे मन तृष्णा ना बुझी मेरे प्यारे नित आस करे नित जोबन जावे मेरे प्यारे जम सास हिरे भाग मणि सोहागण मेरे प्यारे नानक हार और तारे पिर रतड़े मेंडे लोयन मेरे प्यारे चातर एक बूंद जिवै मन शीतल होआ मेरे प्यारे हर बूंद पीवै तन बिरों जगावै मेरे प्यारे नींद ना पवै किवै हर सज्जन लद्दा मेरे प्यारे नानक गुरु लिवै चढ़ चेत बसंत मेरे प्यारे प्यारे भलिया रुते पिर बाजड़ो मेरे प्यारे आंगन धूड़ लुते मन आस उडीणी मेरे प्यारे दोए नैन जुते गुरु नानक देख विकसी मेरे प्यारे ज्यो मात सुते हर कियां कथा कहानियां मेरे प्यारे सतगुरु सुनाइया गुर बिटड़ो हों कोली मेरे प्यारे जिन हर मेलाइया सब आसा हर पूरिया मेरे प्यारे मन चिंदेड़ा फल पाया हर तुठड़ा मेरे प्यारे जन नानक नाम समाया प्यारे हर बिन प्रेम ना खेल सा क्यों पाई गोरा जित लग प्यारा देख सा हर दातड़े मेल गुरु मुख गुरमुख मेल सा जन नानक गुर नानक पाया मेरे प्यारे तुर मस्तक लेख सा एक ओंकार सतगुर प्रसाद अरागा सा महला पंजवा छंत कर पहला अनदोन दकना मैं सो प्रभ डीठा राम चाख्याड़ा मैं हर रस मीठा राम हर रस मीठा मन मैं बूठा सतगुर तूठा सहज पिया गृह वसाया मंगल गाया पंच दोष्ट होए भाग गया शीतला गाने अमृत बाणे साजन संत बसीठा कौ नानक हर स्यो मन मानिया सो प्रभ नेणी डीठा सोहेड़े मेरे बंक द्वारे राम पाहुनड़े मेरे संत प्यारे राम संत प्यारे कारज
ਸਾਰੇ ਨਮਸਕਾਰ ਕਰਨ ਲੱਗੇ। ਸੇਵਾ ਆਪੇ ਜਾਂਜੀ ਆਪੇ ਮਾਂਜੀ ਆਪ ਸੁਆਮੀ ਆਪ ਦੇਵਾ, ਆਪਣਾ ਕਾਰਜ ਆਪ ਸਵਾਰੇ ਆਪੇ ਧਾਰਨ ਤਾਰੇ। ਕਹੋ ਨਾਨਕ ਸ਼ਾਹ ਘਰ ਮੈਂ ਬੈਠਾ ਸੋਹੇ ਬੰਕ ਦੁਆਰੇ, ਨਵਨ ਦੇ ਨੌਨ ਦੇ ਮੇਰੇ ਕਰਮ ਆਈ ਰਾਮ, ਸਭ ਕੁਛ ਮੈਂ ਸਭ ਕੁਛ ਪਾਇਆ ਨਾਮ ਧਿਆਈ ਰਾਮ, ਨਾਮ ਧਿਆਈ ਸਦਾ ਸਿਖਾਈ ਸਹਿ ਸੁਆਈ, ਗੋਬਿੰਦਾ ਗਣਤ ਮਿਟਾਈ ਚੁੱਕੀ ਤਾਈ, ਕਦੇ ਨਾ ਵਿਆਪੈ ਮਨ ਚਿੰਦਾ, ਗੋਬਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ। ਕਹ ਨਾਨਕ ਫਿਰ ਮੇਰੇ ਸੰਗੈ ਤਾਂ ਮੈਂ ਨਵਨਿਤ ਪਾਈ, ਸਰਸੜੇ ਮੇਰੇ ਭਾਈ ਸਭਮੀਤਾ ਰਾਮ, ਬਿਖਮੋ ਬਿਖਮਾ ਖਾੜਾ ਮੈਂ ਗੁਰਮਿਲ ਜੀਤਾ ਰਾਮ, ਗੁਰਮਿਲ ਜੀਤਾ ਹਰ ਹਰ ਕੀਤਾ ਤੂਟੀ ਪੀਤਾ ਪਰਮਗੜਾ, ਪਾਇਆ ਖਜਾਨਾ ਬੋਸਦਾਨਾ ਸਾਣਥ ਮੇਰੀ ਆਪ ਖੜਾ, ਸੋਈ ਸੋ ਗਿਆਨਾ ਸੋ ਪ੍ਰਦਾਨਾ ਜੋ ਪ੍ਰਭ ਆਪਣਾ ਕੀਤਾ, ਕਹੋ ਨਾਨਕ ਜਾਂ ਵੱਲ ਸੁਆਮੀ ਜਾਂ ਸੱਤਾਂ ਸਰਸੇ ਭਾਈ ਮੀਤਾ ਆ ਸਾ ਮਹੱਲਾ ਪੰਜਵਾਂ, ਅਕਥਾ ਹਰ ਅਕਥਕ ਦਾ ਕਿਸ਼ਾਏ ਨਾ ਜਾਣੀ ਰਾਮ, ਸੁਰਨਰ ਮੁਰਜਨ ਸਹਿਜ ਵਖਾਣੀ ਰਾਮ, ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ, ਜਪ ਏਕ ਲਖ ਪ੍ਰਭ ਨਿਰੰਜਨ ਮਨ ਚਿੰਦਿਆ ਫਲ ਪਾਇਆ, ਤਜਮਾਨ ਮੋਹ ਵਿਕਾਰ ਦੂਜਾ ਜੋਤੀ ਜੋ ਸਮਾਣੀ, ਬਿਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ, ਹਰ ਸੰਤ ਸੱਜਣ ਮੇਰੇ ਮੀਤ ਸਹਾਈ ਰਾਮ, ਵੱਡ ਭਾਗੀ ਸਤ ਸੰਗਤ ਪਾਈ ਰਾਮ, ਵੱਡ ਭਾਗੀ ਪਾਏ ਨਾਮ ਤੇ ਆਏ ਲਾਥੇ ਦੁੱਖ ਸੰਤਾਪੈ, ਗੁਰ ਚਰਨੀ ਲਾਗੇ ਪਰੰਪੋ ਭਾਗੇ ਆਪ ਮਿਟਾਇਆ ਆਪੈ, ਕਰ ਕਿਰਪਾ ਮੇਲੇ ਪ੍ਰਭ ਆਪਣੇ ਵਿਛੜਕਤ ਹੈ ਨਾ ਜਾਈ, ਬਿਨਵੰਤ ਨਾਨਕ ਦਾਸ ਤੇਰਾ ਸਦਾ ਹਰ ਸ਼ਰਨਾਈ, ਹਰ ਦਰ ਸੋਹਨ ਤੇਰੇ ਭਗਤ ਪਿਆਰੇ ਰਾਮ, ਵਾਰੀ ਤਿੰਨ ਵਾਰੀ ਜਾਵਾਂ ਸਤਬਲੇ ਹਾਰੇ ਰਾਮ, ਸਤਬਲੇ ਹਾਰੇ ਕਰ ਨਮਸਕਾਰੇ ਜਿਨ ਭੇਟਤ ਪ੍ਰਭ ਜਾਤਾ, ਘਟ ਘਟ ਰਵ ਰਹਿਆ ਸਭ ਥਾਈ ਪੂਰਨ ਪੁਰਖ ਵਿਦਾਤਾ, ਗੁਰਪੂਰਾ ਪਾਇਆ ਨਾਮ ਤੇ ਆਜੂਏ ਜਨਮ ਨਾ ਹਾਰੇ, ਬਿਨਵੰਤ ਨਾਨਕ ਸ਼ਰਨ ਤੇਰੀ ਰਾਖ ਕਿਰਪਾ ਤਾਰੇ, ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ, ਤੇਰੇ ਚਰਨ ਤੂਰ ਵਡਭਾਗੀ ਪਾਵਾਂ ਰਾਮ, ਹਰ ਧੂੜੀ ਨਾ ਆ ਮੈਲ ਗਵਾਈ ਆ ਜਨਮ ਮਰਨ ਦੁੱਖ ਲਾਥੇ, ਅੰਤਰ ਬਾਹਰ ਸਦਾ ਹਧੂਰੇ ਪਰਮੇਸ਼ਰ ਪ੍ਰਭ ਸਾਥੇ, ਮਿਟੇ ਦੁੱਖ ਕਲਿਆਣ ਕੀਰਤਨ ਬਹੁੜ ਜਨਮ ਨਾ ਬਹੁੜ ਜੋਨ ਨਾ ਪਾਵਾਂ, ਬਿਨਵੰਤ ਨਾਨਕ ਗੁਰ ਸ਼ਰਨ ਤਰੀਐ ਆਪਣੇ ਪ੍ਰਭ ਭਾਵਾਂ ਆਸਾ ਛੰਤ। ਮਹੱਲਾ ਪੰਜਵਾਂ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਚਰਨ ਕਮਲ ਮਨ ਬੇਦਿਆ ਕਿਛ ਆਨ ਨਾ ਮਿੱਠਾ ਰਾਮ ਰਾਜੇ, ਮਿਲ ਸੰਤ ਸੰਗਤ ਆਰਾਧਿਆ ਹਰ ਘੱਟ ਘਟੇ ਡੀਠਾ ਰਾਮ ਰਾਜੇ, ਹਰ ਘੱਟ ਘਟੇ ਡੀਠਾ ਅੰਮ੍ਰਿਤੋ ਬੂਠਾ ਜਨਮ ਮਰਨ ਦੁੱਖ ਨਾਠੇ, ਗੁਣ ਨਿਧ ਗਾਇਆ ਸਭ ਦੁੱਖ ਮਿਟਾਇਆ ਹੋ ਮੈਂ ਬਿਨਸੀ ਗਾਠੇ, ਸਭ ਦੁੱਖ ਮਿਟਾਇਆ ਹੋ ਮੈਂ ਬਿਨਸੀ ਗਾਠੇ, ਪ੍ਰਿਓ ਸਹਿ ਸੁਭਾਈ ਛੋੜ ਨਾ ਜਾਈ ਮਨ ਲੱਗਾ ਰੰਗ ਮਜੀਠਾ, ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮਿੱਠਾ, ਜਿਉਂ ਰਾਤੀ ਜਲ ਮਛਲੀ ਤਿਉਂ ਰਾਮ ਰਸਮਾ ਤੇ ਰਾਮ ਰਾਜੇ, ਗੁਰੂ ਪੂਰਾ ਉਪਦੇਸਿਆ ਜੀਵਨ ਗਤ ਪਾਤੇ ਰਾਮ ਰਾਜੇ, ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲੀਏ ਲੜ ਲਾਏ, ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਕ ਤੂੰ ਜਾਏ, ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾਂ ਕੀ ਮਿਟਣ ਦਾਤੇ, ਜਲ ਸੰਗਰਾਤੀ ਮਛਲੀ ਨਾਨਕ ਹਰ ਮਾਤੇ ਚਾਤਰਿਕ ਜਾਚੈ ਬੂੰਦ ਜਿਉ, ਹਰ ਪ੍ਰਾਣ ਆਧਾਰਾ ਰਾਮ ਰਾਜੇ, ਮਾਲ ਖਜ਼ੀਨਾ ਸੁੱਤ ਭਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੇ, ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਂ ਕੀ ਗਤ ਨਹੀਂ ਜਾਣੀਐ, ਹਰ ਸਾਸ ਗਰਾਸ ਨਾ ਬਿਸਰਾ ਕਬ ਹੂੰ ਗੁਰ ਸ਼ਬਦੀ ਰੰਗ ਮਾਣੀਐ, ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਭਰਮ ਮੋਹ ਦੁਖ ਡਾਰਾ, ਚਾਤਰਿਕ ਜਾਚੈ ਬੂੰਦ ਜਿਉ, ਨਾਨਕ ਹਰ ਪਿਆਰਾ ਮਿਲੇ ਨਾਰਾਇਣ ਆਪਣੇ ਮਾਨ ਔਰਥੋ ਪੂਰਾ ਰਾਮ ਰਾਜੇ, ਢਾਠੀ ਪੀਤ ਬ੍ਰਹਮ ਕੀ ਪੇਟਤ ਗੁਰ ਸੂਰਾ ਰਾਮ ਰਾਜੇ, ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨਿਤ ਦੀਨ ਦੇ ਅੱਲਾ, ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ, ਸੂਖ ਸਹਿਜ ਆਨੰਦ ਕਨੇਰੇ ਪਤਤ ਪਾਵਨ ਸਾਧੂ ਧੂਰਾ, ਹਰ ਮਿਲੇ ਨਾਰਾਇਣ ਨਾਨਕਾ ਮਾਨ ਔਰਥੋ ਪੂਰਾ ਆਸਾ ਮਹੱਲਾ ਪੰਜਵਾਂ, ਛੰਤ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ, ਜਾਂ ਕਉ ਪਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ, ਨਾਨਕ ਪ੍ਰੀਤ ਲਗੀ ਤਿੰਨ ਰਾਮ ਸਿਉ ਭੇਟਤ ਸਾਧ ਸੰਗਾਤ, ਛੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮਨ ਐਸੀ ਪ੍ਰੀਤ ਹਰੇ, ਅਬ ਉਰਜੋ ਅਲ ਕਮਲੇ ਬਾਸਨ ਮਾਹੇ ਮਗਨ ਇਨ ਕਿਨ ਇੱਕ ਖਿਨ ਪੀ ਨਾਹੇ ਡਰੈ, ਖਿਨ ਨਾਹੇ ਟਰੀਆ ਪ੍ਰੀਤ ਹਰੀਆ, ਸਿਗਾਰ ਹਬਰਸ ਅਰਪੀਆ ਜੈ ਦੁੱਖ ਭਣੀਆਂ ਜਮ ਪੰਥ, ਜੈ ਦੁੱਖ ਸੁਣੀਆ ਜਮ ਪੰਥ ਭਣੀਆਂ ਤੈ ਸਾਧ ਸੰਗ ਨਾ ਡਰਪੀਆ, ਕਰ ਕੀਰਤ ਗੋਬਿੰਦ ਗੁਣੀਐ ਸਗਲ ਪਰਾਸ਼ਤ ਦੁੱਖ ਹਰੇ, ਕਹੋ ਨਾਨਕ ਸ਼ੰਤ ਗੋਬਿੰਦ ਹਰ ਕੇ ਮਨ ਹਰ ਸਿਉ ਨਿਹੁ ਕਰੇ, ਹੋ ਐਸੀ ਮਨ ਪ੍ਰੀਤ ਹਰੇ, ਜੈਸੀ ਮਛਲੀ ਨੀਰ ਇੱਕ ਖਿਨ ਪੀਨਾ ਥੀਰੇ ਮਨ ਐਸਾ ਨਿਹੁ ਕਰੇ, ਹੋ
जैसी चातरक प्यास खिन खिन बूंद चवै बरस सुहावे में हो हर प्रीत करी जय हमन दी जय तलाइया चे तुम रारी मान की जय शन परी जय दर्शन को बलिहार गुर सो प्रसन्न मिलना बिछुने तन देंदी सा सुनेहा कहो नानक छंत अनंत ठाकुर के हर स्यों की जय नेहा मन ऐसा ने हो करे हो चक भी सूर स्नेहो चितवै आसकणी कद दिनी हर देखी कोकिल अंब प्रीत चवै सुहावी है मन हर रंग की जी है हर प्रीत करी जय मान न की जय कराती के हब पहुनिया अब क्या रंग लायो मोहर चायो नंगे आवन जावन फिर साधु शरणी परी है चरणी अब टूट समोह जो कीती है कहो नानक छंत दयाल पुरख के मन हर लाए प्रीत कब दिनी हर देखी निस गुरंग जैसे नाद सुन सरवणी ही ओ डिवै मन ऐसी प्रीत की जय जैसी तरुण पतार उर्जी पिर है सिवै एहो मन लाल दीजै मन लाले दीजे पोखरी जय हब खुशियां रंग माने फिर अपना पाया रंग लाल बनाया अत मिलो मित्र चराने गुरथिया साखी ता डिठम आखी फिर जे हावर नदी सै कहो नानक छंत दयाल मोहन के मन हर चरण गिहिजे ऐसी मन प्रीत कीजे असा महला पंजवा श्लोक बन मन फिरती खोजती हरी बाब गाहे नानक बेटे साध जाब हर पाया मन माहे छंत जंको खोजै संख मुनि अनेक तपे ब्रह्मे कोट आराधा ज्ञानी जाप जपे जप ताप संजम करिया पूजा अनेक सोधन बंदना कर गवन बसुदा तीर्थ है मज्जन मिलन को निरंजना मान खुबान तेन पशु पंखी सगल तुजै राधते दयाल लाल गोविंद नानक मिल साध संगत होए कते कोट बिशन अवतार शंकर जटा तार चाहे तुझ दयार मंत्र नुर चपार अपार अगम गोविंद ठाकुर सगल पूरक प्रभतनी सोर सिद्ध गण गंधर्व त्यावें जख किन्नर गुणपणी कोट इंद्र अनेक देवा जपत ज्वामी जपत स्वामी जय जयकार नाथ नाथ दयाल नानक साध संगत मिल उदार कोट देवी जा कौ सेवै लक्ष्मी अनक भांत गोपत प्रगट जा कौ राधे पौन पानी दिन सरात नखे अतर ससियर सूर त्यावै बसुद गगना गावै सगल खाणी सगल बाणी सदा सदा त्यावै सिमरत पुराण चतुर्वेद खट शास्त्र जाको जपात पतित पावन भगत वछल नानक मिलिया संग साथ जेती प्रभु जनाई रसना तेत पनी अनजानत जो सेवै तेती नह जाए गनी अवगत अगानत था ठाकुर सगल मंजे बहरा सर्व जाचक एक दाता नह दूर संगी जाहरा वस भगत थी।

ਕਰੋ ਵਡਭਾਗੀ ਹੋ ਸਿਮਰੋ ਹਰ ਹਰ ਰਾਏ। ਨਾਨਕ ਜਿਸ ਸਿਮਰਤ ਸਭ ਸੁਖ ਹੋਵੈ, ਦੁਖ ਦਰਦ ਭ੍ਰਮ ਜਾਏ ਸ਼ੰਤ। ਨਾਮ ਜਪਤ ਗੋਬਿੰਦ ਨਹਿ ਅਲਸਾਈਐ, ਪੇਟਤ ਸਾਧੂ ਸੰਗ ਜਮਪੁਰ ਨਹਿ ਜਾਈਐ। ਦੁਖ ਦਰਦ ਨਾ ਭਉ ਵਿਆਪੈ, ਨਾਮ ਸਿਮਰਤ ਸਾਧ ਸੁਖੀ। ਸਾਸ ਸਾਸ ਅਰਾਧ ਹਰ ਹਰ ਧਿਆਏ, ਸੋ ਪ੍ਰਭ ਮਨ ਮੁਖੀ। ਕਿਰਪਾਲ ਦਇਆਲ ਰਸਾਲ ਗੁਣਨਿਧ, ਕਰ ਦਇਆ ਸੇਵਾ ਲਾਈਐ। ਨਾਨਕ ਪਿੰਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨਹਿ ਅਲਸਾਈਐ। ਪਾਵਨ ਪਤਤ ਪੁਨੀਤ, ਨਾਮ ਨਿਰੰਜਨਾ ਭਰਮ ਅੰਧੇਰ ਬਿਨਾਸ। ਗਿਆਨ ਗੁਰ ਅੰਜਨਾ, ਗੁਰ ਗਿਆਨ ਅੰਜਨ ਪ੍ਰਭ ਨਿਰੰਜਨ। ਜਲ ਥਲ ਮਹੀਲ ਪੂਰਿਆ, ਇਕ ਨਿਮਖ ਜਾ ਕੈ ਹਿਰਦੈ ਵਸਿਆ, ਮਿਟੇ ਤਿਸਹਿ ਵਸੂਰਿਆ। ਅਗਾਧ ਬੋਧ ਸਮਰੱਥ ਸਵਾਮੀ, ਸਰਬ ਕਾ ਪਉ ਭੰਜਨਾ। ਨਾਨਕ ਪਿਅੰਪੈ ਚਰਨ ਜੰਪੈ, ਪਾਵਨ ਪਤਤ ਪੁਨੀਤ ਨਾਮ ਨਿਰੰਜਨਾ। ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ, ਮੋਹਿ ਆਸੁਰ ਤੋ ਚਰਨ ਸਵਾਮੀ, ਤੁਮਾਰੀ ਸਰਨ ਸਿਧੇ। ਹਰ ਚਰਨ ਕਾਰਨ ਕਰਨ ਸਵਾਮੀ, ਪਤਤ ਉਦਰਨ ਹਰ ਹਰੇ। ਸੰਸਾਰ ਸਾਗਰ ਸੰਸਾਰ ਭਵ ਉਤਾਰ, ਨਾਮ ਸਿਮਰਤ ਬਹੁਤਰੇ। ਆਦ ਅੰਤ ਬੇਅੰਤ ਖੋਜ ਹੈ, ਸੁਨੀ ਉਦਰਨ ਸੰਤ ਸੰਗ ਵਿਦੇ। ਨਾਨਕ ਪਿੰਪੈ ਚਰਨ ਜੰਪੈ, ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ। ਭਗਤ ਵਛਲ ਹਰ ਬਿਰਦ ਆਪ ਬਣਾਇਆ, ਜਹ ਜਹ ਸੰਤ ਅਰਾਧ ਹੈ ਤਹਿ ਤਹਿ ਪ੍ਰਗਟਾਇਆ। ਪ੍ਰਭ ਆਪ ਲੀਏ ਸਮਾਏ, ਸਹਿਜ ਸੁਭਾਏ ਭਗਤ ਕਾਰਜ ਸਾਰਿਆ। ਆਨੰਦ ਹਰ ਜਸ ਮਹਾਮੰਗਲ, ਸਰਬ ਦੁਖ ਵਿਸਾਰਿਆ। ਚਮਤਕਾਰ ਪ੍ਰਗਾਸ ਦਹ ਦਿਸ, ਏਕ ਤਹਿ ਦ੍ਰਿਸ਼ਟਾਇਆ। ਨਾਨਕ ਪਿੰਪੈ ਚਰਨ ਜੰਪੈ, ਭਗਤ ਵਛਲ ਹਰ ਬਿਰਦ ਆਪ ਬਣਾਇਆ। ਆਸਾ ਮਹੱਲਾ ਪੰਜਵਾਂ। ਥਿਰ ਸੰਤਨ ਸੁਹਾਗ, ਮਰੈ ਨਾ ਜਾਵੇ, ਜਾ ਕੈ ਗ੍ਰਹਿ ਹਰ ਨਾਹੋ, ਸੋ ਸਦ ਹੀ ਰਾਵੇ। ਅਵਿਨਾਸੀ ਅਵਿਗਤ, ਸੋ ਪ੍ਰਭ ਸਦਾ ਨਵਤਨ ਨਿਰਮਲਾ, ਨਹਿ ਦੂਰ ਸਦਾ ਹਦੂਰ। ਠਾਕੁਰ ਦਹਿ ਦਿਸ ਪੂਰਨ ਸਦ ਸਦਾ, ਪ੍ਰਾਣ ਪਤ ਗਤ ਮਤ ਜਾਤੇ ਪ੍ਰਿਯ, ਪ੍ਰੀਤ ਪ੍ਰੀਤਮ ਭਾਵੇ। ਨਾਨਕ ਵਖਾਣੈ ਗੁਰਬਚਨ ਜਾਣੈ, ਥਿਰ ਸੰਤਨ ਸੁਹਾਗ, ਮਰੈ ਨਾ ਜਾਵੇ। ਜਾ ਕਉ ਰਾਮ ਪਤਾਰ, ਤਾਕੈ ਅਨਦ ਘਣਾ, ਸੁਖਵੰਤੀ ਸਾਨਾਰ, ਸੋਭਾ ਪੂਰਬਣਾ। ਮਾਣ ਮਹਤ ਕਲਿਆਣ, ਹਰ ਜਸ ਸੰਗ ਸੁਰਜਨ ਸੋ ਪ੍ਰਭੂ। ਸਰਬ ਸਿੱਧ ਨਵ ਨਿਧ, ਤਿਤ ਗ੍ਰਹਿ ਨਹੀਂ ਊਨਾ ਸਭ ਕਛੂ। ਮਧੁਰ ਬਾਣੀ ਪ੍ਰਹਿ ਮਾਨੀ, ਥਿਰ ਸੁਹਾਗ ਤਾਕਾ ਬਣਾ। ਨਾਨਕ ਵਖਾਣੈ ਗੁਰਬਚਨ ਜਾਣੈ, ਜਾ ਕਉ ਰਾਮ ਪਤਾਰ, ਤਾਕੈ ਅਨਦ ਘਣਾ। ਆਓ ਸਖੀ ਸੰਤ ਪਾਸ, ਸੇਵਾ ਲਾਗੀਐ ਪੀਸੋ ਚਰਨ ਪਖਾਰ। ਆਪ ਤਿਆਗੀਐ ਤਜ ਆਪ ਮਿਟੈ ਸੰਤਾਪ, ਆਪ ਨਹਿ ਜਾਣਾਈਐ। ਸਰਣ ਗਹੀਜੈ ਮਾਨ ਲੀਜੈ, ਕਰੇ ਸੋ ਸੁਖ ਪਾਈਐ। ਕਰ ਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰਹਿਣ ਜਾਗੀਐ। ਨਾਨਕ ਵਖਾਣੈ ਗੁਰਬਚਨ ਜਾਣੈ, ਆਓ ਸਖੀ ਸੰਤ ਪਾਸ, ਸੇਵਾ ਲਾਗੀਐ। ਜਾ ਕੈ ਮਸਤਕ ਭਾਗ ਸੇ ਸੇਵਾ ਲਾਇਆ, ਤਾਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ। ਸਾਧ ਸੰਗ ਹਰ ਕੈ ਰੰਗ, ਗੋਬਿੰਦ ਸਿਮਰਨ ਲਾਗਿਆ। ਭਰਮ ਮੋਹ ਵਿਕਾਰ ਦੂਜਾ, ਸਗਲ ਤਿਨੈ ਤਿਆਗਿਆ। ਮਨ ਸਾਂਤ ਸਹਿਜ ਸੁਭਾਉ ਉਠਾ, ਅਨਦ ਮੰਗਲ ਗੁਣ ਗਾਇਆ। ਨਾਨਕ ਵਖਾਣੈ ਗੁਰਬਚਨ ਜਾਣੈ, ਜਾ ਕੈ ਮਸਤਕ ਭਾਗ ਸੇ ਸੇਵਾ ਲਾਇਆ। ਆਸਾ ਮਹੱਲਾ ਪੰਜਵਾਂ। ਸਲੋਕ ਹਰ ਹਰ ਨਾਮ ਜਪੰਤਿਆ, ਕਛ ਨਾ ਕਹੈ ਜਮ ਕਾਲ। ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੈ ਗੋਪਾਲ। ਛੰਤ ਮਿਲੋ ਸੰਤਨ ਕੈ ਸੰਗ, ਮੋਹਿ ਉਧਾਰ ਲੇਹੋ। ਬਿਨੋ ਕਰੋ ਕਰ ਜੋੜ, ਹਰ ਹਰ ਨਾਮ ਦੇਹੋ। ਹਰ ਨਾਮ ਮੰਗੋ ਚਰਨ ਲਾਗੋ, ਮਾਨ ਤਿਆਗੋ ਤੁਮ ਦਇਆ। ਕਤਹੂ ਨਾ ਧਾਵੋ ਸਰਣ ਪਾਵੋ, ਕਰੁਣਾ ਮੈਂ ਪ੍ਰਭ ਕਰਮਇਆ। ਸਮਰੱਥ ਅਗਥ ਅਪਾਰ ਨਿਰਮਲ, ਸੁਣੋ ਸਵਾਮੀ ਬਿਨੋ ਇਹੋ। ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲੇਹੋ। ਅਪਰਾਧੀ ਮਤਹੀਣ, ਨਿਰਗੁਣ ਅਨਾਥ ਨੀਚ, ਸੱਠ ਕਠੋਰ ਕੁਲਹੀਨ, ਵਿਆਪਤ ਮੋਹ ਕੀਚ। ਮਲ ਪਰਮ ਕਰਮ ਅਹੰ ਮਮਤਾ, ਮਰਨ ਚੀਤਨਾ ਆਵੈ। ਬਨਤਾ ਬਿਨੋਦ ਆਨੰਦ ਮਾਇਆ, ਅਗਿਆਨਤਾ ਲਪਟਾਵੈ। ਖਿਸੈ ਜੋਬਨ ਬਦਾ ਜਰੂਆ, ਦਿਨ ਨਿਹਾਰੇ ਸੰਗ ਮੀਚ। ਬਨਵੰਤ ਨਾਨਕ ਆਸ ਤੇਰੀ ਸਰਣ, ਸਾਧੂ ਰਾਖ ਨੀਚ। ਪਰਮੇ ਜਨਮ ਅਨੇਕ ਸੰਕਟ ਮਹਾਜੋਨ, ਲਪਟ ਰਹੇ ਤੇ ਸੰਗ ਮੀਠੇ ਭੋਗ ਸੋਨ। ਪ੍ਰਮਤ ਭਾਰ ਅਗਨਤ ਆਯੋ, ਬਹੁ ਪਰਦੇ ਸਹਿਤ ਆਯੋ। ਅਬ ਓਟ ਧਾਰੀ ਪ੍ਰਭ ਮੁਰਾਰੀ, ਸਰਬ ਸੁਖ ਹਰਨਾਯੋ। ਰਾਖਣ ਹਾਰੇ ਪ੍ਰਭ ਪਿਆਰੇ, ਮੁਝ ਤੇ ਕਛੂ ਨਾ ਹੋਆ ਹੋਣ। ਸੁਖ ਸਹਿਜ ਆਨੰਦ ਨਾਨਕ, ਕਿਰਪਾ ਤੇਰੀ ਤਰੈ ਭੌਣ। ਨਾਮ ਤਾਰੀਕ ਉਦਾਰੇ, ਭਗਤ ਹੈ ਸੰਸਾ ਕੌਣ। ਜੇਨ ਕੇਨ ਪ੍ਰਕਾਰੇ, ਹਰ ਹਰ ਜਸ ਸੁਣੋ ਸਰਵਨ। ਸੁਨ ਸਰਵਨ ਬਾਣੀ ਪੁਰਖ ਗਿਆਨੀ, ਮਨ ਨਿਧਾਨਾ ਪਾਵੇ। ਹਰ ਰੰਗ ਰਾਤੇ ਪ੍ਰਭ ਦਾਤੇ, ਰਾਮ ਕੇ ਗੁਣ ਗਾਵਹੇ। ਬਸੁਦ ਕਾਗਦ ਬਨ ਰਾਜ ਕਲਮਾ, ਲਿਖਣ ਕਉ ਜੇ ਹੋਏ ਪਵਨ। ਬੇਅੰਤ ਅੰਤ ਨਾ ਜਾਏ ਪਾਇਆ, ਗਹੀ ਨਾਨਕ ਚਰਨ ਸਰਨ। ਆਸਾ ਮਹੱਲਾ ਪੰਜਵਾਂ।
ਪੁਰਖ ਪਤੇ ਭਗਵਾਨ ਤਾਕੀ ਸਰਨ ਗਹੀ ਨਿਰਭਉ ਭਏ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧਪ ਜਾਣਿਆ ਗਹਿ ਕੰਠ ਲਾਇਆ ਗੁਰ ਮਿਲਾਇਆ ਜਸ ਵਿਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ ਰਾਮ ਨਾਮ ਉਰਹਾਰ ਬਿਹਕੇ ਦਿਵਸ ਗਏ ਗਤ ਭਰਮ ਮੋਹ ਬਿਕਾਰ ਬਿਨਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ਗੋਵਿੰਦ ਗੋਪਾਲ ਦਯਾਲ ਸਮਰਥ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਜੈ ਦੇਖੋ ਤਹ ਸੰਗ ਏਕੋ ਰਵ ਰਹਿਆ ਘਟ ਘਟ ਵਾਸੀ ਆਪ ਵਿਰਲੈ ਕਿਨ ਲਹਿਆ ਜਲਥਲ ਮਹੀਲ ਪੂਰ ਪੂਰਨ ਕੀਟ ਹਸਤ ਸਮਾਨਿਆ ਆਦਿ ਅੰਤੇ ਮਦ ਸੋਈ ਗੁਰਪ੍ਰਸਾਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਬਿੰਦ ਗੁਣ ਨਿਦ ਜਨ ਕਹਿਆ ਸਿਮਰ ਸਵਾਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਿਆ ਦਿਨ ਰੈਨ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ ਦੁਖ ਭੂਖ ਦਾਰਿਦਰ ਨਾਠੇ ਪ੍ਰਗਟ ਮਗ ਦਿਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇਆ ਹਰ ਦੇਖ ਦਰਸਨ ਇੱਛ ਪੁੰਨੇ ਕੁਲ ਸੰਭੂਹਾ ਸਭ ਤਰੇ ਦਿਨ ਸਰੈਣ ਆਨੰਦ ਅਨਦਿਨ ਸਿਮਰੰਤ ਨਾਨਕ ਹਰ ਹਰੇ ਆਸਾ ਮਹੱਲਾ ਪੰਜਵਾ ਸ਼ੰਤ ਕਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਛੰਤ ਪਿੰਨੀ ਰੈਨੜੀਐ ਚਮਕਨ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਨਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਾਹੀ ਇੱਕ ਖਿਨੋ ਤਾਜ ਮਾਨ ਮੋਹ ਬਿਕਾਰ ਮਨ ਕਾ ਕਲਮਲਾ ਦੁਖ ਜਾਰੇ ਬਿਨਵੰਤ ਨਾਨਕ ਸਦਾ ਜਾਗਹਿ ਹਰਦਾਸ ਸੰਤ ਪਿਆਰੇ ਮੇਰੀ ਸੇਜੜੀਐ ਆਡੰਬਰ ਬਣਿਆ ਅਮਾਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸਵਾਮੀ ਸੁਖਿਆਗਾਮੀ ਚਾਵ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਨ ਇੱਛ ਪਾਈ ਪ੍ਰਭ ਧਿਆਈ ਸੰਯੋਗ ਸਾਹਾ ਸੁਭ ਗਣਿਆ ਬਣਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਿਲ ਸਖੀਆ ਪੁੱਛਹਿ ਕਹੁ ਕੰਤਨੀ ਸਾਣੀ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵਹੇ ਭਗਤ ਪਾਏ ਧਿਆਏ ਸਵਾਮੀ ਸਦਾ ਹਰ ਗੁਣ ਗਾਵਹੇ ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਪਾਣੀ ਬਣਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਤ ਸਮਾਣੀ ਸੁਖ ਸੁਹਿਲੜੇ ਹਰ ਗਾਵਣ ਲਾਗੇ ਸਾਜਨ ਸਰਸੇੜੇ ਦੁਖ ਦੁਸ਼ਮਨ ਭਾਗੇ ਸੁਖ ਸੁਖ ਸਹਿਜ ਸਰਸੇ ਹਰ ਨਾਮ ਰਹਿਸੇ ਪ੍ਰਭ ਆਪ ਕਿਰਪਾ ਧਾਰੀਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸ ਆਏ ਸਹਿਜ ਪਾਏ ਸਗਲ ਨਿਤ ਪ੍ਰਭ ਪਾਗੇ ਬਨਵੰਤ ਨਾਨਕ ਸਰਨ ਸਵਾਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾ ਉੱਠ ਵੰਜ ਵਟਾਉੜਿਆ ਤੈ ਤੈ ਕਿਆ ਚਿਰ ਲਾਇਆ ਮੁਹਲਤ ਪੁਨੜੀਆ ਕਿਤ ਕੂੜ ਲੋਭਾਇਆ ਕੂੜੇ ਲੋਭਾਇਆ ਤੋਹ ਮਾਇਆ ਕਰਹਿ ਪਾਪ ਮਿੱਤਿਆ ਤਨ ਭਸਮ ਢੇਰੀ ਜਮਹਿ ਹੇਰੀ ਕਾਲ ਬਪੜੈ ਜਿੱਤਿਆ ਮਾਲ ਜੋਬਨ ਛੋੜ ਵੈਸੀ ਰਹਿਓ ਪੈਨਣ ਖਾਇਆ ਨਾਨਕ ਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ ਫਾਥੋਹ ਮਿਰਗ ਜਵੈ ਪੇਖ ਰਹਿਣ ਚੰਦਰਾਇਣ ਸੁਖ ਹੋ ਦੁਖ ਭਏ ਨਿਤ ਪਾਪ ਕਮਾਇਣ ਪਾਪਾ ਕਮਾਣੇ ਛੱਡੈ ਨਾਹੀ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਸੂ ਕੂੜ ਸੇ ਜਾ ਰਾਵਿਆ ਲਾਭ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮ੍ਰਿਗ ਅਗਿਆਨ ਬਿਨਸੇ ਨਹਿ ਮਿਟੈ ਆਵਣ ਜਾਇਣ ਮਿੱਠੈ ਮਾਖ ਮੁਆ ਕਿਉ ਲਏ ਉਹ ਡਾਰੀ ਹਸਤੀ ਗਰਤ ਪਇਆ ਕਿਉ ਤਰੀਐ ਤਾਰੀ ਤਰਨ ਦੁਹੇਲਾ ਭਇਆ ਖਿਨ ਮਹਿ ਖਸਮ ਚਿਤਨਾ ਆਇਓ ਦੁਖਾ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਗੁੱਜਾ ਕਮਾਣਾ ਪ੍ਰਗਟ ਹੋਆ।

ਗੁਰ ਪ੍ਰਸਾਦ ਅਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੇ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋਚਣ ਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਕੁਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨ ਚੇਤਨੀ ਮਨ ਆਪਣਾ ਸੁਚੇਤ ਛੁੱਟੇ ਤਿਲ ਬੂਆੜ ਜਿਉ ਸੁੰਜੇ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲੀਆ ਹੈ ਫੁਲੀਆ ਹੈ ਬਪੜੇ ਭੀ ਤਨ ਵਿੱਚ ਸਵਾਹ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰਹਿ ਪਸਾਓ ਤੂੰ ਜਾਣੋ ਹੀ ਸਭ ਸਹਿ ਦੇ ਲੈ ਸਹਿਜੰਦ ਕੁਆਓ ਕਰ ਆਸਨ ਡਿੱਠੋ ਚਾਓ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬੀਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਦੁੱਧ ਆਖੇ ਲਾਹ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚਨ ਕੱਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਹਚਲ ਥਾਉ ਵੱਡੀ ਵਡਿਆਈ ਜਾਂ ਨਿਆ ਲਾਉ ਵੱਡੀ ਵਡਿਆਈ ਪੁੱਜਿਆ ਸਭ ਭਾਉ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਘਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕਨਾ ਹੁਕਮ ਸਮਾਏ ਲਏ ਇਕਨਾ ਹੁਕਮੇ ਕਰੇ ਵਿਨਾਸ ਇਕਨਾ ਭਾਣਾ ਕੱਢ ਲਏ ਇਕਨਾ ਮਾਇਆ ਵਿੱਚ ਨਿਵਾਸ ਇਹ ਪੇ ਆਖਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਹੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵਾਹ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਰਮੁਹ ਕਾਲੈ ਦੋ ਜਗ ਚਾਲਿਆ ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੈ ਧਰਮ ਬਹਾਲਿਆ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੈ ਭਾਗ ਮਹੱਲਾ ਪਹਿਲਾ ਕੁਦਰਤ ਦਿਸਿਆ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨ ਸੀਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਵਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪੀ ਨੈ ਭੋਗ ਭੋਗ ਕਹਿ ਹੋਏ ਪਸਮੜ ਭੌਰ ਸਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਆ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਉ ਦਈ ਹੁਣ ਸੁਣੀਐ ਕਿਆ ਰੂ ਆਇਆ ਮਨ ਅੰਧਾ ਜਨਮ ਗਵਾਇਆ ਸਲੋਕ ਮਹੱਲਾ ਪਹਿਲਾ ਭੈ ਵਿੱਚ ਪਵਣ ਵਹਿ ਸਦਵਾਓ ਭੈ ਵਿੱਚ ਲੈ ਲੱਖ ਦਰੀਆਓ ਭੈ ਵਿੱਚ ਅਗਨ ਕੱਢਾ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ਼ ਭੈ ਵਿੱਚ ਜੋਧ ਮਾਂ ਬਲਸੂਰ ਭੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੁਰ ਕੇ ਤੇਰਾ ਮਰਵਾਲ ਕੇਤੀਆ ਕਨਕ ਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨੱਚਹਿ ਮੰਗਤੇ ਗੇੜ ਮੁੜ ਪੂਰਹਿ ਤਾਲ ਬਾਜਾਰੀ ਬਾਜਾਰ ਮਹਿ ਆਏ ਕਟਹਿ ਬਾਜਾਰ ਗਾਵਹਿ ਰਾਜੇ ਰਾਣੀਆਂ ਬੋਲੈ ਅਲਪਤਾਲ ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵਹਿ ਸ਼ਾਰ ਗਿਆਨ ਨ ਗਲਈ ਢੂਡੀਐ ਕਥਨਾ ਕਰੜਾ ਸਾਰ ਕਰਮ ਲੈ ਤਾ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਸਲੋਕ ਮਹੱਲਾ ਪਹਿਲਾ ਘੜੀਆ ਸੱਬੇ ਗੋਪੀਆ ਪੈਰ ਕਰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੂਸਾ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਝਟੈ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆ ਕਰਨ ਪੂਰਹਿ ਤਾਲ ਅਪ ਛੜ ਹੈ ਧਰਤੀ ਨਾਲ
ਗਾਵਨ ਗੋਪੀਆ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹ ਪੰਖੀ ਪੌਦੀਆ ਲੈ ਨਾ ਸਾਹ ਸੂਐ ਚਾੜ ਪਵਾਈ ਹੈ ਜੰਤ ਨਾਨਕ ਪੌਦਿਆ ਗਣਤ ਨਾ ਅੰਤ ਬੰਧਨ ਬੰਧ ਪਵਾਏ ਸੋਹੇ ਪਇਆ ਕਿਰਤਨ ਚੈ ਸਭ ਕੋਏ ਨੱਚ ਨੱਚ ਹਸੈ ਚਲਹਿ ਸੇ ਰੋਏ ਉੱਡ ਨਾ ਜਾਹੀ ਸਿਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ ਪੌੜੀ ਨਾ ਉਹ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸਦਾ ਦੇਖਾ ਜਾਇਆ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣਾ ਪਰ ਹੈ ਰਾਜਰ ਵੇਸ ਖਰੀਦੀ ਆਈਐ ਕੋ ਰਹਿ ਨਾ ਭਰੀਆ ਪਾਈਐ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪਟ ਪਟ ਕਰੈ ਵਿਚਾਰ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲੱਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਉਪਜਾ ਦੇਣਾ ਕੈ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆਰਾ ਖਾਰਾ ਬਾਵੇ ਕਾਰ ਇੱਕ ਹੋਦਾ ਖਾਏ ਚਲਹਿ ਅਥਾਉ ਤਿਨਾ ਪਿਕਾਈ ਕਾਰ ਜਲ ਸਲਜੀਆ ਪੁਰੀਆ ਲੋਆ ਆਕਾਰਾ ਆਕਾਰ ਓਏ ਜੇ ਆਖੈ ਓਏ ਜੇ ਆਖੈ ਸੋ ਤੂੰ ਹੈ ਜਾਣ ਹੈ ਤਿਨਾ ਭੇ ਤੇਰੀ ਸਾਰ ਨਾਨਕ ਭਗਤਾ ਭੁੱਖ ਸਾਲਾਹਣ ਸਤਨਾਮ ਆਧਾਰ ਸਦਾ ਆਨੰਦ ਰਹਿ ਦਿਨਰਾਤੀ ਗੁਣਵੰਤਿਆ ਪਾਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਘੜ ਪਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬਪੜੀ ਝੜ ਝੜ ਪਵੈ ਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਹੁਣ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ

ਵਿੱਚ ਖੱਟਿਆ ਹਉ ਵਿੱਚ ਗਇਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪੁਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਿਨਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਕਰ ਜੰਤਿ ਉਪਾਇਆ ਹਉ ਮੈਂ ਬੂਜਾ ਤਾਦਰ ਸੂਜੈ ਗਿਆਨ ਵਿਹੂਣਾ ਕਥ ਕਥ ਲੂਜੈ ਨਾਨਕ ਹੁਕਮੀ ਲਿਖੀਆ ਲੇਖ।

ਜੀ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ। ਪੌੜੀ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ, ਉਨੀ ਦੁਨੀਆਂ ਤੋੜੇ ਬੰਧਨਾ, ਅਨ ਪਾਣੀ ਥੋੜਾ ਖਾਇਆ, ਤੂੰ ਬਖਸੀ ਸੀ ਅਗਲਾ, ਨਿਤ ਦੇ ਵੈਚੜਾ ਸਵਾਇਆ, ਵਡਿਆਈ ਵੱਡਾ ਪਾਇਆ, ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਗਾ ਖੇਤਾਂ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂ, ਅੰਡ ਜੇਰ ਉਤਪੁਜਾਂ ਖਾਣੀ ਸੇਤ ਜਾਹ, ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ। ਨਾਨਕ ਜਨ ਤਿਉ ਪਾਏ ਕੈ ਸੰਭਾਲੇ ਸਭਨਾਹ, ਜਿਨ ਕਰਤਾ ਕਰਨਾ ਕੀਆ ਚਿੰਤਾ ਭੇ ਕਰਨੀ ਤਾਹ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੋ ਹਾਰੀ ਸਵਸਥ ਤਿਸ ਦਿਸਤੀ ਬਾਣ ਭਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ, ਮਹੱਲਾ ਪਹਿਲਾ। ਲੱਖ ਨੇ ਕੀਆ ਚੰਗਿਆਈ ਆ ਲੱਖ ਪੁਨਾ ਪ੍ਰਵਾਣ, ਲੱਖ ਤਪ ਉਪਰ ਤੀਰਥਾਂ ਸਹਿ ਯੁਗ ਬੇਬਾਣ, ਲੱਖ ਸੂਰਤ ਸੰਗਰਾਮ ਰਣ ਮਹਿਸ਼ਟ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ, ਪੜੀਆ ਪਾਠ ਪੁਰਾਣ, ਜਿਨ ਕਰਤਾ ਕਰਨਾ ਕੀਆ ਲਿਖਿਆ ਅਵਣ ਜਾਣ, ਨਾਨਕ ਮਤੀ ਮਿੱਥਿਆ ਕਰਮ ਸੱਚਾ ਨੀਸਾਨ। ਪੌੜੀ ਸੱਚਾ ਸਾਹਿਬ ਏਕ ਤੂੰ, ਜਿਨੀ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲਿਆ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ। ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰਜਾ, ਪੜੀ ਹੈ ਜੇਤੇ ਸਾਸ, ਨਾਨਕ ਲਿਖਿਆ ਇੱਕ ਗੱਲ ਹੋਰ ਹਾਂ ਮੈਂ ਝੱਖਣਾ ਝਾਖ, ਮਹੱਲਾ ਪਹਿਲਾ। ਲਿਖ ਲਿਖ ਪੜਿਆ ਤੇ ਤਾ ਕੜਿਆ, ਬਹੁ ਤੀਰਥ ਭਵਿਆ ਤੇ ਤੋਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋ ਹੋਵੇ ਜੀ ਆਪਣਾ ਕੀਆ ਅੰਨ ਨਾ ਖਾਇਆ, ਸਾਧ ਗਵਾਇਆ ਬਹੁ ਦੁੱਖ ਪਾਇਆ, ਦੂਜਾ ਪਾਇਆ ਬਸਤਰ ਨਾ ਪਹਿਰੈ, ਐਨਿਸ ਕਹਿਰੈ ਮੂਨ ਵਿਗੂਤਾ, ਕਿਉਂ ਜਾਗਿਆ ਗੁਰ ਬਿਨ ਸੂਤਾ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਆਲ ਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧਾ ਪਤ ਗਵਾਈ, ਵਿਣਦਾ ਵੈ ਕਿਛ ਥਾਏ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣਿਆ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਹੀਂ ਕੇਵਲ ਹੋ ਮੈਂ ਸ਼ਬਦ ਜਲਾਏ। ਪੌੜੀ ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਨੀ ਧਾਵਦੇ, ਇੱਕ ਮੂਲ ਨਾ ਬੁਝਣੇ ਆਪਣਾ ਅਣਹੋਂਦਾ ਆਪ ਗਣਾਏ ਦੇ, ਹੋ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ, ਤਿੰਨ ਮੰਗਾ ਜੇ ਤੁਜੈ ਧਿਆਏ ਦੇ। ਸਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ, ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ, ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ, ਮਹੱਲਾ ਪਹਿਲਾ। ਸੱਚ ਤਾਂ ਪਰਜਾਣੀਐ ਜਰ

ਸੱਚ ਤਾਂ ਪ੍ਰਜਾਣੀਐ ਜਾਂ ਸਿੱਖ ਸੱਚੀ ਲੇ, ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪ੍ਰਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੈ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ। ਪੌੜੀ ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡਿਆ ਹੋਏ, ਇੱਕ ਮਨ ਅਲੱਖ ਧਿਆਈ ਐ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਰ ਕਮਾਈਐ, ਜੇ ਹੋਵੈ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ, ਮਤ ਥੋੜੀ ਸੇਵ ਗਵਾਈਐ। ਸਲੋਕ ਮਹੱਲਾ ਪਹਿਲਾ। ਸੱਚ ਕਾਲ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ ਅਵਗੇ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂਰਤ ਹੋਏ, ਨਾਨਕ ਪਾਹੈ ਬਾਹਰਾ ਕੂੜੈ ਰੰਗ ਨਾ ਸੋਏ, ਭੈ ਵਿੱਚ ਖੁੰਭ ਚੜਾਈਐ, ਸਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਏ। ਮਹੱਲਾ ਪਹਿਲਾ। ਲਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ, ਕਾਮ ਨੇ ਸਦ ਪੁੱਛਿਆ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵਿਹੂਣੀ ਭਾਹੇ ਭਰੇ ਮਰਦਾਰ, ਗਿਆਨੀ ਨਚਹਿ ਵਾਜੇ ਵਾਹ ਰੂਪ ਕਰਹਿ ਸੀਗਾਰ, ਉੱਚੇ ਕੂ ਕਹਿ ਵਾਦਾ ਗਾਵਹਿ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰਹਿ ਪਿਆਰ, ਧਰਮੀ ਧਰਮ ਕਰਹਿ ਗਾਵਾ ਵਹਿ ਮੰਗਹਿ ਮੁਖ ਦੁਆਰ, ਜਤੀ ਸਦਾ ਵਹਿ ਜੁਗਤ ਨ ਜਾਣੈ ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੈ ਘਟ ਨਾ ਕੋਈ ਆਖੈ, ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਮਹੱਲਾ ਪਹਿਲਾ। ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾ ਮਾਰੀਆ ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋ ਰਹਿ ਅੱਗੇ ਜੀਉ ਨਵੇ, ਜਿਨ ਕੀ ਲਿਖੈ ਪਤ ਭਵੈ ਚੰਗੇ ਸੀ, ਚੰਗੇ ਸੀ ਕੇ ਪੌੜੀ ਧੁਰ ਕਰਮ ਧੁਰ ਕਰਮ, ਜਿਨਾ ਕਹੁ ਤੁਦ ਪਾਇਆ ਤਾਂ ਤਿੰਨੀ ਖਸਮ ਧਿਆਇਆ, ਇਹਨਾਂ ਜਨਤਾ ਕਹਿ ਵਸ ਕਿਛ ਨਾਹੀ ਤੁਦ ਵੇਖੀ ਜਗਤੀ ਉਪਾਇਆ, ਇਕਨਾਂ ਨੂੰ ਤੂੰ ਮਿਲ ਲੈ ਇਕ ਆਪੋ ਤੁਧ ਖੁਆਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤਰਾ ਜਾਈ ਲਖਿਆ ਰਹਾਓ। ਜਾਤ ਮਹਿ ਜੋਤ ਜੋਤ ਮਹਿ ਜਾਤਾ, ਅਕਲ ਕਲਾ ਭਰ ਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ, ਕਹੋ ਨਾਨਕ ਕਰਤੇ ਕੀ ਬਾਤਾ, ਜੋ ਕਿਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ। ਯੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਹੈ, ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕ੍ਰਿਤ ਹੈ, ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ। ਮਹੱਲਾ ਦੂਜਾ। ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਵਾਸੂ ਦੇਵਸਿਆ, ਜੇ ਕੋ ਜਾਣੈ ਭੇਉ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ, ਨਿਰਮਲ ਗਿਆਨ ਕਾ ਬੱਧਾ ਮਨ ਰਹੈ, ਗੁਰਬਿਨ ਗਿਆਨ ਨਾ ਹੋਏ ਪੌੜੀ, ਪੜਿਆ ਹੋਵੈ ਗੁਣ ਹੈ ਗਾਰ, ਤਾਂ ਉਮੀ ਸਾਧਨਾ ਮਾਰੀਐ, ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਐ, ਐਸੀ ਕਲਾ ਨਾ ਖੇਡੀਐ, ਜਿਤ ਦਰਗਹਿ ਗਿਆ ਹਾਰੀਐ, ਪੜਿਆ ਅਤੈ ਉਮੀਆਂ ਵਿਚਾਰ, ਅੱਗੇ ਵਿਚਾਰੀਐ, ਮੋਹ ਚੱਲੈ ਸੋ ਅੱਗੇ ਮਾਰੀਐ। ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ, ਜੁਗ ਜੁਗ ਫਿਰ ਵਟਾਈਐ ਹੈ ਗਿਆਨੀ ਬੁਝਹਿ ਤਾਹੇ, ਸਤਿਯੁਗ ਰਥ ਸੰਤੋਖ ਕਾ ਧਰਮ ਅੱਗੇ ਰਥ ਵਾਹੋ, ਤ੍ਰੇਤੈ ਰਥ ਜਿਤੈ ਕਾ ਜੋਰ ਅੱਗੇ ਰਥ ਵਾਹੋ, ਦੁਆਪਰ ਰਥ ਪੈ ਕਾ ਸਤ ਅੱਗੇ ਰਥ ਵਾਹੋ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਹੋ। ਮਹੱਲਾ ਪਹਿਲਾ। ਸਾਮ ਕਹਿ ਸੇਤੰਬਰ ਸਵਾਮੀ, ਸਚ ਮੈਂ ਆਛਾ ਸਾਥ ਰਹੇ, ਸਭ ਕੋ ਸਤ ਸਮਾਵੈ, ਰਿਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮਹਿਸੂਰ, ਨਾਏ ਲਿਆ ਪ੍ਰਾਸਤ ਜਾਹੇ, ਨਾਨਕ ਤੋਂ ਮੁਖ ਅੰਤਰ ਪਾਹੇ, ਜੁਜ ਮਹਿ ਜੋਰ ਛਲੀ ਚੰਦਰਾਵਲ ਕਾਨ, ਕ੍ਰਿਸ਼ਨ ਜਾਦਮ ਭਇਆ ਪਾਰ, ਜਦ ਗੋਪੀ ਲੈ ਆਇਆ ਬਿੰਦਰਾ, ਬਨ ਮਹਿ ਰੰਗ ਕੀਆ, ਕਲ ਮਹਿ ਬੇਦ ਅਥਰਬਣ ਹੁਆ, ਨਾਉ ਖੁਦਾਈ ਅਲਹੁ ਭਇਆ, ਨੀਲ ਬਸਤਰਲੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ, ਪੜ੍ਹੈ ਗੁਣੈ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਸਦਾਏ, ਨਾਨਕ ਤਉ ਨਾਨਕ ਮੁਖ ਅੰਤਰ ਪਾਏ ਪੌੜੀ, ਸਤਿਗੁਰ ਵਿਟ ਹੋਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜੰਦੀਆ, ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾਰਿਆ, ਸਤਿਗੁਰੂ ਹੈ ਬੋਹੇ ਥਾ ਵਿਰ ਲੈ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਸਲੋਕ ਮਹੱਲਾ ਪਹਿਲਾ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤਮੁੱਚ, ਓਏ ਜੇ ਆਵਹਿ ਆਸ ਕਰ, ਜਾਹਿ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕਮਨਾ ਆਵਹਿ ਪਤ, ਮਿਠਤ ਨੀਵੀ ਨਾਨਕਾ, ਗੁਣ ਚੰਗਿਆਈਆ ਤਤ, ਸਭ ਕੋ ਨਿਵੈ ਆਪ ਕਉ, ਪਰ ਕੋ ਨਿਵੈ ਨਾ ਕੋਏ, ਧਾਰ ਤਾ ਰਾਜੂ ਤੋਲੀਆ ਨਿਵੈ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ, ਹੇ ਸੀਸ ਨਿਵਾਇਆ ਕਿਆ ਥੀਐ, ਜਾ ਹਿਰਦੈ ਕਸੁਦੇ ਜਾ। ਹੇ ਮਹੱਲਾ ਪਹਿਲਾ। ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗੁਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤੇ ਹਾਲ ਵਿਚਾਰੰ, ਗਲ ਮਾਲਾ ਤਿਲਕ ਲਾਟੰ, ਦੋਇ ਧੋਤੀ ਵਸਤਰ ਕਪਾਟੰ, ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ, ਨਿਸ਼ਚੋ ਕਰਮੰ ਕਹੋ ਨਾਨਕ, ਨਿਸ਼ਚੋ ਧਿਆਵੈ ਵਿਣ ਸਤਿਗੁਰੂ ਵਾਟ ਨਾ ਪਾਵੈ ਪੌੜੀ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਭਾਵ ਦੇ ਰਾਹ ਪੀੜਾ ਅੱਗੇ ਜਾਵਣਾ, ਨੰਗਾ ਦੋ ਜਗ ਚਾਲਿਆ ਤਾਂ ਕਿਦਸੈ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਸਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ, ਜਾਤ ਗੰਢੀ ਸਤ ਵਟ, ਇਹੋ ਜਿਨੇ ਜੀ ਕਾ ਹਈ ਤਾਂ ਪਾਡੇ ਘਾਤ, ਨਾ ਇਹ ਟੁੱਟੈ ਨਾ ਮਨ ਲੱਗਿਆ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਨ ਸਨਾਨਕਾ, ਜੋ ਗਲ ਚੱਲੇ ਪਾਏ, ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ, ਸਿੱਖਾ ਕੰਨ ਚੜਾਈਆ, ਗੁਰ ਬ੍ਰਾਹਮਣ ਥਿਆ,
ਉਹ ਮੋਆ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆ ਲੱਖ ਜਾਰੀਆ ਲੱਖ ਕੂੜੀਆ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਹ ਦਿਨ ਸਜੀਆ ਨਾ

ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨਿਆ ਪਦੂ ਪਜਾ ਸਾ ਲਾਹੀ ਸੱਚ ਸੂਤ ਉਦਰ ਗਹਿੰਦਰ ਪਾਈਆ ਤਗ ਨਾ ਤੂਟ ਸਪੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੈ ਨੇ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਵੇ ਤੱਗਾ ਆਪੇ ਵੱਤਾ ਹੈ ਵਟ ਧਾਗੇ ਅਵਰਾ ਕੱਤਾ ਹੈ ਲੈ ਪਹਾੜ ਕਰੇ ਵੀ ਆਹੋ ਕਟਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹ ਵਡਾਣ ਮਨ ਅੰਧਾ ਨਾ ਉਸ ਜਾਣ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੈ ਸੋ ਕਰੇ ਮਨੁ ਚਿੰਦਿਆ ਸੁਫਲ ਪਾਏ ਸੀ ਤਾਂ ਤਰਕਹਿ ਪੈਦਾ ਜਾਏ ਸੀ ਸਲੋਕ ਮਹੱਲਾ ਪਹਿਲਾ ਗੂ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤੈ ਜਬ ਮਾਲੀ ਧਾਨ ਮਲੇਛਾ ਖਾਈ ਅੰਤਰ ਪੂਜਾ ਪੜਹਿ ਕਿਤੇ ਬਸ ਸੰਜਮ ਤੁਰਕਾ ਭਾਈ ਛੋਡੀ ਲੇ ਪਾਖੰਡਾ ਨਾ ਲਾਇਆ ਜਾਹੇ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰਹਿ ਨਿਵਾਜ ਸ਼੍ਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰਹਿ ਨਾਦ ਉਹਨਾਂ ਪੇ ਆਵਹਿ ਓਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਹਿ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ ਤੋਤੀ ਕਖਾਈ ਹੱਥ ਸ਼੍ਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵਹਿ ਪ੍ਰਵਾਨ ਮਲੇਸ਼ ਧਾਨ ਲੇ ਪੁਜਹਿ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖਿਆ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਣ ਮਨ ਜੂਠੈ ਚੁੱਲੀ ਭਰੇਣ ਕਹੋ ਨਾਨਕ ਸੱਚ ਧਿਆਈਐ ਸੁਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਏਦਾ ਵੱਢੋ ਵੱਡਾ ਵਡਮੇਦਨੀ ਸਿਰੇ ਸਿਰ ਧੰਦਾ ਲਾਏਦਾ ਨਦਰ ਪੱਠੀ ਜੇਕਰੇ ਸੁਲਤਾਨਾ ਕਾਹੋ ਕਰਾਏਦਾ ਦਰ ਮੰਗਨ ਭੇਖ ਨ ਪਾਏਦਾ ਸਲੋਕ ਮਹੱਲਾ ਪਹਿਲਾ ਜੇ ਮੋਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸਤ ਸਿਆਣੀਐ ਪਿਤਰੀ ਚੋਰ ਕਰੇ ਵੱਡੀਆ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੂਮ ਲਿਆ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ ਜੋ ਜੁਰੂ ਸਿਰਨਾਵਣੀ ਆਵੈ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁਚੇ ਇਹ ਨਾ ਆਖੀਆ ਹੈ ਬਹਿਨ ਜੇ ਪਿੰਡਾ ਧੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਭਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਮਾਰਿਆ ਕੋਠੇ ਮੰਡਪ ਮਾੜੀਆ ਲਾਏ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵ ਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਕੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈਰ ਸੋਏ ਨਾਨਕ ਸੂਤਕ ਏਵਨਾ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜਾ ਲੱਗਿਆ ਜਾਏ ਜਮਨ ਮਰਨਾ ਹੁਕਮ ਹੈ ਭਾਣਾ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਤੇ ਤੋਨ ਰਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾ ਹੈ ਪੌੜੀ ਸਤਿਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆ ਵਡਿਆਈਆ ਸਹਿਮੇਲੇ ਤਾਂ ਨਦਰੀ ਆਈਆ ਜਦ ਸਭਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਾਰ ਵਿੱਚ ਉਹ ਮਾਰ ਕੱਢੀਆ ਬਰਿਆਈਆ ਸਹਿਤ ਉੱਠਾ ਨੌਨਦ ਪਾਈਆ ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿਟਿਓ ਜਾਏ ਸੁੱਚਾ ਹੋਏ ਕਿਆ ਜੇਵਿਆ ਲੱਗਾ ਪੜਨ ਸਲੋਕ ਕੋਹਤੀ ਜਾਈ ਸੱਟਿਆ ਕਿਸੋ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋ ਆ ਪਾਕ ਪਵਿੱਤ ਪਾਪੀ ਸਿਉ ਤਨ ਗੱਡਿਆ ਥੁੱਕਾ ਪਈਆ ਤਿਤ ਜਿਤ ਮੁਖ ਨਾਮਨਾ ਉਚਰਾ ਹੈ ਬਿਰਨਾ ਵੈਰਾ ਸਿਖਾ ਹੇ ਨਾਨਕ ਇਵੈ ਜਾਣੀਐ ਤਿਤ ਮੁਖ ਥੁੱਕਾ ਪਾਹੇ ਮਹੱਲਾ ਪਹਿਲਾ ਭੰਡ ਜੰਮੀਆ ਭੰਡ ਜੰਮੀਆ ਭੰਡ ਮੰਗਣ ਵੀ ਆਹੋ ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹੋ ਭੰਡ ਮੋਆ ਭੰਡ ਭਾਲੀਆ ਭੰਡ ਹੋਵੈ ਬੰਧਾਨ ਸੋ ਕਿਉਂ ਮੰਦਾ ਆਖੀਆ ਜਿਤ ਜਮੈ ਰਾਜਾਨ ਭੰਡੋ ਹੀ ਭੰਡ ਹੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਾ ਲਾਹੀਆ ਭਾਗਾ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋਚਨ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਆ ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਦ ਗਰਭ ਹੰਡੀਐ ਬੰਦਾ ਕਿਸੇ ਨਾ ਆਖੀਆ ਪੜ ਅੱਖਰ ਇਹੋ ਬੁੱਝੀਐ ਮੂਰਖੈ ਨਾਲ ਨਾਲ ਜੀਐ ਸਲੋਕ ਮਹੱਲਾ ਪਹਿਲਾ ਨਾਨਕ ਫਿੱਕੈ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੀਐ ਮੋਹੇ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲ ਜਿਨਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਸਹਿ ਰੰਗ ਰੂਵਹਿ ਚੋਪੀ ਕਰ ਜਾਏ ਪ੍ਰਵਾਹ ਨਾਹੀ ਕਿਸੈ ਕੇਰੀ ਬਾਧ ਸੱਚੇ ਨਾਹ ਦਰ ਵਾਟ ਉੱਪਰ ਖਰਚ ਮੰਗਾ ਜਬੈ ਦੇ ਥਾ ਖਾਹੇ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਦਰ ਲੇਖਾ ਪੀੜ ਛੁੱਟੈ ਨਾਨਕਾ ਜੋ ਤੇਲ ਪੌੜੀ ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਤੈ ਧਾਰੀਐ ਦੇਖਿਆ ਕੀਤਾ ਆਪਣਾ ਧਾਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸ ਦੇ ਜਿਸ ਕੇ ਜੀ ਪ੍ਰਾਣ ਹੈ ਕਿ ਉਹ ਸਾਹਿਬ ਮਨੋਂ ਵਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾਦ ਸਵਾਰੀਐ ਸਲੋਕ ਮਹੱਲਾ ਦੂਜਾ
ਇਹ ਕਨੇਹੀ ਆਸ ਕੀ ਦੂਜਾ ਲੱਗਿਆ ਜਾਏ, ਨਾਨਕ ਆਸ ਕੰਢ ਗਿਆ ਸਦ ਹੀ ਰਹਿ ਸਮਾਏ, ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ, ਆਸ ਕਿਸੇ ਨਾ ਆਖੀਆ ਜੇ ਲਿਖਿਆ ਵਰਤਾ ਸੋਏ ਮਹੱਲਾ ਦੂਜਾ, ਸਲਾਮ ਜਵਾਬ ਦੋਵੈ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੈ ਕੂੜੀਆ ਥਾਏ ਨਾ ਕਾਈ ਪਾਏ, ਪੌੜੀ ਜਿਤ ਸੇਵਿਆ ਸੁਖ ਪਾਈਆ, ਸੋ ਸਾਹਿਬ ਸਦਾ ਸੰਭਾਲੀਆ, ਜਿਤ ਕੀਤਾ ਪਾਈਆ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਖੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਹਾਰੀਆ ਤੇ ਵੇਹਾ ਪਾਸਾ ਢਾਲੀਆ, ਕਿਸ ਲਾਹੇ ਉੱਪਰ ਘਾਲੀਆ, ਸਲੋਕ ਮਹੱਲਾ ਪਹਿਲ ਸਲੋਕ ਮਹੱਲਾ ਦੂਜਾ, ਝਾਕਰ ਲੱਗਿਆ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਘਨੇਰੀਆ ਕਿਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਲੈ ਲੱਗਾ ਸੋ ਪ੍ਰਵਾਨ, ਮਹੱਲਾ ਦੂਜਾ ਜੋ ਜੀ ਹੋਏ ਸੋ ਗਵੈ ਮੁਹਕਾ ਕਹਿਆ, ਵਾਓ ਬੀਜੇ ਵਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ, ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੈ ਰਾਸ, ਜਿਹਾ ਜਾਣੈ ਤੇ ਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ, ਸਾਹਿਬ ਛੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ, ਕੂੜ ਕਮਾਣੈ ਕੂੜੋ ਹੋਵੈ ਨਾਨਕ ਸਿਫਤ ਵਿਗਾਸ, ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵੱਡਾ ਰੂਸਿਓ ਨੇਹੋ, ਪਾਣੀ ਅੰਦਰ ਲੀਕ ਜਿਓ ਤਿਸਦਾ ਤਾਓ ਥਾਓ ਨਾ ਥੇਓ, ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ, ਜੇ ਕਦ ਚੰਗੀ ਕਰੇ ਦੂਜੀ ਭੀ ਵੇ ਰਾਸ ਪੌੜੀ, ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਪਾਏ, ਹੁਰਮਤ ਸਨੋ ਅਗਲੀ ਉਹ ਵਜੋ ਪੇ ਦੂਣਾ ਖਾਏ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ, ਜਿਸਦਾ ਦਿੱਤਾ ਖਾਵਣਾ ਤਿਸ ਕਹੀਆ ਸਾ ਬਾਸ, ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੈ ਅਰਦਾਸ, ਲੋਕ ਮਹੱਲਾ ਦੂਜਾ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਆ, ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੈ, ਮਹੱਲਾ ਦੂਜਾ ਇਹ ਕਨੇਹੀ ਚਾਕਰੀ ਜਿਤ ਪਉ ਖਸਮ ਨਾ ਜਾਏ, ਨਾਨਕ ਸੇਵਕ ਕਾਢੀਐ ਜੇ ਛੇਤੀ ਖਸਮ ਸਮਾਏ ਪੌੜੀ, ਨਾਨਕ ਅੰਤਰਾ ਜਾਪਣੀ ਹਰਤਾ ਕੇ ਪਾਰਾ ਵਾਰ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆ ਇੱਕ ਤੁਰੀ ਚੜ੍ਹੈ ਬਿਸਿਆਰ, ਆਪ ਕਰਾਏ ਕਰੇ ਆਪ ਹੋ ਕਹਿ ਸੁਕਰੀ ਪੁਕਾਰ, ਨਾਨਕ ਕਰਨਾ ਜਨ ਕੀਆ ਫਿਰ ਤੁਸੀਂ ਕਰਨੀ ਸਾਰ, ਸਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜੇ ਨਾ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ, ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਭੇ ਰੱਖੈ ਆਪ, ਤਿਸ ਵਿਜੰਤੀ ਉਪਾਏ ਕਹਿ ਦੇਖਿਆ ਥਾਪ ਉਥਾਪ, ਕਿਸਨੋ ਕਹੀਆ ਨਾਨਕਾ ਸਭ ਕਿਛ ਆਪੇ ਆਪ ਪੌੜੀ, ਵੱਡੇ ਕੀ ਆ ਵਡਿਆਈਆ ਕਿਸ ਕਹਿਣਾ ਕਹਿਣਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀ ਅਰਿਜ ਸੰਭਾਹੇ, ਸਾਈ ਕਾਰ ਕਮਾਵਣੀ ਤੁਰਛੋਡੀ ਤਿੰਨੈ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸਹਿਰ ਜਾਏ ਸੁਧ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ, ਰਾਗ ਆਸਾ ਬਾਣੀ ਭਗਤਾ ਕੀ ਕਬੀਰ ਜੀਓ, ਨਾਮ ਦਿਓ ਜੀਓ ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀਓ, ਗੁਰ ਚਰਨ ਲਾਗ ਹਮ ਬਿਨਵਿਤਾ ਪੂਛਤ ਕਹਿ ਜੀਓ, ਪਾਇਆ ਕਵਨ ਕਾਜ ਜਗ ਉਪਜੈ ਬਿਨ ਸਹਿ ਕਹੋ, ਮੋਹੇ ਸਮਝਾਇਆ ਦੇਵ ਕਰੋ ਦਇਆ, ਮੋਹੇ ਮਾਰਗ ਲਾਵੋ ਜਿਤ ਪੈ ਬੰਧਨ ਤੂਟੈ, ਜਨ ਮਰਨ ਦੁੱਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਰਹਾ।

ਸਦਾ ਖੋਦ ਕਰਹਿ ਦੋਏ ਚੂਲੇ ਸਾਰੇ ਮਨ ਸਖਾਵੈ ਓਏ ਪਾਪੀ ਸਦਾ ਫਿਰੈ ਅਪਰਾਧੀ ਮੁਖ ਹੋ ਪਰਸ ਕਹਾਵੈ ਹੈ ਸਦਾ ਸਦਾ ਫਿਰੈ ਅਭਿਮਾਨੀ ਸਗਲ ਕੁਟੰਬ ਡੁਬਾਵੈ ਹੈ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ਕਹੁ ਕਬੀਰ ਜੇ ਸਤਿਗੁਰੂ ਭੇਟੈ ਪੁਨਰਪ ਜਨਮ ਨਾ ਆਵੈ ਆਸਾ ਬਾਪ ਦਿਲਾਸਾ ਮੇਰੋ ਕੀਨਾ ਸੇ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕਹੋ ਕਿਉ ਮਨ ਹਮਸਾਰੀ ਆਗਿਆ ਗਿਆ ਨਾ ਬਾਜੀ ਹਾਰੀ ਮੂਈ ਮੇਰੀ ਮਾਈ ਹੋ ਖਰਾ ਸੁਖਾਲਾ ਪਹਿਰੋ ਨਹੀਂ ਦਗਲੀ ਲਗਿਆ ਨਾ ਪਾਲਾ ਰਹਾਓ ਬਾਲ ਦਿਸ ਬਾਪੈ ਜਿਨ ਹੋ ਜਾਇਆ ਪੰਚਾਤੇ ਮੇਰਾ ਸੰਗ ਚੁਕਾਇਆ ਪੰਚ ਮਾਰ ਪਾਵਾ ਤਲ ਦੀਨੇ ਹਰ ਸਿਮਰਨ ਮੇਰਾ ਮੰਤਨ ਭੀਨੇ ਪਿਤਾ ਹਮਾਰੋ ਵੜ ਗੋਸਾਈ ਤਿਸ ਪਿਤਾ ਪੈਹੈ ਹਾਓ ਕਿਉ ਕਰ ਜਾਈ ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ ਜਗਤ ਪਿਤਾ ਮੇਰੇ ਮਨ ਪਾਇਆ ਹਾਓ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਹਰ ਦੋਹਾ ਬਸੇਰਾ ਕਹੁ ਕਬੀਰ ਜਿਨ ਏਕੋ ਬੂਝਿਆ ਗੁਰਪ੍ਰਸਾਦ ਮੈਂ ਸਭ ਕੇ ਸੂਝਿਆ ਆਸਾ ਇਕਤ ਪੱਤਰ ਭਾਰ ਉਰਕਟ ਕੁਰਕਟ ਇਕਤ ਪੱਤਰ ਪਰਪਾਨੀ ਆਸ ਪਾਸ ਪੰਜੋਗੀਆ ਬੈਠੇ ਬੀਚ ਨਕਟ ਦੇਰਾਨੀ ਨਕਟੀ ਕੋਠਨਗਨ ਬਾਡਾ ਡੂਕ ਨਹਿ ਬੇਕੀ ਕਾਟੀ ਤੂੰ ਰਹਾਓ ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰ ਓਹੇਰੀ ਸਗਲਿਆ ਕੀ ਹੋ ਬਹਿਨ ਭਾਨ ਜੀ ਜਿਨ ਹੈ ਬਰੀ ਤਿਸਚੇਰੀ ਹਮਰੋ ਪਰਤਾ ਬਡੁਬ ਬੇਕੀ ਆਪੇ ਸੰਤ ਕਹਾਵੈ ਉਹ ਹਮਾਰਾ ਮਾਥੈ ਕਾਇਮ ਔਰ ਹਮਾ ਔਰ ਹਮਰਾ ਨਿਕਟ ਨਾ ਆਵੈ ਨੱਕ ਹੋ ਕਾਟੀ ਕੰਨ ਹੋ ਕਾਟੀ ਕਾਟ ਕੂਟ ਕੈ ਡਾਰੀ ਕਹੁ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ ਲੁੰਜਿਤ ਮੁੰਜਿਤ ਮੋਨ ਜਟਾਤਰ ਅੰਤ ਤਉ ਮਰਨਾ ਤਾਤੇ ਸੇਵੀ ਲਿਆ ਸੇਵੀ ਅਲੇ ਰਾਮ ਨਾ ਰਸਨਾ ਰਾਮ ਨਾਮ ਹਿਤ ਜਾ ਕੇ ਕਹਾ ਕਰੈ ਜਮਨਾ ਰਹਾਓ ਆਗਮ ਨਿਰਗਮ ਜੋ ਤਿਗ ਜਨ ਹੈ ਬਹੁ ਬਹੁ ਵਿਆਕਰਨਾ ਤੰਤਰ ਮੰਤਰ ਸਭ ਔਖਦ ਜਨ ਹੈ ਤੰਤ ਮੰਤਰ ਸਭ ਔਖਦ ਜਨ ਹੈ ਅੰਤ ਤਉ ਮਰਨਾ ਰਾਜਭੋਗ ਅਰਸ਼ਤਰ ਸਿੰਘਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਭਾਸਕ ਚੰਦਨ ਅੰਤ ਤਉ ਮਰਨਾ ਵੇਦ ਪੁਰਾਣ ਸਿਮ੍ਰਿਤ ਸਭ ਖੋਜੇ ਕਹੂ ਨਾ ਉਬਰਨਾ ਕਹੁ ਕਬੀਰ ਓਰਾ ਮਹਿ ਜੰਪੋ ਮੇਟ ਜਨਮ ਮਰਨਾ ਆਸਾ ਫੀਲ ਰਬਾਬੀ ਬਲਤ ਪਖਾਵਜ ਕਉਆ ਤਲ ਬਜਾਵੈ ਪਹਿਰ ਚੋਲਾ ਗਦਹਾ ਨਾਚਾ ਪੈਸਾ ਭਗਤ ਕਰਾਵੈ ਰਾਜਾ ਰਾਮ ਕਕਰੀਆ ਬਰੇ ਪਕਾਏ ਕਨੈ ਬੂਜਨ ਹਾਰਾ ਖਾਏ ਰਹਾਓ ਬੈਠ ਸਿੰਘ ਕਰ ਪਾਨ ਲਗਾਵੈ ਕੀਸ ਗਲੋਰੇ ਲਿਆਵੈ ਘਰ ਕਰ ਮੁਸਰੀ ਮੰਗਲ ਗਾਵੈ ਕਊਆ ਸੰਖ ਬਜਾਵੈ ਬੰਸਕੋ ਪੂਤ ਬਿਆਹਨ ਚਲਿਆ ਸੋਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ ਬੇਦੀ ਸੱਸੈ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋਰੇ ਸੰਤੋਸ਼ ਕੀਟੀ ਪਰਬਤ ਖਾਇਆ ਕਛੂਆ ਕਹਿ ਅੰਗਾਰ ਭੇਲੋ ਰੋਲੂ ਕੀ ਸ਼ਬਦ ਸੁਣਾਇਆ ਆਸਾ ਬਟੂਆ ਏਕ ਬਹੱਤਰ ਆਧਾਰੀ ਏਕੋ ਜਿਸੈ ਦੁਆਰਾ ਨਵੈ ਖੰਡ ਕੀ ਪ੍ਰਥਮੀ ਮਾਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੋ ਨਿਤ ਪਾਵੈ ਤਲਕਾ ਬ੍ਰਹਮਲੇ ਗੰਗ ਚਰਾਵੈ ਰਹਾਓ ਖਿੰਥਾ ਗਿਆਨ ਧਿਆਨ ਕਰ ਸੂਈ ਧਾਗਾ ਖਿੰਥਾ ਗਿਆਨ ਧਿਆਨ ਕਰ ਸੂਈ ਸ਼ਬਦ ਧਾਗਾ ਮਤ ਘਾਲੈ ਪੰਚ ਤੱਤ ਕੀ ਕਰ ਮਿਰ ਗਾਣੀ ਗੁਰ ਕੈ ਮਾਰਗ ਚਾਲੈ ਦਇਆ ਫਾਹੁਰੀ ਕਾਇਆ ਕਰ ਧੋਈ ਦ੍ਰਿਸ਼ਟ ਕੀ ਗੰਜ ਲਾਵੈ ਤਿਸਕਾ ਭਾਉ ਲੈਰਦ ਅੰਤਰ ਚਹੁ ਜੁਗਤਾੜੀ ਲਾਵੈ ਸਭ ਜੋਗ ਉਤਨ ਰਾਮ ਨਾਮ ਹੈ ਜਿਸ ਕਾ ਪਿੰਡ ਪੁਰਾਣਾ ਕਹੁ ਕਬੀਰ ਜੀ ਕਿਰਪਾ ਧਾਰੈ ਦੇ ਸੱਚਾ ਨੀਸਾਨਾ ਆਸਾ ਹਿੰਦੂ ਤੁਰਕਾ ਤੇ ਆਏ ਕਿਨਹਿ ਰਾਹ ਚਲਾਈ ਦਿਲ ਮਹਿ ਸੋਚ ਵਿਚਾਰ ਕਵਾਦੇ ਪਿਸ ਦੋ ਜੇ ਕਿਨ ਪਾਈ ਕਾਜੀ ਤੈ ਕਮਨ ਕਿਤੇ ਬਖਾਨੀ ਪੜਤ ਗੁਣਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਨੀ ਰਹਾਓ ਸਖਤ ਸੁਨੇਹੋ ਕਰ ਸੁਨਤ ਕਰੀਐ ਮੈਂ ਨਾ ਬਦੌਗਾ ਭਾਈ ਜੋ ਰੇ ਖੁਦਾਏ ਮੋਹਿ ਤੁਰਕ ਰਹਿਗਾ ਆਪਣੀ ਹੀ ਕਟ ਜਾਈ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਿਆ ਕਿਆ ਕਰੀਐ ਅਰਧ ਸਰੀਰੀ ਨਾਰ ਨਾ ਛੁੜੈ ਤਾਂ ਤੇ ਹਿੰਦੂ ਹੀ ਰਹੀਐ ਛਾੜਕ ਤੇਵ ਰਾਮ ਭਜ ਬੋਰੇ ਜੁਲਮ ਕਰਤਾ ਹੈ ਭਾਰੀ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਹਾਰੀ

ਤੂੰ ਰਾਮ ਨਾਮ ਜਪ ਸੋਈ ਰਹਾਓ ਕਾਕੀ ਮਾਤ ਪਿਤਾ ਕਹੁ ਕਾਕੋ ਕਵਨ ਪੁਰਖ ਕੀ ਜੋਈ ਕੱਟ ਫੁੱਟੇ ਕੋ ਬਾਤ ਨਾ ਪੁੱਛੈ ਕਾਢੋ ਕਾਢੋ ਹੋਈ ਦੇਹਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ ਲੜ ਛਿਟਕਾਏ ਤ੍ਰਿਆ ਰੋਵੈ ਹੰਸ ਅਕੇਲਾ ਜਾਏ ਕਹਿਤ ਕਬੀਰ ਸੁਨੋਹਰੇ ਸੰਤੋ ਪੈਸਾ ਕਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੋ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀਉ ਕੇ ਚੌਪਦੇ ਇੱਕ ਤੁਕੇ ਸਨਕ ਸਨੰਦ ਅੰਤ ਨਹੀਂ ਪਾਇਆ ਬੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਿਲੋਵ ਨਾ ਬਿਲੋਵ ਮੇਰੇ ਭਾਈ ਸਹਿਜ ਬਿਲੋਵ ਹੋ ਜੈਸੇ ਤਤ ਨ ਜਾਈ ਰਹਾਓ ਤਨ ਕਰ ਮਟਕੀ ਮਨ ਮਾਹੇ ਬਲੋਈ ਇਸ ਮਟਕੀ ਮਹਿ ਸ਼ਬਦ ਸੰਜੋਈ ਹਰ ਕਾ ਬਿਲੋਵਨਾ ਮਨ ਕਾ ਵਿਚਾਰਾ ਗੁਰਪ੍ਰਸਾਦ ਭਾਵੈ ਅੰਮ੍ਰਿਤ ਧਾਰਾ ਕਹੁ ਕਬੀਰ ਨਦਰ ਕਰੇ ਜੇ ਮੀਰਾਂ ਰਾਮ ਨਾਮ ਲਗ ਉਤਰੇ ਤੀਰਾ ਆਸਾ ਬਾਤੀ ਸੂ ਕੀ ਤੇਲ ਨਿਖੂਟਾ ਮੰਦਲ ਨਾ ਬਾਜੈ ਨਟ ਪੈ ਸੂਤਾ ਬੁਝ ਗਈ ਅਗਨਾ ਨਿਕਸਿਓ ਧੂੰਆਂ ਰਵ ਰਹਿਆ ਏਕ ਅਵਰ ਨਹੀਂ ਦੂਆ ਰਹਾਓ ਟੂਟੀ ਤੰਤ ਨਾ ਬਜਰ ਬਾਬ ਭੂਲ ਬਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਣ ਕਹਾਵਨ ਸਮਝ ਪ੍ਰੀ ਤੋਂ ਬਿਸਰਿਓ ਗਾਵਨ ਕਹਿਤ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੇ ਪਰਮ ਪਦੂਰੇ ਆਸਾ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤਨਾ ਰਾਖਸ ਤੇਤੇ ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡ ਸਭ ਗੁਣ ਮੇਰਾ ਰਹਾਓ ਜੇ ਅਤ ਕਰੋਪ ਕਰੇ ਕਰਤਾਇਆ ਤਾ ਪੀ ਚੀਤਨਾ ਰਾਖ ਸਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾ ਬਿਨਾ ਕੈਸੇ ਉਤਰ ਸਪਾਰਾ ਦੇ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ ਆਸਾ ਹਜ ਹਮਾਰੀ ਗੋਮਤੀ ਤੀ

0: ਕਹਿਤ ਕਬੀਰ ਸੁਨੋ ਮੇਰੀ ਮਾਈ ਇਨ ਮੁੰਡੀਆਂ ਮੇਰੀ ਜਾਤ ਗਵਾਈ ਆਸਾ ਰਹੋ ਰਹੋ ਰੀ ਬਹੁਰੀਆ ਘੁੰਘਟ ਜਿਨ ਕਾਢੈ ਅੰਤ ਕੀ ਬਾਰ ਲਹੈ ਕੀ ਨਾ ਅੱਡ ਰਹਾਓ ਘੁੰਘਟ ਕਾਢ ਗਈ ਤੇਰੀ ਆਗੈ ਉਨਕੀ ਗੈਲ ਤੋਹੇ ਜਿਨ ਲਾਗੈ ਘੁੰਘਟ ਕਾਢੀ ਕੀ ਇਹ ਬਡਾਈ ਦਿਨ ਦਸ ਪਾਂਚ ਬਹੂ ਭਲੇ ਆਈ ਘੁੰਘਟ ਤੇਰੋ ਤਉ ਪਰ ਸੱਚ ਹੈ ਹਰ ਗੁਣ ਗਾਇ ਕੂਦੈ ਅਰਨਾਚੈ ਕਹਿਤ ਕਬੀਰ ਬਹੁ ਤਬ ਜੀਤੈ ਹਰ ਗੁਣ ਗਾਵਤ ਜਨਮ ਬਤੀਤੈ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾ ਗਲੇ ਸੁਨ ਬਿਨਤੀ ਮੇਰੀ ਹਉ ਵਾਰੀ ਮੁਖ ਫਿਰ ਪਿਆਰੇ ਕਰਵਟ ਦੇ ਮੋ ਕਉ ਕਾਹੇ ਕਉ ਮਾਰੇ ਰਹਾਓ ਜਉ ਤਨ ਚੀਰਾ ਅੰਗਨਾ ਮੋਰਾ ਪਿੰਡ ਪਰੇ ਤੋ ਪ੍ਰੀਤ ਨਾ ਤੋਰੋ ਹਮ ਤੁਮ ਬੀਜ ਭਇਓ ਨਹੀਂ ਕੋਈ ਤੁਮਹੈ ਸੋ ਕੰਤ ਨਾ ਰਹਮ ਸੋਈ ਕਹਿਤ ਕਬੀਰ ਸੁਨਹੋਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਆਸਾ ਕੋਰੀ ਕੋ ਕਾਹੂ ਮਰਮ ਨਾ ਜਾਨਾ ਸਭ ਜਗ ਅੰਤ ਨਾ ਆਇਓ ਤਾਨਾ ਰਹਾਓ ਜਾਬ ਤੁਮ ਸੁਨ ਲੈ ਵੇਦ ਪੁਰਾਣਾ ਤਾਬ ਹਮ ਇਤਨਕ ਪਸਰਿਓ ਤਾਨਾ ਤਰਨ ਆਕਾਸ਼ ਕੀ ਕਰ ਗਿਆ ਬਣਾਈ ਚੰਦ ਸੂਰਜ ਦੋਇ ਸਾਥ ਚਲਾਈ ਪਾਈ ਜੋਰ ਬਾਤ ਇਕੀਨੀ ਤਹਿ ਤੰਤੀ ਮਨ ਮਾਨਾ ਜੋ ਲਾਹੇ ਕਰ ਆਪਣਾ ਚੀਨਾ ਘੱਟ ਹੀ ਰਾਮ ਪਛਾਨਾ ਕਹਿਤ ਕਬੀਰ ਕਾਰ ਕਹਿ ਤੋਰੀ ਸੂਤੈ ਸੂਤ ਮਿਲਾਏ ਕੋਰੀ ਆਸਾ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਨਾ ਲੋਕ ਪਤੀਣੇ ਕਛੂ ਨਾ ਹੋਵੈ ਨਾਹੀ ਰਾਮ ਆਇਆ ਨਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਹਾਓ ਜਲ ਕੈ ਮੱਜਨ ਜੇਗਤ ਹੋਵੈ ਨਿਤ ਨਿਤ ਮੇਂਢਕ ਨਾਵੈ ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵਹਿ ਮਨੋਹ ਕਠੋਰ ਮਰੈ ਬਾਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੈ ਹਾੜੰਬੈ ਤਾਂ ਸਗਲੀ ਸੈਂਤਰਾਈ ਦਿਨਸ ਨਾ ਰੈਨ ਬੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ ਕਹਿ ਕਬੀਰ ਨਾ ਤਿਸ ਧਿਆਵ ਹੋ ਭਾਵਰਿਆ ਸੰਸਾਰਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮ ਦਿਓ ਜੀ ਕੀ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੇਰੇ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਰਹਾਓ ਜਲ ਤਰੰਗ ਅਰ ਫੇਨ ਬੁੱਧ ਬਦਾ ਜਲ ਤੇ ਪਿਰਨਾ ਹੋਈ ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ ਸੋ ਕ੍ਰਿਤ ਮਨਸਾ ਗੁਰੂ ਉਪਦੇਸੀ ਜਾਗਤ ਹੀ ਮਨ ਮਾਨਿਆ ਕਹਿਤ ਨਾਮ ਦਿਓ ਹਰ ਕੀ ਰਚਨਾ ਦੇ ਖੁਰਦਾ ਵਿਚਾਰੀ ਘਾਟ ਘਟ ਅੰਦਰ ਸਿਮ ਨਿਰੰਤਲ ਕੇਵਰ ਏਕ ਮੁਰਾਰੀ ਆਸਾ ਅਨਿਲੇ ਕੁੰਭ ਭਰਾਈਲੇ ਉਦਕ ਠਾਕੁਰ ਕਉ ਇਸਨਾਨ ਕਰਾਓ ਬਏ ਆਲਿ ਸਦਖ ਜੀ ਜਲ ਮਹਿ ਹੋਤੇ ਬੀਠਲ ਪਹਿਲਾ ਕਾਏ ਕਰਾਓ ਜਤਰ ਜਾਓ ਤਦ ਬੀਠਲ ਪਹਿਲਾ ਮਹਾ ਆਨੰਦ ਕਰੇ ਸਤ ਕੇਲਾ ਰਹਾਓ ਅਨਿਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹੋ ਪੂਜ ਕਰੋ ਪਹਿਲੇ ਬਾਸ ਲਈ ਹੈ ਪਵਰਹਿ ਬੀਠਲ ਪਹਿਲਾ ਕਾਏ ਕਰੋ ਅਨਿਲੇ ਦੂਧਰੀ ਦਾਈਲੇ ਖੀਰੰਗ ਠਾਕੁਰ ਕਉ ਨੈ ਵੇਦ ਕਰੋ ਪਹਿਲੇ ਦੁੱਧ ਬਿਟਾਰਿਓ ਬਛਰਾ ਬੀਠਲ ਪਹਿਲਾ ਕਾਏ ਕਰਾਓ ਈਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਂ ਥਨੰਤਰ ਨਾਮਾ ਪ੍ਰਣਵੈ ਪੂ ਰਹੇ ਤੂੰ ਸਰ ਮਹੀ ਆਸਾ ਮਨ ਮੇਰੋ ਗਾਜ ਅਜਿਹਾ ਮੇਰੀ ਕਾਤੀ ਮਾਪ ਮਾਪ ਘਾਟੋ ਜਮਕੀ ਫਾਸੀ ਕਾਹਾ ਕਰੋ ਜਾਤੀ ਕਹਿ ਕਰੋ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਓ ਰੰਗਨ ਰਾਗੋ ਸੀਵਨ ਸੀਵੋ ਰਾਮ ਨਾਮ ਬਿਨ ਘਰੀ ਨਾ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪਹਿਰ ਆਪਣਾ ਖਸਮ ਧਿਆਵਾਓ ਸੋਇਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿਤ ਹਰਸਿਓ ਲਾਗਾ ਆਸਾ ਸਾਪ ਕੁੰਜ ਛੋਡੈ ਬਿਖ ਨਹੀਂ ਛਾਡੈ ਉਦਕ ਮਾਹੇ ਜੈਸੇ ਬਾਗ ਧਿਆਨ ਮਾਡਾ ਕਾਹੇ ਕੋ ਕੀਜੈ ਧਿਆਨ ਜਪੰਨਾ ਜਪਤੇ ਸੁਧ ਨਾਹੀ ਮਨ ਆਪਣਾ ਰਹਾਓ ਸਿੰਘਜ ਭੋਜਨ ਜੋ ਨਰ ਜਾਣੈ ਐਸੇ ਹੀ ਠਗ ਦਿਓ ਬਖਾਨੈ ਨਾਮੇ ਕੇ ਸੋਮੀ ਲਾਹੇ ਲੇ ਝਗਰਾ ਰਾਮ ਰਸਾਇਣ ਪਿਓ ਰੇ ਦਗਰਾ ਆਸਾ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ ਰਾਮਾ ਭਗਤ ਹੈ ਚੇਤੀ ਅਲੇ ਅਚਿੰਤ ਮਨ ਰਾਖਸੀ ਕੈਸੇ ਮਨ ਤਰਹਿਗਾ ਰੇ ਸੰਸਾਰ ਸਾਗਰ ਬਿਖਿਆ ਕੋ ਬਨਾ ਝੂਠੀ ਮਾਇਆ ਦੇਖ ਕੈ ਭੂਲਾ ਰੇ ਮਨਾ ਰਹਾਓ ਸ਼ੀਪੇ ਕੇ ਕਰਮ ਸ਼ੀਪੇ ਕੇ ਘਰ ਜਨਮ ਦਿਲਾ ਗੁਰੂ ਉਪਦੇਸ਼ ਪਹਿਲਾ ਸੰਤ ਹੈ ਕੈ ਪ੍ਰਸਾਦ ਨਾਮਾ ਹਰ ਭੇਟੁਲਾ ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੀਨ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਜ ਦੋਖ ਅਸਾਧ ਜਮ ਹੈ ਤਾਕੀ ਕੇਤ ਕਿਆਸ ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਓ ਤ੍ਰਿਗਦ ਜੋਨ ਅਚੇਤ ਸੰਭਵ ਪੁਨ ਪਾਪ ਸੋਚ ਮਨੁਖ ਅਵਤਾਰ ਦੁਲਭ ਤੇਹੀ ਸੰਗਤ ਪੋਚ ਜੀ ਜੰਤ ਜਹਾ ਜਹਾ ਲਾ ਕਰਮ ਕੇ ਬਸ ਜਾਏ ਕਾਲ ਫਾਸ ਬਦ ਲਾਗੇ ਕਸਨ ਚਲੈ ਉਪਾਏ ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ ਰਹਾਓ ਸੰਤ ਆਚਰਨ ਸੰਤ ਚੋ ਮਾਰਗ ਸੰਤ ਚ ਉਲਗ ਉਲਗਣੀ ਔਰ ਇੱਕ ਮੰਗੋ ਭਗਤ ਚਿੰਤਾਮਣ ਲਖੀ ਜਣਾ ਵੋ ਅਸੰਤ ਪਾਪੀ ਸਣ ਰਵਿਦਾਸ ਭਣੈ ਜੋ ਜਾਣੈ ਸੋ ਜਾਣ ਸੰਤ ਅਨੰਤ ਹੈ ਅੰਤਰ ਨਾਹੀ ਆਸਾ ਤੁਮ ਚੰਦਨ ਹਮ ਅਰੰਡ ਬਾਪਰੇ ਸੰਗ ਤੁਮਾਰੇ ਵਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਾਧੋ ਸਤ ਸੰਗਤ ਸਰਨ ਤੁਮਾਰੀ ਹਮ ਔਗਨ ਤੁਮ ਉਪਕਾਰੀ ਰਹਾਓ ਤੁਮ ਮਖਤੂਲ ਸਪੇਦ ਸਪੀਅਲ ਹਮ ਬਪਰੇ ਜਸ ਕੀਰਾ ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਤ ਮਖੀਰਾ जाति ओछा पाति ओछा ओछा जन्म हमारा राजा राम की सेवना कीनी कह रविदास चमारा
1: आसा कहां भयो जौ तन भयो छिन छिन प्रेम जाई तो डर पैती रोजाना तुझे चरण अरबिंद पवन मन पान करत पायो पायो रमैया धन रहाओ संपत बिपत पटल माया धन ता मैं मगन होत न तेरो जान प्रेम की देवरी बा देव तेरो जान कह रविदास छूट बो कवन गुन आसा हर हर हर हर हर हर हरे हर सिमरत जन गए निस्तर तरे रहाओ हर के नाम कबीर उजागर जन्म जन्म के काटे कागर निमित नाम देव दूध पी आया तौ जग जन्म संकट नहीं आया जन रविदास राम रंग राता इयों गुर प्रसाद नरक नहीं जाता माटी को पुत्रा कैसे नचत है देखै देखै सुनै बोलै दौरियो फिरत है रहाओ जब कश पावै तब गर्भ करत है माया गई तब रोवन लगत है मान बाचक राम रस कसे है लुभाना बिनस गा जा बिनस गया जाए कहूं समाना कह रविदास बाजी जग पाई बाजी गर सो मोहि प्रीत बन आई आसा बाणी भगत धन्ने जी की एक ओंकार सतगुर प्रसाद भ्रमत फिरत बहु जन्म बिलाने तन मन धन नहीं धीरे लालच बिख काम लुभ दराता मन बिसरे प्रभ हीरे रहाओ बिख फल मीठ लगे रस मन बौरे चार बिचार न जाने आ गुण ते प्रीत बड़ी अन भांति जन्म मरण फिर ताने आ जुगत जान नहीं हृदय निवासी जलत जाल जम फंद परे बिख फल संच परे मन ऐसे परम पुरख प्रभ मन बिसरे ज्ञान प्रवेश गुरे तन दिया ध्यान मान मन एक मई प्रेम भगत मानी सुख जानिया त्रिपत अघाने मुक्त भय जोत समाए समानी जाकै असली प्रभ पहचाने धन धन पाया धरणी धर मिल जन संत समाने महला पंजवा गोबिंद गोबिंद गोबिंद सांग नाम दियो मन लीना याड़ दाम कोशी पर हुयो लाखे न रहाओ बुदना तन ना त्याग कै प्रीत चरण कबीरा नीच कुला जोला हरा भयो गुनी गहीरा रविदास टवंता ढोर नीत तन त्यागी माया प्रगट हुआ साध संग हर दर्शन पाया सैन नाई बुतकारिया हो कर कर सुनिया हृदय वसया पार ब्रह्म भगता मह गनिया एह बद सुन कै जाट रोयठ भगती लागा मिले परतख गुसाइया तन्ना वडभागा रे चित चेतस की न दयाल दमोदर बिबेह न जानस कोई जे तावै ब्रह्मांड खंड कहो करता करै सो होई रहाओ जननी केरे उदर उदक मह पिंड की आदस द्वारा दे आहार अग्र मह राखा ऐसा खसम हमारा कुमी जल मह दन दिस बाहर पंख खीर तेह नाही पूर्ण परमानंद मनोहर समझ देख मन माही पाखण कीट गुप्त होए रहता दाचो मार्ग नाही कह तन्ना पूर्ण ताही को ताहू को मातरे जी अडराही आसा सेख फरीद जियो की बाणी एक ओंकार सतगुर प्रसाद दिल हो मोहब्बत जिन से ही सचे आ जिन मन होर मुख होर से कांडे कच्चे आ रते इश्क खुदाई रंग दीदार के विसरे आ जिन नाम ते पोए भार थीए रहाओ आप लिए लड़ लाए दर दरवेस से तिन धन जने दिमाओ आए सफल से पर्वत गार अपार अगम बेअंत तू जिन्ना पछाता सच चुम्मा पैर मूह तेरी पनह खुदाए तू बख्शंदगी सेख फरीद दे खैर दी जय बंदगी आसा बोलै सेख फरीद प्यारे अलह लगे इह तन होसी खाक निमाणी गोर करे आज मिलावा सेख फरीद टाक मकूंजड़िया मनहुम चिंदड़िया रहाओ जे जाना मर जाइय घूमना आईय झूठी दुनिया लग ना आप वन्याई बोलिया सच धर्म झूठ ना बोलिया जो गुर दसै वाट मुरीदा जोलिया शैल लंघन दे पार गोरी मन धीरिया कंचन वन्ने पासे कलवत चीरिया शेख हयाती जग ना कोई थिर रहे आ जिस आसन हम बैठे के ते बैस गया कतक कुंजा चेत डाओ सावन बिजलियां सियाले सुहंदियां फिर गल बाहड़ियां चले चलन हार विचारा ले मनो गंडेंद्या शे माह तुड़ंद्या हिक खिनो जिमी पुछे असमान फरीदा खेवट किन गए जालन गोरा नाल उलामे जी असहे ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਗੁਜਰੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੇਰਾ ਨਾਮ ਕਰੀ ਚੰਦ ਨਾਠੀਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ ਪੂਜਾ ਕੀ ਚੈ ਨਾਮ ਧਿਆਈਐ ਬਿਰਨਾਵੈ ਪੂਜਨਾ ਹੋਏ ਰਹਾਉ ਬਾਹਰ ਦੇਵ ਪਖਾਲੀਐ ਹੈ ਜੇ ਮਨ ਧੋਵੈ ਕੋਏ ਜੂਠ ਲਹਿ ਜੀਉ ਮਾਂ ਜੀਐ ਮੁਖ ਭਿਆਣਾ ਹੋਏ ਪਸੂ ਮਿਲਹਿ ਚੰਗੇ ਆਈਆ ਖੜ ਖਾਵਹਿ ਅੰਮ੍ਰਿਤ ਦੇਹੇ ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇਹੇ ਨੇੜਾ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ ਜੋ ਦੇਵੈ ਸੋ ਖਾਵਣਾ ਕਹੋ ਨਾਨਕ ਸਾਚਾ ਹੇ ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਬੇਦ ਪੜ੍ਹੇ ਮੁਖ ਕੰਠ ਸਵਾਰ ਤਾਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹਿ ਗੁਬਾਰ ਪ੍ਰੀਤਮ ਕਿਉਂ ਬਿਸਰੇ ਮੇਰੇ ਪ੍ਰਾਣ ਆਧਾਰ ਜਾ ਕੀ ਭਗਤ ਕਰੇ ਜਨ ਪੂਰੇ ਮੋਨ ਜਨ ਸੇਵੇ ਗੁਰ ਵਿਚਾਰ ਰਹਾਉ ਰਵ ਸਸ ਦੀਪਕ ਜਾ ਕੇ ਤਿਰ ਭਵਨ ਏਕਾ ਜੋਤ ਮੁਰਾਰ ਗੁਰਮੁਖ ਹੋਏ ਸੋ ਅਹਿਨਿਸ ਨਿਰਮਲ ਮਨਮੁਖ ਰੈਣ ਅੰਧਾਰ ਸਿੱਧ ਸਮਾਧ ਕਰੇ ਨਿਤ ਝਗਰਾ ਦੋਹਲੋ ਲੋਚਨ ਕਿਆ ਹੀਰੈ ਅੰਤਰ ਜੋਤ ਸ਼ਬਦ ਧੁਨ ਜਾਗੈ ਸਤਿਗੁਰ ਝਗਰਨ ਬੇਰੈ ਸੁਰ ਨਰ ਨਾਥ ਬੇਅੰਤ ਜੂਨੀ ਸਾਚੈ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਰਾਗ ਗੁਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧ੍ਰਿਗ ਅਵੇਹਾ ਜੀਵਨਾ ਜਿਤ ਹਰ ਪ੍ਰੀਤ ਨਾ ਪਾਏ ਜਿਤ ਕੰਮ ਹਰ ਵਿਸਰੈ ਦੂਜੈ ਲੱਗੈ ਜਾਏ ਐਸਾ ਸਤਿਗੁਰ ਸੇਵੀਐ ਮਨਾ ਜਿਤ ਸੇਵਿਆ ਗੋਬਿੰਦ ਪ੍ਰੀਤ ਉਪਜੈ ਅਵਰ ਵਿਸਰ ਸਭ ਜਾਏ ਹਰ ਸੇਤੀ ਚਿਤ ਗਹਿਰ ਹੈ ਜਰਾ ਕਾ ਭਉ ਨਾ ਹੋਵਈ ਜੀਵਨ ਪਦਵੀ ਪਾਏ ਰਹਾਉ ਗੋਬਿੰਦ ਪ੍ਰੀਤ ਸਿਉਂ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਵਾ ਜੋਤੀ ਜੋਤ ਸਮਈ ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ ਜੇ ਲੋਚੈ ਸਭ ਕੋਏ ਕੂੜੈ ਕੀ ਪਾਲ ਵਿੱਚੋਂ ਨਿਕਲੈ ਤਾਂ ਸਦਾ ਸੁਖ ਹੋਏ ਨਾਨਕ ਐਸਾ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਅੱਗੇ ਜੀਉ ਧਰੇ ਸਤਿਗੁਰ ਕਾ ਭਾਣਾ ਚਿਤ ਕਰੇ ਸਤਿਗੁਰ ਆਪੇ ਕਿਰਪਾ ਕਰੇ ਗੁਜਰੀ ਮਹੱਲਾ ਤੀਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਏ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵ ਬਣੀ ਜੀਓ ਰਹਾਓ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ ਹਰ ਕੀ ਮੈਂ ਭੂਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤ ਹੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਤਿਸ ਬਿਨ ਹੋਰ ਰਾਸ ਕੂੜੀ ਹੈ ਚਲਦਿਆਂ ਨਾਲ ਨਾ ਜਾਈ ਹਰ ਮੇਰਾ ਧਨ ਮੇਰਾ ਸਾਥ ਚੱਲੈ ਜਹਾਂ ਹਉ ਜਾਓ ਤਹ ਜਾਈ ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ਕਹੇ ਨਾਨਕ ਹਰ ਕਾ ਭਾਣਾ ਹੋਆ ਗਹਿਣਾ ਕਛੂ ਨਾ ਜਾਈ ਗੁਜਰੀ ਮਹੱਲਾ ਤੀਜਾ ਜੁਗ ਮਹਿ ਨਾਮ ਦੁਲੰਬ ਹੈ ਗੁਰਮੁਖ ਪਾਇਆ ਜਾਏ ਬਿਰਨਾਵੈ ਮੁਕਤ ਨਾ ਹੋਵਈ ਵੇਖੋ ਕਿਉ ਵਿਓ ਪਾਏ ਬਲਿਹਾਰੀ ਗੁਰੇ ਆਪਣੇ ਸਤ ਬਲਿਹਾਰੈ ਜਾਓ ਸਤਿਗੁਰ ਮਿਲਿਆ ਹਰ ਮਨ ਵਸੈ ਸਹਿਜੇ ਰਹੇ ਸਮਾਏ ਰਹਾਓ ਜਾਂ ਭਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਮਿਲਿਆ ਬੈਰਾਗਿਆ ਤੇ ਹਰ ਪਾਈਐ ਹਰ ਸਿਉ ਰਹੇ ਸਮਾਏ ਸੇ ਮੁਕਤ ਜੇ ਮਨ ਜਣੇ ਫਿਰ ਧਾਤ ਨਾ ਲਾਗੈ ਆਏ ਦਸਵੈ ਦੁਆਰ ਰਹਿਤ ਕਰੇ ਤ੍ਰਿਭਵਨ ਸੋਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ ਗੁਜਰੀ ਮਹੱਲਾ ਤੀਜਾ ਰਾਮ ਰਾਮ ਸਭ ਕੋ ਕਹੈ ਕਹੇ ਆਰਾਮ ਨਾ ਹੋਏ ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ ਤੇ ਹਰ ਤਿਸ ਕਦੇ ਨਾ ਵਿਸਰੈ ਹਰ ਹਰ ਕਰੇ ਸਦਾ ਮਨ ਚੀਤ ਰਹਾਉ ਹਿਰਦੈ ਜਿਨ ਕੈ ਕਪਟ ਵਸੈ ਬਾਹਰ ਹੋ ਸੰਤ ਕਹਾ ਹੇ ਤ੍ਰਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾ ਹੇ ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ ਜਿਸ ਨਾਰਕੀ ਦੁਬਧਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ ਕਰਮ ਹੋਵੈ ਸੋਈ ਜਨ ਪਾਏ ਗੁਰਮੁਖ ਬੂਝੈ ਕੋਈ ਨਾਨਕ ਵਿੱਚ ਉਹ ਹਉਮੈ ਮਾਰੇ ਤਾਂ ਹਰ ਭੇਟੈ ਸੋਈ ਗੁਜਰੀ ਮਹੱਲਾ ਤੀਜਾ ਤੇ ਸਜਾਂ ਸਾਂਤ ਸਦਾ ਮਨ ਨਿਸ਼ਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ ਹਰ ਚੇਤ ਅਚੇਤ ਮਨਾ ਜੋ ਇੱਛੈ ਸੋ ਫਲ ਹੋਈ ਗੁਰਪ੍ਰਸਾਦੀ ਹਰ ਰਸ ਪਾਵਹਿ ਪੀਵਤ ਰਹੇ ਸਦਾ ਸੁਖ ਹੋਈ ਰਹਾਉ ਸਤਿਗੁਰੂ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸਾਚ ਬੁਝਾਏ। ਵਿਣ ਪਾਰਸੈ ਪੂਜ ਨਾ ਹੋਵਈ, ਵਿਣ ਮਨ ਪਰਚੇ ਅਬੜਾ ਸਮਝਾਏ, ਗੁਰੂ ਸਦਾਏ ਅਗਿਆਨੀ ਅੰਧਾ, ਕਿਆ ਉਹ ਮਾਰਗ ਪਾਏ, ਨਾਨਕ ਵਿਣ ਨਦਰੀ ਕਿਸ਼ੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਏ। ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ, ਗੂਜਰੀ ਮਹੱਲਾ ਤੀਜਾ ਪੰਚਪਦੇ, ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ, ਸਤਿਗੁਰੂ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ। ਹਰ ਕਥਾ ਤੂੰ ਸੁਣ ਰੇ ਮਨ, ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ, ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚ ਹੋ ਜਾਏ, ਰਹਾਉ ਹਰ ਚਰਨ ਹਿਰਦੈ ਵਸਾਏ, ਤੂੰ ਕਿਲਵਿਖ ਹੋਵੈ ਨਾਸ, ਪੰਜ ਭੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਮਨ ਮੁਖ ਇਹ ਮਨ ਮੁਗਧ ਹੈ, ਸੋਜੀ ਕਿਸ਼ੂ ਨਾ ਪਾਏ, ਹਰ ਕਾ ਨਾਮ ਨਾ ਬੁੱਝਾਈ, ਅੰਤ ਗਿਆ ਪਛਤਾਏ, ਇਹ ਮਨ ਕਾਸੀ ਸਭ ਤੀਰਥ, ਸਿਮਰਤ ਸਤਿਗੁਰ ਦੀਆ ਬੁਝਾਏ, ਅੜਸੜ ਤੀਰਥ ਜਿਸ ਸੰਗ ਰਹੇ, ਜਿਨ ਹਰ ਹਿਰਦੈ ਰਹਿਆ ਸਮਾਏ, ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ, ਏਕ ਵਸਿਆ ਮਨ ਆਏ, ਜੋ ਤੁਧ ਭਾਵੈ ਸਭ ਸੱਚ ਹੈ, ਸੱਚੇ ਰਹਿ ਸਮਾਏ। ਗੂਜਰੀ ਮਹੱਲਾ ਤੀਜਾ ਤੀਜਾ ਏਕੋ ਨਾਮ ਨਿਧਾਨ ਪੰਡਿਤ, ਸੁਣ ਸਿੱਖ ਸੱਚ ਸੋਈ, ਦੂਜੈ ਭਾਏ ਜੇਤਾ ਪੜਿਤ, ਪੜੇ ਪੜਤ ਗੁਣਤ ਸਦਾ ਦੁਖ ਹੋਈ, ਹਰ ਚਰਣੀ ਤੂੰ ਲਾਗ ਰਹੋ, ਗੁਰ ਸ਼ਬਦ ਸੋਜੀ ਹੋਈ, ਹਰ ਰਸ ਰਸਨਾ ਚਾਖ ਤੂੰ ਤਾਮਨ ਨਿਰਮਲ ਹੋਈ, ਰਹਾਉ ਸਤਿਗੁਰ ਮਿਲਿਆ ਮਨ ਸੰਤੋਖੀ ਹੈ ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋਏ, ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਈ, ਕਥਨੀ ਬਦਨੀ ਜੇ ਕਰੈ ਮਨ ਮੁਖ ਬੂਝ ਨਾ ਹੋਏ, ਗੁਰਮਤੀ ਘਰ ਚਾਨਣਾ ਹਰ ਨਾਮ ਪਾਵੈ ਸੋਏ। ਸੁਣ ਸ਼ਾਸਤਰ ਤੂੰ ਨਾ ਬੁੱਝਹੀ ਤਾਂ ਫਿਰ ਇਹ ਬਾਰੋ ਬਾਰ, ਸੋ ਮੂਰਖ ਜੋ ਆਪ ਨਾ ਪਛਾਣਈ, ਸੱਚ ਨਾ ਧਰੇ ਪਿਆਰ, ਸੱਚੈ ਜਗਤ ਡਹਿਕਾਇਆ ਕਹਿਣਾ ਕਿਛੁ ਨਾ ਜਾਏ, ਨਾਨਕ ਜੋ ਤਿਸ ਭਾਵੈ ਸੋ ਕਰੇ, ਜਿਉਂ ਤਿਸ ਕੀ ਰਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੁਜਰੀ ਮਹੱਲਾ ਚੌਥਾ, ਚੌਪਦੀ ਘਰ ਪਹਿਲਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਹਉ ਬਿਨੋ ਕਰੋ ਸਤਿਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ, ਰਹਾਉ ਹਰ ਜਨ ਕੇ ਵਡਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਨਾਨਕ ਨਾਮ ਪ੍ਰਗਾਸ। ਗੁਜਰੀ ਮਹੱਲਾ ਚੌਥਾ, ਗੋਵਿੰਦ ਗੋਵਿੰਦ ਪ੍ਰੀਤ ਮਨ ਪ੍ਰੀਤਮ, ਮਿਲ ਸਤਸੰਗਤ ਸ਼ਬਦ ਮਨ ਮੋਹ ਹੈ, ਜਪ ਗੋਵਿੰਦ ਗੋਵਿੰਦ ਧਿਆਈ ਹੈ, ਸਭ ਕਉ ਦਾਨ ਦੇ ਪ੍ਰਭ ਉਹ ਹੈ, ਮੇਰੇ ਭਾਈ ਜਨਾ ਮੋਹ ਕਉ, ਗੋਵਿੰਦ ਗੋਵਿੰਦ ਗੋਵਿੰਦ ਮਨ ਮੋਹ ਹੈ। ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾਂ, ਮਿਲ ਗੁਰ ਸਾਧ ਸੰਗਤ ਮਨ ਸੋ ਹੈ, ਰਹਾਉ ਸੁਖ ਸਾਗਰ ਹਰ ਭਗਤ ਹੈ, ਗੁਰਮਤਿ ਕਉ ਲਾਰੇ ਦਿਸਿ ਲਾਗੈ ਪਗ ਉਹ ਹੈ, ਜਨ ਕਉ ਰਾਮ ਨਾਮ ਆਧਾਰਾ, ਹਰ ਨਾਮ ਜਪਤ ਹਰ ਨਾਮੇ ਸੋ ਹੈ, ਦੁਰਮਤ ਭਾਗਹੀਨ ਮਤ ਫੀਕੇ, ਨਾਮ ਸੁਣਤ ਆਵੈ ਮਨ ਰੋਹੈ, ਕਉਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋ ਹੈ, ਅੰਮ੍ਰਿਤ ਸਰ ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਉਆ ਹੰਸ ਹੋ ਹੈ, ਨਾਨਕ ਧਨ ਧਨ ਵੱਡੇ ਵਡਭਾਗੀ, ਜਿਨ ਗੁਰਮਤਿ ਨਾਮ ਹਿਰਦੈ ਮਲ ਧੋ ਹੈ। ਗੁਜਰੀ ਮਹੱਲਾ ਚੌਥਾ, ਹਰ ਜਨ ਉਤਮ ਉਤਮ ਬਾਣੀ, ਮੁਖ ਬੋਲੇ ਪਰ ਉਪਕਾਰੇ, ਸੋ ਜਾ ਜੋ ਜਨ ਸੁਣੈ ਸਰਦਾ ਭਗਤ ਸੇਤੀ, ਕਰ ਕਿਰਪਾ ਹਰ ਨਿਸਤਾਰੇ, ਰਾਮ ਮੋਹ ਕਉ ਹਰ ਜਨ ਮਿਲ ਪਿਆਰੇ, ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰ ਪੂਰਾ, ਹਮ ਪਾਪੀ ਗੁਰ ਨਿਸਤਾਰੇ, ਰਹਾਉ ਗੁਰਮੁਖ ਵਡਭਾਗੀ ਵਡਭਾਗੇ, ਜਿਨ ਹਰ ਹਰ ਨਾਮ ਅਧਾਰੇ, ਹਰ ਹਰਿ ਅੰਮ੍ਰਿਤ ਹਰ ਰਸ ਪਾਵਹੇ, ਗੁਰਮਤਿ ਭਗਤ ਭੰਡਾਰੇ, ਜਿਨ ਦਰਸਨ ਸਤਿਗੁਰ ਸਤਿਪੁਰਖ ਨਾ ਪਾਇਆ, ਤੇ ਭਾਗਹੀਣ ਜਮ ਮਾਰੇ, ਸੇ ਕੂਕਰ ਸੂਕਰ ਗਰਦਭ ਪਵੇਹੇ, ਗਰਭ ਜੋਨੀ ਦਈਏ ਮਾਰੇ ਮਹਾਂ ਹਤਿਆਰੇ, ਦੀਨ ਦਇਆਲ ਹੋ ਜਨ ਉਪਰ, ਕਰ ਕਿਰਪਾ ਲਿਹੋ ਉਬਾਰੇ, ਨਾਨਕ ਜਨ ਹਰ ਕੀ ਸਰਨਾਈ, ਹਰ ਭਾਵੈ ਹਰ ਨਿਸਤਾਰੇ। ਗੁਜਰੀ ਮਹੱਲਾ ਚੌਥਾ, ਹੋ ਕਿਰਪਾਲ ਮੇਰਾ ਮਨ ਲਾਭ ਹੋ, ਹੋ ਅਣਦਿਨ ਰਾਮ ਨਾਮ ਨਿਤ ਧਿਆਈ, ਸਭ ਸੁਖ ਸਭ ਗੁਣ ਸਭ ਨਿਧਾਨ, ਹਰ ਜਿਤ ਜਪਿਆ ਦੁਖ ਭੁਖ ਸਭ ਲਹਿ ਜਾਈ, ਮਨ ਮੇਰੇ मन मेरे मेरा राम नाम सखा हर भाई, गुरमत राम नाम जस गावा, अंत बेली दरगह लय छड़ाई, रहाओ तू आपे दाता प्रभ अंतर जामी, कर कृपा लोच मेरा मन लाई। मैं मन तन लोच लगी हर सेती, प्रभ लोच पूरी सतगुर सरनाई, मानस जन्म पुन कर पाया, बिन नावै त्रिग तिग बिरथा जाई। नाम बिना रस कस दुख पावै, मुख फीखा थुक थूक मुख पाई, सो जो जन हर प्रभ हर हर सरना, तन दरगह हर हर देव डियाई, धन धन साहब आस कहे प्रभ जन कहो, जन नानक मेर लय गल लाई। गुजरी महला चौथा, गुरमुख सखी सहेली मेरी, मोको देवो दान हर प्राण जीवाया, हम होवे लाले गोले गुरसिखा के, जिना अनदिन हर प्रभ पुरख त्याया, मेरे मन तन बिरहो गुरसिख भग लाया, मेरे प्राण सखा गुर के सिख भाई, मोको करो उपदेस हर मिलै मिलाया, रहाओ जा हर प्रभ भावै तां गुरमुख मेले, जन वचन गुरु सतगुर मन पाया, बड़भागी गुर के सिख प्यारे, हर निर्बाणी निर्बाण पद पाया, सत संगत गुर की हर प्यारी, जिन हर हर नाम मीठा मन पाया, जिन सतगुर संगत संग न पाया, से भागहीन पापी जाम खाया, आप कृपाल कृपा प्रभ धारे, हर आपे गुरमुख मिलै मिलाया, जन नानक बोलै गुण बाणी, गुरबाणी हर नाम समाया। गुजरी महला चौथा, जिन सतगुर पुरख जिन हर प्रभ पाया, मोको कर उपदेस हर मीठ लगावै, मन तन शीतल सब हरिया हो, आवड भागी हर नाम त्यावै, भाई रे मोको कोई आए मिले हर नाम दृढ़ावै, मेरे प्रीतम प्राण मन तन सब देवा, मेरे हर प्रभ की हर कथा सुनावै, रहाओ धीरज धर्म गुरमत हर पाया, नित हर नाम है हर स्यों जित लावै, अमृत बचन सतगुर की बाणी, जो बोलै सो मुख अमृत पावै, निर्मल नाम जित मैल न लागै, गुरमत नाम जपै लिव लावै, नाम पदार्थ जिन नर नहीं पाया, से भागहीन मोए मर जावै, आनंद मूल जग जीवन दाता, सब जन कहो आनंद करहु हर त्यावै। तू दाता जी है सब तेरी, जन नानक गुरमुख बख्श मिलावै, एक ओंकार सतगुर प्रसाद। गुजरी महला चौथा, कर तीजा, माई बाप पुत्र सब हर के किए, सबना कौ संबंध हर कर दिए, हमरा जोर सब रहो मेरे वीर, हर का तन मन सब हर कै वस है शरीर, रहाओ भगत जना कौ सरदा आप, हर लाई विचे ग्रस्त उदास रहाई, जब अंत हर प्रीत स्यों बने आई, तब जो किश करे सो मेरे हर प्रभ भाई, जित कार्य कम हम हर लाए, सो हम करहे जो आप कराए, जिन की भगत मेरे प्रभ भाई, ते जन नानक राम नाम लिव लाई। गुजरी महला पंजवा, चौपदे कर पहला एक ओंकार।

ਮੈਂ ਸਗਲੀ ਠੰਡੀ ਹਾਂ, ਮੈਂ ਰੋਗ ਜਾ ਕਾ ਮਨ ਵਿਆਪਿਤ, ਉਹ ਜਨਮ ਮਰੈ ਬਿਲਲਾਤੀ, ਗਿਆਨ ਅੰਜਨ ਜਾ ਕੀ ਨੇਤਰੀ ਪੜਿਆ, ਤਾ ਕੋ ਸਰਪੁਰਗਾ ਸਾ ਗਿਆਨ ਅੰਧੇਰੈ ਸੂਜਿਸ ਨਾਹੀ, ਬਹੁੜ ਬਹੁੜ ਪ੍ਰਮਹਤਾ ਸੁਣ ਬੇਨੰਤੀ, ਸਵਾਮੀ ਆਪਣੇ ਨਾਨਕ ਹੇ ਸੁਖ ਮੰਗੈ, ਜੈ ਕੀਰਤਨ ਤੇਰਾ ਸਾਧੂ ਗਾਵੈ, ਤੈ ਮੇਰਾ ਮਨ ਲਾਗੈ ਸੁਰਟ ਮਹੱਲਾ ਪੰਜਵਾ, ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸਲ ਤਵ ਥੀਆ, ਸੰਤਨ ਮਿਨ ਅਵਰ ਨ ਦਾਤਾ ਬੀਆ, ਜੋ ਜੋ ਸਰਣ ਪਰੈ ਸਾਧੂ ਕੀ, ਸੋ ਪਾਰ ਗਰਾਮੀ ਕੀਆ ਰਹਾਓ, ਕੋਟ ਪਰਾਧ ਮਿਟੈ ਜਨ ਸੇਵਾ, ਹਰ ਕੀਰਤਨ ਰਸ ਗਾਈਐ, ਹਿਆਂ ਸੁਖ ਆਗੈ ਮੁਖ ਉਜਲ, ਜਨ ਕਾ ਸੰਗ ਵਡ ਭਾਗੀ ਪਾਈਐ, ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਐ, ਅਗਮ ਅਗੋਚਰ ਸਦਮ ਨਾਸੀ।

ਸਿਆ ਤੂੰ ਕਰਤੇ ਤਾਂ ਕਿ ਤੈਂ ਆਸ ਪੁਜਾਈ ਦਾਸ ਆਪਣੇ ਕੋ ਤੂੰ ਵਿਸਰਹਿ ਨਾਹੀ ਚਰਨ ਤੂੜ ਮਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸਵਾਮੀ ਸਭ ਤੇ ਉਜ ਵਡਾਈ ਰਹਾ ਸੋ ਸੋ ਕਰਮ ਕਰਤਾ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਹੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਭ ਨਿਰੰਤਰ ਤੁਮੈ ਸਮਾਨੇ ਜਾ ਕਹੋ ਤੁਦ ਆਪ ਬੁਝਾਈ ਗੁਰ ਪ੍ਰਸਾਦ ਮਿੱਠੇ ਹੋ ਗਿਆਨਾ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਇਸ ਭਏ ਦਇਆਲਾ ਤਾ ਕਹੋ ਮਨ ਤੇ ਵਿਸਵਰ ਨਾ ਜਾਈ ਸੁਰਠ ਮਹੱਲਾ ਪੰਜਵਾ ਸਗਲ ਸਮੱਗਰੀ ਮੋਹਿ ਵਿਆਪੀ ਕਬ ਉੱਚੇ ਕਬ ਨੀਚੇ ਸੁਧਨ ਹੋਈ ਹੈ ਕਾਹੂ।

ਸੋਠ ਮਹੱਲਾ ਪੰਜਵਾਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਖਨ ਲਾਤੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹਾਉਣਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਉ ਸਾਜਾ ਸਾਹਿਬ ਅਮਿਤ ਵਡਾਈ ਭਗਤ ਵਿਚਲ ਦਇਆਲਾ ਸੰਤਾਂ ਕੀ ਪਹਿਜ ਰੱਖਦਾ ਆਇਆ ਆਦਿ ਵਿਰਤ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚਾਓ ਸਰਬ ਵੇਲਾ ਮੁਖ ਪਾਵ ਹੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵ ਹੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆ ਹੀ ਪ੍ਰਗਟ ਪਹੀ ਸਗਲੇ ਜੁਗ ਅੰਤਰ ਗੁਰੂ ਨਾਨਕ

ਕੀਜੈ ਸੁਣ ਪਰੀਜੈ ਕਰੈ ਸੁਪਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਦਰਸ਼ਨ ਹਰ ਜੀਉ ਪਾਈਐ ਪ੍ਰਭੁ ਪਇਓ ਅਨੁਗ੍ਰਹੁ ਪ੍ਰਸਾਦਿ ਸੁੰਦਰ ਕਹਿ ਹਰਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਾਹਿਬ ਅਕੁਲ ਨਿਰੰਜਨ ਡੀਠਾ ਸੁਰਠ ਮਹੱਲਾ ਪੰਜਵਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ।

ਵੇਖਿਆ ਸੀ ਫਿਰ ਗਰਭਾਸ ਨਾ ਭਰਿਆ ਰੇ ਸੂਠ ਮਹੱਲਾ ਪੰਜਵਾਂ ਜਨਾ ਬਾਦ ਗੋ ਬਹੁਤ ਅੰਦੇਸਰ ਤੇ ਮਿੱਟੇ ਸਭ ਗਿਆ ਸਹਿ ਸਹਿਣ ਅਰਸੁਖ ਮਰਨਾਰੀ ਊਦ ਕਮਲ ਵਿਗਸਾਇਆ ਦੇਖੋ ਆਚਰਜ ਭਇਆ ਜੈ ਠਾਕੁਰ ਕੋ ਸੁਣਤ ਅਗਾਤ ਬੋਧ ਸੁਰ ਹਿਰਦੈ ਗੁਰਦਇਆ ਰਹਾਉ ਜੋ ਇਹ ਦੂਤ ਮੋਏ ਬਹੁਤ ਸੰਤਾਵਤ ਭਏ ਅਨਕ ਭਇਆ ਕਰੈ ਬੇਨਤੀ ਰਾਗ ਠਾਕੁਰ ਤੇ ਹਮ ਤੇਰੀ ਸੁਰਨਿਆ ਜੈ ਭੰਡਾਰ ਗੋਬਿੰਦ ਕਾ ਖੁੱਲਿਆ ਜੈ ਪ੍ਰਭ ਤਹਿ ਲਏ।

ਦੀਨਾ ਮੇਰਾ ਅਮਾਨ ਧਨ ਸੀਤਲ ਥਿਆ ਏਕ ਮੂਲ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ ਫਿਰ ਲੇਖਾ ਮੂਲ ਨਾ ਲਿਆ ਸੋਠ ਮਹੱਲਾ ਪੰਜਵਾਂ ਚਰਨ ਕਮਲ ਸਿਉ ਜਾਕਾ ਮਨ ਲੀਨਾ ਸੇਜਾਂ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਰਦੈ ਨਾ ਵਸਿਆ ਤੇ ਨਰ ਸੁਣ ਤੇ ਖਾਈ ਹਰ ਅਰਾਧੇ ਰੋਗ ਅਣਦਾਈ ਜਿਸ ਨੂੰ ਵਿਸਰਿਆ ਮੇਰਾ ਰਾਮ ਸੁਨੇਹੀ ਤੇ ਸੁਲਾਖ ਬੇਦਨ ਜਾਣ ਆਈ ਨਹਾਓ ਜੇ ਜਨ ਉੱਠ ਗਈ ਪ੍ਰਭ ਤੇਰੀ ਸੇ ਸੁਖੀ ਏ ਪ੍ਰਭ ਸਰਣੇ ਜੇ ਨਰ ਉਪਜਾ ਪੁਰਖ ਬਿਦਾਤਾ ਤੇ ਦੁਖੀਆਂ ਮੈਂ ਗਿਣੇ ਜੇ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾਨੰਦ ਰਸ ਕਰਿਆ ਜੇ ਪ੍ਰਭੂ ਬਿਸਵਾਰ ਗੁਰ ਤੇ ਬੇਮੁਖ ਆਈ ਤੇ ਨਰਕ ਘੋਰ ਮੈਂ ਭਰਿਆ ਜਿਤ ਕੋ ਲਾਇਆ ਤੇ ਨਹੀਂ ਲਾਗਾ ਤੇ ਸੋ ਹੀ ਵਰਤਾਰਾ ਨਾਨਕ ਸਾਹਿਬ ਬਕਰੀ ਸੰਤਨ ਕੀਰਦੈ ਭਏ ਮਗਨ ਚਰਨਾਰਾ ਸੋਠ ਮਹੱਲਾ ਪੰਜਵਾ ਰਾਜਨ ਮਹਿ ਰਾਜਾ ਉਰਜਾਇਓ ਮਾਨਣ ਮਹਿ ਅਭਿਮਾਨੀ ਲੋਭਣ ਮਹਿ ਲੋਭੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੈ ਪੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਓ ਅਮਲਨ ਸਿਉ ਅਮਲੀ ਲਪਟਾਇਓ ਭੂਮਣ ਭੂਮ ਪਿਆਰੀ ਖੀਰ ਸੰਗ ਭਾਰ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹਿ ਵਿਦਵੰਸੀ ਰਚਿਆ ਨੈਣ ਦੇਖ ਸੁਖ ਪਾਵੈ ਜੈਸੇ ਰਸਨਾ ਸਾਧ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵੈ ਜੈਸੀ ਭੁਖ ਤੈਸੀ ਕਾਪੂਰਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਸੁਰਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਉਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਵ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸੇ

ਕ੍ਰਿਸ਼ਨਾ ਅਰਸ ਪਨਮਰਤਾ ਕੀ ਕਸ਼ਨਾ ਵਡਾਈ ਰਾਮ ਭਜਨ ਬਿਨ ਕਾਮਨਾ ਆਵਸ ਸੰਗ ਨ ਕਾਹੂ ਜਾਏ ਹਾਂ ਹਾਂ ਕਰਤ ਵਿਹਾਈ ਅਵਰਦਾ ਜੀ ਕੋ ਕਾਮਨਾ ਕੀਨਾ ਤਾਵਤ ਤਾਵਤ ਨੈ ਤ੍ਰਿਪਤਾਸਿਆ ਰਾਮ ਨਾਮ ਨਹੀਂ ਚੀਨਾ ਸਾਧ ਵਿਕਾਰ ਵਿਖੈ ਰਸ ਮਤੁ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਭਾਏ ਬੇਨੰਤੀ ਘਟ ਆਵ ਗੁਣ ਮੇਰੇ ਸੁਰਟ ਮਹੱਲਾ ਪੰਜਵਾ ਗੁਣ ਗਾ ਬਹੁ ਪੂਰਨ ਅਵਿਨਾਸੀ ਕਾਮ ਕ੍ਰੋਧ ਵਿਖ ਜਾਰੇ ਮਹਾਂ ਵਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰਾ ਗੁਰ ਮਿਟਿਓ ਪਰਮੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਧਾਨ ਦਸ ਪੀਆ ਮਨ ਤਨ ਰਹੇ ਅਗਾਈ ਜਤ ਕਤ ਪੂਰ ਰਹੇ ਪਰਮੇਸ਼ੁਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਵੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਾਲਾ ਕਲ ਕਲੇਸ਼ ਮਿਟੇ ਦੁੱਖ ਸਗਲੇ ਕਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਮਨ ਤਨ ਪਹਿ ਵਿਗਾਸਾ ਸੁਰਟ ਮਹੱਲਾ ਪੰਜਵਾਂ ਕਰਨ ਕਰਾਵਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸਵਾਮੀ ਸਗਲੇ ਜੀ ਅਖੀਏ ਦਇ ਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸੁਹਾਈ ਸੁਖ ਸਹਿਜ ਆਨੰਦ ਮੰਗਲ ਰਾਸ

ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾ ਕਹੋ ਬਿਖਨ ਨਾ ਕਹੋ ਲਾਗੇ ਜੋ ਸਤਿਗੁਰ ਆਪਣਾ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਾਵੇ ਆਪਣੇ ਜਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸੁਰਠ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨਾ ਜਾਣੈ ਜੀਓ ਪਿੰਡ ਸਾਜ ਜਿਨ ਰਚਿਆ ਬਨ ਆਪਣੋ ਕਰ ਮਾਨੈ ਮਨ ਮੂੜੇ ਦੇਖ ਰਹੇ ਹੋ ਪ੍ਰਭ ਸਵਾਮੀ ਜੋ ਕਿਛ ਕਰੈ ਸੋਈ ਸੋਈ।

ਸੰਗ ਫਾਕੈ ਚਿਤ੍ਰਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਢਾਕੈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸੁਰਨਾਈ ਸੁਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੁਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਅਣਤ ਕਰਹੁ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਦੁਖ ਪਾਈਐ ਹਰ ਵਿਸਰਨਾ ਕਬ ਹੂੰ ਜਾਈ ਨਹਾਉ ਅੰਮ੍ਰਿਤ ਨਾਮ ਪਰਮੇਸ਼ਵਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਵਿਘਨ ਬਿਨਾਸਨ ਸਭ ਦੁਖ ਨਾਸਨ ਗੁਰਚਰਨੀ ਮਨ ਲਾਗਾ ਗੁਣ ਗਾਵਤ ਚੁੱਤ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦ ਨਾਨਕ ਕਉ ਸੋ ਪ੍ਰਭ ਹੋਆ ਬੇਲੀ ਸੁਰਠ ਮਹੱਲਾ ਪੰਜਵਾਂ ਪੰਚ ਪਦਾ ਬਿਨਸੈ ਮੋਹ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ ਸੰਤੋ ਇਹ ਬਤਾਵ ਹੋ ਕਾਰੀ ਜਿਤ ਹੋਮੈ ਗਰਭ ਨਿਵਾਰੀ ਰਹਾਉ ਸਰਵ ਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾਂ ਸਗਲ ਰੇ ਨਾਰੀ ਪੇਕਿਓ ਪ੍ਰਭ ਜੀਓ ਆਪਣੇ ਸੰਗੇ ਚੁਕੈ ਪੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ

ਜਾ ਕਿਸ ਮਨ ਸਾਹਿਬ ਕਛ ਪਾਈ ਹੈ ਬਿਰਤੀ ਕਾਲ ਨਾ ਜਾਏ ਤਿਸ ਪ੍ਰਭ ਤਿਆਗ ਵਰਕਤ ਰਾਜ ਹੋ ਜੋ ਸਭ ਮੈਂ ਰਹਿਸ ਸਮਾਏ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵਹੋ ਪੂਰਨ ਹੋਵੇ ਕਾਲਾ ਰਹਾਓ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲਾ ਵੈ ਕਹੋ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵੈ ਸੁਰਟ ਮਹੱਲਾ ਪੰਜਵਾਂ ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪਾਇਆ ਸੁਖ ਪਾਈਐ ਬਾਹੜ ਦੁਖ ਨਾ ਹੋਈ ਨਹਾਓ ਭਾਗੀ ਸਤਸੰਗ ਪ੍ਰਾਪਤ ਤਿਨ ਭੇਟ ਦੁਰਮਲਖ ਹੋਈ ਤਿਨ ਕੀ ਤੋਰ ਨਾਨਕ ਦਾਸ ਪੰਛ ਹੈ ਜਿਨ ਹਰ ਨਾਮ ਹਿਰਦੈ ਪਰੋਈ ਸੁਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਕਾ ਮਨ ਸਾਧਾਰੈ ਦਸਨ ਭੇਟ ਹੋ ਤਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਲ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਰਹਾਉ ਸਮਰਥ ਪੂਰਨ ਵਿਧਾਤੇ ਆਪੇ ਕਰਨੈ ਹਾਰਾ ਪੁਨਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸੁਰਟ ਮਹੱਲਾ ਪੰਜਵਾ ਅੰਤਰ ਕੀ ਗਤ ਤੁਮ ਹੀ ਜਾਣੀ ਤੁਝੀ ਪਹਿ ਨਿਬੇਰੋ ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ ਲੱਖ ਖੱਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੇ ਠਾਕੁਰ ਨੇਰੋ ਹਰ ਚਰਨ ਸਰਨ ਮੋਹਿ ਚੇਰੋ ਰਹਾਓ ਬੇਸ਼ੁਮਾਰ ਬੇਅੰਤ ਸੁਆਮੀ ਉਚੋ ਗੁਣੀ ਗਹਿਰੋ ਕਾੜ ਸਲਕ ਕਿਉ ਆਪਣੋ ਦਾਸ

ਆਉ ਮਿਲੇ ਸਵਾਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਚ ਪੁਜਾਈ ਸੁਰਠ ਮਹੱਲਾ ਪੰਜਵਾਂ ਗੁਰ ਕੇ ਚਰਨ ਵਸੇ ਰਿਧ ਭੀਤਰ ਸੁਭ ਲਖਣ ਪ੍ਰਾਪਤ ਕੀਨੇ ਪਏ ਕਿਰਪਾਲ ਪੂਰਨ ਪਰਮੇਸ਼ਵਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰ ਉਮੀਦ ਦੂਣ ਚਾਉਣੀ ਦੇ ਵਡਿਆਈ ਸੋਭਾ ਨੀਤਾ ਨੀਤ ਰਹਾਓ ਜੀਏ ਜੰਤ ਪ੍ਰਭ ਸਗਲੋ ਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰ ਵਡਿਆਈ ਨਾਨਕ ਸਵਾਦ ਬਲੇ ਹਾਰੇ ਸੁਰਟ ਮਹੱਲਾ ਪੰਜਵਾਂ ਸੰਚਨ ਕਰੋਣ ਨਾਮ ਧਨ ਨਿਰਮਲ ਥਾਤੀ ਅਗਮ ਅਪਾਰ ਬਿਲਛ ਬੈਨੋਦ ਆਨੰਦ ਸੁਖ ਮਾਣੋ ਖਾਈ ਜੀਵ ਹੋ ਸਿੱਖ ਪਰਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸੱਚ ਬੋਹਿਤ ਤਰ ਲੰਘੋ ਬਿਖ ਸੰਸਾਰ ਰਹਾਓ ਪਹਿ ਕਿਰਪਾਲ ਪੂਰਨ ਅਵਨਾਸੀ ਆਪ ਹੈ ਕਿਨੀ ਸਾਰ ਪੇਖ ਪੇਖ ਨਾਨਕ ਬਿਕਸਾਨੋ ਨਾਨਕ ਨਹੀਂ ਸੁਮਾਰ ਸੁਰਠ ਮਹੱਲਾ ਪੰਜਵਾਂ ਗੁਰਪੂਰੈ ਆਪਣੀ ਕਲ ਤਹਾਰੀ ਸਭ ਘੜ ਉਪਜੀ ਦਇਆ ਆਪੇ ਮਿਲ ਵਡਾਈ ਕਿਨੇ ਕੁਸਲ ਖੇਮ ਸਭ ਪਇਆ ਸਤਿਗੁਰ ਪੂਰਾ ਮੇਰਾ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਓ ਅੰਤਰ ਬਾਹਰ ਥਾਂ ਤਨੰਤਰ ਜਾਤ ਗਤ ਵੇਖੋ ਸੋਈ ਨਾਨਕ ਗੁਰ ਪਾਇਓ ਵਡ ਭਾਗੀ ਤਿਸ ਜੇਵੜ ਅਵਰ ਨਾ ਕੋਈ ਸੁਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੈ ਰਾਖਿਓ ਬਾਰਿਕ ਸਤਿਗੁਰ ਤਪ ਉਤਾਰਿਆ ਉਪਰੇ ਸਤਿਗੁਰ ਕੀ ਸਰਨਾਈ।

ਪੰਜਵਾਂ ਸਾਧੂ ਸੰਗ ਪਹਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਦਰਿਆ ਪਹਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨ ਉਪਜੀ ਰੋਗਾਂ ਕਾਰਨ ਮਿਟਾਈ ਰਿਹਾਉ ਕਿਆ ਗੁਣ ਤੇਰੇ ਆਖ ਵਕਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਪਏ ਅਵਿਨਾਸੀ ਆਪਣਾ ਪ੍ਰਭ ਪਿਆ ਸਹਾਈ ਸੋਠ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣਾ ਕਿਰਪਾ ਤਹਾਰੀ ਆਠ ਪਹਿਰ ਆਰਾਧੋ ਸਵਾਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤ ਰਾਸ ਰਾਖ ਲਿਹੋ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ ਰੰਗਾਓ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਦਮ ਪਰੋਸਾ ਕਹੋ ਨਾਨਕ ਗੁਰ ਪੂਰਾ ਪਿਟਿਓ ਮਿਟਿਓ ਸਗਲ ਅੰਦੇਸਾ ਸੋਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਵਿਧਾਤਾ ਰਹਾਉ ਅਨੰਦ।

ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੈ ਸੋ ਜਨ ਪਰਮਗਤ ਪਾਵੈ ਮਰਨ ਆਵੈ ਜਾਈ ਹਰ ਹਰ ਨਾਮ ਤੇ ਆਈ ਇਹ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਇਆਲ ਹੋਏ ਭਗਵਾਨੈ ਬਾਬਾ ਨਾ

ਪਾਲਾ ਰਹਾ ਉਬੜ ਭਾਗੀ ਸਤਿਗੁਰੂ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਪਾਏ ਚਿਤ ਲਾਗਾ ਜਪ ਜੀ ਮੈਂ ਸੇ ਵਡ ਭਾਗਾ ਹਰ ਅੰਮ੍ਰਿਤ ਬਾਣੀ ਗਾਵੈ ਸਾਧਾਂ ਕੀ ਤੂਰੀ ਨਾਵੈ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਾਰ ਰੱਖ ਲਈਆ ਹਰ ਦਰਸ਼ਨ ਪ੍ਰਾਣ ਅਧਾਰਾ ਹੈ ਪੂਰਨ ਵਿਮਲ ਵਿਚਾਰਾ ਕਰ ਕਿਰਪਾ।

ਪ੍ਰਾਣ ਚੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਨਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾ ਰੇ ਨਾਰਾ ਪਤਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਤ ਜੀ ਸੰਗ ਰਖਵਾਲਾ।

ਰਬ ਰਬ ਰਹਿਆ ਭਰਪੂਰੀ ਖੇ ਕੁਸਲ ਪਾਇਆ ਸੁਨਾਨਾ ਪਾਰ ਬ੍ਰਹਮ ਬਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਦੇ ਧਾਰੇ ਵਿਘਨ ਨਾ ਲਾਗੈ ਤਿਲ ਕਾ ਕੋਈ ਕਾਰੇ ਸਗਲ ਸਵਾਰੇ ਰਹਾਓ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਮਨਛਤ ਫਲ ਪਾਏ ਗੁਰਪੂਰਾ ਹਰਦੈ ਧਿਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਸੁਰਠ ਰਾਗ ਸੁਰਠ ਮਹੱਲਾ ਪੰਜਵਾਂ ਦਹਿਦ ਛਤਰ ਮੇਘ ਘਟਾ ਘਟ ਦਾਮਨ ਚਮਕ ਡਰਾਇਓ ਸੇਜ ਅਕੇਲੀ ਨੀਂਦ ਨਹੁ ਨੈ ਨਹੁ ਪਰ ਪਰਦੇਸ ਸੁਧਾਇਓ ਹੁਣ ਨਹੀਂ ਸੰਦੇਸਰੋ ਮਾਇਓ ਏਕ ਕੋ ਸਰੋ ਸਿੱਧ ਕਰਤਾ ਲਾਭ ਤਪ ਚਤੁਰ ਪਾਤਰੋ ਆਇਓ ਰਹਾਓ ਕਿਉਂ ਵਿਸਰਾ ਹੈ ਲਾਲ ਪਿਆਰੋ ਸਰਬ ਗੁਣਾ ਸੁਖ ਦਾਇਓ ਮੰਦਰ ਚਰ ਕੈ ਪੰਥ ਨਿਹਾਰੋ ਨੈਣ ਨੀਰ ਭਰ ਆਇਓ ਹਾਂ ਹਾਂ ਪੀਤ ਪਇਓ ਹੈ ਬੀਚੋ ਸੁਨਤ ਦੇਸ ਨਿਕਟ ਆਇਓ ਭਾਂ ਪੀਰੀ ਕੇ

ਹੁਣ ਗਾਵਰਤ ਆਪਣਾ ਕਾਰਜ ਸਗਲੇ ਸਾਂਠੇ ਜਗ ਜੀਵਨ ਨਾਮ ਤੁਮਹਾਰਾ ਗੁਰਪੁਰੇ ਦੀਆ ਉਪਦੇਸਾ ਜਪ ਭਵਜਲ ਭਾਰੋ ਤਾਰਾ ਰਹਾਉ ਤੂੰ ਹੈ ਮੰਤਰੀ ਸੁਨਹਿ ਪ੍ਰਭ ਤੂੰ ਹੈ ਸਭ ਕੁਛ ਕਰਨ ਹੈ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਹੈ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਵਖਾਣੀ ਕੀਮਤ ਕਹਿਣ ਨਾ ਜਾਈ ਵੇਖ ਵੇਖ ਜੀਵੈ ਪ੍ਰਭ ਆਪਣਾ ਅੱਜ ਅੱਜ।

ਜਵਾ ਗੁਰਪੁਰਾ ਨਮਸਕਾਰੇ ਪ੍ਰਭ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਯੋ ਸਹਾਈ ਸਗਲ ਮਨੋਰਥ ਕੀਨੇ ਕਰਤਾ ਊਣੀ ਬਾਤ ਨਾ ਕਾਈ ਰਹਾਓ ਕਰਤਾ ਪੁਰਖ ਤਾਲ ਦਿਵਾਇਆ ਪਿੱਛਾ ਲਗ ਚੱਲੀ ਮਾਇਆ ਤੋਟ ਨ ਕਤਹੂ ਆਵੈ ਮੇਰੇ ਪੂਰੇ ਸਤਿਗੁਰ ਪਾਵੈ ਸਿਮਰ ਸਿਮਰ ਦਯਾਲਾ ਸਭ ਜੀ ਅਪਏ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਪਾਰੋ ਸਵਾਮੀ ਮੋਰਾ ਇਹੋ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤਿਆਇਆ ਸਰਬ ਫਲਾ ਪੁੰਨ ਪਾਇਆ ਸੁਰਠ ਮਹੱਲਾ ਪੰਜਵਾ ਕਰ ਤੀਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੁਰੈ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਤਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਤਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਜੇ ਤੋ ਪਾਰ ਬ੍ਰਹਮ ਚਿਤੇ ਆਇਆ ਸੋ ਕਰ ਦੇਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੁਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਸਰਬ ਨਿਦਾਨ ਸੁਖ ਪਾਇਆ ਗੁਰ ਆਪਣਾ ਹਿਰਦਾ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤ ਹੋ ਦਿਨ ਦਿਨ ਚੜ੍ਹੈ ਸਵਾਈ ਰਹਾਉ ਜੀਅ ਜੰਤ ਸਭ ਪੈ ਦਯਾਲਾ ਪ੍ਰਭ ਆਪਣੇ ਘਰ ਦੀਨੇ ਸਹਿਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਲ ਜਾਏ ਘਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਘਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ ਅਨਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤਿਆਇਆ ਸੰਤ ਹੋ ਤਿਸ ਬਿਨ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ ਪ੍ਰਭ ਆਪਣਾ ਵਰ ਦੀਨੇ ਸਗਲ ਜੀ ਵਸ ਕੀਨੇ ਜਿਨ ਨਾਨਕ ਨਾਮ ਤਿਆਇਆ ਤਾ ਸਗਲੇ ਦੁਖ ਮਿਟਾਇਆ ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਤਿਆਈ ਰਹਾਉ ਜੋ ਮੰਗ ਹੈ ਸੋ ਲੇਵ ਹੈ ਪ੍ਰਭ ਆਪਣਿਆ ਸੰਤਾ ਦੇਵ ਹੈ ਹਰ ਗੋਵਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਪਾਖਿਆ ਸੋਰਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਪਾਵੈ ਮੋਹੇ ਸਿਆਣਪ ਕਛੂ ਨਾ ਆਵੈ ਹਮ ਬਾਰਕ ਤਾਉ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ

सोरठ महला पंजवा। हर नाम हृदय परोया, सब काज हमारा होया, प्रभ चरणी मन लागा, पूर्ण जाके पागा, मिल साध संग हर त्याया, आठ पहर आराध्यो, हर हर मन चिंदया, फल पाया रहो, परा पूर्बला अंकुर जाग्या, राम नाम मन लागया, मन तन हर दर्श समावे, नानक दास सच्चे गुण गावे, सोरठ महला पंजवा। गौर मिल प्रभु चितारिया, कारज सब सवारिया, मंदा को न अलाय, सब जय जयकार सुनाए, संत हो साची शरण स्वामी जी, जन सब हाथ तसा कह, जो सो प्रभ अंतर जामी रहाओ, करतब सब सवारे, प्रभ अपना बिरद समारे, पतत पावन प्रभ नामा, जन नानक सद कुरबाना, सोरठ महला पंजवा। पार ब्रह्म साज सवारिया, इहो लाहौड़ा गुरु उबारिया, आनंद करहो पित माता, परमेश्वर जी का दाता, शुभ चितवन दास तुम्हारे, राख है पैज दास अपने की, कारज आप सवारे रहो, मेरा प्रभ पारोपकारी, पूरन काल जन तारी, नानक सरणी आया, मन चिंदया फल पाया, सोरठ महला पंजवा। सदा सदा हर जापे, प्रभ बालक राखे आपे, शीतला ठाक रहाई, बिघन गए हर नाई, मेरा प्रभ हुआ सदा दयाला, अरदास सुनी भगत अपने की, सब जी भया कृपाला रहा, प्रभ करण कारण समराथा, हर सिमरत सब दुख लाथा, अपने दास की सुनी बेनंती, सब नानक सुख सवंती, सोरठ महला पंजवा। अपना गुरु ते आए, मिल कुशल सेती कर आए, नाम की वड़े आई, तिस कीमत कहण न जाई, संत हो हर हर हर आराध हो, हर आराध सबो किछ पाईया, कारज सगले साध हो रहाओ, प्रेम भगत प्रभ लागी, सो पाए जिस वड पागी, जिन नानक नाम ते आया, तिन सर्ब सुखा फल पाया, सोरठ महला पंजवा। परमेश्वर दत्ता बन्ना, दुख रोग का डेरा पन्ना, अनद कर है नर नारी, हर हर प्रभ कृपा तारी, संत हो सुख हुआ सब थाई, पार ब्रह्म पूरन परमेश्वर, रव रहया सबनी जाई रहो, तुरकी बाणी आई, तन सगली चिंत मिटाई, दयाल पुरख मेहरवाना, हर नानक साच वखाना, सोरठ महला पंजवा। अथा ओथा रखवाला, प्रभ सतगुर दीन दयाला, दास अपने आप राखे, काट काट शब्द सुपाखे, गुर के चरण ऊपर बल जाई, दिन सरैन सास सास समाली, पूरन सबनी थाई रहाओ, आप सहाई होआ, सच्चे का सच्चा टोआ, तेरी भगत वडे आई, पाई नानक प्रभ सरणाई, सोरठ महला पंजवा। सतगुर पूरे पाणा ता, जपया नाम रमाणा, गोबिंद कृपा तारी, प्रभ राखी पैज हमारी, हर के चरण सदा सुखदाई, जो इच्छा है सोई फल पाव है, बिरथी आस न जाई रहो, कृपा करे जिस प्राण पत दाता, सोई संत गुण गावे, प्रेम भगत ताका मन लीना, पार ब्रह्म मन पावे, आठ पहर हर का जस रवना, बिखठ गौरी लाथी, संग मिलाए लिया मेरा करता, संत साध पे साथी, कर गहली ने सर्बस दीने, अप है आप मिलाया, काहो नानक सर्ब थोक पूरन, पूरा सत गुर पाया, सोरठ महला पंजवा। गरीबी गदा हमारी, खन्ना सगल रेन छारी, इस आगे को ना टिका वेकारी, गुर पूरे एह गल सारी, हर हर नाम संतन की ओटा, जो सिमरै तिस की गत होवै, उदर है सगले कोटा रहाओ, संत संग जस गाया, एहो पूरन हर तन पाया, कहो नानक आप मिटाया, सब पार ब्रह्म नदरी आया, सोरठ महला पंजवा। गौर पूरा पूरी कीनी, बख्श अपनी कर दीनी, नित आनंद सुख पाया, थाव सगले सुखी वसाया, हर की भगत फल दाती, गौर पूरा कृपा कर दीनी, विरला किन ही जाती रहो, गुरबाणी गाव है पाई, ओ सफल सदा सुखदाई, नानक नाम ते आया, पूर्व लिखिया पाया, सोरठ महला पंजवा। गुर पूरा आराधे, कारज सगले साधे, सगल मनोरथ पूरे, बाजे अनहद तूरे, संत हो राम जपत सुख पाया, संत अस्थान बसे सुख सहजे, सगले दुख मिटाया रहो, गुर पूरे की बाणी, पार ब्रह्म मन पाणी, नानक दास वखाणी, निर्मल अकथ कहानी, सोरठ महला पंजवा। भूखे खावत लाज न आवे, त्यो हर जन हर गुण गावे, अपने काज को क्यों अलकाइया,
ਜਿਤ ਸਿਮਰਨ ਦਰਗ ਹੈ ਮੁਖ ਉਜਲ ਸਦਾ ਸਦਾ ਸੁਖ ਪਾਈਆ ਰਹਾਉ। ਜੋ ਕਾਮੀ ਕਾਮ ਲੁਭਾਵੈ ਤੇ ਉਹ ਹਰ ਦਾਸ ਹਰ ਜਸ ਪਾਵੈ। ਜੋ ਮਾਤਾ ਬਾਲ ਲਪਟਾਵੈ ਤੇ ਉਹ ਗਿਆਨੀ ਨਾਮ ਕਮਾਵੈ। ਗੁਰਪੂਰੇ ਤੇ ਪਾਵੈ ਜਨ ਨਾਨਕ ਨਾਮ ਤੇ ਆਵੈ। ਸੋਰਠ ਮਹੱਲਾ ਪੰਜਵਾ। ਸੁਖ ਸਾਂਦ ਘਰ ਆਇਆ ਨਿੰਦਕ ਕਹਿ ਮੁਖ ਛਾਇਆ। ਪੂਰੇ ਗੁਰ ਪਹਿਰਾਇਆ ਬਿਨਸੇ ਦੁੱਖ ਸਭਾਇਆ। ਸੰਤ ਹੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਭਾ ਬਣਾਈ। ਸੰਤ ਹੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਹਾਉ। ਬੋਲੇ ਸਾਹਿਬ ਕੈ ਪਾਣਾ ਦਾਸ ਬਾਣੀ ਪ੍ਰਭ ਬ੍ਰਹਮ ਵਖਾਣਾ। ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ। ਸੋਰਠ ਮਹੱਲਾ ਪੰਜਵਾ। ਪ੍ਰਭ ਆਪਣਾ ਹਿਰਦਾ ਤਿਆਏ ਕਰ ਸਹੀ ਸਲਾਮਤ ਆਏ। ਸੰਤੋਖ ਭਇਆ ਸੰਸਾਰੇ ਗੁਰਪੁਰਾ ਲੈ ਤਾਰੇ। ਸੰਤ ਹੋ ਪ੍ਰਭ ਮੇਰਾ ਸਦਾ ਦਇਆਲਾ ਆਪਣੇ ਭਗਤ ਕੀ ਗਣਤ ਨਾ ਗਣਈ। ਰਾਖਾ ਬਾਲ ਗੋਪਾਲਾ ਰਹਾਉ। ਹਰ ਨਾਮ ਹਿਰਦਾ ਉਰ ਤਾਰੇ ਤਿਨ ਸਭੇ ਥੋਖ ਸਵਾਰੇ। ਗੁਰਪੁਰਾ ਤੁਸ ਦੀਆ ਫਿਰ ਨਾਨਕ ਦੁਖ ਨਾ ਥੀਆ। ਸੋਰਠ ਮਹੱਲਾ ਪੰਜਵਾ। ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ। ਗੁਰਪੁਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ। ਹਾਉ ਕੁਰਬਾਨ ਜਾਈ ਤੇ ਰਹਿਣਾ ਵੈ ਜਿਸਨੋ ਬਖਸ਼ ਲਹੇ ਮੇਰੇ ਪਿਆਰੇ। ਸੋ ਜਸ ਤੇਰਾ ਗਾਵੈ ਰਹਾਉ। ਤੂੰ ਪਾਰੋ ਸਵਾਮੀ ਮੇਰਾ ਸੰਤਾਂ ਪਰਵਾਸਾ ਤੇਰਾ। ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ। ਸੋਰਠ ਮਹੱਲਾ ਪੰਜਵਾ। ਆਗਿਆ ਸੁਖ ਮੇਰੇ ਮੀਤਾ ਪਾਛੇ ਅਨਦ ਪ੍ਰਭ ਕੀਤਾ। ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ। ਸਭ ਜੀਅ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ। ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ। ਸੋਰਠ ਮਹੱਲਾ ਪੰਜਵਾ। ਨਾਲ ਨਰਾਇਣ ਮੇਰਾ ਜਮਦੂਤ ਨ ਆਵੈ ਨੇਰਾ। ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸੱਚ ਸਾਖੈ। ਗੁਰਪੁਰੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ। ਸਗਲੇ ਦਾਸ ਕੋ ਸਮਤ ਦੀਤੀ ਰਹਾਉ। ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫੇਰ ਆਏ। ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ। ਸੋਰਠ ਮਹੱਲਾ ਪੰਜਵਾ। ਸਰਬ ਸੁਖਾ ਕਾ ਦਾਤਾ ਸਤਿਗੁਰ ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ। ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਇਆ ਹਰ ਗਾਈਐ। ਹਰ ਰਸ ਪੀਵ ਹੋ ਪਾਈ ਨਾਮ ਜਪ ਹੋ ਨਾਮੋ ਆਰਾਧ ਹੋ। ਗੁਰਪੁਰੇ ਕੀ ਸਰਨਾਈ ਰਹਾਉ। ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ। ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ। ਸੋਰਠ ਮਹੱਲਾ ਪੰਜਵਾ। ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੈ। ਜੈ ਜੈਕਾਰ ਹੋਤ ਜਗ ਪੀਤਰ ਸ਼ਬਦ ਗੁਰੂ ਰਸ ਚਾਖੈ। ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰਥ ਸਰਨ ਕਾ ਦਾਤਾ ਆਠ ਪਹਿਰ ਤੁਮ ਤਿਆਈ ਰਹਾਉ। ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ। ਸਤਿਗੁਰ ਚਰਨ ਲੱਗੇ ਭਾਉ ਮਿਟਿਆ ਹਰ ਗੁਣ ਗਾਏ ਮਨ ਮਾਹੀ। ਸੁਖ ਸਹਿਜ ਆਨੰਦ ਕਨੇਰੇ ਸਤਿਗੁਰ ਦੀਆ ਦਿਲਾਸਾ। ਜਿਣ ਘਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ। ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ। ਗੁਰ ਚਰਨੀ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰ ਹਰ ਨਾਮਾ। ਸੋਰਠ ਮਹੱਲਾ ਪੰਜਵਾ। ਪਯੋ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਦ ਥਾਟੀ। ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ। ਮੇਰੇ ਮਨ ਗੁਰ ਗੋਬਿੰਦ ਸਦ ਤੇ ਆਈਐ। ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ। ਜੀਅ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਗਮ ਅਪਾਰਾ। ਸਾਧ ਸੰਗ ਨਾਨਕ ਨਾਮ ਤਿਆਇਆ ਮੁਖ ਉਜਲ ਭਏ ਦਰਬਾਰਾ। ਸੋਰਠ ਮਹੱਲਾ ਪੰਜਵਾ। ਸਿਮਰੋ ਆਪਣਾ ਸਾਈ ਦਿਨ ਸਰੈਣ ਸਦ ਤਿਆਈ। ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ। ਆਪਣੇ ਗੁਰ ਉਪਰ ਕੁਰਬਾਨ ਪਏ ਕਿਰਪਾਲ ਪੂਰਨ ਪ੍ਰਭ ਦਾਤੇ। ਜੀ ਹੋਏ ਮਿਹਰਵਾਨ ਰਹਾਉ। ਨਾਨਕ ਜਨ ਸਰਨਾਈ ਜਨ ਪੂਰਨ ਪੈਜ ਰਖਾਈ। ਸਗਲੇ ਦੁਖ ਮਿਟਾਈ ਸੁਖ ਪੁੰਚ ਹੋ ਮੇਰੇ ਭਾਈ। ਸੋਰਠ ਮਹੱਲਾ ਪੰਜਵਾ। ਸੁਨੋਹ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ। ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ। ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ। ਸੁਣੀ ਪੁਕਾਰ ਸਮਰੱਥ ਸਵਾਮੀ ਬੰਧਨ ਕਾਠ ਸਵਾਰੇ। ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ। ਸੋਰਠ ਮਹੱਲਾ ਪੰਜਵਾ। ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ। ਅੰਗੀਕਾਰ ਕੀਓ ਪ੍ਰਭ ਆਪਣੇ ਪਵਨਿਧ ਪਾਰ ਉਤਾਰੇ। ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਇਆਲ ਕਿਰਪਾਲ ਕਿਰਪਾ ਨਿਧ ਪੂਰਨ ਖਸਮ ਹਮਾਰੇ ਰਹਾਉ। ਆਓ ਬੈਠ ਆਦਰ ਸਭ ਥਾਈ ਉਨ ਨ ਕਤ ਹੂੰ ਬਾਤਾ। ਭਗਤ ਸਿਰ ਪਾਓ ਦਿਓ ਜਨ ਆਪਣੇ
ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਰਾਮ ਸਿਓ ਕਰ ਪ੍ਰੀਤ ਸ਼ਰਵਣ ਗੋਬਿੰਦ ਗੁਣ ਸੁਣਾਉ ਅਰ ਗਾਓ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਤ ਪੁਨੀਤ ਕਾਲ ਬਿਆਲ ਜਿਉ ਪਰਿਓ ਡੋਲੈ ਮੁਖ ਪਸਾਰੇ ਮੀਤ ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰਾਖੋ ਚੀਤ ਕਹਿ ਨਾਨਕ ਰਾਮ ਪਜ ਲੈ ਜਾਤ ਅਵਸਰ ਬੀਤ ਸੋਰਠ ਮਹੱਲਾ ਨਾਵਾ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਉ ਦਾਰਾ ਮੀਤ ਪੂਤ ਰਥ ਸੰਪਤ ਤਨ ਪੂਰਨ ਸਭ ਮਹੀ ਅਵਰ ਸਿਆ ਅਵਰ ਸਗਲ ਮਿਥਿਆ ਏ ਜਾਨੋ ਭਜਨ ਹਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ਸੋਰਠ ਮਹੱਲਾ ਨਾਵਾ ਮਨ ਰੇ ਕੌਣਕ ਮਤ ਤੈਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛੁ ਗਿਆਨਾ ਕਟ ਹੀ ਮਾਹਿ ਨਿਰੰਜਨ ਤੇਰਾ ਤਾ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤਾ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜੋ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨਕਾ ਸੀ ਉਦਰੀ ਤਾਕੋ ਜਸ ਉਰ ਤਾਰੋ ਰਹਾਓ ਅਟਲ ਪਯੋ ਤਰੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾ ਲਾਓ ਬਰਨੋ ਰਾਮ ਕਹਿਤ ਬੰਧਨ ਤੇਹ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹਿ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹ ਪਾਰਾ ਸੋਰਠ ਮਹੱਲਾ ਨਾਵਾ ਪ੍ਰਾਣੀ ਕੌਣ ਉਪਾਉ ਕਰੈ ਜਾਤੇ ਭਗਤ ਰਾਮ ਕੀ ਪਾਵੈ ਜਮ ਕੋ ਤ੍ਰਾਸ ਹਰੈ ਰਹਾਉ ਕੌਣ ਕਰਮ ਵਿਦਿਆ ਕਹੁ ਕੈਸੀ ਧਰਮ ਕੌਣ ਫੁਨ ਕਰਈ ਕੌਣ ਨਾਮ ਗੁਰ ਜਾ ਕੈ ਸਿਮਰੈ ਪਵ ਸਾਗਰ ਕਉ ਤਰਈ ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ ਔਰ ਧਰਮ ਤਾਕੈ ਸਮ ਨਾਹਨ ਇਹ ਬਿਦ ਬੇਦ ਬਤਾਵੈ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕਉ ਕਹਿਤ ਗੁਸਾਈ ਸੋ ਤੁਮ ਹੀ ਮਹਿ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਸੋਰਠ ਮਹੱਲਾ ਨਾਵਾ ਮਾਈ ਮੈਂ ਕਿਹ ਬਿਦ ਲਖੋ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰ ਜਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰ ਜਾਈ ਰਹਾਓ ਸਗਲ ਜਨਮ ਭਰਮ ਹੀ ਭਰਮ ਖੋਇਓ ਨਹਿ ਅਸਥਿਰ ਮਤ ਪਾਈ ਬਿਖਿਆ ਸਖਤ ਰਹਿਓ ਨਿਸਬਾਸੁਰ ਨਹਿ ਛੂਟੀ ਅਧ ਮਾਈ ਸਾਧ ਸੰਗ ਕਬਹੁ ਨਹੀਂ ਕਿਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕਉ ਗੁਣ ਰਾਖ ਲਿਹੋ ਸਰਨਾਈ ਸੁਰਠ ਮਹੱਲਾ ਨਾਵਾ ਮਾਈ ਮਨ ਮੇਰੋ ਬਸ ਨਾਹੇ ਨਿਸਬਾਸੁਰ ਬਿਖਿਆ ਨ ਕਉ ਤਾਵਤ ਕਿਹ ਬਿਦ ਰੋਕਉ ਤਾਹੇ ਰਹਾਉ ਵੇਦ ਪ੍ਰਾਨ ਸਿਮਰਤ ਕੇ ਮਤ ਸੁਨ ਨਿਮਖ ਨਹੀਏ ਬਸਾਵੈ ਪਰ ਧਨ ਪਰ ਦਾਰਾ ਸਿਓ ਰਚਿਓ ਬਿਰਥਾ ਜਨਮ ਸਿਰਾਵੈ ਮਦ ਮਾਇਆ ਕੈ ਪਯੋ ਬਾਵਰੋ ਸੂਜਤ ਨਹਿ ਕਛ ਗਿਆਨਾ ਕਟ ਹੀ ਪੀਤਰ ਬਸਤ ਨਿਰੰਜਨ ਤਾਕੋ ਮਰਮ ਨਾ ਜਾਨਾ ਜਬ ਹੀ ਸਰਨ ਸਾਧਕੀ ਆਯੋ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਸੋਰਠ ਮਹੱਲਾ ਨਾਵਾ ਰੇ ਨਰ ਇਹ ਸਾਚੀ ਜੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਰਹਾਉ ਬਾਰੂ ਪੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾ ਗਵਾਰ ਅਜਹੋ ਸਮਝ ਕਛ ਬਿਗਰਿਓ ਨਾ ਹਿਨ ਪਜਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕਹੋ ਪਾਖਿਓ ਤੋਹੇ ਪੁਕਾਰ ਸੋਰਠ ਮਹੱਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣਾ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਤਨ ਦੇਖਿਓ ਨਰ ਕਉ ਸੰਗ ਛਾੜ ਸਭ ਪਾਗੇ ਕਹੋ ਕਹਾ ਯਾ ਮਨ ਬਾਉਰੇ ਕੋ ਇਨ ਸਿਉ ਨਿਹੋ ਲਗਾਇਓ ਦੀਨਾ ਨਾਥ ਸਕਲ ਭੈ ਪੰਜਨ ਜਸ ਤਾਕੋ ਬਿਸਰਾਇਓ ਸਵਾਨ ਪੂਛ ਜਿਉ ਪਯੋ ਨਾ ਸੂਦਉ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ ਸੋਰਠ ਮਹੱਲਾ ਨਾਵਾ ਮਨ ਰੇ ਗਹਿਓ ਨਾ ਗੁਰ ਉਪਦੇਸ਼ ਕਹਾ ਪਯੋ ਜੋ ਮੂਡ ਮੁਡਾਇਓ ਪਗਵੋ ਕੀਨੋ ਪੇਸ ਰਹਾਉ ਸਾਚ ਛਾੜ ਕੈ ਝੂਠ ਹੈ ਲਾਗਿਓ ਜਨਮ ਅਕਾਰਥ ਖੋਇਓ ਕਰ ਪਰਪੰਚ ਉਦਰ ਨਿਜ ਪੋਖਿਓ ਪਸ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਣੀ ਮਾਇਆ ਹਾਥ ਬੇਕਾਨਾ ਉਰਜ ਰਹਿਓ ਬਿਖਿਆ ਨ ਸੰਗ ਬਹੁਰਾ
ਨਾਮ ਰਤਨ ਬਿਸਰਾਨਾ ਰਹਿਓ ਅਚੇਤਨਾ ਚੇਤਿਓ ਗੋਬਿੰਦ ਬਿਰਥਾ ਆਉਦ ਸਿਰਾਨੀ ਕਹੋ ਨਾਨਕ ਹਰ ਬਿਰਧ ਪਛਾਨੋ ਭੁੱਲੇ ਸਦਾ ਪਰਾਨੀ ਸੁਰਠ ਮਹੱਲਾ ਨਾਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਨ ਸੁਖ ਸਨੇਹੋ ਅਰਪੈ ਨਹੀਂ ਜਾ ਕੈ ਕੰਚਨ ਮਾਟੀ ਮਾਨ ਰਹੋ ਨ ਨਿੰਦਿਆ ਨਹ ਉਸਤਤ ਜਾ ਕੈ ਲੋਭ ਮੋਹ ਅਭਿਮਾਨਾ ਹਰਕ ਸੁਖ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗਿਆ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸਾ ਨਾਹਨ ਤਿਹ ਕਾਟੇ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕੌ ਕੀਨੀ ਤੇ ਇਹ ਜੁਗ ਤੇ ਪਛਾਨੀ ਨਾਨਕ ਲੀਨ ਭਇਓ ਗੋ ਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਸੁਰਠ ਮਹੱਲਾ ਨਾਵਾ ਪ੍ਰੀਤਮ ਜਾਨ ਲਿਹੋ ਮਨਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾ ਹੀ ਰਹੋ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸਕੀ ਰਹਿ ਬਿਪਤ ਪਰੀ ਸਭ ਹੀ ਸੰਗ ਛਾੜਤ ਕਉ ਨ ਆਵਤ ਨੇਰਾ ਕਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕਉ ਕਾਮ ਨਾ ਆਇਓ ਸੁਰਠ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆ ਚਉ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸਨਾ ਰਾਚਨਾ ਪਾਰ ਕਰ ਜਾਵਾ ਤ੍ਰਿਸਨਾ ਨਾਮ ਬੁਜਾਈ ਕਰ ਪਿੱਤਰ ਕਰ ਗੁਰੂ ਦੇਖਾਇਆ ਸਹਿਜ ਰੱਤੇ ਮਨ ਪਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵ ਹੈ ਮਤ ਸਾਈ ਮਨ ਬੈ ਰਾਗ ਰਤੋ ਬੈ ਰਾਗੀ ਸ਼ਬਦ ਮਨ ਬੇਦਿਓ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓਲ ਵਲਾਈ ਰਹਾਓ ਅਸੰਖ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮੈ ਪਾਵੈ ਹਿਰਦੈ ਸ਼ਬਦ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ਏਕੋ ਚੇਤੈ ਮਨੁਆ ਨਾ ਡੋਲੈ ਤਾਵਤ ਵਰਜ ਰਹਾਵੈ ਸਹਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੈ ਮਨੁਆ ਪਾਵਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਈ ਜਿਹਬਾ ਨੇਤਰ ਸੋਤਰ ਸਚ ਰਾਤੇ ਜਲ ਬੂਜੀ ਤੁਜਹਿ ਬੁਜਾਈ ਆਸ ਨਿਰਾਸ ਰਹਿ ਬੈਰਾਗੀ ਨਿਜ ਕਰ ਤਾੜੀ ਲਾਈ ਭਿਖਿਆ ਨਾਮ ਰੱਜੇ ਸੰਤੋਖੀ ਅੰਮ੍ਰਿਤ ਸਹਿਜ ਪੀ ਆਈ ਦੁਬਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰ ਨਾ ਦੂਜਾ ਪਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗਮ ਅਗੋਚਰ ਕਹਿਣਾ ਕੀਮ ਨਾ ਪਾਈ ਸੁਨ ਸਮਾਧ ਮਹਾ ਪਰਮਾਰਥ ਤੀਨ ਪਵਨ ਪਤ ਨਾਮੰ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਰੜਾਮੰਗ ਮਨ ਮਨ ਮੁਖ ਜੂਠ ਲਹਿ ਭੈ ਮਾਨੰਗ ਆਪੇ ਗਿਆਨ ਅਗਾਮੰਗ ਜਿਨ ਚਾਖਿਆ ਸਈ ਸਾਧ ਜਾਣਨ ਜਿਉ ਗੂੰਗੇ ਮਿਠਿਆਈ ਅਖਥੈ ਕਾਕਿਆ ਕਥੀਐ ਪਾਈ ਚਾਲਾਉ ਸਦਾ ਰਜਾਈ ਗੁਰਦਾਤਾ ਮੇਲੇ ਤਾ ਮਤ ਹੋਵੈ ਨਗੁਰੇ ਮਤ ਨਾ ਕਾਈ ਜਿਉ ਚਲਾਏ ਤਿਉ ਚਾਲ ਹੈ ਪਾਈ ਹੋਰ ਕਿਆ ਕੋ ਕਰੇ ਚਤੋ ਰਾਈ ਇਕ ਪਰਮ ਪਲਾਏ ਇਕ ਭਗਤੀਰਾ ਤੇ ਤੇਰਾ ਮਿਖੇਲ ਅਪਾਰਾ ਜਿਤ ਤੁਧ ਲਾਏ ਤੇਹਾ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਓ ਪਿੰਡ ਤੁਮਾਰਾ ਸਤਿਗੁਰ ਮਿਲਿਆ ਕਿਰਪਾ ਕਿੰਨੀ ਅੰਮ੍ਰਿਤ ਨਾਮ ਅਦਾਰਾ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮਹਿ ਗਿਆਨ ਧਿਆਨੰਗ ਨਾਮ ਮਨ ਭਾਵੈ ਕਹਿ ਕਹਾਵੈ ਤੱਤੋ ਤੱਤ ਵਖਾਨੰਗ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦ ਜਗ ਬਾਉ ਰਾਨੰਗ ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਸੁਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਪਾਪ ਪੁਨ ਜਗ ਜਾਇਆ ਪਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਪਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਪਾਈ ਸੋ ਆਤਮ ਤਤ ਬੀਚਾਰੀ ਰਹਾਉ ਸਾਸਤ ਬੇਦ ਬਕੈਪ ਖੜੋ ਪਾਈ ਕਰਮ ਕਰਹੋ ਸੰਸਾਰੀ ਪਾ ਖੰਡ ਮੈਲ ਨਾ ਚੂਕੇਈ ਪਾਈ ਅੰਤਰ ਮੈਲ ਵੇਕਾਰੀ ਇਨ ਬਿਦ ਡੂਬੀ ਮਾਕੁਰੀ ਪਾਈ ਉਂਡੀ ਸਿਰ ਕੈ ਪਾਰੀ ਦੁਰਮਤ ਕਣੀ ਵਿਗੂਤੀ ਪਾਈ ਦੂਜੈ ਭਾਏ ਖੁਆਈ ਬਿਨ ਸਤਿਗੁਰ ਨਾਮ ਨਾ ਪਾਈਐ ਪਾਈ ਬਿਨ ਨਾਮੈ ਭਰਮ ਨਾ ਜਾਈ ਸਤਿਗੁਰ ਸੇਵੇ ਤਾ ਸੁਖ ਪਾਏ ਪਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਪਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਜੈ ਪਾਈ ਗੁਰ ਬਿਨ ਮਗ ਨਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਪਾਈ ਕੂੜ ਬੋਲ ਬੇਖੁ ਖਾਈ ਪੰਡਿਤ ਦੇਹੀ ਵਿਲੋਈਐ ਪਾਈ ਵਿੱਚ ਹੋ ਨਿਕਲੈ ਤੱਥ ਜਲ ਮਥੀਆ ਜਲ ਦੇਖੀਐ ਪਾਈ ਇਹੋ ਜਗ ਇਹਾ ਵਾਥ ਗੁਰਬਿਨ ਭਰਮ ਵੇ ਗੁਚੀਐ ਪਾਈ ਕਟ ਕਟ ਦਿਓ ਅਲਖ ਇਹੋ ਜਗ ਤਾਗੋ ਸੂਤ ਕੋ ਪਾਈ ਦਹ ਦਿਸ ਬਾਦੋ ਮਾਏ ਬਿਨ ਗੁਰ ਗਾਠ ਨਾ ਛੂਟੇ ਪਾਈ ਥਾਕੇ ਕਰਮ ਕਮਾਏ
ਇਹੋ ਜਗ ਪਰਮ ਭੁਲਾਇਆ ਪਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਪਾਉ ਮਨ ਵਸਾ ਪਾਈ ਪੈ ਮਰਨਾ ਸੱਚ ਲੇਖ ਮੱਜਣ ਦਾਨ ਚੰਗਿਆਈਆ ਪਾਈ ਦਰਗਹਿ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦਰੜਾਇਆ ਪਾਈ ਮਨ ਵਸਿਆ ਚੂਕਾ ਪੇਖ ਇਹੋ ਤਨ ਹਾਟ ਸਰਾਫ ਕੋ ਪਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਾਪਾਰੀ ਸੋ ਦਰੜੈ ਪਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਪਾਈ ਮੇਲ ਕਰੇ ਵਾਪਾਰ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿਨਾ ਠਾਕ ਨਾ ਪਾਈਆ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾ ਲਾਹਣਾ ਪਿਆਰੇ ਪੀ ਤੂੰ ਤੇਰੀ ਸਾ ਲਾਹ ਬਿਣ ਬੋਹਿਤ ਪੈ ਡੁੱਬੀਆ ਪਿਆਰੇ ਕੰਧੀ ਪਾਏ ਕਹਾ ਹਰ ਹਾਓ ਸਾ ਲਾਹੀ ਸਾ ਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ ਮੇਰਾ ਪ੍ਰਭ ਸਾ ਲਾਹਣ ਜੇ ਭਲੇ ਪਿਆਰੇ ਮੇਰਾ ਪ੍ਰਭ ਸਾ ਲਾਹਣ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨੀਸਾਨ ਆਇਆ ਲਿਖ ਕੈ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣ ਗੁਰਬਿਨ ਹੁਕਮ ਨਾ ਬੂਝੀਆ ਪਿਆਰੇ ਸਾਚੇ ਸਾਚਾ ਥਾ ਤਾਣ ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਧਰ ਮਜਾਰ ਹੁਕਮੈ ਅੰਦਰ ਜੰਮਿਆ ਪਿਆਰੇ ਉਦਾ ਸਿਰ ਕੈ ਪਾਰ ਗੁਰਮੁਖ ਦਰਗਹਿ ਜਾਣੀਆ ਪਿਆਰੇ ਚੱਲੈ ਕਾਰ ਜਿਸਾਰ ਹੁਕਮੈ ਅੰਦਰ ਆਇਆ ਪਿਆਰੇ ਹੁਕਮੇ ਜਦ ਹੋ ਜਾਏ ਹੁਕਮੇ ਬਨ ਚਲਾਈਆ ਪਿਆਰੇ ਮਨਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਆ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਆ ਪਿਆਰੇ ਹੁਕਮੇ ਹਉਮੈ ਦੋਏ ਹੁਕਮੇ ਭਵੈ ਭਵਾਈਆ ਪਿਆਰੇ ਅਵਗਣ ਮੁੱਠੀ ਰੋਏ ਹੁਕਮ ਸਿਆ ਪੈ ਸਹਾ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਆ ਪਿਆਰੇ ਕਿਉ ਸੁਣੀਐ ਸੱਚ ਨਾਉ ਜਿਨੀ ਸੋ ਸਾ ਲਾਹਿਆ ਪਿਆਰੇ ਹਉ ਤਿਨ ਬਲਿਹਾਰੈ ਜਾਉ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਆ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖ ਹੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖਿਆ ਉਰ ਤਾਰ ਸੋਰਠ ਮਹੱਲਾ ਪਹਿਲਾ ਪਹਿਲਾ ਦੁ ਤੁਕੀ ਸੋਰਠ ਮਹੱਲਾ ਪਹਿਲਾ ਪਹਿਲਾ ਦੁ ਤੁਕੀ ਤੂੰ ਗੁਣਦਾਤੋ ਨਿਰਮਲੋ ਪਾਈ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਪਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਉ ਪਾਪੀ ਪਾ ਖੰਡੀਆ ਪਾਈ ਮਨ ਤਨ ਨਾਮ ਵਿਸੇਖ ਰਹਾਓ ਬਿਖ ਮਾਇਆ ਚਿਤ ਮੋਹਿਆ ਪਾਈ ਚਤੁਰਾਈ ਪਤ ਖੋਏ ਚਿਤ ਮਹਿ ਠਾਕੁਰ ਸੱਚ ਵਸੈ ਪਾਈ ਜੇ ਗੁਰ ਗਿਆਨ ਸਮੋਏ ਰੂੜੋ ਰੂੜੋ ਆਖੀਆ ਪਾਈ ਰੂੜੋ ਲਾਲ ਚਲੂਲ ਜੇ ਮਨ ਹਰ ਸਿਓ ਬੈਰਾਗੀਆ ਪਾਈ ਦਰ ਕਰ ਸਾਚ ਅਪੂਲ ਪਾਤਾਲੀ ਆਕਾਸ ਤੂੰ ਪਾਈ ਕਰ ਕਰ ਤੂੰ ਗੁਣ ਗਿਆਨ ਗੁਰ ਮਿਲਿਆ ਸੁਖ ਪਾਇਆ ਪਾਈ ਚੁੱਕਾ ਮਨਹੋ ਗੁਮਾਨ ਜਲ ਮਲ ਕਾਇਆ ਮਾਝੀਆ ਪਾਈ ਪੀ ਮੈਲਾ ਤਨ ਹੋਏ ਗਿਆਨ ਮਹਾਰਸ ਨਹਾਈਆ ਪਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਆ ਪਾਈ ਕਿਆ ਮਾਗੋ ਕਿਆ ਦੇਹੇ ਪਾਹਣ ਨੀਰ ਪਖਾਲੀਆ ਪਾਈ ਜਲ ਮਹਿ ਬੁੱਢ ਹੈ ਤੇਹੇ ਗੁਰਬਿਨ ਅਲਖ ਨ ਲਖੀਆ ਪਾਈ ਜਗ ਬੁੱਢੈ ਪਤ ਖੋਏ ਮੇਰੇ ਠਾਕੁਰ ਹਾਥ ਵਡਾਈਆ ਪਾਈ ਜੈ ਭਾਵੈ ਤੈ ਦੇ ਬਈਅਰ ਬੋਲੈ ਮੀਠੁਲੀ ਪਾਈ ਸਾਚ ਕਹਿ ਪਿਰ ਪਾਏ ਬਿਰਹ ਬੇਦੀ ਸੱਚ ਵਸੀ ਪਾਈ ਅਦਕ ਰਹੀ ਹਰ ਨਾਏ ਸਭ ਕੋ ਆਖੈ ਆਪਣਾ ਪਾਈ ਗੁਰਤੇ ਬੁੱਝੈ ਸੁਜਾਨ ਜੋ ਬੀਦੇ ਸੇ ਉਬਰੇ ਪਾਈ ਸ਼ਬਦ ਸੱਚਾ ਨੀਸਾਨ ਈਦਨ ਅਦਰ ਅਦਕ ਸਕੇਲੀਐ ਪਾਈ ਪਾਵਕ ਰੰਚਕ ਪਾਏ ਖਿਨਪਲ ਨਾਮ ਹਿਰਦੈ ਵਸੈ ਪਾਈ ਨਾਨਕ ਮਿਲਣ ਸੁਭਾਏ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜਿਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜੰਤ ਦੁਰਾਖ ਲਏ ਹਰ ਜਿਉ ਹਰਨਾਖ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ ਮਨਮੁਖ ਭਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਰਹਾਓ ਭਗਤਾਂ ਨੂੰ ਜਮ ਜੋਹੇ ਨਾ ਸਾਕਿਆ ਕਾਲ ਨਾ ਨੇੜਾ ਜਾਏ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਓ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਪਾਓ ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਅਲਾਓ ਭਗਤ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਬੇਦਾਤਾ ਹਉ ਮੈਂ ਮਾਰ ਮਨਸਾ ਮਨ ਹੈ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ
ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸੋ ਵਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨਾਨਾ ਪਾਇਆ ਮਨ ਮੁਖ ਪਾਉਕ ਮੂਹੇ ਬਿਲ ਲਾਈ ਆਵਹਿ ਜਾਵਹਿ ਠਾਉਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸਾਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ ਜੇ ਅਨੇਕ ਕਰਮ ਕਰੈ ਅਧਕਾਈ ਵੇਦ ਪੜ੍ਹੈ ਤੈ ਵਾਦ ਵਖਾਣ ਹੈ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਤਾ ਭਜ ਛੁਟ ਹੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੇਟਣ ਹਾਰਾ ਨਾਨਕ ਤਿਨਕੈ ਸਾਧ ਬਲਿਹਾਰੈ ਜਿਨ ਹਰ ਰਾਖਿਆ ਔਰ ਤਾਰਾ ਸੋਰਠ ਮਹਲਾ ਤੀਜਾ ਦੋ ਤੁਕੀ ਨੇ ਗੁਣਿਆਂ ਨੂੰ ਆਪੇ ਬਖਸ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਪਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ ਮਿਲਾਏ ਗੁਣਹੀਨ ਹਮ ਅਪਰਾਧੀ ਪਾਈ ਪੂਰਾ ਸਤਿਗੁਰ ਲਏ ਰਲਾਏ ਰਹਾਉ ਕੌਣ ਕੌਣ ਅਪਰਾਧੀ ਬਖਸਿਆ ਨ ਪਿਆਰੇ ਸਾਚਾ ਸ਼ਬਦ ਵਿਚਾਰ ਪਾਉਜਲ ਪਾਰ ਉਤਾਰਿਆ ਨ ਪਾਈ ਸਤਿਗੁਰ ਬੇੜਾ ਚਾੜ ਮਨੂਰਾ ਤੇ ਕੰਚਨ ਭਏ ਪਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਪਾਈ ਜੋਤੀ ਜੋਤ ਮਿਲਾਏ ਹਵਾਰੀ ਹਵਾਰਣੈ ਪਾਈ ਸਤਿਗੁਰ ਕਉ ਸਦ ਬਲਿਹਾਰੈ ਜਾਓ ਨਾਮ ਨਿਦਾਨ ਜਿਨ ਦਿੱਤਾ ਪਾਈ ਗੁਰਮਤ ਸਹਿਜ ਸਮਾਓ ਗੁਰਬਿਨ ਸਹਿਜ ਨ ਉਪਜੈ ਭਾਈ ਪੁੱਛੋ ਗਿਆਨੀਆ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚ ਹੋ ਆਪ ਗਵਾਏ ਗੁਰਮਤੀ ਭਾਉ ਉਪਜੈ ਭਾਈ ਭਾਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰ ਜੋ ਸਤਿਗੁਰ ਸੇਵਹ ਆਪਣਾ ਪਾਈ ਤਿਨਕੈ ਹਉ ਲਾਗੋ ਪਾਏ ਜਨਮ ਸਵਾਰੀ ਆਪਣਾ ਪਾਈ ਕੁਲਪੀ ਲਏ ਬਖਸਾਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਪਾਈ ਤਿਸ ਬਿਗਨ ਨ ਲਾਗੈ ਕੋਏ ਸੋਰਠ ਮਹੱਲਾ ਤੀਜਾ ਹਰ ਜਿਉ ਸਬਦੇ ਜਾਪ ਦਾ ਭਾਈ ਪੂਰਾ ਭਾਗ ਮਿਲਾਏ ਸਦਾ ਸੁਖ ਸੋਹਾਗਣੀ ਪਾਈ ਅੰਦਨ ਰਤੀਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵ ਹੋ ਰੰਗ ਰਾਤੇ ਹੋ ਪਾਈ ਹਰ ਸੇਤੀ ਰੰਗ ਲਾਏ ਰਹੋ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਿਜ ਫਿਰ ਦੁੱਖ ਨ ਲੱਗੈ ਪਾਈ ਹਰ ਆਪ ਵਸੈ ਮਨ ਆਏ ਫਿਰ ਕਾ ਹੁਕਮ ਨ ਜਾਣੈ ਪਾਈ ਸਾ ਕੋ ਲਖਣੀ ਕੋ ਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾਵੈ ਕੂੜ ਯਾਰ ਸੇ ਗਾਵ ਹੈ ਜਿਨ ਮਸਤਕ ਭਾਗ ਹੈ ਪਾਈ ਪਾਏ ਸੱਚਾ ਬੈਰਾਗ ਅੰਦਨ ਰਾਤੇ ਗੁਣ ਰਵੈ ਹੈ ਪਾਈ ਨਿਰਪਾਉ ਗੁਰ ਲਿਵਲਾਗ ਸਭਨਾ ਮਾਰ ਜੀਵਾਲ ਦਾ ਭਾਈ ਸੋ ਸੇਵਾ ਹੋ ਦਿਨ ਰਾਤ ਸੋ ਕਿਉ ਮਨ ਹੋ ਵਿਸਾਰੀਐ ਪਾਈ ਜਿਸ ਦੀ ਵੱਡੀ ਹੈ ਦਾਤ ਮਨਮੁਖ ਮੈਲੀ ਡੁੰਮਣੀ ਪਾਈ ਦਰਗਹਿ ਨਾਹੀ ਥਾਉ ਗੁਰਮੁਖ ਹੋਵੈ ਤਾ ਗੁਣ ਰਵੈ ਪਾਈ ਮਿਲ ਪ੍ਰੀਤਮ ਸਾਚ ਸਮਾਓ ਏਤ ਜਨਮ ਹਰ ਨ ਚੇਤਿਓ ਪਾਈ ਕਿਆ ਮੋਹ ਦੇਸੀ ਜਾਏ ਕਿੜੀ ਪਵੰਦੀ ਮੋਹਾਯੋਨ ਪਾਈ ਵਿਖਿਆ ਨੋ ਲੋ ਬਾਏ ਨਾਮ ਸਮਲ ਹੈ ਸੁਖ ਵਸ ਹੈ ਪਾਈ ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸਮਾਲ ਤੂੰ ਪਾਈ ਅਪਰੰਪਰ ਗੁਣੀ ਗਹੀਰ ਸੋਰਠ ਮਹੱਲਾ ਪੰਜਵਾਂ ਕਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹ ਉਪਾਇਆ ਪਾਈ ਕਰਨ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ ਜਿਨ ਕਹੀਆ ਕਿਨ ਕਹੀਆ ਕਿਨ ਦੇਖਿਆ ਪਾਈ ਕਿਨ ਕਹੀਆ ਕਿਉ ਦੇਖੀਐ ਪਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਾਲਾਹੀਐ ਪਾਈ ਜਿਸ ਤੈ ਜਾਪੈ ਤਥ ਮੇਰੇ ਮਨ ਜਪਿਆ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾਓ ਜਾ ਕੈ ਕਰ ਸਭ ਕਿਛੁ ਹੈ ਪਾਈ ਨੌਨਿਧ ਭਰੇ ਭੰਡਾਰ ਤਿਸ ਕੀ ਕੀਮਤ ਨਾ ਪਵੈ ਪਾਈ ਉੱਚਾ ਅਗਮ ਅਪਾਰ ਜੀਅ ਜੰਤ ਪ੍ਰਤ ਪਾਲਦਾ ਪਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਪਾਈ ਸਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀਐ ਹੈ ਪਾਈ ਪ੍ਰੰਪਾ ਹੋਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਪਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੈ ਪ੍ਰਗਾਸ ਗੁਰ ਬਚਨੀ ਸੁਖ ਉਪਜੈ ਪਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਪਾਈ ਹੋਈਐ ਸਭ ਕੀ ਤੂਰ ਕਟ ਕਟ ਬ੍ਰਹਮ ਪਸਾਰਿਆ ਪਾਈ ਪੇਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਐ ਚੂਰ ਕਰਨ ਕਰਾਵਨ ਸਮਰੱਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ ਤਿਸ ਪਾਵੈ ਤਾ ਮੇਲ ਲਏ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਪਾਈ ਹਿਰਦੈ ਹੋਵੈ ਪ੍ਰਗਾਸ ਪ੍ਰਗਟ ਪਿਆ ਪ੍ਰਤਾਪ ਪ੍ਰਭ ਪਾਈ ਮੌਲਿਆ ਧਰਤ ਆਕਾਸ ਗੁਰਪੁਰਾ ਸੰਤੋਖਿਆ ਪਾਈ ਅਹਨਿਸ ਲਾਗਾ ਪਾਓ ਰਸਨਾ ਰਾਮ ਰਵੈ ਸਦਾ ਪਾਈ ਸਾਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵਿਆ ਪਾਈ ਨਿਹਚਲ ਪਾਇਆ ਥਾਓ ਜਿਸ ਪ੍ਰਤੀਤ ਨ ਆਵੇ ਪਾਈ ਸੋ ਜੀਅੜਾ ਜਲ ਜਾਓ
ਬਹੁ ਗੁਣ ਮੇਰਾ ਸਾਹਿਬ ਹੈ ਭਾਈ ਹਾਂ ਤਿਸਕੈ ਬਲ ਜਾਉ। ਉਹ ਨਿਰਗੁਣ ਯਾਰੇ ਪਾਲਦਾ ਪਾਈ ਦੇ ਨਿਥਾਵੇ ਥਾਉ। ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਾ ਨਾਉ। ਜਿਸ ਗੁਰ ਸਾਚਾ ਭੇਟੀਐ ਪਾਈ ਪੂਰਾ ਤਿਸ ਘਰ ਮਾਉ। ਤਿਸ ਬਿਨ ਕੜੀ ਨਾ ਜੀਵੀ ਐ ਪਾਈ ਸਰਬ ਕਲਾ ਭਰਪੂਰ। ਸਾਸ ਗਿਰਾਸ ਨਾ ਵਿਸਰੈ ਪਾਈ ਭੇਖਾਉ ਸਦਾ ਹਜੂਰ। ਸਾਧੂ ਸੰਗ ਮਿਲਾਇਆ ਪਾਈ ਸਰਬ ਰਹਿਆ ਭਰਪੂਰ। ਜਿਨਾ ਪ੍ਰੀਤ ਨਾ ਲੱਗੀਆ ਪਾਈ ਸੇ ਨਿਤ ਨਿਤ ਮਰਦੇ ਚੂਰ। ਅੰਚਲਾ ਇਤਰਾਇਆ ਪਾਈ ਪਾਉਜਲ ਦੁੱਖ ਸੰਸਾਰ। ਕਰ ਕਿਰਪਾ ਨਦਰ ਨਿਹਾਲਿਆ ਪਾਈ ਕੀ ਤੋਨ ਅੰਗ ਅਪਾਰ। ਮੰਤਨ ਸੀਤਲ ਹੋਇਆ ਪਾਈ ਭੋਜਨ ਨਾਮ ਆਧਾਰ। ਨਾਨਕ ਤਿਸ ਸਰਨਾਗਤੀ ਪਾਈ ਜੇ ਕਿਲਬਿਕ ਕਾਟਨ ਹਾਰ। ਸੋਰਠ ਮਹੱਲਾ ਪੰਜਵਾ ਮਾਤ ਗਰਭ ਦੁੱਖ ਸਾਗਰੋ ਪਿਆਰੇ ਤਹ ਆਪਣਾ ਨਾਮ ਜਪਾਇਆ। ਬਾਹਰ ਕਾਢ ਬਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ। ਜਿਸਨੋ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ। ਸੋ ਆਰਾਧੇ ਸਾਸ ਸਾਸ ਪਿਆਰੇ ਰਾਮ ਨਾਮ ਲਿਵ ਲਾਇਆ। ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ। ਤੁਦ ਬਿਨ ਅਵਰ ਨ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਹਾਓ। ਕੋਟ ਜਨਮ ਪ੍ਰਮ ਆਇਆ ਪਿਆਰੇ ਅਨਕ ਜੋਨ ਦੁੱਖ ਪਾਏ। ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਏ। ਜਿਨ ਪੇਟਾ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚਾ ਨਾਏ। ਤਿਨਾ ਪਿੱਛਾ ਛੁਟਿਆ ਪਿਆਰੇ ਜੋ ਸਾਚੀ ਸਰਨ ਆਏ। ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ। ਕਾੜਾ ਹੋਏ ਪ੍ਰਤਿਸ਼ਠਿਆ ਪਿਆਰੇ ਤਿਸ ਤੇ ਉਪਜਿਆ ਸੋਗ। ਭੋਗ ਪੰਚਾਏ ਭੁਲਾਏ ਉਹਨਾਂ ਪਿਆਰੇ ਉਤਰੈ ਨਹੀਂ ਵਿਜੋਗ। ਜੋਗਰ ਮੇਲ ਉਦਾਰਿਆ ਪਿਆਰੇ ਤਿੰਨ ਧੁਰੇ ਪਇਆ ਸੰਜੋਗ। ਮਾਇਆ ਲਾਲਚ ਅਟਿਆ ਪਿਆਰੇ ਚਿਤਨਾ ਆਵਹਿ ਮੂਲ। ਜਿਨ ਤੂੰ ਵਿਸਰਹਿ ਪਾਰ ਬ੍ਰਹਮ ਸਵਾਮੀ ਸੇ ਤਨ ਹੋਏ ਧੂੜ। ਬਿਲਲਾਟ ਕਰਹਿ ਬਹੁ ਤੇਰਿਆ ਪਿਆਰੇ ਉਤਰੈ ਨਾਹੀ ਸੂਲ। ਜੋਗਰ ਮੇਲ ਸਵਾਰਿਆ ਪਿਆਰੇ ਤਿੰਨ ਕਾ ਰਹਿਆ ਮੂਲ। ਸਾਖਤ ਸੰਗ ਨ ਕੀਜੈ ਪਿਆਰੇ ਜੇ ਕਾ ਪਾਰ ਵਸਾਏ। ਜਿਸ ਮਿਲਿਆ ਹਰ ਵਿਸਰੈ ਪਿਆਰੇ ਸੋ ਮੋਹ ਕਾਲਾ ਉੱਠ ਜਾਏ। ਮਨ ਮਖਟੋਈ ਨਹਿ ਮਿਲਾ ਪਿਆਰੇ ਦਰਗਹਿ ਮਿਲਾ ਸਜਾਏ। ਜੋ ਗੁਰ ਮੇਲ ਸਵਾਰਿਆ ਪਿਆਰੇ ਤਿੰਨ ਤਿੰਨਾ ਪੂਰੀ ਪਾਏ। ਸੰਜਮ ਸਹਿਸ ਸਿਆਣ ਪਾ ਪਿਆਰੇ ਏਕ ਨਾ ਚੱਲੀ ਨਾਲ। ਜੇ ਬੇਮੁਖ ਗੋਬਿੰਦ ਤੇ ਪਿਆਰੇ ਤਿੰਨ ਕੁਲ ਲਾਗਿਆ ਗਾਲ। ਹੋਦੀ ਵਸਤ ਨਾ ਜਾਤੀਆ ਪਿਆਰੇ ਕੂੜ ਨਾ ਚੱਲੀ ਨਾਲ। ਸਤਿਗੁਰ ਜਿਨਾ ਮਿਲਾ ਯੋਨ ਪਿਆਰੇ ਸਾਚਾ ਨਾਮ ਸਮਾਲ। ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸਨੋ ਨਦਰ ਕਰੇ। ਅੰਦਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਭਰੇ। ਦੁੱਖ ਸਾਗਰ ਤਿੰਨ ਸਲੰਘਿਆ ਪਿਆਰੇ ਪਵ ਜਲ ਪਾਰ ਪਰੇ। ਜਿਸੋ ਪਾਵੈ ਤਿਸੋ ਮੇਲ ਲਾਹੇ ਪਿਆਰੇ ਸਹੀ ਸਦਾ ਖਰੇ। ਸਮਰੱਥ ਪੁਰਖ ਦਇਆਲ ਦਿਓ ਪਿਆਰੇ ਭਗਤਾ ਤਿਸ ਕਾ ਤਾਣ। ਤਿਸੋ ਸਰਨਾਈ ਟਹਿ ਪਏ ਪਿਆਰੇ ਜੇ ਅੰਤਰ ਜਾਮੀ ਜਾਣ। ਹਲ ਤੋ ਪਲ ਤੋ ਸਵਾਰਿਆ ਪਿਆਰੇ ਮਸਤਕ ਸੱਚ ਨੀਸਾਣ। ਸੋ ਪ੍ਰਭ ਕਦੇ ਨਾ ਵਿਸਰਾ ਪਿਆਰੇ ਨਾਨਕ ਸਾਧ ਕੁਰਬਾਣ। ਸੋਰਠ ਮਹੱਲਾ ਪੰਜਵਾ ਕਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬੇਦੇ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਬਿਬੇਕਾ ਰਹਾਓ। ਮੋਨ ਪਿਓ ਕਰਪਾਤੀ ਰਹਿਓ ਨਗਨ ਫੇਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਪ੍ਰਮਿਓ ਦੁਬਦਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਤਰਾਏ। ਮਨ ਕੀ ਮੈਲ ਨ ਉਤਰੈ ਇਹ ਬਿਦ ਜੇ ਲਖ ਜਤਨ ਕਰਾਏ। ਕਨਕ ਕਾਮਣੀ ਹੈ ਵਰਗਿਆ ਵਰ ਬਹੁ ਬਿਦ ਦਾਨ ਦਾ ਤਾਰਾ। ਅਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਐ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡਾਉਤ ਖਟ ਕਰਮਾ ਰਤ ਰਹਿਤਾ। ਹਾਉ ਹਾਉ ਕਰਦ ਬੰਧਨ ਮਹਿ ਭਰਿਆ ਨਹਿ ਮਿਲੀਐ ਇਹ ਜੁਗਤਾ। ਜੋਗ ਸਿਧ ਆਸਣ ਚੌਰਾਸ ਹੀ ਇਹ ਪੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਓ ਸੰਗ ਨਾ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਕਹੁ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਤੇਰੋ ਸੇਵਕ ਇਹ ਰੰਗ ਮਾਤਾ ਪਿਓ ਕਿਰਪਾਲ ਦੀਨ ਦੁਖ ਪੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ। ਰਾਗ ਸੁਰ ਅਠਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪਹਿਲਾ। ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਦੰਦੀ ਮੈਲ ਨ ਕਤ ਮਨ ਜੀਬੈ ਸੱਚਾ ਸੋਏ। ਸਸਰੈ ਪਈਆ ਭੈ ਵਸੀ ਸਤਿਗੁਰ ਸੇਵ ਨਿਸੰਗ। ਪੈਰ ਹਰ ਕੱਪੜ ਜੇ ਫਿਰ ਮਿਲੈ
ਖੁਸ਼ੀ ਰਾਵੈ ਪਿਰ ਸੰਗ ਸਦਾ ਸੀ ਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੂਏ ਦੁੱਖ ਸਸੂ ਕਾ ਡਰ ਕਿਸ ਜੇ ਪਿਰ ਪਾਵੈ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਮ ਸੁਹਾਵਣੀ ਜਾ ਹਰ ਨਾਮ ਟੰਡੋਲੇ ਗੁਰਪੁਰਬ ਗੁਰਪੁਰਖ ਮਨਾਵੈ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦਰੜਾਇਆ ਮਨ ਅੰਤ ਨ ਕਾਹੂ ਡੋਲੇ ਜਿਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿਸ਼ਟ ਨ ਕਰਤਾ ਸਿਰਜਣ ਹਾਰਿਆ ਤੁਧ ਆਪੇ ਖਿਲ ਚਾਏ ਤੁਧ ਆਪ ਸਵਾਰਿਆ ਤੂੰ ਆਪੇ ਸਿਸ਼ਟ ਕਰਤਾ ਸਿਰਜਣ ਹਾਰਿਆ ਤੁਧ ਆਪੇ ਖਿਲ ਰਚਾਏ ਤੁਧ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਸਲੋਕ ਮਹੱਲਾ ਤੀਜਾ ਹਉ ਮੈਂ ਜਲ ਤੇ ਜਲ ਮੂਹੇ ਪ੍ਰਮ ਆਏ ਦੂਜੈ ਪਾਏ ਪੂਰੈ ਸਤਿਗੁਰ ਰਾਖ ਲੀਏ ਆਪਣੈ ਪੰਨੈ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਏ ਸ਼ਬਦ ਰਤੇ ਸੀ ਸੀਤਲ ਪਏ ਨਾਨਕ ਸਾਚੋ ਕਮਾਏ ਮਹੱਲਾ ਤੀਜਾ ਸਪਲਿਓ ਸਤਿਗੁਰ ਸੇਵਿਆ ਤਨ ਜਨਮ ਪਰਵਾਨ ਜਿਨਾ ਸਤਿਗੁਰ ਜੀਵ ਦਿਆ ਮੋਇਆ ਨਾ ਵਿਸਰੈ ਸਹੀ ਪੁਰਖ ਸੋ ਜਾਣ ਕੁਲ ਉਦਾਰੇ ਆਪਣਾ ਸੋ ਜਨ ਹੋਵੈ ਪਰਵਾਨ ਗੁਰਮੁਖ ਮੂਹੇ ਜੀਵ ਦੇ ਪਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਇ ਨ ਆਖੀ ਹੈ ਜੇ ਗੁਰ ਕੈ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਧਿਆਈਐ ਸਤਸੰਗਤ ਸਾਧੂ ਲਾਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਪੁਰਖ ਲਾਈਐ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਐ ਹਉ ਗੁਰਮੁਖ ਕਾਰ ਕਮਾਵਾ ਜੇ ਗੁਰ ਸਮਝ ਜਾਈਐ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ ਮਤ ਜਾਣ ਹੋ ਜਗ ਜੀਵ ਦਾ ਦੂਜਾ ਭਾਏ ਮੋਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਣੀ ਪਾਸ ਦੁੱਖ ਲਾਗਾ ਬਹੁ ਅਤ ਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੁਕਾਲਾ ਹੋਆ ਅੰਦਰ ਉਬੇ ਸਾਸ ਮਨਮੁਖਾਂ ਨੂੰ ਕੋ ਨ ਵਿਸਹੀ ਚੁੱਕ ਗਇਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲ ਹੈ ਸੁਭਾਏ ਸਤਿਗੁਰ ਕਾ ਪਾਣਾ ਅੰਦਿਨ ਕਰ ਹੈ ਸੇ ਸੱਚ ਰਹੇ ਸਮਾਏ ਦੂਜੈ ਭਾਏ ਲੱਗੇ ਸੱਜਣ ਨਾ ਆਖੀ ਹੈ ਜੇ ਅਭਿਮਾਨ ਕਰ ਹੈ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕਹਿ ਸਵਾਰ ਨਾਨਕ ਪੁਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਦਾਪੇ ਜਗਤ ਉਪਾਏ ਕਹਿ ਆਪ ਖਿਲ ਰਚਾਇਆ ਤ੍ਰੈਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹਮੈ ਲਿਖਾ ਮੰਗੀਆ ਫਿਰ ਆਵੈ ਜਾਇਆ ਜਿਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਤੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ।

ਹਾਂ ਕਹੋ ਕਿਤ ਬਿਦ ਪਾਈਆ ਹਰ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਤਿਆਈਆ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਅਮਾਰਗ ਪਾਈਐ ਗੁਰਪੁਰਾ ਵੇ ਖਾਲਿਆ ਗੁਰ ਸੇਵਾ ਪਾਈਐ ਸਲੋਕ ਮਹੱਲਾ ਤੀਜਾ ਜਿਉ ਤਨ ਕੋਲੂ ਪੀੜੀਆ ਰਤ ਨਾ ਭੋਰੀ ਡੇਹ ਜਿਉ ਵਈਆ ਚੌਖਨੀਐ ਸੱਚਾ ਸੰਦੜਾ ਨੇਹ ਨਾਨਕ ਮੇਲ ਨਾ ਚੁੱਕੇ ਰਾਤੀ ਅਤੈ ਡੇਹ ਮਹੱਲਾ ਤੀਜਾ ਸੱਜਣ ਮੈਡਾ ਰੰਗਲਾ ਰੰਗ ਲਾਏ ਮਨ ਲੇ ਜਿਉ ਜਿਉ ਮਾਂ ਜੀਠੈ ਕੱਪੜੇ ਰੰਗੇ ਪੀ ਪਾ ਹੇ ਨਾਨਕ ਰੰਗ ਨਾ ਉਤਰੈ ਬਿਆ ਨਾ ਲੱਗਿਆ ਕੇਹ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏ ਦਾ ਹਰ ਆਪੇ ਸਿਸ਼ਟ ਸਵਾਰ ਸਿਰ ਧੰਦਾ ਲਾਏ ਦਾ ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏ ਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏ ਦਾ ਜਿਨ ਨਾਨਕ ਨਾਮ ਤਿਆਏ ਗੁਰਮੁਖ ਗੁਣ ਗਾਏ ਦਾ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹਿ ਸਮਾਏ ਇਸ ਜਗ ਮਹਿ ਨਾਮ ਅਪਲਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵ ਹੈ ਆਪਣਾ ਹਉ ਤਿਨ ਬਲਿਹਾਰੈ ਜਾਓ ਮਹੱਲਾ ਤੀਜਾ ਮਨਮੁਖ ਮਨ ਅਜਿਤ ਹੈ ਦੂਜਾ ਲੱਗੈ ਜਾਏ ਤਿਸ ਨੋ ਸੁਖ ਸੁਪਨੈ ਨਹੀਂ ਦੁਖੇ ਦੁਖ ਵਿਹਾਏ ਕਰ ਕਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ ਇਹੋ ਮਨ ਵਸ ਨ ਆਵੇ ਥੱਕੇ ਕਰਮ ਕਮਾਏ ਪੇਖ ਤਾਰੀ ਪੇਖ ਕਰ ਥੱਕੇ ਅੱਠ ਸੱਠ ਤੀਰਥ ਨਾਏ ਮਨ ਕੀ ਸਾਰ ਨ ਜਾਣਨੀ ਹਉਮੈ ਭਰਮ ਪੁਲਾਏ ਗੁਰਪ੍ਰਸਾਦੀ ਭਾਉ ਪਿਆ ਵਡਭਾਗ ਵਸਿਆ ਮਨ ਆਏ ਪੈ ਭਇਆ ਮਨ ਵਸ ਹੋਆ ਹਉਮੈ ਸ਼ਬਦ ਜਲਾਏ ਸੱਚ ਰੱਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪਾਉੜੀ ਇਹ ਪੂਪਤ ਰਾਣੇ ਰੰਗ ਦਿਨ ਚਾੜ ਸੁਹਾਵਣਾ ਇਹ ਪੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕਸੁੰਬ ਖਿਨ ਮਹਿ ਲਹਿ ਜਾਵਣਾ ਚਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੈ ਫੇਰ ਪਛਤਾਵਣਾ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਹੇ ਫਿਰ ਫਿਰ ਮਿਲਣ ਨਾ ਪਾਏ ਨੀ ਜਮਹ ਤੈ ਮਰ ਜਾਹੇ ਸਹਸਾ ਰੋਗ ਨਾ ਛੋਡੇ ਦੁਖੀ ਮਹਿ ਦੁੱਖ ਪਾਹੇ ਨਾਨਕ ਨਦਰੀ ਬਖਸ਼ ਲੇ ਹੇ ਸਭ ਦੇ ਮੇਲ ਮਿਲਾਹੇ ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿੰਨ ਠਾਉਰ ਨਾ ਠਾਓ ਜੋ ਛੁੱਟੜ ਕਰ ਕਰ ਫਿਰੈ ਦੋ ਚਾਰਣ ਬਦ ਨਾਓ ਨਾਨਕ ਗੁਰਮੁਖ ਬਖਸ਼ੀ ਹੈ ਸੇ ਸਤਿਗੁਰ ਮੇਲ ਮਿਲਾਓ ਪੌੜੀ ਜੋ ਸੇਵ ਹੈ ਸਤ ਮੁਰਾਰ ਸੇ ਪਵ ਜਲ ਧਰ ਗਇਆ ਜੋ ਬੋਲ ਹੈ ਹਰ ਹਰ ਨਾਉ ਤਿੰਨ ਜਮ ਛੱਡ ਗਇਆ ਸੇ ਦਰਗਹ ਪੈ ਦੇ ਜਾਹੇ ਜਿਨਾ ਹਰ ਜਪ ਲਾਇਆ ਹਰ ਸੇਵਹਿ ਸਹੀ ਪੁਰਖ ਜਿਨਾ ਹਰ ਤੁਧ ਮਇਆ ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਭਾਉ ਗਇਆ ਸਲੋਕ ਮਹੱਲਾ ਤੀਜਾ ਥਾਲਾ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧਾ ਮਨ ਤ੍ਰਿਪਤੀਆ ਪਾਈਆ ਮੋਖ ਦੁਆਰ ਜਿਤ ਖਾਧਾ ਮਨ ਤ੍ਰਿਪਤੀਆ ਪਾਈਆ ਮੋਖ ਦੁਆਰ ਇਹੋ ਭੋਜਨ ਅਲੱਭ ਹੈ ਸੰਤ ਹੋ ਲੱਭੈ ਗੁਰ ਵਿਚਾਰ ਇਹ ਮੋਦਾਵਣੀ ਕਿਉ ਵਿੱਚ ਹੋ ਕੱਢੀਆ ਸਦਾ ਰੱਖੀਆ ਔਰ ਤਾਰ ਇਹ ਮੁਦਾਵਣੀ ਸਤਿਗੁਰੂ ਪਾਈ ਗੁਰਸਿੱਖਾ ਲੱਦੀ ਪਾਲ ਨਾਨਕ ਜਿਸ ਬੁਝਾਏ ਸੋ ਬੁਝ ਸੀ ਹਰ ਪਾਇਆ ਗੁਰਮੁਖ ਕਾਲ ਮਹੱਲਾ ਤੀਜਾ ਜੋ ਤੁਰ ਮੇਲੇ ਸੋ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ ਆਪ ਵਿਛੋੜੇ ਨ ਸੇ ਵਿਛੜੇ ਦੂਜਾ ਭਾਏ ਖੁਆਏ ਨਾਨਕ ਵਿਣ ਕਰਮਾ ਕਿਆ ਪਾਈਆ ਪੂਰਬ ਲਿਖਿਆ ਕਮਾਏ ਪੌੜੀ ਬਹਿ ਸਖਿਆ ਜਸ ਗਾਵ ਹੈ ਗਾਵਣ ਹਾਰੀਆ ਹਰ ਨਾਮ ਸਲਾਹੇ ਹੋ ਨਿਤ ਹਰ ਕਉ ਬਲੇ ਹਾਰੀਆ ਜਿਨੀ ਸੁਣ ਮੰਨਿਆ ਹਰ ਨਾਉਤ ਨਾ ਹਉ ਵਾਰੀਆ ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀਆ ਹਉ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆ ਸਲੋਕ ਮਹੱਲਾ ਤੀਜਾ ਵਿਣ ਨਾਵੈ ਸਭ ਪਰਮ ਦੇ ਨਿਤ ਜਗ ਤੋਟਾ ਸਹਿ ਸਾਰ ਮਨਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅੰਧਨ ਉਸਤਤ ਹੋਵੈ ਮਨਮੁਖ ਭਰਮੈ ਸਹਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਗ ਹੈ ਸਵ ਹੈ ਸੋਭਾਏ ਨਾਨਕ ਨਾਮ ਰਤਿਆ ਬਲ ਜਾਓ ਪਾਉੜੀ ਸਿਹਰ ਨਾਮ ਤਿਆਵਹਿ ਜੋ ਹਰ ਰਤਿਆ ਹਰ ਇੱਕ ਤਿਆਵਹਿ ਇੱਕ ਇੱਕੋ ਹਰ ਸਤਿਆ ਹਰੇਕੋ ਵਰਤਾ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਤਿਆਵਹਿ ਤਿੰਨ ਡਰ ਸਟ ਕਤਿਆ
ਗੁਰਮਤੀ ਦੇਵ ਆਪ ਗੁਰਮੁਖ ਹਰ ਜਪਿਆ ਸਲੋਕ ਮਹੱਲਾ ਤੀਜਾ ਅੰਤਰ ਗਿਆਨ ਨ ਆਇਓ ਜਿਤ ਕਿਛ ਸੋਜੀ ਪਾਏ ਵਿਣ ਡਿੱਠਾ ਕਿਆ ਸਾ ਲਾਹੀਆ ਅੰਧਾ ਅੰਧੋ ਕਮਾਏ ਨਾਨਕ ਸ਼ਬਦ ਪਛਾਣਿਆ ਨਾਮ ਵਸੈ ਮਨ ਆਏ ਮਹੱਲਾ ਤੀਜਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰ ਗੁਰ ਕਿਰਪਾ ਤੇ ਪਾਈਅਨ ਜੇ ਦੇਵੈ ਦੇਵਨਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵੇਖ।

0: ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ ਨਾਨਕ ਸੱਚ ਸਲਾਹੀਐ ਤਨ ਸਵਾਰਨ ਹਾਰ ਪੌੜੀ ਜਿਨ ਅੰਦਰ ਕੂੜ ਵਰਤੈ ਸੱਚ ਨਾ ਪਾਵੇ ਜੇ ਕੋ ਬੋਲੈ ਸੱਚ ਕੂੜਾ ਜਲ ਜਾਵੇ ਕੂੜਿਆਰੀ ਰੱਜੈ ਕੂੜ ਜਿਉ ਵਿਸ਼ਟਾ ਕਾਗ ਖਾਵੇ ਜਿਸ ਹਰ ਹੋਏ ਕਿਰਪਾਲ ਸੋ ਨਾਮ ਤੇ ਆਵੇ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲਹਿ ਜਾਵੇ ਸਲੋਕ ਮਹੱਲਾ ਤੀਜਾ ਸੇਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਕਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਆਗੈ ਟਹਿ ਪਾਉ ਸਭ ਕਿਛ ਜਾਣੈ ਜਾਣ ਆਸਾ ਮਨ ਸਜਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕਹਿ ਭਾਣੈ ਪੀ ਚਲਹਿ ਤਾ ਦਰਗਹਿ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਨੀ ਤਿਨ ਤਿਗ ਪਹਿਨਣ ਤਿਗ ਖਾਣ ਮਹੱਲਾ ਤੀਜਾ ਹਰ ਗੁਣ ਤੋਟ ਨਾ ਆਵੇ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹਿ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲੱਗਾ ਅਧਕਾਈ ਬਾਹ ਬਹੁ ਵਿਦਭਾਤ ਕਰ ਕੋਈ ਬੂਜੈ ਬੂਜਣ ਹਾਰਾ ਅੰਤਰ ਵਿਵੇਕ ਕਰ ਸੋ ਬੂਜੈ ਇਹੋ ਵਿਵੇਕ ਜਿਸ ਬੁਜਾਏ ਆਪ ਹਰ ਜਿਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ ਸਲੋਕ ਮਹੱਲਾ ਤੀਜਾ ਪਰਤਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ ਗੁਰਸ ਪ੍ਰਸਾਦੀ ਜੀਵਤ ਮਰਾ ਤਾ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤ ਨ ਲਾਇਓ ਅੰਤ ਦੁਖ ਪਹੁਤਾ ਆਏ ਅੰਦਰਹੁ ਬਰਹੁ ਅੰਧਿਆ ਸੁਧ ਨ ਕਾਈ ਪਾਏ ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਉ ਰਹੇ ਸਮਾਏ ਪੰਡਿਤ ਦੂਜਾ ਪਾਏ ਬਰਕਤ ਨ ਹੋਵੇ ਨਾ ਤਨ ਪੱਲੈ ਪਾਏ ਪਾੜ ਥੱਕੇ ਸੰਤੋਖ ਨ ਆਇਓ ਅੰਧਨ ਜਲਤ ਵਿਹਾਏ ਕੂਕ ਪੁਕਾਰ ਨ ਚੁੱਕੇ ਨਾ ਸੰਸਾ ਵਿੱਚ ਹੋ ਜਾਏ ਨਾਨਕ ਨਾਮ ਵਿਹੂਣਿਆ ਮੋਹ ਕਾਲਾ ਉਠੇ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿਤ ਤਿਸ ਹਉ ਬਲ ਜਾਈ ਗੁਣ ਸਾਜੀ ਤਿਨ ਸਿਉ ਕਰੀ ਹਰ ਨਾਮ ਤਿਆਈ ਹਰ ਸੇਵੀ ਪਿਆਰਾ ਨਿਤ ਹਰ ਪਿਆਰੀ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜਿਨ ਸੋਜੀ ਪਾਈ ਸਲੋਕ ਮਹੱਲਾ ਤੀਜਾ ਪੰਡਿਤ ਮੈਲ ਨ ਚੁੱਕੇ ਜੇ ਵੇਦ ਪੜੈ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਿਸਾਰ ਪੰਡਿਤ ਭੁੱਲੇ ਦੂਜਾ ਲਾਗੇ ਮਾਇਆ ਕੈ ਵਾਪਾਰ ਅੰਤਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁੱਖਿਆ ਮੋਏ ਗਵਾਰ ਸਤਿਗੁਰ ਸੇਵਿਆ ਸੁਖ ਪਾਇਆ ਸੱਚਾ ਸ਼ਬਦ ਵਿਚਾਰ ਅੰਦਰ ਹੋ ਤ੍ਰਿਸ਼ਨਾ ਭੁੱਖ ਗਈ ਸੱਚਾ ਨਾਏ ਪਿਆਰ ਨਾਨਕ ਨਾਮ ਰਤੇ ਸਹਿਜੇ ਰੱਜੇ ਜਿਨਾ ਹਰ ਰੱਖਿਆ ਉਰ ਧਾਰ ਮਹੱਲਾ ਤੀਜਾ ਮਨਮੁਖ ਹਰ ਨਾਮ ਨ ਸੇਵਿਆ ਦੁੱਖ ਲੱਗਾ ਬਹੁਤਾ ਆਏ ਅੰਤਰ ਗਿਆਨ ਅੰਧੇਰ ਹੈ ਸੁਧ ਨ ਕਾਈ ਪਾਏ ਮਨ ਹਟ ਸਹਿਜ ਨਾ ਬੀਜਿਓ ਭੁੱਖਾ ਕਿ ਅੱਗੇ ਖਾਏ ਨਾਮ ਨਿਦਾਨ ਵਿਸਾਰਿਆ ਦੂਜਾ ਲੱਗਾ ਜਾਏ ਨਾਨਕ ਗੁਰਮੁਖ ਮਿਲਹਿ ਵਡਿਆਈਆ ਜੇ ਆਪੇ ਮੇਲ ਮਿਲਾਏ ਪੌੜੀ ਹਰ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੈ ਸਾਹ ਹਰ ਭਾਵਣੀ ਜੋ ਗੁਰਮੁਖ ਚਖੈ ਸਾਧ ਸਾ ਤ੍ਰਿਪਤਾਵਣੀ ਗੁਣ ਗਾਵੈ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੈ ਆਪ ਦਯਾਲ ਸਾ ਸਤਿਗੁਰੂ ਗੁਰੂ ਬੁਲਾਵਣੀ ਸਲੋਕ ਮਹੱਲਾ ਤੀਜਾ ਹਸਤੀ ਸਿਰ ਜਿਉ ਅੰਕ ਸਹਿ ਅਹਰਨ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਜੋ ਗੁਰਮੁਖ ਆਪ ਨਿਵਾਰੀਆ ਸਭ ਕਾਜ ਸ੍ਰਿਸ਼ਟ ਸਭ ਰਾਜ ਸ੍ਰਿਸ਼ਟ ਘਾਲੇ ਨਾਨਕ ਗੁਰਮੁਖ ਬੁੱਝਿਆ ਜਾਂ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤਿਆਇਆ ਆਏ ਤੇ ਪ੍ਰਵਾਣ ਨਾਨਕ ਕੁਲ ਉਦਾਰ ਹੈ ਆਪਣਾ ਦਰਗਹਿ ਪਾਵਹਿ ਮਾਣ ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰਪਾਸ ਇੱਕ ਗੁਰ ਕਾਰਾ ਲਾਈਆ ਜਿਨਾ ਗੁਰੂ ਪਿਆਰਾ ਮਨ ਚਿੱਤ ਤਿਨਾ ਪਾਉ ਗੁਰੂ ਦੇ ਵਾਈਆ ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਸਲੋਕ ਮਹੱਲਾ ਤੀਜਾ ਨਾਨਕ ਨਾਮ ਨ ਚੇਤਨੀ ਅਗਿਆਨੀ ਅੰਦਲੇ ਅਵਰੇ ਕਰਮ ਕਮਾਹੇ ਜਮ ਦਰਬਦੇ ਮਾਰੀ ਹੈ ਫਿਰ ਬਿਸ਼ਟਾ ਮਾਹੇ ਪਚਾਹੇ ਮਹੱਲਾ ਤੀਜਾ ਨਾਨਕ ਸਤਿਗੁਰ ਸੇਵ ਹੈ ਆਪਣਾ ਸੇਜਨ ਸੱਚੇ ਪ੍ਰਵਾਣ ਹਰ ਕੈ ਨਾਇ ਸਮਾਏ ਰਹੇ ਚੁਕਾ ਆਵਣ ਜਾਣ ਪੌੜੀ ਤਨ ਸੰਪੈ ਮਾਇਆ ਸੰਚੀਆ ਅੰਤੇ ਦੁਖਦਾਈ ਕਰ ਮੰਦਰ ਮਹਿਲ ਸਵਾਰੀ ਹੈ ਕਿਛ ਸਾਥ ਨ ਜਾਈ ਹਰ ਰੰਗੀ ਤੁਰੇ ਨਿਤ ਪਾਲੀ ਹੈ ਕਿਤੈ ਕਾਮ ਨ ਆਈ ਜਨ ਲਾਭ ਹੋ ਚਿਤ ਹਰ ਨਾਮ ਸਿਉ ਅੰਤ ਹੋਏ ਸਿਖਾਈ ਜਿਨ ਨਾਨਕ ਨਾਮ ਤੇ ਆਇਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਬਿਨ ਕਰਮੈ ਨਾਉ ਨ ਪਾਈਆ ਪੂਰਾ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾ ਗੁਰਮਤ ਮੇਲ ਮਿਲਾਏ ਮਹੱਲਾ ਪਹਿਲਾ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਸੱਟੀ ਹੈ ਇੱਕ ਪੀ ਫਿਰ ਖਸਣ ਪਾਹੇ ਨਾਨਕ ਏਵ ਨ ਜਾਪੇ ਕਿੱਥੇ ਜਾਏ ਸਮਾਹੇ ਪੌੜੀ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤਰ ਹੈ ਜੋ ਨਾਮ ਹਰਿ ਰਾਤੇ ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ ਜਿਨ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤਰ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤਰ ਹੈ ਜੋ ਬੁਲ ਹੈ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸਲੋਕ ਮਹੱਲਾ ਤੀਜਾ ਨਾਨਕ ਨਾਵ ਹੁਕੁਥਿਆ ਹਲਤ ਪਲਤ ਸਭ ਜਾਏ ਜਬ ਤਬ ਸੰਜਮ ਸਭ ਹਿਰ ਲਇਆ ਮੁੱਠੀ ਦੂਜਾ ਪਾਏ ਜਮ ਦਰ ਬਦੇ ਮਾਰੀਆ ਹੈ ਬਹੁਤੀ ਮਿਲੈ ਸਜਾਏ ਮਹੱਲਾ ਤੀਜਾ ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮਹਿ ਵਾਰੋ ਵਾਰ ਤਿਰਸਨਾ ਕਦਨ ਅਬੁੱਝਈ ਦੁਬਦਾ ਹੋਏ ਖੁਆਰ ਮੋਹ ਕਾਲੇ ਤਿਨਾ ਨਿੰਦਕਾ ਤਿਤ ਸੱਚਾ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਤਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾ ਮਨ ਚਿਤ ਇੱਕ ਅਰਾਧਿਆ ਤਿਨਾ ਇੱਕ ਸਬਿਨ ਦੂਜਾ ਕੋ ਨਾਹੀ ਸਹੀ ਪੁਰਖ ਹਰ ਸੇਵ ਦੇ ਜਿਨ ਤੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵ ਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾ ਗੁਰਪੂਰਾ ਹਰ ਨਾਮ ਸਮਾਹੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੂਜਾ ਆਪ ਗਵਾਏ ਸ਼ਬਦ ਮਰਹਿ ਫਿਰ ਨਾ ਮਰਹਿ ਤਾ ਸੇਵਾ ਸਭ ਪਵੈ ਸਭ ਥਾਏ ਪਾਰਸ ਪਰਸਿਆ ਪਾਰਸ ਹੋਵੈ ਸੱਚ ਰਹਿ ਲਿਵਲਾਏ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪ੍ਰਭ ਆਏ ਨਾਨਕ ਗਣਤਾ ਸੇਵਕ ਨਾ ਮਿਲੈ ਜਿਸ ਬਖਸੇ ਸੋ ਪਵੈ ਥਾਏ ਮਹੱਲਾ ਤੀਜਾ ਮਹਿਲ ਕੋ ਮਹਿਲ ਨਾ ਜਾਣਨੀ ਮੂਰਖ ਆਪਣੈ ਸਵਾਏ ਸ਼ਬਦ ਚਿਨਹਿ ਤਾ ਮਹਿਲ ਲਹਿ ਜੋਤੀ ਜੋਤ ਸਮਾਏ ਸਦਾ ਸੱਚੇ ਕੇ ਕਾ ਭਾਉ ਮਨ ਵਸੈ ਤਾ ਸਭਾ ਸੋਜੀ ਪਾਏ ਸਤਿਗੁਰ ਆਪਣਾ ਘਰ ਵਰਤਦਾ ਆਪੇ ਲਏ ਮਿਲਾਏ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸਨੋ ਕਿਰਪਾ ਕਰੇ ਰਜਾਏ ਪੌੜੀ ਤਨ ਤਨ ਪਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆ ਤਨ ਤਨ ਪਾਗ ਤਿਨਾ ਸੰਤ ਜਨਾ ਜੋ ਹਰ ਜਸ ਰਵਣੀ ਸੁਣਤਿਆ ਤਨ ਤਨ ਪਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਪਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ ਸਭ ਦੂ ਵੱਡੇ ਪਾਗ ਗੁਰ ਸਿੱਖਾ ਕੇ ਜੋ ਗੁਰ ਚਰਣੀ ਸਿੱਖ ਪੜਤਿਆ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸਤਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਹਿ ਸਿੱਧੀ ਪਿੱਛਾ ਲੱਗੀਆ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰਾ ਭਾਗ ਸਤ ਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਨ ਹੈ ਜੋ ਨਾਮ ਰਹੇ ਲਿਵਲਾਏ ਪੌੜੀ ਹਾਉ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸਨ ਭਿਖਾ ਸੋਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਸਲੋਕ ਮਹੱਲਾ ਤੀਜਾ ਗੁਰਬਿਨ ਗਿਆਨ ਨਾ ਹੋਵੇ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਣੇ ਮਨ ਮੁਖੀ ਜਾਸਨ ਜਨਮ ਗਵਾਏ ਮਹੱਲਾ ਤੀਜਾ ਸਿੱਧ ਸਾਧ ਗਨਾਵੈ ਨੋ ਸਭ ਖੋਜਦੇ ਥੱਕ ਰਹੇ ਲਿਵਲਾਏ ਬਿਨ ਸਤਿਗੁਰ ਕਿਨ ਨਾ ਪਾਇਓ ਗੁਰਮੁਖ ਮਿਲੈ ਮਿਲਾਏ ਬਿਨ ਨਾਵੈ ਭੈਣਨ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਪੌੜੀ ਅਮਟਾਡੀ ਹਰ ਪ੍ਰਭ ਖਸਮ ਕੇ ਨਿਤ ਗਾਵਹਿ ਹਰ ਗੁਣ ਚੰਤਾ ਹਰ ਕੀਰਤਨ ਕਰਹਿ ਹਰ ਜਸ ਸੁਣਹਿ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਪਿਖਾਰੀਆ ਮੰਗਤ ਜਨ ਜਨਤਾ ਹਰ ਦੇਵਹੁ ਦਾਨ ਦਇਆਲ ਹੋਏ ਵਿੱਚ ਪਾਥਰ ਕ੍ਰਿਮ ਜਨਤਾ ਜਨ ਨਾਨਕ ਨਾਮ ਤਿਆਇਆ ਗੁਰਮੁਖ ਧਨਵੰਤਾ ਸਲੋਕ ਮਹੱਲਾ ਤੀਜਾ ਪੜਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਤਰ ਤ੍ਰਿਸ਼ਨਾ ਵਿਕਾਰ ਹਉ ਮੈਂ ਵਿੱਚ ਸਭ ਪੜ ਥੱਕੇ ਦੂਜਾ ਪਾਏ ਖੁਆਰ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜਾ ਤਤ ਲਹਿ ਪਾਏ ਮੋਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਵਿਣ ਮਨ ਮਾਰੇ ਕੋਇਨ ਸਿੱਜੇ ਵਿਖੋ ਕੋਲ ਵਲਾਏ ਪੇਖ ਤਾਰੀ ਤੀਰਥੀ ਪਾਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਤ ਮਰੈ ਸੱਚ ਰਹਿ ਲਿਵਲਾਏ ਨਾਨਕ ਇਸ ਮਨ ਕੀ ਮਲ ਇਹ ਉਤਰੈ ਹਉ ਮੈਂ ਸ਼ਬਦ ਜਲਾਏ ਪੌੜੀ ਹਰ ਹਰ ਸੰਤ ਬਿਲਹੋ ਪਿਆ ਮੇਰੇ ਪਾਈ ਹਰ ਨਾਮ ਦਰੜਾਵਹੁ ਇੱਕ ਕਿਨ ਕਾ ਹਰ ਹਰ ਸਿੰਗਾਰ ਬਣਾਵਹੁ ਹਰ ਜਨ ਹਰ ਕਾਪੜ ਪਹਿਰਹੁ ਖਿਮ ਕਾ ਐਸਾ ਸਿੰਗਾਰ ਮੇਰੇ ਪ੍ਰਭ ਪਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲਹੁ ਦਿਨ ਰਾਤੀ ਸਭ ਕਿਲ ਬਿਖ ਕਾਟੈ ਇੱਕ ਪਲ ਕਾ ਹਰ ਹਰ ਦਿਆਲ ਹੋਵੈ ਜਿਸ ਉੱਪਰ ਸੋ ਗੁਰਮੁਖ ਹਾਰ ਜਪ ਜਿਣ ਕਾ ਸਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕੋਮਲ ਲਾਗੀ ਕਾਲਾ ਹੋਆ ਸਿਆ ਹੋ ਖਨਲੀ ਤੋਤੀ ਉਜਲੀ ਨਾ ਹੋਵੇ ਜੇ ਸਾਉ ਧੋਵਣ ਪਾਹੋ ਗੁਰਪ੍ਰਸਾਦੀ ਜੀਵਤ ਮਰਾ ਉਲਟੀ ਹੋਵੈ ਮਤ ਬਦਲ ਆਹੋ ਨਾਨਕ ਮਹਿਲ ਨਾ ਲੱਗੇ ਨਾ ਫਿਰ ਜੋਨੀ ਪਾਹੋ ਮਹੱਲਾ ਤੀਜਾ ਚਹੋ ਜੁਗੀ ਕਲ ਕਾਲੀ ਕਾਂਡੀ ਇੱਕ ਉੱਤਮ ਪਦਵੀ ਇਸ ਜੁਗ ਮਾਹੇ ਗੁਰਮੁਖ ਹਰ ਕੀਰਤ ਪਲ ਪਾਈਆ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰਪ੍ਰਸਾਦੀ ਅੰਦਨ ਭਗਤ ਹਰ ਉਚਰ ਹੈ ਹਰ ਭਗਤੀ ਮਾਹੇ ਸਮਾਹੇ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾ ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖ ਦਿਖਾਦਿਆ ਸਭ ਰੋਗਾ ਗਵਾਤੇ ਸਭ ਰੋਗ ਗਵਾਤੇ ਦੁਖਾ ਕਾਣ ਹਰ ਜਪ ਜਪ ਔਖ ਦਿਖਾਦਿਆ ਸਭ ਰੋਗ ਗਵਾਤੇ ਦੁਖਾ ਕਾਣ ਜਿਨਾ ਸਾਸ ਗਿਰਾਸ ਨ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਜੋ ਗੁਰਮੁਖ ਹਰ ਆਰਾਧ ਦੇ ਤਿਨ ਚੁੱਕੀ ਜਮ ਕੀ ਜਗਤ ਕਾਣ ਸਲੋਕ ਮਹੱਲਾ ਤੀਜਾ ਰੇ ਜਨ ਉਥਾਰਾ ਦਬੇ ਓਹ ਸੁਤਿਆ ਗਈ ਵੇ ਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰਕਾਰ ਨਾ ਕਮਾਏ ਜਗਤ ਜਲੰਧਾ ਡਿਠ ਮੈਂ ਹਉ ਮੈਂ ਦੂਜਾ ਪਾਏ ਨਾਨਕ ਗੁਰ ਸਰਣਾਈ ਉਭਰੇ ਸੱਚ ਮਨ ਸ਼ਬਦ ਤੇ ਆਏ ਮਹੱਲਾ ਤੀਜਾ ਸ਼ਬਦ ਰਤੇ ਹਉ ਮੈਂ ਗਈ ਸੋਭਾ ਵੰਤੀ ਨਾਰ ਪਿਰਕੈ ਪਾਣੈ ਸਦਾ ਚੱਲੈ ਤਾ ਬਣਿਆ ਸੀ ਗਾਰ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁਖ ਲਾਗੈ ਦੁਖ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ ਪੌੜੀ ਜਿਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜਿਓ ਤਿਨਕਾ ਦਰਸ਼ਨ ਨਾ ਕਰਹੋ ਪਾਪਿਸ਼ਟ ਹਤਿਆਰੀ ਉਹ ਕਰ ਫਿਰ ਹਕ ਸੁਧ ਮਨ ਜੋ ਤਰਕਟ ਨਾਰੀ ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮਿਲ ਹੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁਖ ਨਾ ਲੱਗੈ ਆਏ ਜੰਮਣ ਮਰਨਾ ਮਿਟ ਗਇਆ ਕਾਲੇ ਕਾ ਕਿਛ ਨਾ ਬਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹਉ ਬਲਿਹਾਰੀ ਤਿਨ ਕਉ ਜੋ ਚੱਲਣ ਸਤਿਗੁਰ ਪਾਏ ਮਹੱਲਾ ਤੀਜਾ ਬਿਨ ਸਬਦਾ ਸੁਧ ਨਾ ਹੋਵੇ ਜਾਂ ਅਨੇਕ ਕਰੈ ਸੀ ਗਾਰ ਫਿਰ ਕੀ ਸਾਰ ਨਾ ਜਾਣੇ ਦੂਜਾ ਭਾਏ ਪਿਆਰ ਸਾਖ ਸੁਧ ਸਾਖੋ ਲਖਣੀ ਨਾਨਕ ਨਾਰੀ ਵਿੱਚ ਕੋ ਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਹਿਣੀ ਹਰ ਨਾਮ ਤਿਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬਾਣੀ ਜਿਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿਨਾ ਤਿਨ ਜਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕਉ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹੱਲਾ ਚੌਥਾ ਹਰਦਾਸਨ ਸੋ ਪ੍ਰੀਤ ਹੈ ਹਰਦਾਸਨ ਕੋ ਮਿਤ ਹਰਦਾਸਨ ਕੈ ਵਸ ਹੈ ਜੋ ਜੰਤੀ ਕੈ ਵਸ ਜੰਤ ਹਰ ਕੇ ਦਾਸ ਹਰ ਤਿਆਏ ਦੇ ਕਰ ਪ੍ਰੀਤਮ ਸਿਓ ਨੇ ਹੋ ਕਿਰਪਾ ਕਰ ਕੈ ਸੁਨਹੋ ਪ੍ਰਭ ਸਭ ਜਗ ਮਹਿ ਵਰਸੈ ਮੇਹੋ ਜੋ ਹਰਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਤਿਆਏ ਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸਾਚੈ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੈ ਤਾ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕਿਆ ਸੰਗ ਪਾਪ ਗਵਾਵਣਾ ਜਨ ਨਾਨਕ ਸਾਧ ਭਲੇ ਹਾਰੈ ਬਲ ਬਲ ਜਾਵਣਾ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਪਈ ਮਤ ਮਧਿਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਵਰਤੈ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪਹਿ ਖਪਾਹੀ ਸਤਿਗੁਰ ਕਾ ਪਾਣਾ ਚਿਤ ਨ ਆਵੈ ਆਪਣਾ ਸਵਾਇ ਫਿਰ ਆਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਭ ਦੇ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹੇ ਵਿਆਪੇ ਦੂਜਾ ਪਾਏ ਮਨੁਆ ਥੇਰੋ ਨਾਹੇ ਅੰਦਨ ਜਲਤ ਰਹਿ ਦਿਨ ਰਾਤੀ ਹਉ ਮੈਂ ਖਪਹਿ ਖਪਾਹੇ ਅੰਤਰ ਲੋਭ ਮਹਾਗੁਬਾਰਾ ਤਿਨ ਕਹਿ ਨਿਕਟ ਨ ਕੋਈ ਜਾਹੇ ਓਏ ਆਪ ਦੁਖੀ ਸੁਖ ਕਬੂ ਨ ਪਾਵਹਿ ਜਨਮ ਮਰਹਿ ਮਰ ਜਾਹੇ ਨਾਨਕ ਬਖਸ ਲਏ ਪ੍ਰਭ ਸਾਚਾ ਜੇ ਗੁਰਚਰਣੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸਹੀ ਬਿਚਖਣ ਜੰਤ ਜਿਨੀ ਹਰ ਤਿਆਇਆ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ ਸੰਤ ਜਨਾ ਕੀ ਤੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ, ਨਾਮੋ ਚਿਤ ਵੈ ਨਾਮ ਪੜੈ, ਨਾਮ ਰਹਿ ਲਿਵ ਲਾਏ, ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ, ਸਤਿਗੁਰ ਮਿਲਿਆ ਨਾਮ ਉਪਜੈ ਤਿਸਨਾ ਭੁੱਖ ਸਭ ਜਾਏ, ਨਾਨਕ ਨਾਮੇ ਚਿਤ ਨਾਨਕ ਨਾਮੇ ਰਤਿਆ, ਨਾਮੋ ਭੱਲੈ ਪਾਏ ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆ ਕਰ ਛੋੜ ਗਇਆ, ਓਸ ਪਿਛੈ ਵੱਜੈ ਫਕੜੀ ਮੋਹ ਕਾਲਾ ਆਗੈ ਭਇਆ, ਓਸ ਅਰਲ ਬਰਲ ਮੋਹ ਹੋ ਨਿਕਲੈ ਨਿਤ ਚੱਗੂ ਸੁੱਟਦਾ ਆ ਮੋਆ, ਕਿਆ ਹੋਵੈ ਕਿਸੈ ਹੀ ਦੈ ਕੀਤਾ ਜਾਂ ਤੁਰ ਕਿਰਤ ਓਸ ਦਾ ਇਹੋ ਜਿਹਾ ਪਿਆ, ਜਿਥਾ ਉਹ ਜਾਏ ਤਿਥਾ ਉਹ ਝੂਠਾ ਕੂੜ ਬੋਲੈ ਕਿਸੈ ਨਾ ਪਾਵੈ, ਵਿਕ ਹੋ ਪਾਈ ਵਡਿਆਈ ਹਰ ਸੰਤ ਹੋ ਸਵਾਮੀ ਆਪਣੇ ਕੀ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ, ਇਹੋ ਬ੍ਰਹਮ ਵਿਚਾਰ ਹੋਵੈ ਦਰ ਸਾਚੈ ਅੱਗੋ ਦੇ ਜਨ ਨਾਨਕ ਆਖ ਸੁਣਾਵੈ ਪੌੜੀ, ਗੁਰ ਸੱਚਾ ਬੱਧਾ ਥੇ ਹੋ ਰਖਵਾਲੇ, ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਨੀ ਮਨ ਰੱਤੇ, ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹੱਤੇ, ਗੁਰ ਆਪਣੀ ਕਿਰਪਾ ਤਾਰ ਆਪਣੇ ਕਰ ਲਿੱਤੇ, ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਸਲੋਕ ਮਹੱਲਾ ਪਹਿਲਾ। ਤਾਂ ਕੀ ਰਜਾਏ ਲੇਖਿਆ ਪਾਏ ਅਬ ਕਿਆ ਕੀਜੈ, ਪਾਂਡੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ, ਹੰਡ ਹੈ ਜੀਆ ਕਮਾਂਦੇ। ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੇ ਪੌੜੀ, ਸਭੇ ਗੱਲ ਆਪ ਥਾਠ ਬਹਾਲਿਓਨ, ਆਪੇ ਰਚਨ ਰਚਾਏ ਆਪੇ ਹੀ ਘਾਲਿਓਨ, ਆਪੇ ਜਨ ਤੋਂ ਪਾਏ ਆਪ ਪ੍ਰਤ ਪਾਲਿਓਨ, ਦਾਸ ਰੱਖੇ ਕੰਠ ਲਾਏ ਨਦਰ ਨੇ ਹਾਲਿਓਨ, ਨਾਨਕ ਭਗਤਾ ਸਦਾ ਆਨੰਦ ਪਾਉ ਦੂਜਾ ਜਾਲਿਓਨ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀਤਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆ ਸਦਾ ਸਦੇ ਸਦਾ ਵਡਿਆਈਆ, ਦੇ ਨ ਪੱਛੋ ਤਾਏ ਹੋ, ਹਰ ਕਿਆ ਸਦ ਬਲਿਹਾਰਣੈ ਜਿਤ ਸੇਵਿਆ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹਿ ਹਉਮੈ ਸਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਓਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ, ਨਾਨਕ ਨਾਮ ਤਿਆਇਨ ਤਿਨ ਨਿਜ ਕਰ ਵਾਸ ਹੈ, ਜੁਗ ਜੁਗ ਸੋਭਾ ਹੋਏ ਪੌੜੀ, ਤੂੰ ਕਰਨ ਕਾਰਨ ਸਮਰਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ, ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ, ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖ ਹੋ ਧਨ ਧਨ ਧਨ ਗੁਰ ਸੋਈ ਸੁਧ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏਲੇ ਜਾਰੇ ਓਏਲੇ ਗਾਡੇ, ਤੇਰੀ ਗਤ ਦੋਹੂ ਨਾ ਪਾਈ, ਮਨ ਰੇ ਸੰਸਾਰ ਅੰਧ ਗਹੇਰਾ, ਚਾਹੋ ਦੇ ਸਪਸਰਿਓ ਹੈ ਜਮ ਜੇਵਰਾ, ਰਹਾਉ ਕਬਿਤ ਪੜੇ ਪੜ ਕਬਤਾ ਮੂਏ, ਕੱਪੜ ਕੇਦਾਰ ਜਾਏ ਜਟਾ ਤਾਰ ਤਾਰ, ਜੋਗੀ ਮੂਏ ਤੇਰੀ ਗਤ ਇਨਹ ਨਾ ਪਾਈ, ਦਰਬ ਸੰਚ ਸੰਚ ਰਾਜੇ ਮੂਏ, ਗੜਲੇ ਕੰਚਨ ਭਾਰੀ, ਬੇਦ ਪੜੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ, ਰਾਮ ਨਾਮ ਬਿਨ ਸਭੈ ਵਿਗ ਵਿਗੁੱਤੇ, ਦੇਖ ਹੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ, ਜਬ ਜਰੀਐ ਤਬ ਹੋਏ ਪਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਆਮ ਤਨ ਕੀ ਹੈ ਬਡਾਈ, ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਤਾ, ਸੋ ਦਿਨ ਕੈਸੇ ਭੁਲਿਆ, ਰਹਾਉ ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਤਨ ਕੀਆ ਮਰਤੀ, ਬਾਰ ਲਿਹੋ ਲਿਹੋ ਕਰੀਐ ਪੂਤ ਗ੍ਰਹਿਣ ਕਿਉ ਦੀਆ, ਦੇਹਰੀ ਲਓ ਬਰੀ ਨਾਰ ਸੰਗ ਪਈ, ਆਗੈ ਸੱਜਣ ਸੁਹੇਲਾ ਮਰਕਟ ਲਓ, ਸਭ ਲੋਕ ਕਟੰਬ ਪਇਓ, ਆਗੈ ਹੰਸ ਅਕੇਲਾ, ਕਹਿਤ ਕੇ ਬੀਰ ਸੁਨਹਰੇ ਪਰਾਨੀ, ਪਰੇ ਕਾਲ ਕਰਸ ਕੂਆ, ਝੂਠੀ ਮਾਇਆ ਆਪ ਬੰਦਾਇਆ, ਜਿਉ ਨਲਨੀ ਪ੍ਰਮ ਸੂਆ, ਬੇਦ ਪ੍ਰਾਣ ਸਭੈ ਮਤ, ਸੁਣ ਕੈ ਕਰੀ ਕਰਮ ਕੀ ਆਸਾ, ਕਾਲ ਗ੍ਰਸ ਸਭ ਲੋਕ ਸਿਆਨੇ, ਉੱਠ ਪੰਡਿਤ ਪੈ ਚੱਲੇ ਨਿਰਾਸਾ, ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਗ ਪਤ ਰਾਜਾ, ਰਹਾਉ ਬਨਖੰਡ ਜਾਏ ਜੋਗ, ਤਬ ਕਿਨੋ ਕੰਦ ਮੂਲ, ਚੁਨ ਖਾਇਆ ਨਾਦੀ ਬੇਦੀ ਸਭ ਦੀ ਮੋਨੀ, ਜਮ ਕੇ ਪਟੈ ਲਿਖਾਇਆ, ਭਗਤ ਨਾਰ ਦੀ ਰਦਾ ਨਾ ਆਈ, ਕੱਚ ਕਾਚ ਕੂਚ ਤਨ ਦੀਨਾ, ਰਾਗ ਰਾਗਨੀ ਪਿੰਡ ਹੋਏ ਬੈਠਾ, ਓਨ ਹਰ ਪਹਿ ਕਿਆ ਲੀਨਾ, ਪਰਿਓ ਕਾਲ ਸਭੈ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਪਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ ਕਰ ਦੂਜਾ, ਦੋਏ ਦੋਏ ਲੋਚਨ ਪੇਖਾ, ਹਰ ਬਿਨ ਔਰ ਨ ਦੇਖਾ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨ ਜਾਈ, ਹਮਰਾ ਪਰਮ ਗਿਆ ਭਾਉ ਭਾਗਾ, ਜਬ ਰਾਮ ਨਾਮ ਚਿਤ ਲਾਗਾ, ਰਹਾਉ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸੇ ਆਈ, ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ, ਕਥਨੀ ਕਹਿ ਪਰਮ ਨ ਜਾਈ, ਸਭ ਕਥ ਕਥ ਰਹੀ ਲੁਕਾਈ, ਜਾ ਕੋ ਗੁਰਮੁਖ ਆਪ ਬੁਝਾਈ, ਤਾਂ ਕੇ ਹਿਰਦੈ ਰਹੇ ਅਸਮਾਈ, ਗੁਰ ਕਿੰਚਿਤ ਕਿਰਪਾ ਕਿਨੀ, ਸਭ ਤਨ ਮਨ ਦੇਹ ਹਰ ਲੀਨੀ, ਕਹਿ ਕਬੀਰ ਰੰਗ ਰਾਤਾ, ਮਿਲਿਓ ਜਗ ਜੀਵਨ ਦਾਤਾ, ਜਾ ਕੇ ਨਿਵਗਮ ਦੂਧ ਕੇ ਠਾਟਾ, ਸਮੁੰਦ ਬਿਲੋਵਨ ਕਉ ਮਾਟਾ, ताकि हो बिलोवन हारी त्यो क्यों मेटै गो छाछ तोहारी चेरी तू राम न कर सपतारा जग जीवन प्राण अधरा रहो तेरे गलह तौक पग बेरी तू कर कर रमैया फेरी तू अज होना चेत सचेरी तू जम बपरी है हेरी प्रभ करन करावन हारी क्या चेरी हाथ बेचारी सोई सोई जागी जित लाई ते तुलागी चिरी तै सुमत कहां ते पाई जाते प्रम की लीक मिटाई सो रस कबीरा जानिया मेरो गुर प्रसाद मन मानिया जेह बाज न जिया जाए जाओ मिला ता काल अघाई सद जीवन पलो कहाही मुए बिन जीवन नाही अब क्या कथिया ज्ञान बिचारा निज निरखत गत ब्योहारा रहो कस कुंकम चंदन गारिया बिन नान हो जगत ने हारिया पूत पिता इक जाया बिन ठाहर नगर बसाया जाचक जनदाता पाया सो दिया न जाई खाया छोड़िया जाए न समूका और न पह जाना चूका जो जीवन मर न जाने सो पंच सैल सुख मान कबीरा सो तन पाया हर पेटत आप मिटाया क्या पढ़िया क्या गुनिया क्या वेद पुराना सुनिया पढ़े सुने क्या होई जाओ सहज न मिलियो सोई हर का नाम न जपस गवारा क्या सोच है बारंग बारा रहाओ अंधियारे दीपक चहिया एक बस्त अगोचर लहिया बस्त अगोचर पाई कट दीपक रहिया समाई कह कबीर अब जानिया जब जानिया तो मन मानिया मन माने लोग न पतीजा न पतीजा तो क्या कीजा हृदय कपट मुख ज्ञानी झूठे कहा बिलोवस पानी काया मांजस कौन गुना जौ काट पीतर है मलना रहाओ लौकी अठसठ तीर्थ नाई कौरापन तौ न जाय कह कबीर बिचारी पव सागर तार मुरारी सोरठ एक ओंकार सतगुर प्रसाद बहु प्रपंच कार भर तन लियावै सतदारा पह आन लुटावै मन मेरे भूले कपट न कीजै आंत नबेरा तेरे जीअ पह लीजै रहो छिन छिन तन छीजै जरा जनावै तब तेरी ओक कोई पानी हो न पावै कहत कबीर कोई नहीं तेरा हृदय राम की न जपह सवेरा संत हो मन पवना सुख बनिया किछ होग प्राप्त गनिया रहो गोर दिखलाई मोरी जित मिर्ग पड़त है चोरी मूंद लिए दरवाजे बाजियाले अनहद बाजे कुंभ कमल जल भरिया जल मेटिया उबा करिया कहो कबीर जब जानिया जो जानिया तो मन मानिया राग सोरठ भूखे भगत न कीजा यह माला अपनी लीजा हो मांगो संतन रेना मैं ना ही किसी का देना माधो कैसी बने तुम संगे आपने देहो तले वो मंगे रहो दो शेर मांगो चूना पाओ कियो संग लूना अद शेर मांगो दाले मुको दोनों वक्त जेवाले खाट मांगो चौ पाई सिरहाना अवर तुलाई ऊपर कौ मांगो खींदा तेरी भगत करे जन थींदा मैं ना ही कीता लबो एक नाओ तेरा मैं फबो कह कबीर मानो मानिया मानो मान्या तो हर जानिया राग सोरठ बाणी भगत नाम दे जी की कर दूजा एक ओंकार सत गुर प्रसाद जब देखा तब गावा तो जन तीरज पावा नाद समाई लो रे सतगुर भेटले देवा रहाओ जह चिलमिलकार दिसंता तह अनहद शब्द बजंता ज्योति ज्योत समानी मैं गुर प्रसादी जानी रतन कमल कोठरी चमकार बी चुलते ही नेरा नाही दूर निज आत्मा रहया भरपूर जह अनहत सूर उजियारा तह दीपक छलै छनछारा गुर प्रसादी जानिया जन नामा सहज समान्या कर चौथा सोरठ पाड़ पड़ोसन पूछ ले नामा का पहचान छवाई हो तो पह दुगनी मजूरी दै हो मको बेटी देहो बताई हो री बाई बेटी देन न जाई देख बेटी रहे ओ समाई हमारा बेटी प्राण अधारा रहो बेटी प्रीत मजूरी मांगे जो कऊ छान छवावै हो लोक कटंब सब हो ते तोरा तो अपन बेटी आवै हो ऐसो बेटी बरन न साको सब अंतर सब ठाई हो गूंगा महा अमृत रस चाख्या पूछे कहन न जाई हो बेडी के गुण सुन री बाई जल्द बांध त्रु था प्यो हो नामे के स्वामी सी बहोरी लंक पपीखण आप्यो हो सोरठ कर तीजा अण मड़िया मंदल बाजै बिन सावन कन हर गाजै बादल बिन बरखा न होई जाओ तात बेचार है कोई मौको मिलियो राम स्नेही जेह मिलिया देह सुदेही रहो मिल पारस कंचन होया मुख मनसा रतन परोया निज पाओ पया परम भागा गुर पूछे मन पतिया गा जाल पीतर कुंभ समान्या सब राम एक कर जान्या गुर चेले है मन मान्या जन नामै तत पछान्या राग सोरठ बाणी भगत रविदास जी की एक ओंकार सतगुर प्रसाद जब हम होते तब तू ना ही, अब तू ही मैं ना ही, अनल अगम जैसे लहर मैं ओदत, जल केवल जल मा ही, माधवे क्या कहिया परम, ऐसा जैसा मानिया होय ना तैसा रहा। नरपत एक सिंहासन सोया, सुपने पया भिखारी, अछत राज बिछरत दुख पाया, सोगत पई हमारी, राज पोयंग प्रसंग जैसे है, अब कछ मर्म जनाया, अनक कटक जैसे भूल परे, अब कहते कहन ना आया, सर्वे एक अनेक स्वामी सब कट भुगवै, सोई कह रविदास हाथ प्यानेरा, सहजे होए सो होई, जाओ हम बांधे मोह फास, हम प्रेम बदन तुम बाधे, अपने छूटन को जतन करहो, हम छूटे तुम आराधे, माधवे जानत हो, जैसी तैसी अब कहा करहोगे, ऐसी रहो, मीन पकर फांक्यो अर काट्यो, रांध कियो बहुबानी, खंड खंड कर भोजन किनो, तौ न बिसरियो पानी, आपन बादा आपन बापा नाही किसी को, पावन को हर राजा, मोह पटल सब जगत व्याप्यो, भगत नहीं संतापा, कह रविदास भगत एक बाडी, अब एह कास्यो कहिया, जा कारण हम तुम आराधे, सो दुख अजहू सहिया, दुलभ जन्म पुन फल पायो, बिरथा जात अबिबेक, राजे इंद्र समसर गृह आसन, बिन हर भगत कहो केह लेखा, ना बिचार्यो राजा राम को रस, जे रस अनरस बिसर जाहि रहो, जान अजान पय हम बावर, सोच असोच दिवस जाहि, इंद्री सबल निबल विवेक बुद्ध, परमार्थ परवेश नहीं, कहियत आन अचरियत आन कछ समझ न पर, अपर माया कह रविदास उदास दास मत, पर हर कोप करहो जी, दया सुख सागर सुरतर, चिंता मन काम तेन बस जाके, चार पदार्थ अष्ट दशा सिद्ध, नव निद कार तल ताके, हर हर हर न जप है रसना, अवर सब त्याग बचन रचना रहो, नाना ख्यान प्राण वेद खिबिद, चौतीस अखर माही ब्यास विचार, कहो परमार्थ राम नाम सरना ही, सहज समाद उपाद रहत पुन, बड़ा पाग लिव लागी, कह रविदास प्रगास हृदय तर, जन्म मरण पै पागी, जाओ तम गिरवर तो हम मोरा, जाओ तम चंद तो हम पै है चकोरा, माधवे तुमन तोर हो तो हम नहीं तोर है, तुम स्यो तोर कवन स्यो जोर है रहो, जो तुम दीवरा तो हम बाती, जो तुम तीर्थ तो हम जाती, साची प्रीतम तुम स्यो चोरी, तुम स्यो चोर अवर संग तोरी, जह जा जाओ तह तेरी सेवा, तुम सो ठाकुर और न देवा, तुमरे भजन कटह जम फांसा, भगत हेत गावा रविदासा, जल की भीत पवन का थंबा, रकत बुंद का गारा, हाड मास नाड़ी को पिंजर, पंखी बसा बिचारा, प्राणी क्या मेरा क्या तेरा, जैसे तरवर पंख बसेरा रहो, राख हो कंधो सार हो नीवा, साढ़े तीन हाथ तेरी सीवा, बंके बाल भाग सिर तेरी, एहो तन होएगो खसम की ढेरी, ऊंचे मंदर सुंदर नारी, राम नाम बिन बाजी हारी, मेरी जात कमीनी पांत कमीनी, ओछा जन्म हमारा, तुम सरनागत राजा राम चंद, कह रविदास चमारा, चमरटा गांठ न जनई, लोग गठावै पन ही रहो, आर नहीं जे तो पाओ नहीं, राम भी ठाओ रूपाओ, लोग गांठ गांठ खराब गुचा, हाओ बिन गांठे जाय पहुचा, रविदास जपै राम नामा, मोहे जम स्यो न ही कामा, रा सोरठ बाणी भगत भीकन की एक ओंकार, सदगुर प्रसाद, नैन हो नीर बह तन खीना, पय केस दुधवानी, रूदा कंठ शब्द नहीं उचरा, अब क्या कर है परानी, राम राय होहे बैद बनवारी, अपने संत लेह उबारी रहो, माथे पीर शरीर जलन है, करक करेजे माही, ऐसी बेदन उपज खरी पई, वाह का औखद नाही, हर का नाम अमृत जल निर्मल, एहो औखद जग सारा, गुर प्रसाद कह जन भीखन, पावा मूख द्वारा, ऐसा नाम रतन निर्मूलक, पुन पदार्थ पाया, अनक जतन कर हृदय राख्या, रतन न छपै छपाया, हार गुण कहते कहन न जाई, जैसे गूंगे की मिठे आई रहो, रसना रमत सुनत सुख श्रवना, चित चेते सुख होई, कहो पीखन दो नैन संतोखे, जह देखा तह सोई, तनासरी महला पहला, कर पहला चौपदे एक ओंकार, सतनाम करता पुरख निरपाव निर्वैर, अकाल मूर्त जुनी सा पंगर प्रसाद, जियो डरत है आपना कैसे करी पुकार, दुख विसारण सेव्या सदा सदा दातार, साहिब मेरा नीत नवा सदा सदा दातार रहाओ, अंधन साहिब सेविया अंत छड़ाए, सोए सोन सुन मेरी कामनी पार, उतारा होए दयाल तेरा नाम तरा, साध कुर बण जाओ रहाओ, सरबंग साचाए कह दूजा ना ही कोय, ताकि सेवा सोकरे जाकाओ नदर करे, तुद बाज प्यारे केव रहा, सावड्याई देहे जित नाम तेरे लाग रहा, दूजा ना ही कोय जिस आगे प्यारे जाए कहा रहाओ, ਸੇਵੀ ਸਾਹਿਬ ਆਪਣਾ ਅਵਰਨਾ ਜਾ ਚੌਂਕ ਹੋਏ, ਨਾਨਕ ਤਾਕਾ ਦਾਸ ਹੈ ਬਿੰਦ ਬਿਨ ਚੁੱਕ ਚੁੱਕ ਹੋਏ, ਸਾਹਿਬ ਤੇਰੇ ਨਾਮ ਵਿੱਟ ਹੋ ਬਿੰਦ ਬਿਨ ਚੁੱਕ ਚੁੱਕ ਹੋਏ ਰਹੋ। ਤਨਾਸਰੀ ਮਹੱਲਾ ਪਹਿਲਾ, ਹਮ ਆਦਮੀ ਹਾਂ ਇੱਕ ਦਮੀ, ਮਹਲਤ ਮਹੁਤ ਨਾ ਜਾਣਾ, ਨਾਨਕ ਬਿਨਵੈ ਤਸਰੇ ਵਹੋ, ਜਾ ਕੇ ਜੀ ਅਪਰਾਣਾ ਅੰਧੇ ਜੀਵਨਾ ਵਿਚਾਰ ਦੇਖੇ, ਅੰਧੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨਾ ਰਹਾਓ, ਸਾਸ ਮਾਸ ਪ੍ਰਭ ਜੀਓ ਤੁਮਾਰਾ, ਤੂੰ ਮੈਂ ਖਰਾ ਪਿਆਰਾ। ਨਾਨਕ ਸਾਹਿਬ ਏਵ ਕਹਿਤਾ ਹੈ, ਸੱਚੇ ਪਰਵਤਗਾਰਾ, ਜੇ ਤੂੰ ਕਿਸਾ ਨਾ ਦੇਹੀ ਮੇਰੇ ਸਾਹਿਬਾ, ਕਿਆ ਕੋ ਕੱਢਾ ਗਹਿਣਾ, ਨਾਨਕ ਬਿਨਵੈ ਸੋ ਕਿਛ ਪਾਈਐ, ਪੁਰਬ ਲਿਖੇ ਕਾ ਲਹਿਣਾ, ਨਾਮ ਖਸਮ ਕਾ ਚੇਤਨਾ ਕੀਆ, ਕਪਟੀ ਕਪਟ ਕਮਾਣਾ, ਜਾਮ ਦੁਆਰ ਜਾ ਪਕੜ ਚਲਾਇਆ, ਤਾ ਚੱਲਦਾ ਪਛੋਤਾਣਾ, ਜਬ ਲਗ ਦੁਨੀਆਂ ਰਹੀਐ, ਨਾਨਕ ਕਿਛ ਸੁਣੀਐ ਕਿਛ ਕਹੀਐ, ਪਾਲ ਰਹੇ ਹਮ ਰਹਿਣ ਨਾ ਪਾਇਆ, ਜੀਵਤਿਆ ਮਰ ਰਹੀਐ। ਤਨਾ ਸ੍ਰੀ ਮਹਲਾ ਪਹਿਲਾ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਉ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹਿਆਓ ਜਿਆੜਾ, ਬਿਲ ਲਾਏ ਸਿਰਜ ਸਵਾਰੇ, ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ, ਹਿਕਮਤ ਹੁਕਮ ਨਾ ਪਾਇਆ ਜਾਏ, ਕਿਉ ਕਰ ਸਾਚ ਮਿਲਾਓ ਮੇਰੀ ਮਾਏ, ਰਹਾਉ ਵਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ, ਲੋਕ ਪਤੀਣਾ ਨਾ ਪਤ ਹੋਏ, ਨਾ ਪਤ ਰਹੈ ਰਾਖੈ ਜਾ ਸੋਏ, ਜਹ ਦੇਖਾ ਤਹ ਰਹਿਆ ਸਮਾਏ, ਤੁਧ ਬਿਨ ਦੂਜੀ ਨਾ ਹੀ ਜਾਏ, ਜੇ ਕੋ ਕਰੇ ਕੀਤਾ ਕਿਆ ਹੋਏ, ਜਿਸਨੂੰ ਬਖਸੇ ਸਾਚਾ ਸੋਏ, ਹੁਣ ਉੱਠ ਚੱਲਣਾ ਮੋਹਤ ਕੇ ਤਾਲ, ਕਿਆ ਮੋਹ ਦੇਸਾ ਗੁਣ ਨਹੀਂ ਨਾਲ, ਜਾਸੀ ਨਦਰ ਕਰੇ ਤੈਸਾ ਹੋਏ, ਵਿਣ ਨਦਰੀ ਨਾਨਕ ਨਹੀਂ ਕੋਏ। ਤਨਾ ਸ੍ਰੀ ਮਹੱਲਾ ਪਹਿਲਾ, ਨਦਰ ਕਰੇ ਤਾ ਸਿਮਰਿਆ ਜਾਏ, ਆਤਮਾ ਦਰਵੈ ਰਹੈ ਲਿਵ ਲਾਏ, ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ, ਗੁਰਪ੍ਰਸਾਦੀ ਪਾਇਆ ਜਾਏ, ਹਾਰ ਸਿਓ ਚਿਤ ਲਾਗੈ ਫਿਰ ਕਾਲ ਨਾ ਖਾਏ, ਰਹੋ ਸੱਚ ਸਿਮਰਿਆ ਹੋਵੈ ਪ੍ਰਗਾਸ, ਤਾਤੇ ਬਿਖਿਆ ਮਹਿ ਰਹਿ ਉਦਾਸ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ, ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਓ ਤਿਸ ਆਗੈ ਧਰੈ, ਸਾਹਿਬ ਪਾਵੈ ਸੋ ਪ੍ਰਵਾਣ, ਸੋ ਸੇਵਕ ਦਰਗਹਿ ਪਾਵੈ ਮਾਣ, ਸਤਿਗੁਰ ਕੀ ਮੂਰਤ ਹਿਰਦਾ ਵਸਾਏ, ਜੋ ਅੱਛਾ ਸੋਈ ਫਲ ਪਾਏ, ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮਤੇ ਕੈ ਸਾ ਡਰੈ, ਪੰਨਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਓ ਤਰੇ ਪਿਆਰ, ਤਾਕੋ ਪਾਵੈ ਮੁਖ ਦੁਆਰ, ਜਪ ਤਪ ਸਭ ਇਹੋ ਸਬਦ ਹੈ ਸਾਰ। ਤਨਾ ਸ੍ਰੀ ਮਹੱਲਾ ਪਹਿਲਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣਾ ਸਭ ਸੋਏ ਰਹੋ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹੇ ਵਾਹ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜਾ ਪਵਣ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ ਮੋਹੇ ਚੱਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ, ਕਰਮ ਮਿਲਿਆ ਆਖਣ ਤੇ ਰਨਾਓ, ਜਿਤ ਲਗ ਤਰਨਾ ਹੋਰ ਨਹੀਂ ਥਾਓ, ਜੇ ਕੋ ਡੁੱਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਤਨਾ ਸ੍ਰੀ ਮਹੱਲਾ ਪਹਿਲਾ, ਚੋਰ ਸਲਾਹੇ ਚੀਤ ਨਾ ਪੀਜੈ, ਜੇ ਬਦੀ ਖਰੇ ਤਾ ਤਸੂ ਨਾ ਛੀਜੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ, ਸੁਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਬੋਲੇ ਬੂਝੀਐ ਸਚਿਆਰ, ਰਹੋ ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾਮੁਲ ਏਕ ਦੁਗਾਣਾ, ਜੇ ਸਾਥ ਰੱਖਿਆ ਦੀਜਾ ਰਲਾਏ, ਜਾ ਪਰਖਿਆ ਖੋਟਾ ਹੋਏ ਜਾਏ, ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ, ਜੇ ਵਡਿਆਈ ਆਪੇ ਖਾਏ, ਜੇ ਹੀ ਸੁਰਤ ਤਿਹਾ ਰਾਹੇ ਜਾਏ, ਜੇ ਸੋ ਕੂੜੀਆ ਕੂੜ ਕਬਾੜ, ਪਾਵੈ ਸਭ ਆਖੋ ਸੰਸਾਰ, ਤੁਧ ਪਾਵੈ ਅੱਧੀ ਪ੍ਰਵਾਨ, ਨਾਨਕ ਜਾਣੈ ਜਾਣ ਸੋ ਜਾਣ। ਤਨਾ ਸ੍ਰੀ ਮਹੱਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣ, ਸਿਰਕੇ ਲੇਖ ਨ ਪੜੈ ਇਆਣਾ, ਦਰਗਹਿ ਕੜੀਐ ਤੀਨੈ ਲੇਖ, ਖੋਟਾ ਕਾਮ ਨ ਆਵੈ ਵੇਖ, ਨਾਨਕ ਜੇ ਵਿੱਚ ਰੁਪਾ ਹੋਏ, ਖਰਾ ਖਰਾ ਆਖੈ ਸਭ ਕੋਏ, ਰਹੋ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਘਾਏ, ਜੋਗੀ ਜੁਰਤ ਨ ਜਾਣੈ ਅੰਧ, ਤੀਨੇ ਓ ਜਾੜੇ ਕਾ ਬੰਦ, ਸੋ ਜੋਗੀ ਜੋ ਜੁਗਤ ਪਛਾਣੈ, ਗੁਰਪ੍ਰਸਾਦੀ ਏਕੋ ਜਾਣੈ, ਕਾਜੀ ਸੋ ਜੋ ਉਲਟੀ ਕਰੈ, ਗੁਰਪ੍ਰਸਾਦੀ ਜੀਵਤ ਮਰੈ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰਾ ਸਗਲੇ ਕੁਲ ਤਾਰੈ, ਦਾਨ ਸੰਬੰਧ ਹੋਏ ਸੋਈ ਦਿਲ ਤੋਵੈ, ਮੁਸਲਮਾਨ ਸੋਈ ਮਲ ਖੋਵੈ, ਪੜਿਆ ਬੁਝੈ ਸੋ ਪ੍ਰਵਾਨ, ਜਿਸ ਸਿਰ ਦਰਗਹਿ ਕਾ ਨੀਸਾਨ। ਤਨਾ ਸ੍ਰੀ ਮਹੱਲਾ ਪਹਿਲਾ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਲ ਨਾਹੀ ਜੋਗ ਨਾਹੀ ਨਾਹੀ ਸਤਿਕਾ ਢਬ, ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ, ਕਲ ਮਹਿ ਰਾਮ ਨਾਮ ਸਾਰ, ਅਖੀਤਾ ਮਿਟਹਿ ਨਾਕ ਪਕੜੈ, ਠੱਗਣ ਕਾਉ ਸੰਸਾਰ ਰਹਾਉ, ਆਂਟ ਸੇਤੀ ਨਾਕ ਪਕੜੈ, ਸੂਝਤੇ ਤਿਨ ਲੋਆ, ਸਗਰ ਮਗਰ ਪਾਛੈ ਕਛ ਨਾ ਸੂਝੈ, ਇਹੋ ਪਦਮ ਅਲੋਆ। ਖਤਰੀਆ ਧਰਮ ਛੋੜਿਆ, ਮਲੇਚ ਪਾਖਿਆ ਗਹੀ, ਸ੍ਰਿਸ਼ਟ ਸਭ ਇੱਕ ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ, ਅਸ਼ਟ ਸਾਜ ਸਾਜ ਪ੍ਰਾਣ ਸੋਧ ਹੈ ਕਰਹਿ ਬੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ, ਤਨਾ ਸ੍ਰੀ ਮਹਲਾ ਪਹਿਲਾ, ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗਗਨ ਮਹਿਥਾਲ ਰਵ ਚੰਦ ਦੀਪਕ ਵਨ ਤਾਰਕਾ ਮੰਡਲ ਜਨਕ ਮੋਤੀ, ਧੁੱਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸਬਦ ਵਾ ਜੰਤ ਭੇਰੀ ਰਹਾਉ, ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਸ ਮੂਰਤ ਨਨ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਸ ਤਵ ਗੰਧ ਇਵ ਚਲਿਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਕੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿਸ ਪਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਪਿਤ ਮਨੋ, ਅੰਦਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਉਦੇਹੇ ਨਾਨਕ ਸਾਰਿੰਗ ਕਹੋ, ਹੋਏ ਜਾ ਤੇ ਤੇਰਾ ਨਾਮ ਵਾਸਾ, ਤਨਾ ਸ੍ਰੀ ਮਹਲਾ ਤੀਜਾ ਘਰ ਦੂਜਾ ਇੱਕ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਤਨ ਖੁੱਟ ਨਾਨਕ ਖੁੱਟਾ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕਹੋ ਸਾਧ ਬਲ ਜਾਏ, ਗੁਰ ਕਿਰਪਾ ਤੇ ਹਰ ਮਨ ਵਸਾਈ, ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੁਰਾ ਹਰ ਤਨ ਪ੍ਰਗਾ ਸਿਓ, ਹਰ ਕਿਰਪਾ ਤੇ ਵਸੈ ਮਨ ਆਏ ਰਹਾਓ, ਅਵਗੁਣ ਕਾਢ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ, ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ, ਏਕ ਆਚਾਰਜ ਜਨ ਦੇ ਕਹੋ ਪਾਈ, ਦੁਬਦਾ ਮਾਰ ਹਰ ਮਨ ਵਸਾਈ, ਨਾਮ ਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ, ਸਭ ਮਹਿ ਵਸੈ ਪ੍ਰਭੇ ਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ, ਤਨਾਸਰੀ ਮਹਲਾ ਤੀਜਾ, ਹਰ ਨਾਮ ਤਨ ਨਿਰਮਲ ਅਤ ਅਪਾਰਾ, ਗੁਰ ਕੈ ਸਬਦ ਭਰੇ ਭੰਡਾਰਾ, ਨਾਮ ਤਨ ਬਿਨ ਹੋਰ ਸਭ ਬਿਖ ਜਾਣ, ਮਾਇਆ ਮੋਹ ਜਲੈ ਅਭਿਮਾਨ, ਗੁਰਮੁਖ ਹਰ ਰਸ ਚਾਖੈ ਕੋਏ, ਤੇ ਸਦਾ ਆਨੰਦ ਹੋਵੈ ਦਿਨ ਰਾਤੀ, ਪੂਰਾ ਭਾਗ ਪ੍ਰਾਪਤ ਹੋਏ ਰਹੋ, ਸਬਦ ਦੀਪਕ ਵਰਤਾ ਤੇ ਹੋ ਲੋਏ, ਜੋ ਚਾਖੈ ਸੋ ਨਿਰਮਲ ਹੋਏ, ਨਿਰਮਲ ਨਾਮ ਹਮੈ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ, ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ, ਤੇ ਸਦਾ ਹਰਖ ਨਾਹੀ ਕਦੇ ਸੋਗ, ਆਪ ਮੁਕਤ ਅਵਰਾ ਮੁਕਤ ਕਰਾਵੈ, ਹਰ ਨਾਮ ਜਪੈ ਹਰ ਤੇ ਸੁਖ ਪਾਵੈ, ਬਿਨ ਸਤਿਗੁਰ ਸਭ ਮੂਈ ਬਿਲ ਲਾਇ, ਅੰਦਨ ਦਜ ਹੈ ਸਾਥ ਨ ਪਾਏ, ਸਤਿਗੁਰ ਮਿਲੈ ਸਭ ਤ੍ਰਿਸਨ ਬੁਝਾਏ, ਨਾਨਕ ਨਾਮ ਸਾਂਤ ਸੁਖ ਪਾਏ, ਤਨਾਸਰੀ ਮਹਲਾ ਤੀਜਾ, ਸਦਾ ਤਨ ਅੰਤਰ ਨਾਮ ਸਮਾਲੇ, ਜੀਏ ਜੰਤ ਜਿਨਹਾ ਪ੍ਰਤ ਪਾਲੇ, ਮੁਕਤ ਪਦਾਰਥ ਤਿਨ ਕਉ ਪਾਏ, ਹਰ ਕੈ ਨਾਮ ਰਤੇ ਲਿਵ ਲਾਏ, ਗੁਰ ਸੇਵਾ ਤੇ ਹਰ ਨਾਮ ਤਨ ਪਾਵੈ, ਅੰਤਰ ਪ੍ਰਗਾਸ ਹਰ ਨਾਮ ਤੇ ਆਵੈ ਰਹਾਉ, ਇਹੋ ਹਰ ਰੰਗ ਗੂੜਾ ਤਨ ਪਿਰ ਹੋਏ, ਸਾਂਤ ਸਿਗਾਰ ਰਾਵੇ ਪ੍ਰਭ ਸੋਏ, ਹਉ ਮੈਂ ਵਿੱਚ ਪ੍ਰਭ ਕੋਈ ਨਾ ਪਾਏ, ਮੂਲ ਹੋ ਭੁਲਾ ਜਨਮ ਗਵਾਏ, ਗੁਰ ਤੇ ਸਾਥ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ, ਸਬਦ ਮਿਲੈ ਪ੍ਰੀਤਮ ਸਦਾ ਧਿਆਏ, ਸਾਚ ਨਾਮ ਵਡਿਆਈ ਪਾਏ, ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ, ਤਨਾ ਸ੍ਰੀ ਮਹਲਾ ਤੀਜਾ, ਤੀਜਾ ਜਗ ਮੈਲਾ ਮੈਲੋ ਹੋਏ ਜਾਏ, ਆਵੈ ਜਾਏ ਦੂਜਾ ਲੋਭ ਆਏ, ਦੂਜਾ ਪਾਏ ਸਭ ਪਰ ਜਿਵੇ ਗੋਈ, ਮਨਮੁਖ ਚੋਟਾ ਖਾਏ ਆਪਣੀ ਪਥ ਖੋਈ, ਗੁਰ ਸੇਵਾ ਤੇ ਜਨ ਨਿਰਮਲ ਹੋਏ, ਅੰਤਰ ਨਾਮ ਵਸੈ ਪਤ ਉਤਮ ਹੋਏ ਰਹਾਉ, ਮਨ ਗੁਰ ਸੇਵਾ ਤੇ ਜਨ ਨਿਰਮਲ ਹੋਏ, ਅੰਤਰ ਨਾਮ ਵਸੈ ਪਤ ਉਤਮ ਹੋਏ ਰਹਾਉ, ਗੁਰਮੁਖ ਉਭਰੇ ਹਰ ਸਰਣਾਈ, ਰਾਮ ਨਾਮ ਰਾਤੇ ਭਗਤ ਦਰਡਾਈ, ਭਗਤ ਕਰੇ ਜਨ ਵਡਿਆਈ ਪਾਏ, ਸਾਚ ਰਤੇ ਸੁਖ ਸਹਿਜ ਸਮਾਏ, ਸਾਚੇ ਕਾ ਗਾਹਕ ਵਿਰਲਾ ਕੋ ਜਾਣ, ਗੁਰ ਕਾ ਸਬਦ ਆਪ ਪਛਾਣ, ਸਾਚੀ ਰਾਸ ਸਾਚਾ ਸਵਾਪਾਰ, ਸੋ ਤਨ ਪੁਰਖ ਜਿਸ ਨਾਮ ਪਿਆਰ, ਤਿੰਨ ਪ੍ਰਭ ਸਾਚਾ ਇੱਕ ਸੱਚ ਲਾਏ, ਉਤਮ ਬਾਣੀ ਸਬਦ ਸੁਣਾਏ, ਪ੍ਰਭ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰਨ ਹਾਰ, ਤਨਾ ਸ੍ਰੀ ਮਹਲਾ ਤੀਜਾ, ਜੋ ਹਰ ਸਿਵਹ ਤਿਨ ਬਲ ਜਾਓ, ਤਿਨ ਹਿਰਦਾ ਸਾਚ ਸੱਚਾ ਮੁਖ ਨਾਓ, ਸਾਚੋ ਸਾਚ ਸਮਾਲੇ ਹੋ ਦੁਖ ਜਾਏ, ਸਾਚਾ ਸਬਦ ਵਸੈ ਮਨ ਆਏ, ਗੁਰਬਾਣੀ ਸੁਣ ਮੈਲ ਗਵਾਏ, ਸਹਿਜੇ ਹਰ ਮਨ ਸਹਿਜੇ ਹਰ ਨਾਮ ਮਨ ਵਸਾਏ ਰਹਾਓ, ਕੂੜ ਕਸਤ ਤ੍ਰਿਸ਼ਨਾ ਅਗਨ ਬੁਝਾਏ, ਅੰਤਰ ਸ਼ਾਂਤ ਸਹਿਜ ਸੁਖ ਪਾਏ, ਗੁਰ ਕੈ ਭਾਣਾ ਚੱਲੈ ਤਾਂ ਆਪ ਜਾਏ, ਸਾਚ ਮਹਿਲ ਪਾਏ ਹਰ ਗੁਣ ਗਾਏ, ਨਾ ਸਬਦ ਬੁਝਾ ਨਾ ਜਾਣੈ ਬਾਣੀ, ਮਨਮੁਖ ਅੰਧੇ ਦੁੱਖ ਵੇਹਾਣੀ, ਸਤਿਗੁਰ ਪੇਟੇ ਤਾਂ ਸੁਖ ਪਾਏ, ਹਮੈ ਵਿੱਚ ਹੋ ਠਾਕ ਰਹਾਏ, ਕਿਸਨੋ ਕਹੀਆ ਦਾਤਾ ਇੱਕ ਸੋਏ, ਕਿਰਪਾ ਕਰੇ ਸਬਦ ਮਿਲਾਵਾ ਹੋਏ, ਮਲੇ ਪੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਚਾ ਪਾਵਾ, ਤਨਾਸਰੀ ਮਹਲਾ ਤੀਜਾ, ਮਨ ਮਰੈ ਤਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ, ਇਹ ਮਨ ਮਰੈ ਦਾਰੂ ਜਾਣੈ ਕੋਏ, ਮਨ ਸਬਦ ਮਰੈ ਬੂਜਾ ਜਨ ਸੋਏ, ਜਿਸ ਨੋ ਬਖਸੇ ਹਰ ਦੇ ਵਡਿਆਈ, ਗੁਰਪ੍ਰਸਾਦ ਵਸੈ ਮਨ ਆਈ ਰਹਾਉ, ਗੁਰਮੁਖ ਕਰਨੀ ਕਾਰ ਕਮਾਵੈ, ਤਾਸ ਮਨ ਕੀ ਸੋਜੀ ਪਾਵੈ, ਮਨ ਮੈਂ ਮਤ ਮੈਗਲ ਮਿਕਦਾਰਾ, ਗੁਰ ਅੰਕਸ ਮਾਰ ਜੀਵਾਲਣ ਹਾਰਾ, ਮਨ ਅਸਾਧ ਸਾਧ ਜਨ ਕੋਈ ਅਚਰ ਚਰਾ ਤਾਂ ਨਿਰਮਲ ਹੋਈ ਗੁਰਮੁਖ ਇਹੋ ਮਨ ਲਇਆ ਸਵਾਰ ਹਮੈ ਵਿੱਚ ਹੋ ਤਜਾ ਵਿਕਾਰ ਜੋ ਤੁਰ ਰੱਖਿਅਨ ਮੇਲ ਮਿਲਾਏ ਕਦੇ ਨਾ ਵਿਛੜਾ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਤਨਾ ਸ੍ਰੀ ਮਹੱਲਾ ਤੀਜਾ ਕਾਚਾ ਤਨ ਸੰਚ ਹੈ ਮੂਰਖ ਗਵਾਰ ਮਨ ਮੁਕਲ ਅੰਧ ਗਾਵਾਰ ਵਿਖਿਆ ਕਹਿ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਪੁਨੇ ਆਵੈ ਜਾਏ ਰਹਾਉ ਮਾਨਮੁਖ ਭੁੱਲੇ ਸਭ ਮਰਹ ਗਵਾਰ ਪਵਜਲ ਡੁੱਬੇ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰਾ ਭਾਗ ਸਾਚ ਰਤੇ ਅਹਨਿਸ ਬਹਿ ਰਾਗ ਚਾਹੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰ ਨਾਮ ਸਮਾਣੀ ਸਤ ਸਾਧਕ ਤਰਸਹ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣਾ ਕੋਏ ਸਚ ਸਾਚਾ ਸਚ ਆਪ ਦਰੜਾਏ ਨਾਨਕ ਆਪੇ ਵੇਖਿਆ ਆਪੇ ਸੱਚ ਲਾਏ ਤਨਾ ਸ੍ਰੀ ਮਹੱਲਾ ਤੀਜਾ ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਤਨ ਜਿਨ ਇੱਕ ਨਾਮ ਲਿਵਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾ ਹਾਂ ਮੂਰਖ ਮੂਰਖ ਮਨ ਮਾਹੇ ਹਮੈ ਵਿੱਚ ਸਭ ਕਾਰ ਕਮਾਹੇ ਗੁਰਪ੍ਰਸਾਦੀ ਹਮੈ ਜਾਏ ਆਪੇ ਬਖਸੇ ਲਏ ਮਿਲਾਏ ਵਿਖਿਆ ਕਾਤਨ ਬਹੁਤਾ ਅਭਿਮਾਨ ਅਹੰਕਾਰ ਡੁੱਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾ ਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਵਰ ਨਾ ਕੋਏ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਰਾਗ ਤਨਾ ਸ੍ਰੀ ਮਹੱਲਾ
1: ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇ ਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟ ਹੋ ਕਰਨ ਕਾਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਓ ਬਹੁਤੇ ਫੇਰ ਪਏ ਕਿਰਪਨ ਕਹੋ ਆਪ ਕਿਸ਼ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੂਲੇ ਗੁਰਪ੍ਰਸਾਦੀ ਜਾਣੇ ਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਓ ਮਨ ਮਾਨਿਆ ਤਨਾ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵ ਹੈ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਰਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁੱਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਓ ਜਨਮ ਜਨਮ ਕੇ ਲਾਗੇ ਵਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬੈ ਸੰਤਰਦਾਇਓ ਮਲ ਕਾਟੀ ਕਟ ਤੋ ਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰ ਤਹਾਰੀ ਹਰ ਹਰ ਹਰ ਔਖਰ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਤਨਾ ਸ੍ਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੁਖ ਭਰਮ ਪਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾਓ ਸੰਤ ਜਨਾ ਕੀ ਜਾਤ ਹਰ ਸਵਾਮੀ ਤੁਮ ਠਾਕੁਰ ਹਮ ਸਾਂਗੀ ਜੈਸੀ ਮਤ ਦੇਵ ਹੋ ਹਰ ਸਵਾਮੀ ਹਮ ਤੈਸੇ ਬੁਲਗ ਬੁਲਾਗੀ ਕਿਆ ਹਮ ਕਿਰਮ ਨਾਨ ਨਿਕ ਕੀ ਰੇ ਤੁਮ ਵੱਡ ਪੁਰਖ ਵਡਾਗੀ ਤੁਮਰੀ ਗਾਤਮਿਤ ਕਹਿ ਨਾ ਸਕਹਿ ਪ੍ਰਭ ਹਮ ਕਿਉ ਕਰ ਮਿਲਹਿ ਅਭਾਗੀ ਹਰ ਪ੍ਰਭ ਸਵਾਮੀ ਕਿਰਪਾ ਧਾਰਹੁ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰਹੁ ਪ੍ਰਭ ਹਮ ਹਰ ਕਥਾ ਕਥਾ ਗੀਤ ਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਨੀ ਜੋ ਜੋ ਕਹਿ ਸੁਣੈ ਸੋ ਮੁਕਤਾ ਹਮ ਤਿਸ ਕਹਿ ਸਤ ਕੁਰਬਾਨੀ ਹਰ ਕੇ ਸੰਤ ਸੁਨਹੋ ਜਸਕਾਨੀ ਹਰ ਹਰ ਕਥਾ ਸੁਨਹੋ ਇਕ ਨਿਮਖ ਪਲ ਸਭ ਕਿਲਵਿਖ ਪਾਪ ਲਹਿ ਜਾਨੀ ਰਹਾਓ ਐਸਾ ਸੰਤ ਸਾਧ ਜਨ ਪਾਇਆ ਤੇਵੜ ਪੁਰਖ ਵਡਾਨੀ ਤਿਨਕੀ ਧੂਰ ਮੰਗ ਹੈ ਪ੍ਰਭ ਸਵਾਮੀ ਹਮ ਹਰ ਲੋਚ ਲੋਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਭ ਲਾਥੀ ਭੂਖ ਭੁਖਾਨੀ ਜਿਨ ਕੇ ਵੱਡੇ ਭਾਗ ਵਡ ਉੱਚੇ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸਵਾਮੀ ਜਨ ਨਾਨਕ ਦਾਸ ਦਸਾਨੀ ਤਨਾ ਸ੍ਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮਲਾਵੈ ਆਪਣ ਪਾਲੀ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਨ ਹੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਨਹੋ ਜਨ ਭਾਈ ਗੁਰਸੇਵਿਹੋ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬਾਧ ਹੋ ਮਤ ਜਾਣ ਹੋ ਆਜ ਕੀ ਕਾਲੀ ਹਰ ਕੇ ਸੰਤ ਜਪਹੂ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਿਨ ਨਾਨਕ ਸੰਗਤ ਸਾਧ ਹਰ ਮਿਲ ਹੋ ਹਮ ਸਾਧ ਜਨਾ ਪਗ ਰਾਲੀ ਤਨਾ ਸ੍ਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸਵਾਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੀਵਹੁ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕਹਿ ਅੰਤ ਮਾਤੀ ਤੂੰ ਪਰੈ ਪਰੈ ਪਰੰਪਰ ਸਵਾਮੀ ਮਤ ਜਾਣ ਹੋ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪਿਓ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਭਗਾਤੀ ਤਨਾ ਸ੍ਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤੁਮ ਭਾਈ ਕਿਉਂ ਛੂਟ ਹੈ ਹਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾਕੀ ਹਰ ਕੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਇਕਾਕੀ ਰਹਾਉ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿਤ੍ਰਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨੀ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਭ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵੱਡ ਅਗਮ ਗੋਚਰ ਤੁਮ ਆਪੇ ਆਪ ਪਾਕੀ ਜਨ ਨਾਨਕ ਕਹੋ ਪ੍ਰਭ ਕਿਰਪਾ ਕੀ ਜੈ ਕਰ ਦਾਸਨ ਦਾਸ ਦਸਾ ਕੀ ਤਨਾ ਸ੍ਰੀ ਮਹੱਲਾ ਚੌਥਾ ਕਰ ਪੰਜਵਾ ਦੋ ਪਦੇ ਏਕੋ ਅੰਕਾਰ ਸਤਿਗੁਰ ਪ੍ਰਸਾਦ ਉਰ ਧਾਰ ਵਿਚਾਰ ਮੁਰਾਰ ਰਮੋ ਰਾਮ ਮਨਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪਰ ਸਵਾਮੀ ਗੁਰਪੂਰੇ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸਟ ਹਰ ਸੰਗ ਹਰੀ ਸਤਸੰਗ ਭਏ ਹਰ ਕੰਚਨ ਚੰਦਨ ਕੀਨੇ ਰਹਾਉ ਨਵ ਸ਼ੇ ਅਖਟ ਬੋਲੇ ਮੁਖ ਆਗਰ ਮੇਰਾ ਹਰ ਪ੍ਰਭ ਇਵ ਨਾ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵ ਹੋ ਇਉ ਹਰ ਪ੍ਰਭ ਮੇਰਾ ਭੀਨੇ ਤਨਾ ਸ੍ਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਧਿਆਈ ਹਰ ਦਰਗਹਿ ਭਾਵ ਹੈ ਫਿਰ ਜਨਮ ਨਾ ਆਵ ਹੈ ਹਰ ਹਰ ਹਰ ਜੋਤ ਸਮਾਈ ਜਪ ਮਨ ਨਾਮ ਹਰੀ ਹੋ ਹੇ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਹਾਉ ਹਰ ਕਿਰਪਾ ਨਿਤ ਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਪ੍ਰੀਤ ਬਨ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਉਰਤਹਾਰੀ ਨਾਨਕ ਹਰ ਭਏ ਹੈ ਸਖਾਈ ਤਨਾ ਸ੍ਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹਰ ਭਉਜਲ ਪਾਰ ਉਤਾਰੀ ਮਨ ਬਚਨ ਹਿਰਦੈ ਧਿਆਏ ਹਰ ਹੋਏ ਸੰਤੁਸ਼ਟ ਇਵ ਭਾਣ ਹਰ ਨਾਮ ਵਰਾਰੀ ਮਨ ਜਪੀਐ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੈ ਨਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਵ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ ਹਰ ਆਏ ਪਰਿਓ ਹੈ ਸਰਣ ਤੁਮਾਰੀ ਤਨਾ ਸ੍ਰੀ ਮਹੱਲਾ ਚੌਥਾ ਚੌਰਾਸੀ ਸਿੱਧ ਬੁੱਧ ਤੇ ਤੀਸ ਕੋਟ ਮੁਨ ਜਨ ਸਭ ਚਾਹ ਹੈ ਹਰ ਜੀਓ ਤੇਰੋ ਨਾਉ ਗੁਰਪ੍ਰਸਾਦ ਕੋ ਵਿਰਲਾ ਪਾਵੈ ਜਿਨ ਕੋ ਲਿਲਾਟ ਲਿਖਿਆ ਤੁਰ ਭਾਉ ਜਪ ਮਨ ਰਾਮੈ ਨਾਮ ਹਰ ਜਸ ਊਤਮ ਕਾਮ ਜੋ ਗਾਵਹਿ ਸੁਨਹਿ ਤੇਰਾ ਜਸ ਸਵਾਮੀ ਹਾਉ ਤਿਨਕੈ ਸਦ ਬਲਿਹਾਰੈ ਜਾਉ ਰਹਾਉ ਸਰਣਾਗਤ ਪ੍ਰਤਿਪਾਲਕ ਹਰ ਸਵਾਮੀ ਜੋ ਤੁਮ ਦੇ ਹੋ ਸੋਈ ਹੋ ਪਾਉ ਦੀਨ ਦਯਾਲ ਕਿਰਪਾ ਕਰ ਦੀ ਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਤਨਾ ਸ੍ਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਹਰ ਦਿਨ ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤ ਹੋ ਹਰ ਕਥਾ ਜਨ ਜਨ ਹੋ ਜਾਨੀ ਰਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਊਹਾ ਹਰ ਭਾਨੀ ਤਨਾ ਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋਹੈ ਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਵ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏਹ ਮਤ ਦੀਨੀ ਜਪ ਹਰ ਭਵਜਲ ਤਰਨਾ ਤਨਾ ਸ੍ਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਏ ਸਾਹਾ ਦੂਜਾ ਨਾਹੀ ਕੋਏ ਸਵਨਾ ਵਿੱਚ ਤੂੰ ਵਰਤਦਾ ਸਾਹਾ

ਤੇ ਰੱਖ ਤੂੰ ਮੇਰੇ ਪਿਆਰੀ ਸੱਚ ਨਾਨਕ ਕੀ ਪਾਤਸ਼ਾਹ। ਧਨਾ ਸ੍ਰੀ ਮਹੱਲਾ ਪੰਜਵਾਂ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਪੰਜਨ ਸਵਾਮੀ ਭਗਤ ਵਸ਼ਲ ਨਿਰੰਕਾਰੇ ਕੋਟ ਪਰਾਧ ਮਿਟੇ ਖਨ ਪੀਤਰ ਜਾਂ ਗੁਰਮੁਖ ਨਾਮ।

ਚਾਰੇ ਜਲ ਸਰ ਮਹੀਲ ਰਵਿਆ ਸਰ ਬਠਾਈ ਅਗਮ ਰੂਪ ਗਿਰਧਾਰੇ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਵਿਨਾਸੀ ਪੁਰਖ ਮੁਰਾਰੇ ਜੋ ਭਾਵੈ ਤੋ ਰਾਖੋ ਸਵਾਮੀ ਜਨ ਨਾਨਕ ਸਰਣ ਦੁਆਰੇ ਤਨਾਸਰੀ ਮਹੱਲਾ ਪੰਜਵਾ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸਿਉ ਹੇਤ ਵਢਾਇਓ ਕਮਲ ਹੇਤ ਬਿਨ ਸਿਉ ਹੈ ਭਵਰਾ ਉਨ ਮਾਰਗ ਨਿਕਸ ਨਾ ਪਾਇਓ ਆਵ ਮਨ ਏਕਸ ਸਿਉ ਮੋਹ ਕੀਨਾ ਮਰ ਨਾ ਜਾਵੇ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ਰਹਾਓ ਕਾਮ ਹੇਤ ਕੁੰ ਚਰਲੈ ਫਾਂਕਿਓ ਉਹ ਪਾਰ ਵਸ ਪਯੋ ਵਿਚਾਰਾ ਨਾਦ ਹੇਤ ਸਿਰ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ਦੇਖ ਕੁਟੰਬ ਲੋਭ ਮੋਹਿਓ ਪ੍ਰਾਨੀ ਮਾਇਆ ਕੌਲ ਪਟਾਨਾ ਅਤਰ ਚਿਓ ਕਰ ਲੀਨੋ ਆਪਣਾ ਉਨ ਛੋੜ ਸਰਾ ਪਰ ਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣ ਹੋ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ ਧਨਾਸਰੀ ਮਹੱਲਾ ਪੰਜਵਾ ਕਰ ਕਿਰਪਾ ਦਿਓ ਮੋਹਿਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਜਿੰਦ ਬਿਰਾਨੀ ਛਾਡੀ ਅਹੰ ਬੁੱਧ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰਹਾਓ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬਹਿਰਾਈ ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਜੀ ਪਾਈ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਬਿਨ ਸਿਉ ਟੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰ ਮੀਠਾ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਧਨਾ ਸ੍ਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਅਮ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾਓ ਗੁਣ ਨਿਧਾਨ ਰਿਧ ਪੀਤਰ ਵਸਿਆ ਤਾ ਦੁਖ ਭਰਮ ਪਉ ਭਾਗਾ ਭਈ ਪ੍ਰਾਪਤ ਵਸਤਾ ਗੋਚਰ ਰਾਮ ਨਾਮ ਰੰਗ ਲਾਗਾ ਚਿੰਤਾ

ਪੰਜਵਾ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਖੜ ਸੁਜਾਨੀ ਤਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਧ ਨੀਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੁਲਕ ਹੀਰਾ ਗੁਰਦੀ ਨੋ ਮੰਤਾਨੀ ਡਿਗੈ ਨ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਜ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲਥੈਲੀ ਹੋਈ ਹੈ ਤਾਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨੇਹ ਚਲ ਕਰ ਵਾਧਿਓ ਗੁਰ ਕੀ ਓ ਬੰਧਾਨੀ ਧਨਾ ਸ੍ਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਅਰ ਭੂਮਨ ਤਾ ਕੀ ਤ੍ਰਿਸ਼ਨ ਨ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ ਵਿਖਿਆ ਮਹਿ ਕਿਹੀ ਤ੍ਰਿਪਤ ਨਾ ਪਾਈ ਜੋ ਪਾਵਕ ਈਦਨ ਨਹੀਂ ਤ੍ਰਾਪੈ ਬਿਨ ਹਰ ਕਹਾ ਅਘਾਈ ਰਹਾਉ ਦਿਨ ਕਰਦ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਠਾ ਘੋਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੁੱਕੈ ਦਿਨ ਪ੍ਰਤ ਕਰੈ ਕਰੇ ਪਛਤਾਪੈ ਸੋਗ ਲੋਭ ਮਹਿ ਸੂਕੈ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਧਨਾ ਸ੍ਰੀ ਮਹੱਲਾ ਪੰਜਵਾ ਲਵੈ ਨ ਲਾਗਨ ਕਉ ਹੈ ਕਛੂਐ ਜਾ ਕਉ ਫਿਰ ਇਹੋ ਤਹਾਵੈ ਜਾ ਕਉ ਗੁਰ ਦੀਨੋ ਇਹੋ ਅੰਮ੍ਰਿਤ ਤਿਸ ਹੀ ਕਉ ਬਨ ਆਵੈ ਜਾ ਕਉ ਆਇਓ ਏਕ ਰਸਾ ਖਾਨ ਪਾਨ ਆਨੀ ਨਹੀਂ ਖੁਦਿਆ ਤਾ ਕੈ ਚਿਤ ਨਾ ਬਸਾ ਰਹਾਉ ਮਵਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਨ ਪਾਈ ਵਰਨ ਨ ਸਕੋ ਉਸ

ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਿਪਾਲਾ ਊਤ ਪੂਤ ਨਾਨਕ ਸੰਗ ਰਵਿਆ ਜਾ ਮਾਤਾ ਬਾਲ ਗੋਪਾਲਾ ਧਨਾ ਸ੍ਰੀ ਮਹੱਲਾ ਪੰਜਵਾਂ ਬਾਹਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਹਾ ਉਦਿਆਨ ਅੰਧਕਾਰ ਮਹਿ ਜਨ ਸੀਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਈਹਾ ਊਹਾ ਸਰਵਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਓ ਜਾ ਕੇ ਸਿਮਰਨ ਸਰਬ ਨਿਧਾਨਾ ਮਾਨ ਮਹੱਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਵਚ ਹੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪੁਰਾਨਾ ਸੀਤਲ ਸੰਤ ਮਹਾਂ ਸੁਖ ਪਾਇਆ ਸੰਤ ਸੰਗ ਰਹੇ ਓਲਾ ਹਰ ਧਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਧਨਾ ਸ੍ਰੀ ਮਹੱਲਾ ਪੰਜਵਾ ਜਿਹ ਕਰਨੀ

ਪੱਖਾ ਪੀ ਸੋ ਸੰਤ ਆਗਿਆ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹ ਬਿਸਰਾਮ ਨਿਧ ਪਾਈ ਤੁਮ ਕਰਹੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਅੰਦ ਰੂਪ ਰਵਿਓ ਸਭ ਮਧੇ ਜਤ ਕਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾਹਿਬ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤਾ ਗਾਈ ਧਨਾ ਸ੍ਰੀ ਮਹੱਲਾ ਪੰਜਵਾਂ ਜਿਨ ਕੀਨੇ ਬਸ ਆਪਣੇ ਤ੍ਰੈਗੁਣ ਭਗਵਨ ਚਤੁਰ ਸੰਸਾਰਾ ਜਗ ਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤਉ ਛੂਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਬਿਖਿਆ ਵਿਆਦ ਤਬ ਹੂਠੋ ਰਹਾਉ ਨਹਿ ਸੁਣੀਐ ਨਹਿ ਮੁਖ ਤੇ ਬਕੀਐ ਨਹਿ ਮੋਹੈ ਉਹਦੀ ਠੀ ਐਸੀ ਠਗਵਰੀ ਪਾਏ ਭੁਲਾਵੈ ਮਨ ਸਭ ਕਹਿ ਲਾਗੈ ਮੀਠੀ ਮਾਏ ਬਾਪ ਪੂਤ ਹਿਤ ਭਰਾਤਾ ਉਨ ਘਰ ਘਰ ਮੇਲਿਓ ਦੂਆ ਕਿਸ ਹੀ ਵਾਦ ਘਾਟ ਕਿਸ ਹੀ ਪਹਿ ਸਗਲੇ ਲਰ ਲਰ ਮੂਹਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨੇ ਹੋ ਚਲਤ ਦਿਖਾਇਆ ਗੁਜੀ ਭਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਧਨਾ ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਜਿਹ ਵਾਏਕ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਓ ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵ ਹੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਹੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਤਨਾ ਸ੍ਰੀ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ਕਹੂੰ ਨਾ ਭੀਜੇ ਸੰਜਮ ਸਵਾਮੀ ਬੋਲੇ ਮੀਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਵਤਾ ਕਉ ਬਿਖਮ ਨਾ ਜਾਈ ਲੈਨ ਰਹਾਉ ਜਾਪ ਤਾਪ ਭ੍ਰਮਣ ਬਸੁਦਾ ਕਰ ਉਰਦ ਤਾਪ ਲੈ ਗੈਨ ਇਹ ਬਿਦ ਨਹਿ ਪਤੀਆਨੋ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਧਨਾ ਸ੍ਰੀ ਮਹੱਲਾ ਪੰਜਵਾਂ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਨਾਵੇ ਅਸਰ ਕਰੇ ਨਿਹ ਚਲ ਇਹ ਮਨੁਆ ਬੋਹਰ ਨ ਕਤਹੁ ਧਾਵੈ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜੀਉ ਹੀਉ ਦੇਉ ਅਰਪੋ ਆਪਣੋ ਚੀਤ ਰਹਾਉ ਪਰ ਤਨ ਪਰ ਤਨ ਪਰ ਕੀ ਨਿੰਦਾ ਇਨਸ ਪ੍ਰੀਤ ਨ ਲਾਗਿਆ ਸੰਤ ਹੈ ਸੰਗ ਸੰਤ ਸੰਭਾਖਨ ਹਰ ਕੀਰਤਨ ਮਨ ਜਾਗੇ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਵ ਸੁਖ ਦਇਆਲਾ ਮੰਗਿਆ ਦਾਨ ਨਾਮ ਤੇਰੋ ਨਾਨਕ ਜਾ ਮਾਤਾ ਬਾਲ ਗੋਪਾਲਾ ਧਨਾ ਸ੍ਰੀ ਮਹੱਲਾ ਪੰਜਵਾ ਹਰ ਹਰ ਦੀਨੇ ਸੰਤ ਉਬਾਰ ਹਰ ਕੇ ਦਾਸ ਕੀ ਜਿਤ ਵੈ ਬੁਰਿਆਈ ਤਿਸ ਹੀ ਕਉ ਫਿਰ ਮਾਰ ਰਹਾਉ ਜਨਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪ੍ਰਮਦ ਪ੍ਰਮਦ ਊਹਾ ਹੀ ਮੂਹੇ ਬਾਹੁੜ ਗ੍ਰਹਿ ਮਹਿ ਮੰਝਾਰ ਨਾਨਕ ਸਰਣ ਪਰਿਓ ਦੁਖ ਪੰਜਨ ਗੁਣ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ ਧਨਾ ਸ੍ਰੀ ਮਹੱਲਾ ਪੰਜਵਾ ਅਬ ਹਰ ਰੱਖਣ ਹਾਰ ਚਿਤਾਰਿਆ ਪਤਿਤ ਪਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਭਈ ਸਾਧ ਕੇ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਨ ਵੰਸ਼ੈ ਨਿਤ ਨਾਨਕ ਪੁਨਹਿ ਪੁਨਹਿ ਬਲਿਹਾਰਿਆ ਧਨਾ ਸ੍ਰੀ ਮਹੱਲਾ ਪੰਜਵਾ ਮੇਰਾ ਲਾਗੂ ਰਾਮ ਸਹੇਤ ਸਤਿਗੁਰ ਮੇਰਾ ਸਦਾ ਸਹਾਈ ਜਨ ਦੁਖ ਕਾ ਕਾਟਿਆ ਕੀਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਧਨਾ ਸ੍ਰੀ ਮਹੱਲਾ ਪੰਜਵਾ ਔਖਦ ਤੇਰੋ ਨਾਮ ਦਇਆਲ ਮੋਹ ਆਤੁਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾਉ ਧਾਰ ਅਨੁਗ੍ਰਹ ਸਵਾਮੀ ਮੇਰੇ ਦੁਤੀਆ ਭਾਉ ਨਿਵਾਰ ਬੰਧਨ ਕਾਟ ਲੇ ਹੋ ਆਪਣੇ ਘਰ ਕਬਹੂ ਨਾ ਆਵਹਿ ਹਾਰ ਤੇਰੀ ਸਰਣ ਪਇਆ ਹਉ ਜੀਵਾ ਤੂੰ ਸਮਰੱਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕਉ ਆਰਾਧੀ ਨਾਨਕ ਸਤਿ ਕੁਰਬਾਨ ਰਾਗ ਧਨਾ ਸ੍ਰੀ ਮਹੱਲਾ ਪੰਜਵਾ।

ਤਰਨ ਤਾਰਨ ਹਰ ਨਿਧ ਦੂਖ ਨਾ ਸਕੇ ਬਿਆਪ ਸਾਧੂ ਸੰਗ ਭਜੋ ਹੋ ਗੋਪਾਲ ਆਨ ਸੰਜਮ ਕਿਸ਼ਨਾ ਸੂਝੈ ਇਹ ਜਤਨ ਕਾਟ ਕਲ ਕਾਲ ਰਹਾਉ ਆਦਿ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ

ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਣ ਸਗਲ ਵਿਦ ਕਾਮਨ ਆਵੇ ਹਰ ਹਰ ਨਾਮ ਧਿਆਇਆ ਤਾਤੇ ਮੋਹੇ ਧਾਰੀ ਓਠ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਇ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਇ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਤਨਾ ਸ੍ਰੀ ਮਹੱਲਾ ਪੰਜਵਾ ਕਰ ਦੂਜਾ ਚੌਪਦੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਛੋੜ ਜਾਹੇ ਸੇ ਕਰਹਿ ਪ੍ਰਾਲ ਕਾਮਨਾ ਆਵਹਿ ਸੇ ਜੰਜਾਲ ਸੰਗ ਨਾ ਚਾਲਹਿ ਤਿਨ ਸਹੀਤ ਜੋ ਬਹਿ ਰਾਈ ਸੇ ਮੀਤ ਐਸੇ ਭਰਮ ਪੁੱਲੇ ਸੰਸਾਰਾ

ਹੋਵੇ ਕਰਮ ਧਰਮ ਸਗਲਾਈ ਹੋਵੇ ਹੁਕਮ ਨਾ ਬੂਝੇ ਆਵਣ ਜਾਣੇ ਪਾਪ ਕਰੇ ਤਾਂ ਪਛੋਤਾਣੇ ਜੋ ਤੁਧ ਭਾਵੇ ਸੋ ਪ੍ਰਵਾਨ ਤੇਰੇ ਭਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੇ ਸਾਹਿਬ ਪ੍ਰਭ ਮੇਰਾ।

ਨਾਨਕ ਜੀ ਵੈ ਸੰਤਾ ਤਹੂਰ ਧਨਾਸਰੀ ਮਹੱਲਾ ਪੰਜਵਾ। ਸੋ ਕਤ ਡਰੈ ਜੇ ਖਸਮ ਸਮਾਰੈ, ਡਰ ਡਰ ਪਚੇ ਮਨਮੁਖ ਵਿਚਾਰੇ ਰਹਾਉ। ਸਿਰ ਉਪਰ ਮਾਤ ਪਿਤਾ ਗੁਰਦੇਵ, ਸਫਲ ਮੂਰਤ ਜਾ ਕੀ ਨਿਰਮਲ ਸੇਵ, ਏਕ ਨਿਰੰਜਨ ਜਾ ਕੀ ਰਾਸ, ਮਿਲ ਸਾਧ ਸੰਗਤ ਹੋਵਤ ਪ੍ਰਗਾਸ, ਜੀਅਨ ਕਾ ਦਾਤਾ ਪੂਰਨ ਸਭ ਠਾਏ, ਕੋੜ ਕਲੇਸ਼ ਮਿਟਹਿ ਹਰ ਨਾਏ, ਜਨਮ ਮਰਨ ਸਗਲਾ ਦੁਖ ਨਾਸੈ, ਗੁਰਮੁਖ ਜਾ ਕੇ ਮਨ ਤਨ ਵਾਸੈ, ਜਿਸਨੂੰ ਆਪ ਲਏ ਲੜ ਲਾਏ, ਦਰਗਹਿ ਮਿਲੈ ਸਹੀ ਜਾਏ, ਸਹੀ ਭਗਤ ਜੇ ਸੱਚੇ ਭਾਣੇ, ਜਮਕਾਲ ਤੇ ਭਏ ਨਿਕਾਣੇ, ਸਾਚਾ ਸਾਹਿਬ ਸੱਚਦਾਰ ਸੱਚ ਦਰਬਾਰ, ਕੀਮਤ ਕੌਣ ਕਹੈ ਵਿਚਾਰ, ਘਟ ਘਟ ਅੰਤਰ ਸਗਲ ਆਧਾਰ, ਨਾਨਕ ਜਾਚੈ ਸੰਤ ਰੇਣਾਰ, ਧਨਾਸਰੀ ਮਹੱਲਾ ਪੰਜਵਾ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕਹਿ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ, ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰਹਿ ਕਰਾਵੈ ਸਵਾਮੀ, ਸਾ ਮਸਰਤ ਪ੍ਰਵਾਨ ਰਹਾਉ। ਪਤ ਪਰਮੇਸ਼ਰ ਗਤ ਨਾਰਾਇਣ, ਧਨ ਗੋਪਾਲ ਗੁਣ ਸਾਖੀ, ਚਰਨ ਸਰਨ ਨਾਨਕ ਦਾਸ, ਹਰ ਹਰ ਸੰਤੀ ਇਹ ਬਿਦ ਜਾਤੀ, ਧਨਾਸਰੀ ਮਹੱਲਾ ਪੰਜਵਾ। ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ, ਸੰਸਾਰ ਸਾਗਰ ਮਹਿ ਜਲਨ, ਨਾ ਦੀਨੇ ਕਿਨੈ ਨਾ ਦੁੱਤਰ ਭਾਖੇ, ਜਿਨ ਕਹਿ ਮਨ ਸਾਚਾ ਵਿਸਵਾਸ, ਪੇਖ ਪੇਖ ਸਵਾਮੀ ਕੀ ਸੋਭਾ, ਆਨੰਦ ਸਦਾ ਉਲਾਸ ਰਹਾਉ। ਚਰਨ ਸਰਨ ਪੂਰਨ ਪਰਮੇਸ਼ਰ, ਅੰਤਰ ਜਾਮੀ ਸਾਖਿਓ, ਜਾਨ ਬੂਝ ਆਪਣਾ ਕੀਓ ਨਾਨਕ, ਭਗਤਨ ਕਾ ਅੰਕੁਰ ਰਾਖਿਓ, ਧਨਾਸਰੀ ਮਹੱਲਾ ਪੰਜਵਾ।

ਕੀਆ ਕਰਨ ਹਾਰੇ ਨਾਨਕ ਸੱਚ ਵਡਿਆਈ ਤਨਾ ਸ੍ਰੀ ਮਹੱਲਾ ਪੰਜਵਾ ਕਰ ਸ਼ਿਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣਹੋ।

ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੌਕਾ ਗੁਰਦੀਨਾ ਜੀਓ ਤਿਸ ਸਿਉ ਨਾ ਲਾਈਐ ਹੀਤ ਜਾ ਕੋ ਕਿਛੁ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚੱਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੈ ਗੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀ

ਧਨਾ ਸ੍ਰੀ ਮਹੱਲਾ ਪੰਜਵਾਂ ਘਰ ਸਤਵਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ ਲੋਭ ਮੋਹ ਮਹਾ ਭਉ ਜਲ ਤਾਰੇ ਰਹਾਉ ਸਾਸ ਸਾਸ ਨਿਮਖ ਨਿਮਖ ਦਿਨ ਸਰੈਣ ਚ ਤਾਰੇ ਸਾਧ ਸੰਗ ਜਪਨੇ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੁਖ ਸੁਧਾਰੇ ਧਨਾ ਸ੍ਰੀ ਮਹੱਲਾ ਪੰਜਵਾਂ ਕਰ

ਧਨਾ ਸ੍ਰੀ ਮਹੱਲਾ ਪੰਜਵਾਂ ਭਾਈ ਕਿਰਪਾਲ ਦਇਆਲ ਗੋਬਿੰਦਾ ਅੰਮ੍ਰਿਤ ਹਿਰਦੈ ਸੰਚਾਈ ਨਵਨਿਧ ਰਿੱਧ ਸਿੱਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਹਿਆ ਸਰਬ ਠਾਈ ਰਹਾਉ ਤਾਕਾ ਕੋਇ ਨ ਪਹੁੰਚਨਹਾ ਰਾਜਾ ਕੇ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਧਨਾ ਸ੍ਰੀ ਮਹੱਲਾ ਪੰਜਵਾਂ ਦਰਵੰਤ ਦਰਵ ਦੇਖ ਕਰਬੈ ਭੂਮਵੰਤ ਅਭਿਮਾਨੀ ਰਾਜਾ ਜਨ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਨ ਤਿਆਗ ਭਏ ਇਕ ਆਸਰ ਸਰਨ ਸਰਨ ਕਰ ਆਏ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਧਨਾ ਸ੍ਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਨ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਪਾਵਣ ਨਾਮ ਧਿਆਵਨ ਸਹਿਜ ਸਮਾਵਨ।

ਸਾਹਿਬ ਨਾਨਕ ਕੇ ਸੁਖ ਏਹੀ ਤਨਾ ਸ੍ਰੀ ਮਹੱਲਾ ਪੰਜਵਾਂ ਯਤਨ ਕਰਿਆ ਮਾਨੁਖ ਟਹਿਕਾ ਵੈ ਉਹ ਅੰਤਰ ਜਾਮੀ ਜਨ ਹੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬੰਨ ਜਾਣਤ ਦੂਰ ਤੁਮਹਿ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੁੱਟੈ ਨਾ ਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਾ ਸ੍ਰੀ ਮਹੱਲਾ ਪੰਜਵਾ ਨਾਮ ਗੁਰ ਦੀਓ ਹੈ ਆਪਣੈ ਜਾ ਕੇ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗ ਮਹਿ ਧਰਮਾ।

ਧਨਾਸਰੀ ਮਹੱਲਾ ਪੰਜਵਾ ਨੇਤਰ ਪਨੀਤ ਭਏ ਦਸ ਪੇਖੇ ਮਾਥੇ ਪਰੋ ਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੇ ਮੂਰੇ ਹਿਰਦੈ ਬਸ ਹੋ ਗੋਪਾਲ ਤੁਮ ਤੋ ਰਾਖਨ ਹਾਰ ਦਯਾਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਨੂੰ ਪਰਸਾਲ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਧਨਾਸਰੀ ਮਹੱਲਾ ਪੰਜਵਾ ਆਪਣੀ ਉਕਤ ਖਿਲਾਵੈ ਭੋਜਨ ਆਪਣੀ ਉਕਤ ਖੇਲਾਵੈ ਸਰਬ ਸਰਬ ਸੁਖ ਭੋਗ ਰਸ ਦੇਵੈ ਮਨ ਹੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਯਾਲ ਜੋ ਰਾਖੇ ਮਹਿ ਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਹੀ ਮਿਲੈ ਨਾਨਕ ਸੰਤ ਸੇਵਾ ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਧਨਾਸਰੀ ਮਹੱਲਾ ਪੰਜਵਾ ਸੰਤ ਕਿਰਪਾਲ ਦਯਾਲ ਦਮੋਦਰ ਕਾਮ ਕ੍ਰੋਧ ਵਿਖ ਜਾਰੇ ਰਾਜਮਾਲ ਜੋਬਨ ਤਨ ਜੀਅਰਾ ਇਨ ਉਪਰ ਲੈ ਭਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨ ਦਪਾਰ ਉਤਾਰੇ ਰਹਾਉ ਧਨ ਸੁਥਾਨ ਧਨ ਓਏ ਭਵਨਾ ਜਾ ਮਹਿ ਸੰਤ ਵਸਾਰੇ ਜਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਧਨਾਸਰੀ ਮਹੱਲਾ ਪੰਜਵਾ ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪ੍ਰਾਤ

ਪੀਨਾ ਲੈ ਲਾਹ ਖਿਨ ਖਿਨ ਭਗਤ ਕਰੇ ਦਿਨ ਰਾਤੀ ਗੁਰਮਤ ਭਗਤ ਮਹਾਰਾਮ ਹਰ ਹਰ ਗੁਣ ਗੋਬਿੰਦ ਜਪਾਹਾ ਮਨ ਤਨ ਜੀਤ ਸ਼ਬਦ ਲੈ ਲਾਹ ਗੁਰਮਤ ਪੰਚ ਦੂਤ ਵਸ ਆਵੇ ਮਨ ਤਨ ਹਰ ਉਮਾਹਾਰਾਮ ਨਾਮ ਰਤਨ ਹਰ ਨਾਮ ਜਪਾਹ ਹਰ ਗੁਣ ਗਾਏ ਸਦਾ ਲੈ ਲਾਹ ਦੀਨ ਦਿਆਲ ਕਿਰਪਾ ਕਰਮਾ ਦੋ ਹਰ ਹਰ ਨਾਮ ਉਮਾਹਾਰਾਮ ਜਪ ਜਗਦੀਸ਼ ਜਪ ਮਨ ਮਾਹਾ ਹਰ ਹਰ ਜਗਨਨਾਥ ਜਗ ਲਾਹ ਧੰਨ ਧੰਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਉਮਾਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜਗਾਹਾ ਆਪੇ ਨਿਰਪਤ ਤਾੜੀ ਲਾਹਾ ਆਪੇ ਹੀ ਆਪ ਆਪ ਵਰਥੇ ਆਪੇ ਨਾਮ ਉਮਾਹਾਰਾਮ ਆਪੇ ਦੀਪ ਲੋ ਦੀਪਾਹਾ ਆਪੇ ਸਤਿਗੁਰ ਸੰਬੰਧ ਮਥਾ ਆਪੇ ਮਥ ਮਥ ਤਤ ਕਢਾਏ ਜਪ ਨਾਮ ਰਤਨ ਓ ਮਹਾਰਾਮ ਸਖੀ ਮਿਲੋ ਮਿਲ ਗੁਣ ਗਾਵਾਹਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦੜੀ ਮਨ ਪਾਈ ਹਰ ਹਰ ਨਾਮ ਓ ਮਹਾਰਾਮ ਆਪੇ ਵਡਦਾਣਾ ਵਡਸਾ ਗੁਰਮੁਖ ਪੂੰਜੀ ਨਾਮ ਵਿਸਾਹਾ ਹਰ ਹਰ ਦਾਤ ਕਰੋ ਪ੍ਰਭ ਪਾਵੇ ਗੁਣ ਨਾਨਕ ਨਾਮ ਓ ਮਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗਰਾਹਾ ਪੂੰਜੀ ਨਾਮ ਗੁਰਮੁਖ ਵੇ ਸਾਹਾ ਹਰ ਹਰ ਕਿਰਪਾ ਧਾਰ ਮਧੂਸੂਦਨ ਮਿਲ ਸਤ ਸੰਗ ਓ ਮਹਾਰਾਮ ਹਰ ਗੁਣ ਬਾਣੀ ਸਰਵਣ ਸੁਨਾਹਾ ਕਰ ਕਿਰਪਾ ਸਤਿਗੁਰੂ ਮਿਲਾਹਾ ਗੁਣ ਗਾਵੇ ਗੁਣ ਬੋਲੇ ਬਾਣੀ ਹਰ ਗੁਣ ਜਪ ਓ ਮਹਾਰਾਮ ਸਭ ਤੀਰਥ ਵਰਤ ਜਗਤਨ ਪੁੰਨ ਤੁਲਾਹਾ ਹਰ ਨਾਮ ਨ ਪੂਜੇ ਪੁਜਾਹਾ ਹਰ ਹਰ ਅਤੁਲ ਤੋਲ ਅਤ ਭਾਰੀ ਗੁਰਮਤਿ ਜਪ ਓ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲਵਕ ਮੈਲ ਪਾਪ ਤੋਂ ਵਾਹਾ ਦੀਨ ਦਿਆਲ ਹੋ ਜਨ ਉਪਰ ਦੇਹੁ ਨਾਨਕ ਨਾਮ ਓ ਮਹਾਰਾਮ ਜੈਤ ਸ੍ਰੀ ਮਹੱਲਾ ਪੰਜਵਾਂ ਕਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਕੋਈ ਜਾਣੇ ਕਵਨ ਇਹਾ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਦਬੂਜੇ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਅੰਜਨ ਕੀ ਮਾਇਆ ਹਾਂ ਕਰਤ ਬਿਹਾਨੀ ਅਬਦਈ ਤਾਂ ਮੈਂ ਸੰਤੋਖ ਨਾ ਪਾਇਆ ਹਸਤ ਰਥ ਅਸਬ ਪਵਨ ਤੇਜ ਧਣੀ ਪੂਮਨ ਚਤਰਾਂਗਾ ਸੰਗ ਨਾ ਚਾਲਿਓ ਇਨਮੇ ਕਛੂਏ ਊਠ ਸਧਾਇਓ ਨਾਂਗਾ ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਜੈਤ ਸ੍ਰੀ ਮਹੱਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰਿਯੋ ਕਹੀਓ ਬਿਸਮ ਪਈ ਬੈ ਬੋਬਿੰਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਬਰਨਸ ਦੀ ਸੇ ਚੇਣਾ ਲਖੀਏ ਸੁਹਾਗਨ ਸਾਤ ਬੁਝੀਓ ਸਰਬਨਿਵਾਸੀ ਕਟਕੜ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋਰੇ ਲੋਗਾ ਸੰਤ ਰਸਨ ਕੋ ਬਸੀਓ ਜੈਤ ਸ੍ਰੀ ਮਹੱਲਾ ਪੰਜਵਾਂ ਤੀਰੋ ਸੰਤੀਰੋ ਪ੍ਰਭ ਕੋ ਰਹਾਓ ਜੀ ਪ੍ਰਾਣ ਮਨ ਤਨ ਸਭ ਅਰਪੋ ਨੀਰੋ ਪੇਖ ਪ੍ਰਭ ਕੋ ਨੀਰੋ ਬੇਸੁਮਾਰ ਬੇਅੰਤ ਵੱਡਦਾਤਾ ਮਨੇ ਗਹੀਰੋ ਭੇਖ ਪ੍ਰਭ ਕੋ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ ਜਪ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨਾ ਕਬਹੂ ਝੂਰੋ ਬੁਝ ਪ੍ਰਭ ਕੋ ਜੈਤ ਸ੍ਰੀ ਮਹੱਲਾ ਪੰਜਵਾਂ ਲੋੜੀਦੜਾ ਸਾਜਨ ਮੇਰਾ ਕਰਮ ਕਰ ਮੰਗਲ ਗਾਵੋ ਨਿਕੇ ਘਟ ਘਟ ਤਿਸੇ ਬਸੇਰਾ ਰਹਾਓ ਸੁਖ ਰਾਦਨ ਦੁਖ ਰਾਦਨ ਬਿਸਰੇ ਨਾ ਕਾਹੂ ਬੇਰਾ ਨਾਮ ਚਪਤ ਕੋਟ ਸੂਰ ਉਜਾਰਾ ਬਿਨਸੇ ਪਰਮ ਅੰਧੇਰਾ ਥੰਤ ਨੰਤਰ ਸਵਨੀ ਜਾਈ ਜੋ ਦਿਸੇ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬਾਰ ਨਾ ਹੋਈ ਹੈ ਫੇਰਾ ਜੈਤ ਸ੍ਰੀ ਮਹੱਲਾ ਪੰਜਵਾਂ ਕਰ ਚੌਥਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗਿਰਿਆ ਗੇ ਤਜੀ ਸਿਆਣਪ ਚਿੰਤ ਵਿਸਾਰੀ ਅਹੰ ਛੋੜਿਓ ਹੈ ਤਿਆਗੇ ਰਹਾਓ ਜੋ ਦੇਖਿਓ ਤੋ ਸਗਲ ਮੋਹੇ ਮੋਹੀਓ ਤੋ ਸਿਆਣ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਲਾਇਓ ਤੁਮ ਤੋ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵ ਕੋ ਜਾਓ ਸੰਤ ਭੇਟੇ ਬਟ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੂ ਹਰ ਚਰਨੀ ਚਿਤ ਲਾਗ ਜੈਤ ਸ੍ਰੀ ਮਹੱਲਾ ਪੰਜਵਾਂ ਮਨ ਮੈਂ ਸਤਿਗੁਰ ਧਿਆਨ ਤਰਾ ਦੜਿਓ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਾਇਆ ਕਰਾ ਰਹਾਉ ਕਾਲ ਜਾ ਲਾਰਾ ਮਹਾ ਜੰਜਾਲਾ ਛੁਟਕੇ ਜਮੇ ਡਰਾ ਆਇਓ ਦੁਖ ਹਰਨ ਚਰਨ ਕਰਨਾ ਪਤ ਗਹਿਓ ਚਰਨ ਆਸਰਾ ਨਾਭ ਰੂਪ ਭਇਓ ਸਾਧ ਸੰਗ ਭਵ ਨਿਧ ਪਾਰ ਪਰਾ ਪਿਓ ਪੀਓ ਗਥਿਓ ਭਰਮਾ ਕਉ ਨਾਨਕ ਅਜਰ ਜਰਾ ਜੈਤ ਸ੍ਰੀ ਮਹੱਲਾ ਪੰਜਵਾਂ ਜਾਂ ਕੋ ਭਏ ਗੋਬਿੰਦ ਸਹਾਈ ਸੁਖ ਸਹਿਜਾਨੰਦ ਸਗਲ ਸਿਉ ਵਾਹ ਕੋ ਬਿਆਦ ਨਕਾਈ ਰਹਾਓ
ਦੀਸੇ ਸਭ ਸੰਗ੍ਰਹੇ ਅਲੇਪਾਨਾ ਵਿਆਪੇ ਉਨਮਾਈ ਏਕੇ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸਹੀ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਤਸਰੀ ਮਹੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਣ ਤਨ ਰੂਪ ਗਿਆਨ ਮੋਹ ਮਗਨ ਮਹਾ ਪ੍ਰਾਣੀ ਅੰਧਿਆਰੇ ਮੈਂ ਦੀਪ ਰਾਓ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਅਨੂਪ ਅਨਕ ਬਾਰ ਕਰੋ ਤੇ ਬੰਧਨ ਮਨੇ ਚਰਾਵੋ ਤੂਪ ਹਾਰ ਪ੍ਰਿਓ ਤੁਮਰੇ ਪ੍ਰਭ ਦੁਆਰੇ ਦ੍ਰਿੜ ਕਰ ਗਹੀ ਤੁਮਾਰੀ ਲੂਕ ਕੱਢ ਲਿਓ ਨਾਨਕ ਆਪਣੇ ਕੋ ਸੰਸਾਰ ਪਾਵਕੇ ਕੂਪ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰ

ਫਿਰੋ ਖਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ ਨੈਨ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਭੀ ਨਾ ਤੀਰੀ ਜੈ ਪ੍ਰਭ ਸਿਉ ਮਨ ਲੀਨਾ ਜੋ ਜਲ ਮੀਨਾ ਚਾਤਰਕ ਜਿਵੇਂ ਤਿਸੰਤੀਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬਜੰਤੀਆ।

ਨਿਤ ਕਰਦੇ ਭੋਗ ਬੇਲਾਸਾ, ਤਿਨਾਂ ਦੇਖ ਮੰਚਾ ਠੰਡਾ ਹੋਂ ਕਦ ਪਾਈ ਗੁਣਤਾਸਾ, ਜਿਨੀ ਮੈਡਾ ਲਾ ਦੀ ਜਾਇਆ ਹੋ ਤੇ ਸਾਗੇ ਮੰਡੇ ਹੀਆਂ, ਨਾਨਕ ਸੁਣ ਬਿਨੋ ਸੁਹਾਗਣ ਮੂੰਹ ਦਸ ਡਿੱਖਾਂ।

ਪਾਇਆ ਆਪ ਗਵਾਇਆ ਜੈ ਤਨ ਪਾਗ ਮਥਾਣੇ ਬਾਹ ਪਕੜਾ ਕਰੋ ਕਿ ਦੀ ਗੁਣ ਆਪ ਗਣਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ ਤੇ ਸਭੋ ਕਿਛ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਤਾਰ ਬਸੰਦਾ ਯਾਰ ਬੇਨਿਤ ਸੁਖ ਸਗੇ ਦੀ ਸਾਮੈ ਪਾਈ ਵਰ ਲੜੀਂਦਾ ਆਇਆ ਵਜੀ ਵਾਧਾਈ ਮਹਾਂ

ਕੇ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸਕੇ ਦੀ ਸਾ ਮੈਂ ਗੁਰ ਮਿਲ ਪਾਈ ਜੈ ਤਸਰੀ ਮਹੱਲਾ ਪੰਜਵਾਂ ਕਰ ਦੂਜਾ ਚੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗਮ ਪਰ ਪ੍ਰਭ ਕਥਨ ਨਾ ਜਾਇ ਅਕਥ ਨਾਨਕ ਪ੍ਰਸ਼ਨ ਨਾਗਤੀ ਰਾਖਨ ਕੋ ਸਮਰੱਥ ਚੰਤ ਜਿਉ ਜਨ ਉਤ ਰਾਖ ਅਰ ਪ੍ਰਭ ਤੇਰਿਆ ਕੇਤੇ ਗੁਣ ਸੰਕਬ ਗੁਣ ਮੇਰਿਆ ਸੰਕਬ ਗੁਣ ਖਤੇ ਪੇ

0: ਤੇਰੇ ਨਿਤ ਪ੍ਰਤ ਸਦ ਭੋਲੀਏ, ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੋਲੀਏ, ਲੂਕ ਕਰਤ ਬਿਕਾਰ ਬਿਖੜੇ, ਭ੍ਰਮ ਨੇਰੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰੋ, ਕਾਢ ਭਵ ਜਲ ਫੇਰਿਆ ਸਲੋਕ, ਨਿਰਤ ਨ ਪਵੇ ਅਸੰਕ ਗੁਣ ਉੱਚਾ ਪ੍ਰਭ ਕਾ ਨਾਉ, ਨਾਨਕੀ ਬਿਰੰਤੀਆ ਮਿਲੇ ਨ ਥਾਵੇ ਥਾਉ, ਛੰਤ ਦੂਸਰ ਨਾ ਹੀ ਠਾਉ ਕਾ ਪੈ ਜਾਈਐ, ਆਠ ਪੈਰ ਕਰ ਜੋੜ ਪ੍ਰਭ ਧਿਆਈਐ, ਆਠ ਪਹਰ ਕਰ ਜੋੜ ਸੋ ਪ੍ਰਭ ਧਿਆਈਐ, ਧਿਆਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਏ, ਤਜ ਮਾਨ ਮੋ ਬੇਕਾਰ ਦੂਜਾ ਏਕ ਸੋ ਲਿਬਲਾਈਐ, ਅਰਪ ਮਨ ਤਨ ਪ੍ਰਭੂ ਆਗੇ ਆਪ ਸਗਲ ਮਿਟਾਈਏ, ਬਿਨਵੰਤ ਨਾਨਕ ਧਾਰ ਕਿਰਪਾ ਸੱਚ ਨਾਮ ਸਮਾਈਐ, ਸਲੋਕ ਰੇ ਮਨ ਤਾਂ ਕੋ ਧਿਆਈਐ, ਸਭ ਬਿਦ ਜਾਂ ਕੈ ਹਾਥ, ਰਾਮ ਨਾਮ ਤਨ ਸਾਂਚੀਏ, ਨਾਨਕ ਨੇ ਬਹਿ ਸਾਥ, ਸ਼ਾਂਤ ਸਾਥੜੀਆ ਪ੍ਰਭ ਏਕ ਦੂਸਰ ਨਾ ਹੈ ਕੋਏ, ਥਾਂਤ ਨੰਤਰ ਆਪ ਜਲ ਥਲ ਪੂਰ ਸੋਏ, ਜਲ ਥਲ ਮਈਅਲ ਪੂਰ ਰਿਹਾ ਸਰਬ ਦਾਤਾ ਪ੍ਰਭ ਧਨੀ, ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣ ਤਾਂ ਕੇ ਕਿਆ ਗਣੀ, ਭਜ ਸ਼ਰਨ ਸਾਧੂ ਸੁਖੇ ਗਾਮੀ, ਤਿਸ ਬਿਨਾ ਅੰਨਾ ਹੈ ਕੋਏ, ਬਿਨਵੰਤ ਨਾਨਕ ਦਇਆ ਤਾਰੋ, ਤਿਸ ਪ੍ਰਾਪਤ ਨਾਮ ਹੋਏ। ਸਲੋਕ ਚਿਜੇ ਚਿਤ ਵਿਆ ਸੋ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸਬਾਇਆ, ਛੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ, ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ, ਹਰ ਨਾਮ ਸਿਮਰਤ ਮਿਟੇ ਕਿਲਵਿਖ, ਬੁੱਝੀ ਤਖਤ ਤਪਤ ਅਗਾਨੇ, ਅੰਗ ਪੁਜਾ ਲੀਨੇ ਦਇਆ ਕੀਨੇ, ਆਪਣੇ ਕਰਮਾਨਿਆ ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਤਾਰੀ, ਮੇਲ ਲੀਨੇ ਇੱਕ ਪਲੇ ਜੈਤ ਸਰੀ, ਛੰਤ ਮਹੱਲਾ ਪੰਜਵਾਂ, ਪਾਦਾਣੂ ਸੰਸਾਰ ਗਾਰ ਵੱਟਿਆ, ਕਰਤੇ ਪਾਪ ਅਨੇਕ ਮਾਇਆ ਰੰਗ ਰੱਟਿਆ, ਲੋਭ ਮੋਹ ਅਭਿਮਾਨ ਬੁੱਢੇ ਮਨ ਚੀਤ ਨਾ ਆਵੇ, ਪੁੱਤਰ ਮਿੱਤਰ ਵਿਵਹਾਰ ਬੰਤਾਏ, ਕਰਤ ਬਿਹਾਵੇ ਪੁਜ ਦਿਵਸ ਆਏ, ਲਿਖੇ ਮਾਏ ਦੁੱਖ ਧਰਮ ਦੂਤੇ ਡਿੱਠਿਆ, ਕਿਰਤ ਕਰਮ ਨਾ ਮਿਟੇ ਨਾਨਕ, ਹਰ ਨਾਮ ਧਨ ਨਹੀਂ ਖੱਟਿਆ, ਉਦਮ ਕਰੇ ਅਨੇਕ ਹਰ ਨਾਮ ਨਾ ਗਾਵਈ, ਭਰਮੇ ਜੋਨ ਸੰਕ ਮਰ ਜਨਮੇ ਆਵਈ, ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨਾ ਆਵੇ, ਬੀਜ ਬੋਬਸ ਭੋਗ ਭੋਗੇ ਕੀਆ ਆਪਣਾ ਪਾਵੇ, ਰਤਨ ਜਨਮ ਹਰ ਅੰਤ ਜੂਏ ਪ੍ਰਭੂ ਆਪ ਨਾ ਪਾਵੇ, ਬਿਨਵੰਤ ਨਾਨਕ ਭਰਮੇ ਪਰਮਾਏ ਖਿਨ ਏਕ ਟਿਕਨ ਨਾ ਪਾਵਹੀ, ਜੋਬਨ ਗਿਆ ਬਤੀਤ ਜਰਮਲ ਬੈਠੀ ਆ, ਕਰ ਕੰਪੇ ਸਿਰ ਡੋਲ ਨੈਣ ਨਾ ਡੀਠਿਆ, ਨੈ ਨੈਣ ਦੀਸੇ ਬਿਨ ਭਜਨ ਈਸੇ, ਛੋਟ ਮਾਇਆ ਚਾਲਿਆ, ਕਹਿਆ ਨਾ ਮਾਨੇ ਸਿਰ ਖਾਕ ਚਾਨੇ, ਜਿਨ ਸੰਗ ਮਨ ਤਨ ਜਾ ਲਿਆ, ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਖ, ਮਨ ਮਹਿ ਬੂਠਿਆ, ਬਿਨਵੰਤ ਨਾਨਕ ਕੋਟ ਕਾਗਰ ਬਿਨ ਸਵਾਰ ਨਾ ਝੂਠਿਆ, ਚਣ ਕਮਲ ਚਣ ਆਏ ਨਾਨਕ ਆਇਆ, ਦੁੱਤਰ ਪੈ ਸੰਸਾਰ ਪ੍ਰਭਾਪ ਤਰਾਇਆ, ਮਿਲ ਸਾਧ ਸੰਗੇ ਭਜੇ ਸ੍ਰੀ ਧਰ ਕਰ ਅੰਗ ਪ੍ਰਭ ਜੀ ਤਾਰਿਆ, ਹਰ ਮਾਨ ਲੀਏ ਨਾਮ ਦੀਏ ਅਵਰ ਕਛੂ ਨਾ ਵਿਚਾਰਿਆ, ਗੁਣ ਨਿਧਾਨ ਪਾਠ ਠਾਕਰ ਮਨ ਲੜੀਦਾ ਪਾਇਆ, ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ, ਜੈਤ ਸਰੀ ਮਹੱਲਾ ਪੰਜਵਾਂ, ਵਾਰ ਸਲੋਕਾਂ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਆਏ, ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾ ਸੰ ਜਗਦੀ ਸਰੈ, ਪੇਖਨ ਸੁਨ ਸੁਨਾਵਨੋ ਮਨ ਮੈਂ ਦੜੀਏ ਸਾਚ, ਪੂਰ ਰਿਓ ਸਰਬਤਰ ਮੈਂ ਨਾਨਕ, ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ, ਖਿਨ ਮੈਂ ਥਾਪੋ ਥਾਪਦਾ ਤਿਸ ਬਿਨ ਨਹੀਂ ਕੋਈ, ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ, ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਸਾ ਸਾ ਸਿਮਰੰਤ ਨਾਨਕ ਮਹਾ ਅਗਨਾ ਬਿਨਾਸਨ, ਮੁਖਤਲੇ ਪੈਰ ਉਪਰੇ ਬਸੰਦੋ ਕੋ ਥੜੇ ਥਾਏ, ਨਾਨਕ ਸੋ ਤਣੀ ਕਿਉ ਵਿਸਾਰੇ, ਉਤਰੇ ਜਿਸ ਦੇ ਨਾਏ ਪੌੜੀ, ਰਕਤ ਬਿੰਦ ਕਰ ਨਿਮਿਆ
1: ਅਗਨ ਉਦਰ। ਸ੍ਰੀ ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆ, ਰਾਗ ਰਤਨ ਪਰਿਵਾਰ ਪਰੀਆ, ਸਬਦ ਗਾਵਣ ਆਈਆ, ਸਬਦੋਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਹੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆ ਇਹ ਵਡਿਆਈਆ, ਕਹੈ ਨਾਨਕ ਸੁਨਹੋ ਸੰਤੋ ਸਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਹੀ ਪਾਤਸ਼ਾਹੀਆਂ

ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਪਾਵਨ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਅਤੇ ਕੈਲਗਿਰੀ ਨਿਵਾਸੀ ਸਮੂਹ ਸੰਗਤਾਂ ਵੱਲੋਂ ਆਪ ਜੀਆਂ ਦੀ ਪਾਵਨ ਪਵਿੱਤਰ ਅਗੰਮੀ ਅਗਾਧ ਬੋਧ ਧੁਰਕੀ ਬਾਣੀ ਦੇ ਕੱਲ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਮਦ ਦੀ ਅਰਦਾਸ ਹੈ ਸਤਿਗੁਰੂ ਸਮੂਹ ਪਾਠੀ ਸਿੰਘਾਂ ਪਾਸੋਂ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਕਰਦਿਆਂ ਸਮੂਹ ਸੇਵਾਦਾਰਾਂ ਪਾਸੋਂ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਨਿਰਵਿਘਨਤਾ ਸਹਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਖੁਸ਼ੀਆਂ ਭਰੀਆਂ ਸੰਪੂਰਨਤਾਈਆਂ ਬਖਸ਼ਿਸ਼ ਕਰਨੀਆਂ ਜੋ ਜੋ ਵੀ ਸੰਗਤਾਂ ਨੇ ਸੇਵਾਵਾਂ ਨਿਭਾਈਆਂ ਹਨ ਸਭਨਾਂ ਦੇ ਨਾਂ ਥਾਂ ਆਪ ਜੀ ਜਾਣਦੇ ਹੋ ਕਿਰਪਾ ਕਰਨੀ ਗੁਰਮਤ ਅਨੁਸਾਰ ਭਾਵਨਾਵਾਂ ਨੂੰ ਭਾਗ ਲਾਉਣੇ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ ਕਿਰਤ ਕਮਾਈਆਂ ਵਿੱਚ ਵਰਖਤਾਂ ਬਖਸ਼ਿਸ਼ ਕਰਨੀਆਂ ਦਿਨ ਦੁੱਗਣੀ ਰਾਤ ਅਤੇ ਚੌਗੁਣੀ ਤਰੱਕੀ ਬਖਸ਼ਿਸ਼ ਕਰਨੀ ਦੁੱਖਾਂ ਕਲੇਸ਼ਾਂ ਪਾਪਾਂ ਵਿਘਨਾਂ ਦੇ ਨਾਸ ਕਰਨੇ ਆਦੀਆਂ ਵਿਆਦੀਆਂ ਉਪਾਧੀਆਂ ਤੋਂ ਬਚਾ ਕੇ ਰੱਖਣਾ ਸਦਾ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਅਤੇ ਪ੍ਰਤੀਤ ਬਖਸ਼ਿਸ਼ ਕਰਨੀ ਕੇਸਾਂ ਸਵਾਸਾਂ ਸੰਗ ਸਿੱਖੀ ਬਖਸ਼ਿਸ਼ ਕਰਨੀ ਸਤਿਗੁਰੂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ ਸੁਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਚੱਲ ਰਹੇ ਪ੍ਰਵਾਹਾਂ ਵਿੱਚੋਂ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ

0: ਵਾਹਿਗੁਰੂ ਜੀ ਕੀ ਫਤਿਹ।
1: ਨਾਨਕ ਪਾਕ ਪਰਿਉ ਹਰ ਪਾਛੇ ਰਾਖ ਲਾਜ ਅਪਣਾਇਓ ਟੋਡੀ ਮਹੱਲਾ ਪੰਜਵਾਂ। ਮਾਨਕ ਬਿਨ ਬੂਜੇ ਬਿਰਥਾ ਆਇਆ ਅਨਕ ਸਾਜ ਸਿਗਾਰ ਬਹੁ ਕਰਤਾ ਜੋ ਮ੍ਰਿਤਕ ਓਢਾਇਆ ਰਹਾਉ। ਤਾਏ ਤਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨੀ ਸੰਤਨ ਸੇਵਾ ਕੀਤੀ ਕਾਜ ਨਾ ਆਇਆ ਕਰ ਆਪਣ ਸਵਾਰੀ ਸੇਜਾ ਕਾਮਨ ਥਾਟ ਬਨਾਇਆ ਸੰਗ ਨ ਪਾਇਓ ਆਪਣੇ ਭਰਤੇ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸ ਮਜੂਰੀ ਕਰਤਾ ਤੋਹੇ ਮੁਸਲੇ ਚਰਾਇਆ ਖੇਦ ਪਿਓ ਬੇਗਾਰੀ ਨਿਆਈ ਘਰ ਕੇ ਕਾਮਨਾ ਆਇਆ ਪਇਓ ਅਨਗ

ਟੋਡੀ ਮਹੱਲਾ ਪੰਜਵਾਂ। ਕਿਰਪਾ ਨਿਤ ਬਸੋ ਹਿਰਦੇ ਹਰਨੀਤ, ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ, ਰਹਾਓ ਦਾਸ ਤੁਮਾਰੇ ਕੀ ਪਾਵੋ, ਤੂਰਾ ਮਸਤਕ ਲੈ ਲਾਵੋ, ਮਹਾਂਪਤ ਤੇ ਹੋਏ ਪਨੀਤਾ, ਹਰ ਕੀਰਤਨ ਗੁਣ ਗਾਵੋ, ਆਗਿਆ ਤੁਮਰੀ ਮਿੱਠੀ ਲਾਗੋ, ਕੀ ਉਹ ਤੁਹਾਰੋ ਭਾਵੋ, ਜੋ ਤੂੰ ਦੇਹੇ ਤਈ ਇਹੋ ਤ੍ਰਿਪਤੇ ਆਨਕ ਤੂੰ ਧਾਵੋ, ਸਦ ਹੀ ਨਿਕਟ ਜਾਣੋ ਪ੍ਰਭ ਸਵਾਮੀ, ਸਗਲ ਰੇਣ ਹੋਏ ਰਹੀਐ, ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਐ, ਸਦਾ ਸਦਾ ਹਮ ਛੋਰੇ ਤੁਮਰੇ, ਤੂੰ ਪ੍ਰਭ ਹਮਰੋ ਮੀਰਾ, ਨਾਨਕ ਬਾਰਕ ਤੁਮ ਮਾਤ ਪਿਤਾ ਮੁਖ, ਨਾਮ ਤੁਮਾਰੋ ਖੀਰਾ। ਟੋਡੀ ਮਹੱਲਾ ਪੰਜਵਾਂ, ਕਰ ਦੂਜਾ ਦੁਪਦੇ ਇੱਕ ਓਂਕਾਰ, ਸਤਿਗੁਰ ਪ੍ਰਸਾਦ, ਮੰਗੋ ਦਾਨ ਠਾਕੁਰ ਨਾਮ ਅਵਰ ਕਛੂ, ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ, ਰਹਾਉ ਰਾਜਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਛਾਮ, ਤਾਏ ਤਾਏ ਬਹੁ ਬਿਦ ਕੋ ਧਾਵੇ, ਸਗਲ ਨਿਰਾਰਤ ਕਾਮ, ਬਿਨ ਗੋਬਿੰਦ ਅਵਰ ਜੇ ਚਾਹੋ ਦੀਸੇ, ਸਗਲ ਬਾਤ ਹੈ ਖਾਮ, ਕਹੋ ਨਾਨਕ ਸੰਤ ਰੇਨ ਮਾਂਗੋ, ਮੇਰੋ ਮਨ ਪਾਵੇ ਬਿਸਰਾਮ। ਟੋਡੀ ਮਹੱਲਾ ਪੰਜਵਾਂ, ਪ੍ਰਭ ਜੀ ਕੋ ਨਾਮਨੇ ਸਾਧਾਰੇ, ਜੀ ਪ੍ਰਾਣ ਸੁਖੇ ਸਮਨ ਕੋ ਬਰਤਨ, ਇਹ ਹਮਾਰੇ ਰਹਾਉ, ਨਾਮ ਜਾਤ ਨਾਮ ਮੇਰੀ ਪਤ ਹੈ, ਨਾਮ ਮੇਰੇ ਪਰਿਵਾਰੇ, ਨਾਮ ਸਗਾਈ ਸਦਾ ਮੇਰੇ ਸੰਗ, ਹਰ ਨਾਮ ਮੋਕੋ ਨਿਸਤਾਰੇ, ਬਿਖੇ ਬਿਲਾਸ ਕਈਅਤ ਬਹੁ ਤੇਰੇ, ਚਲਤ ਨਾ ਕਛੂ ਸੰਗਾਰੇ, ਇਸ਼ਟਮੀਤ ਨਾਮ ਨਾਨਕ ਕਉ, ਹਰ ਨਾਮ ਮੇਰੇ ਭੰਡਾਰੇ। ਟੋਡੀ ਮਹੱਲਾ ਪੰਜਵਾਂ, ਨੀਕੇ ਗੁਣ ਗਾਓ ਮਿਟੀ ਰੋਗ, ਮੁਖ ਜਲ ਮਨ ਨਿਰਮਲ ਹੋਈ ਹੈ, ਤੇਰੋ ਰਹੇ ਈਹਾਂ ਊਹਾਂ ਲੋਗ, ਰਹਾਉ ਚੰਡ ਪਕਾਰ ਕਰੋ ਗੁਰ ਸੇਵਾ, ਮਨੇ ਚਿਰਾਵ ਭੋਗ, ਛੋੜ ਆਫਤ ਬਾਦ ਅਹੰਕਾਰਾ, ਮਾਨ ਸੋਈ ਜੋ ਹੋਗ, ਸੰਤ ਟਹਿਲ ਸੋਈ ਹੈ ਲਾਗਾ, ਜਿਸ ਮਸਤਕ ਲਿਖਿਆ ਲਿਖੋਗ, ਕਹੋ ਨਾਨਕ ਬਿਨ ਕਹੋ ਨਾਨਕ ਏਕ ਬਿਨ ਦੂਜਾ ਅਵੰਨਾ ਕਰਨੇ ਜੋਗ। ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ, ਰਹਾਓ ਅਵਨਾ ਸੁਜੇ ਦੂਜੀ ਠਾਰ, ਹਰ ਪਰਿਉ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟ, ਹਮ ਨਿਰਗੁਣ ਲੇਹੋ ਬਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾ ਸੰਤ ਪਾਛੇ ਪਰਿਉ ਰਾਖ ਲਿਓ, ਇਹ ਬਾਰੀ। ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਤ ਗਾਇਣ, ਸੰਤ ਸਹਿਜ ਰਾਸ ਮਨ ਉਪਜਿਓ, ਸਗਲੇ ਦੁੱਖ ਪਲਾਇਣ, ਰਹਾਓ ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸਾਇਣ, ਜਨ ਮਰਨ ਦੂਹ ਤੇ ਝੂਠੇ ਭਾਵ, ਜਲ ਜਗਤ ਤਰਾਇਣ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪ੍ਰਾਇਣ, ਅਬਨਾਸੀ ਖੇਮ ਚਾਹੇ, ਜੇ ਨਾਨਕ ਸਦਾ ਸਿਮਰ ਨਾਰਾਇਣ। ਟੋਡੀ ਮਹੱਲਾ ਪੰਜਵਾਂ, ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭੈ ਦਿਆਲਾ, ਸਿਵ ਕੈ ਬਾਣ ਸਿਰ ਕਾਟਿਓ, ਰਹਾਓ ਕਾਲ ਜਾਲ ਜਮ ਜੋਹੇ ਨਾ ਸਾਕੇ, ਸਚ ਕਾ ਪੰਥਾ ਥਾਟਿਓ, ਖਾਤ ਕਰਚਤ ਨਿਕ ਛਿਨਿਕੁਟਤ ਨਾਹੀ, ਰਾਮ ਰਤਨ ਤਨ ਖਾਟਿਓ, ਭਸਵਾ ਪੂਤ ਹੋਆ ਖਿਨ ਪੀਤਰ, ਆਪਣਾ ਕੀਆ ਪਾਇਆ, ਅਗਮ ਨਿਗਮ ਕਹੇ ਜਨ ਨਾਨਕ, ਸਭ ਦੇਖੇ ਲੋਕ ਸਬਾਇਆ। ਟੋਡੀ ਮਹੱਲਾ ਪੰਜਵਾਂ, ਕਿਰਪਨ ਤਨ ਮਨ ਕਿਲਬਿਕ ਭਰੇ, ਸਾਧ ਸੰਗ ਭਜਨ ਕਰ ਸਵਾਮੀ, ਢਾਕਣ ਕੋ ਇਕ ਹਰੇ, ਰਹਾਓ ਅਨਕ ਛਿਦਰ ਬੋਹਿਤ ਕੇ ਛੁਟਕਤ, ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿਤ, ਤਿਸ ਆਰਾ ਦੇ ਖੋਟੇ ਸੰਗ ਖਰੇ, ਗਲੀ ਸੈਲ ਉਠਾਵਤ ਚਾਹੇ, ਓਏ ਊਹਾਂ ਹੀ ਹੈ ਤਰੇ, ਜੋਰ ਸਕਤ ਨਾਨਕ ਕਿਛ ਨਾਹੀ, ਪ੍ਰਭ ਰਾਖੋ ਸ਼ਰਨ ਪਰੇ। ਟੋਡੀ ਮਹੱਲਾ ਪੰਜਵਾਂ, ਹਰ ਕੇ ਚਰਨ ਕਮਲ ਮਨ ਤਿਆ

प्रभ आगे अरदास संत प्रसाद वैद नारायण करण कारण प्रभ एक बाल बुद्ध पूर्ण सुखदाता नानक हर टेक टोडी महला पंजवा हर हर नाम सदा सद जाप धार अनुग्रह पार ब्रह्म स्वामी बद्ध कीनी आप रहाओ जिसके से फिन फिर तिन ही संभाले बिनसे सोख संताप हाथ दे राखे जन अपने हर होए माई बाप जी जंत होए मेहरवाना दया धारी हर नाथ नानक चरण परे दुख भंजन जाका बड़ प्रताप डोडी महला पंजवा स्वामी चरण परे उदरवारे कोट अपराध खंडन के दाते तुझ बिन कौन उधारे रहाओ खोजत खोजत बा प्रकारे सर्ब अर्थ बिचारे सत्संग परम गत पाइये माया राचे बंद हारे चरण कमल संग प्रीत मन लागी स्वर्णना स्वर जन मिले प्यारे नानक आनंद करे हर जप जप सगले रोग निवारे टोडी महला पंजवा कर तीजा चौप दे एक ओंकार सतगुर प्रसाद हां हां लपटे और मुड़े कछु ना थोरी तेरो नहीं सो जानी मोरी राव आपन राम ना चीनो खिनुआ जो पराई सो अपनी मनुआ नाम संगी सो मन ना विसारियो छोड़ जाए वाहू चित लायो नाम संगी सो मन ना बसायो छोड़ जाए वाहू चित लायो सो संचियो जित भुख तिसायो अमृत नाम तुसा नहीं पायो काम क्रोध मोह कूप परिया गुर प्रसाद नानक तरिया टोडी महला पंजवा हमारे के हरी हरी आन अवर सियाना करी रहाओ बड़े भाग गुरे अपना पायो गुरमुख को हर नाम दड़ायो हर हर जाप ताप व्रत नेमा हर हर त्याय कुशल सब के मा आचार व्यवहार जात हर गुनिया महा आनंद कीर्तन हर सुनिया कोह नानक जिन ठाकुर पाया सब के छे तिसके ग्रह में आया टोडी महला पंजवा कर चौथा दो पदे एक ओंकार सतगुर प्रसाद रूड़ो मन हर रंगो लोड़ै गाली हर नीह ना होए रहाओ हो टंडे दी दर्शन कारण बीथी बीथी पेखा गुरमिल परम गवाया है ए बुद्ध पाई मैं साधु कन हो लेख लिखियो तर माथे ए विद नानक हर नैन अलोए टोडी महला पंजवा गर्भ गह लड़ो मूड़ो ही ओ रे ही ओ महाराज री मायो दीहर नाई मोए फाक्यो रे रहाओ कणो कणो कणो सद लोड़े बेन लहने कैठे पायो रे महाराज रोगाथ बाहु स्यो लुबड़ो ने भागड़ो पाए संजोयो रे सुन मन सीख साधु जन सगलो थारे सगले प्राचत मिट्यो रे जाको लहनो महाराज री गाठड़ियो जन नानक गर्भास ना पौड़ियो रे टोडी महला पंजवा कर पंजवा दो पदे एक ओंकार सतगुर प्रसाद ऐसो गुण मेरो प्रभ जी कीन पंच दुख अर अहंग रोग एह तंते सगल दूर कीन रहाओ बंधन तोर छोर बिख्या ते गुर को शब्द मेरे ही रे दीन रूप अनूप रूप रूप अनरूप मेरो कछ न बिचारियो प्रेम गयो मोहे हर रंग पीन पेख्यो लालन पाठ बीज खोए अनद चिता हर खे पतीन तिसी को ग्रह सोई प्रभ नानक सो ठाकर तिसी को तीन टोडी महला पंजवा माई मेरे मन की प्रीत यही कर्म धर्म जप यही राम नाम निर्मल है रीत रहाओ प्राण आधार जीवन तन मयो मोरे देखन को दर्शन प्रवनीत बात घाट तुसा संग मोरे मन अपने को मैं हर सका कीत संत प्रसाद पाए मन निर्मल कर कृपा अपने कर लीत सिमर सिमर नानक सुख पाया आज जुगाद भगतन के मीत टोडी महला पंजवा प्रभ जी मिल मेरे प्राण विसनै निमक हिए रहते अपने भगत भगत को पूर्ण दान रहाओ खोवो परम राख ले मेरे प्रीत मंत्र जमी सुगड़ सजान कूट राज नाम धन मेरे अमृत दृष्ट धारो प्रभ मान आठ पैर रथना गुण गावे जसपुर अगावे समरथ कान तेरी क्षण जीयन के दाते सदा सदा नान कुर्बान टोडी महला पंजवा प्रभ तेरे पक्की तूर दीन दयाल प्रीतम मन मोहन कर कृपा मेरी लोचा पूर रहाओ दिस रब रिया जस तुमरा अंतर जामी सदा हजूर जो तुमरा जस गावे करते से जन कबू न मरते चूर तंद बंद बिन से माया के साधु संगत मिटे बसूर सुख संपत भोगे सजी के बिन हर नानक जाने कूर टोडी महला टोडी महला पंजवा माई मेरे मन की प्यास
ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹੋ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖਦਾ ਤੇ ਅਵਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਪੇਟੇ ਗੁਣਤਾਸ ਸ਼ਾਂਤ ਸਹਿਜ ਸੂਖ ਮਨ ਉਪਜੋ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹੱਲਾ ਪੰਜਵਾਂ ਹਰ ਹਰ ਪਤਿਤ ਪਾਵਨ ਜੀ ਪ੍ਰਾਣ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ਰਹਾਓ ਸੁੰਦਰ ਸੁਗੜ ਚਤਰ ਸਭਿਤਾ ਰਿਤ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸਵਾਮੀ ਕਰਮ ਭੂਮ ਬੀਜਨ ਸੋ ਕਾਵਨ ਬੇਸਮਨ ਬਿਸਮ ਭੈ ਬਿਸਮਾ ਦਾ ਆਨੰਦ ਬੀਓ ਦੂਸਰ ਲਾਵਨ ਰਤਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਕ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ ਛੋੜ ਸਿਆਨ ਬਚਤ ਰਾਈ ਦੋਇ ਕਰ ਜੋੜ ਸਾਧ ਮਗ ਚਲ ਸਿਮਰ ਸਵਾਮੀ ਅੰਤਰ ਜਾਮੀ ਮਾਨਕ ਦੇ ਕਾ ਇਹੋ ਉਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗੇਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭੈ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਚਿਤ ਬਨਾਸੀ ਕਾਮ ਕ੍ਰੋਧ ਬੇ ਬਿਨਸੇ ਮਦ ਟੀਠੇ ਅਸਤਰ ਭੈ ਸੱਚ ਰੰਗ ਰਾਤੇ ਜਨਮ ਮਰਨ ਬਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ ਰਾਮ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੋਣ ਚਲੇ ਸਭ ਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚੇਤਾ ਰਾ ਸਹਿਜ ਆਨੰਦੋ ਵੇ ਦਿਨ ਰਾਤੀ ਅੰਕਰ ਭਲੋ ਹਮਾਰਾ ਰਹਾਉ ਗੁਰ ਪੂਰਾ ਭੇਟੇ ਵਟਫਾਗੀ ਜਾਂ ਕੋ ਅੰਤ ਨਾ ਪਾਰਾ ਵਾਰਾ ਕਾਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਠੇ ਗੁਰਬਚਨੀ ਬਹੁੜਨਾ ਸੰਕਟ ਦੁਆਰਾ ਨਾਨਕ ਛਣ ਗਈ ਸਵਾਮੀ ਕੀ ਪੁਨੇ ਪੁਨੇ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੇ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲਵਿਖ ਨਾਸੇ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਪੇਟ ਤੁਤਰੀ ਭੁੱਖ ਚਾਰ ਪਦਾਰਥ ਅਸ਼ਟਮਾ ਸਿੱਧ ਕਾਮ ਤੇਨ ਪਾਰ ਜਾਤ ਹਰ ਰੁੱਖ ਨਾਨਕ ਚਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਮ ਨਾ ਤੁਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੇ ਉਰਤਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰ ਜੇ ਸਫਲ ਹਮਾਰੇ ਰਹੋ ਪੁੰਨ ਦਾਨ ਪੂਜਾ ਪਰਮੇਸ਼ਰ ਆਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛੂ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨੌਵਾ ਇੱਕ ਓਂਕਾਰੇ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਧਮਾਈ ਉਰਜੋ ਕਣਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕੋ ਸੱਚ ਜਾਣ ਕੇ ਤਾਂ ਸਿਉਰ ਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਝੂਠੀ ਨਾ ਮਨ ਕੀ ਕਾਈ ਕਹਿ ਨਾਨਕ ਬਨਾਹੇ ਅਨੰਤ ਗਤ ਬਿਨ ਹਰ ਕੀ ਸ਼ਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹਾਓ ਪੰਡਿਤ ਹੋਏ ਕਹਿ ਬੇਦ ਬਖਾਨੇ ਮੂਰਖ ਨਾਮ ਦਿਓ ਰਾਮੇ ਜਾਣੇ ਕੌਣ ਕੋ ਕਲੰਕ ਰਹੇ

ਰਹੇ ਕਾਹੇ ਕੋ ਤੀਰਥ ਜਾਈ। ਭੰਤ ਨਾਮ ਦਿਓ ਸੁਕ੍ਰਿਤ ਸੁਮਤ ਪਏ, ਗੁਰਮਤਿ ਰਾਮ ਕਹਿ ਕੋ ਨਾ ਬੈਕੁੰਠ ਗਏ। ਤੀਨ ਛੰਦੇ ਖੇਲ ਆਛੇ ਰਹਾਓ, ਕੁੰਭਾਰ ਕੇ ਕਰ ਹਾਂਡੀ ਆਛੇ, ਰਾਜਾ ਕੇ ਕਰ ਸਾਂਡੀ ਗੋ, ਬਾਹਮਣ ਕੇ ਕਰ ਰਾਂਡੀ ਆਛੇ, ਰਾਂਡੀ ਸਾਂਡੀ ਹਾਂਡੀ ਗੋ, ਬਾਣੀ ਇੱਕ ਕਰ ਹੀਂਗ ਆਛੇ, ਪੈਸਰ ਮਾਥੇ ਸਿੰਘ ਗੋ, ਦੇਵਲ ਮਦੇ ਲੀਗ ਆਛੇ, ਲੀਗ ਹੀਗ ਸੀਗ ਗੋ, ਤੇਲ ਮ ਤੇਲੀ ਕੇ ਕਰ ਤੇਲੇ ਆਛੇ, ਜੰਗਲ ਮਦੇ ਬੇਲ ਗੋ, ਮਾਲੀ ਕੇ ਕਰ ਕੇ

ਮਹੱਲਾ ਚੌਥਾ ਕਰ ਪਹਿਲਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਨ ਮਨ ਕਤਕਥਾ ਹਰਨਾਮ ਰਿੱਧ ਬੁੱਧ ਸਿੱਧ ਸੁਖ ਪਾਵੇ ਭੱਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਣ ਜਸੂ ਤਮ ਖਟ ਦਰਸ਼ਨ ਗਾਵੇ ਰਾਮ ਸੰਕਰ ਕਰੋੜ ਤੇ ਤੀਸ ਧਿਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰਵ ਜਸ ਗਾਵੇ ਸਭ ਗਾਵਤ ਜੇ ਤੋ ਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਲ ਸਾਂਝਨਾ ਜਸ ਗਾਇਓ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰਨਾ ਦਾਨ ਦਿਵਾਇਓ ਰਹਾਉ ਤਿਸ ਜਨ ਕੋ ਮਨ ਤਨ ਸਭ ਦੇਵੋ ਜੇਨ ਹਾਰ ਹਰ ਨਾਮ ਸੁਨਾਇਓ ਧਨ ਮਾਇਆ ਸੰਪੇ ਤਿਸ ਦੇਵੋ ਜੇਨ ਹਾਰ ਮੀਤ ਮਿਲਾਇਓ ਖਿਨ ਕਿੰਚਿਤ ਕਿਰਪਾ ਕਰੀ ਜਗਦੀਸਰ ਤਬ ਹਰ ਹਰ ਹਰ ਜਸ ਤਿਆਇਓ ਜਨ ਨਾਨਕ ਕੋ ਹਰ ਭੇਟੇ ਸਵਾਮੀ ਦੁਖ ਹੋ ਮੇਰੋ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਓ ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਾਂ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਜਗਰ ਚੁਕਾਵੈ ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਰ ਉਤਾਰਾ ਰਹਾਓ ਕਹਿ ਨਗਰ ਬਸਤ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਨ ਨਾ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਉ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹਾਜੇ ਸੋ ਸਾਉ ਸੱਚਾ ਬਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰ ਸਦਾ ਸਦਾ ਹਰ ਧਿਆਈਏ ਸੁਖਦਾਤਾ ਜਾਂ ਕਾਂਤ ਨਾ ਪਾਰਾ ਵਾਰਾ ਰਹਾਓ ਅਗਨ ਕੁੰਟ ਮੈਂ ਉਰਦ ਲਿਬਲਾਗਾ ਹਰ ਰਾਖੇ ਉਦਰ ਮੰਜਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਚੜਾਵਣ ਹਾਰ ਜਾਂ ਕਿਹਰ ਦੇ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਅਧਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੇ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਰਹਾਓ ਸੋ ਜਪ ਸੋ ਤਪ ਜਦਾ ਬ੍ਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਈ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਈ ਤੂ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜੀ ਉਹ ਭਾਵੇਂ ਤਵੇ ਛੜਾਈ ਬੈਰਾੜੀ ਰਾਗ ਬੈਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਬਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਰਾਗ ਤੇ ਲੰਘ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬੰ ਗੁਰ ਪ੍ਰਸਾਦ ਯਕ ਅਰਜ ਗੁਪਤਮ ਪੇਸ਼

ਨਾਨਕ ਗੁਣ ਗਾਹੇ, ਜੋ ਦਿਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦਨ ਉਪ, ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕੋ ਬਲਹਾਰ, ਤਿਸ ਕੇ ਸੰਗ ਤਰੇ ਸੰਸਾਰ, ਕੌਣ ਨਾਨਕ ਪ੍ਰਭ ਲੁਚਾ ਪੂਰ, ਸਾਂਝਨਾ ਕੀ ਬਾਛੋ ਧੂਰ, ਤੇ ਲੰਘ ਮਹੱਲਾ ਪੰਜਵਾਂ ਕਰ ਤੀਜਾ। ਮਿਹਰਬਾਨ ਸਾਹਿਬ ਮੇਰਾ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ ਰਹਾਓ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਦ ਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਪਦਗਾਰ। ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹੋ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ, ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ। ਤੇ ਲੰਘ ਮਹੱਲਾ ਪੰਜਵਾਂ ਕਰ ਤੀਜਾ, ਕਰਤੇ ਕੁਦਰਤੀ ਮੁਸਤਾਕ, ਦੀਨ ਦੁਨੀਆ ਏਕ ਤੂੰ ਹੀ, ਸਭ ਖਲਕ ਹੀ ਤੇ ਪਾਕ ਰਾਓ। ਖੇਨ ਮਾਹੇ ਥਾਪ ਥਾਪ ਦਾ ਆਚਰਜ ਤੇਰੇ ਰੂਪ, ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮੈਂ ਦੀਪ, ਖੁਦ ਕਸਮ ਖਲਕ ਜਹਾਨ ਅੱਲੇ, ਮਿਹਰਬਾਨ ਖੁਦ ਆਏ ਦਿਨ ਸਰਹਿਣ, ਜੇ ਤੁਦ ਅਰਾਦੇ ਸੋ ਕਿਉਂ ਦੋਜਕ ਜਾਏ। ਅਜ਼ਰਾਇਲ ਜ਼ਾਰ ਬੰਦੇ ਜਿਸ ਤੇਰਾ ਆਧਾਰ, ਗੁਨੇ ਉਸਕੇ ਸਫਲ ਸਗਲ ਆਪੂ, ਤੇਰੇ ਜਨ ਦੇਖੇ ਦੀਦਾਰ। ਦੁਨੀਆ ਚੀਜ ਫਿਲਹਾਲ ਸਗਲੇ, ਸੱਚ ਸੁਖ ਤੇਰਾ ਨਾਉ, ਗੁਰ ਮਿਲ ਨਾਨਕ ਬੂਝਿਆ, ਸਦਾ ਇੱਕ ਸਗਾਓ। ਤੇ ਲੰਘ ਮਹੱਲਾ ਪੰਜਵਾਂ, ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੇ, ਸੱਚ ਸਾਹ ਬੰਦੀ ਮੋਚ ਰਹਾਓ। ਦੀਦਨੇ ਦੀਦਾਰ ਸਾਹਿਬ ਕਛੂ ਨਹੀਂ ਇਸਕਾ ਮੋਲ, ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਅਤੋਲ, ਦਸਤਗੀਰੀ ਦੇ ਦਿਲਾਵਰ ਤੂੰ ਹੀ, ਤੂੰ ਹੀ ਏਕ ਕਰਤਾਰ, ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਤੇ ਲੰਘ ਮਹੱਲਾ ਪਹਿਲਾ ਕਰ ਦੂਜਾ, ਏਕ ਓਂਕਾਰ ਸਤਿਗੁਰ ਪ੍ਰਸਾਦ, ਜਿਨ ਕੀਆ ਤਿਨ ਦੇਖਿਆ, ਕਿਆ ਕਹੀਏ ਰਹਿ ਪਾਈ, ਆਪੇ ਜਾਣੇ ਕਰੇ ਆਪ, ਜਿਨ ਵਾੜੀ ਹੈ ਲਾਈ, ਰਾਈ ਸਾ ਪਿਆਰੇ ਕਾ ਰਾਈ ਸਾ, ਜਿਤ ਸਦਾ ਸੁਖ ਹੋਈ ਰਹਾਓ। ਜਿਨ ਰੰਗ ਕੰਤ ਨਾ ਰਾਵਿਆ, ਸਾ ਪਛੋਰੇ ਤਾਣੀ, ਹੱਥ ਪਛੋੜੇ ਸਿਰ ਤੁਣੇ, ਜਬ ਰਹਿਣ ਬਿਹਾਣੀ, ਪਛੋਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ, ਤਾਂ ਫਿਰ ਪਿਆਰਾ ਗਾਵੀਏ ਜਬ ਆਵੇਗੀ ਵਾਰੀ। ਕੰਤ ਲੀਆ ਸੁਹਾਗਣੀ ਮੈਂ ਤੇ ਬਿਦ ਬਦ ਵੀ ਇਹ, ਸੇ ਗੁਣ ਮੁਝੇ ਨਾ ਆਵਨੀ ਕਹਿ ਜੀ ਦੋਸਤ ਰੇ, ਜਿਨੀ ਸਖੀ ਸੋ ਰਾਵਿਆ ਤਿੰਨ ਪੁੱਛੋਗੀ ਜਾਏ, ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ। ਹੁਕਮ ਪਛਾਣੇ ਨਾਨਕਾ ਭਉ ਚੰਦਨ ਲਾਵੇ, ਗੁਣ ਕਾਮਣ ਕਾਮਣ ਕਰੇ ਤਉ ਪਿਆਰੇ ਕੋ ਪਾਵੇ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰੇ ਕੋ ਸੋਈ, ਜੇ ਬਹੁ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ, ਧਾਤ ਮਿਲੇ ਪਨ ਤਾਤ ਕੋ ਲਿਬ ਲਿਬੇ ਕੋ ਧਾਵੇ, ਗੁਰਪ੍ਰਸਾਦੀ ਜਾਣੀਏ ਤਉ ਅਨਭਉ ਪਾਵੇ, ਪਾਨਾ ਬਾੜੀ ਹੋਏ ਘਰ ਖਰ ਸਾਰ ਨਾ ਜਾਣੇ, ਰਸੀਆ ਹੋਵੇ ਮੁਸਕਾ ਤਾਂ ਫੁੱਲ ਪਛਾਣੇ, ਅਪਿਓ ਪੀਵੇ ਜੋ ਨਾਨਕਾ ਭਰਮ ਭਰਮ ਸਮਾਵੇ, ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੇ। ਤੇ ਲੰਘ ਮਹੱਲਾ ਚੌਥਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ।

ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕੁਮਕਮ ਜਾਏ, ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋਹੋ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣਹਾਰਾ, ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ, ਤਿਨ ਵਿਟੋ ਨਾਨਕ ਬਾਰਿਆ ਸਦਾ ਸਦਾ ਕੁਰਬਾਨਾ। ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ, ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ। ਜਿੰਨਾ ਹਰ ਸੇਤੀ ਪ੍ਰੜੀ ਤਿੰਨਾ ਜੀ ਪ੍ਰਭ ਨਾਲੇ, ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ। ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ, ਓਏ ਆਪ ਛੁਟੇ ਪਰਵਾਰ ਸਿਉ ਸਭ ਜਗਤ ਛਡਾਇਆ। ਗੁਰ ਪਿਆਰੇ ਹਰ ਸੇਵਿਆ ਗੁਰ ਤਨ ਗੁਰ ਤਨੋ, ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ। ਜੋ ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ, ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ। ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ, ਹਰ ਦਰਗਹਿ ਪਹਿਨਾਈਆਂ ਹਰ ਆਪ ਗੱਲ ਲਾਈਆਂ। ਜੋ ਗੁਰਮੁਖ ਨਾਮ ਧਿਆਇਂਦੇ ਤਿਨ ਦਰਸ਼ਨ ਦੀਜੈ, ਹਮ ਤਿਨ ਕੇ ਚਰਨ ਪਖਾਲਦੇ ਧੂੜ ਕੋਲ ਕੋਲ ਪੀਜੈ। ਪਾਨ ਸੁਪਾਰੀ ਖਾਤੀਆਂ ਮੁਖ ਬੇੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਜਿਨ ਹਰ ਨਾਮਾ ਹਰ ਚੇਤਿਆ ਹਿਰਦੇ ਉਰਤਾਰੇ, ਤਿਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ। ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੇ, ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ। ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ, ਹੋਂ ਗੁਰ ਵਿਟੋਂ ਸਦਵਾਰਿਆ ਜਿਨ ਦਿੱਤੜਾ ਨਾਉ। ਸੋ ਧੰਨ ਗੁਰੂ ਸਾਹਿਬਾ ਸਹਿ ਹਰ ਦੇ ਸੁਨੇਹਾ, ਹੋ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ। ਗੁਰ ਰਚਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ। ਹਰ ਕਾ ਮਾਰਗ ਆਖੀਐ ਕਹੁ ਕਿਤ ਬਿਦ ਜਾਈਐ, ਹਰ ਹਰ ਤੇਰਾ ਨਾਮ ਹੈ ਹਰ ਘਰ ਚ ਲੈ ਜਾਈਐ। ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵੱਡ ਦਾਣੇ, ਹੋ ਸਤਿਗੁਰ ਕੋ ਸਦਬਾਰਿਆ ਗੁਰ ਬਚਨ ਸਮਾਣੇ। ਤੂੰ ਠਾਕਰ ਤੂੰ ਸਾਹਿਬੋ, ਤੂੰ ਹੈ ਮੇਰਾ ਮੀਰਾ, ਤੁਧ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਆਪ

ਕੇ ਸੁਆਮੀ ਬਖਸ਼ੰਦ ਤੂੰ ਹਰੀ। ਹੱਲੇ ਯਾਰਾ ਖੁਸ਼ਖਬਰੀ, ਬਲਬਲ ਜਾਉ ਹੋ ਬਲਬਲ ਜਾਉ, ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹਾਓ। ਕੁਜਾ ਅਹਿਮਦ ਕੁਜਾ ਰਫਤੀ ਕੁਜਾ ਮੈਂ ਰਵੀ, ਦੁਆਰਕਾ ਨਗਰੀ ਰਸ ਬੁਗੋਈ, ਖੂਬ ਤੇਰੀ ਪਗਰੀ।

ਸਾਂਵਲੇ ਬਣਨਾ ਅਸਪਤ ਗਜਪਤ ਨਰੇ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬੰ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਭਾਂਡਾ ਤੋਏ ਬੈਸ ਧੂਪ ਦੇਵੋ ਤਾਉ ਦੂ ਦੇਖੋ ਜਾਵੋ ਦੂਤ ਕਰਮ ਫੁਨ ਸੁਰਤ ਸਮਾਨ ਹੋਏ ਨਿਰਾਸ ਜਮਾਵੋ ਜਪ ਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਉ ਇਹ ਮਨ ਇਟੀ ਹਾਥ ਕਰੋ ਪਨੇਤਰੋ ਨੀਂਦ ਨਾ ਆਵੇ ਰਤਨਾ ਨਾਮ ਜਪੋ ਤਬ ਮਥੀਐ ਇਨ ਵਿਦ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਦ ਸਾਹਿਬ ਰਤ ਰਹੇ ਕਹਿ ਦੇ ਕਹੇ ਕਹੇ ਕਹਿ ਜਾਵੇ ਤੁਮ ਸਰਵ ਨ ਕੋਈ ਭਗਤੀ ਨਾਨਕ ਜਨ ਜਮ ਪਏ ਹੌਸਲਾ ਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਏ ਬਿਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬਾਂਧਿਆ ਸਭ ਜਗ ਭਵੇ ਸੇਵਾ ਕਰੇ ਸੋਚਾ ਕਰੋਏ ਜਲ ਥਲ ਮਈਅਲ ਰਬ ਰਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸੂਹੀ ਮਹੱਲਾ ਪਹਿਲਾ ਕਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਊਜਲ ਕਿਹਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠਣਾ ਉਤਰੇ ਜੇ ਸੋ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਾਂ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ ਆਹਾਂ ਟੱਟੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ ਆਹਾਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਸਿਮਲ ਰੱਖ ਸਰੀਰ ਮੈਂ ਮੈਜਨ ਦੇਖ ਭੁਲਾਨ ਸਿਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਹੋ ਚੱਲ ਲੰਗਾ ਕਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ ਸੂਹੀ ਮਹੱਲਾ ਪਹਿਲਾ ਜਪਤ ਕਾ ਬੰਦ ਬੇੜਲਾ ਜਿੱਤ ਲੰਗੇ ਬਹੇਲਾ ਨਾ ਸਰਬਰਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾਉ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਏ ਮੇਲੇ ਗਾ ਸੋਈ ਮਿਲਿਆ ਹੋਏ ਨਾ ਬੀਛੜੇ ਜੇ ਮਿਲਿਆ ਹੋਈ ਆਵਾ ਗੁਣ ਨਿਵਾਰਿਆ ਹੈ ਸੱਚ ਸੋਈ ਹਉਮੈ ਮਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹਿ ਸਹਿ ਲਿਓ ਸੋ ਖਰਾ ਪਿਆਰਾ ਹਮ ਸਹਿ ਕੇਰੀਆਂ ਦਾਸੀਆਂ ਸੱਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜਿਨ ਕੋ ਪਾਂਡੇ ਭਾਉ ਤਿਨਾ ਸਵਾਰ ਸੀ ਸੁਖੀ ਕਰੇ ਪਸਾਉ ਦੁਖ ਵਿਸਾਰ ਸੀ ਸਹਿ ਸਾਮੂਲੇ ਨਾਏ ਸਰ ਪਰਤਾਰ ਸੀ ਤਿਨਾ ਮਿਲਿਆ ਗੁਰਿਆਏ ਜਿਨ ਕੋ ਲਿਖਿਆ ਅੰਮ੍ਰਿਤ ਕਾ ਨਾਉ ਦੇਵੇ ਦਿਖਿਆ ਚਾਲੇ ਸਤਿਗੁਰ ਭਾਏ ਭਵੇ ਨਾ ਪੀਖਿਆ ਜਾਂ ਕੋ ਮਹਿਲ ਹਜੂਰ ਦੂਜੇ ਨੇ ਵੇਖਿਸ ਦਰਦਰਵਾਣੀ ਨਾਹੇ ਮੂਲੇ ਪੁੱਛ ਤਿਸ ਛੂਟੇ ਤਾਂ ਕੇ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤ ਹੈ ਕੋਏ ਢਾਏ ਉਸਾਰੇ ਸਾਜ ਜਾਣੇ ਸਭ ਸੋਏ ਨੌ ਨਾਨਕ ਬਖਸੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ ਪਾਂਡਾ ਅੱਛਾ ਸੋਏ ਜੋ ਤਿਸ ਭਾਸੀ ਪਾਂਡਾ ਅਤਮਲੀਨ ਹੱਛਾ ਤੋਤਾ ਹੱਛਾ ਨਾ ਹੋਏ ਸੀ ਪਾਂਡਾ ਅਤਮਲੀਨ ਤੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ ਇੱਤ ਦੁਆਰੇ ਤੋਏ ਹੱਛਾ ਹੋਏ ਸੀ ਮੇਰੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇ ਇਹ ਕਰਮ ਕਮਾਏ ਤੇ ਆਓ ਸੀ ਅੰਮ੍ਰਿਤ ਤਰਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਬਾਜਾ ਬਾਏ ਸੀ ਮਾਨਸ ਕਿਆ ਬੇਚਾਰਾ ਤੇ ਲੋਕ ਸੁਣਾਏ ਸੀ ਨਾਨਕੇ ਆਪ ਨਿਹਾਲ ਸਭ ਕੁਲ ਤਾਰ ਸੀ ਸੂਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਬਹਿ ਭੋਗੀ ਹੋਵੇ ਖਾਏ ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ ਤੇਰਾ ਸਦੜਾ ਸੁਣੀ ਜੇ ਭਾਈ ਜੇ ਕੋ ਬਹਿ ਅਲਾਏ ਰਹੋ ਜੈਸਾ ਬੀਜੇ ਸੋਲਣੇ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵੀ ਜੇ ਸਣ ਨਿਸਾਣੇ ਜਾਏ ਤੈਸੋ ਜੈਸਾ ਕਾਢੀਏ ਜੈਸੀ ਕਾਰ ਕਰਾਏ ਜੋ ਦਮ ਚਿੱਤ ਨਾ ਆਵੇ ਸੋ ਦਮ ਬਿਰਥਾ ਜਾਏ ਇਹੋ ਤਨ ਵੇਚੀ ਬਹਿ ਕਰੀ ਜੇ ਕੋ ਲੈ ਬਿਕਾਏ ਨਾਨਕ ਕੰਮ ਨਾ ਆਵੀ ਜਿੱਤ ਤਨ ਨਾਹੀ ਸੱਚਾ ਨਾ ਆਓ ਸੂਹੀ ਮਹੱਲਾ ਪਹਿਲਾ ਕਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਤਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਐ
ਜੋਗ ਨਾ ਮੁੰਦੀ ਮੁੰਡ ਮੰਡਾਈਏ, ਜੋਗ ਨਾ ਸਿੰਘੀ ਵਾਈਏ, ਅੰਜਨ ਮਾਹਿ ਨਿਰੰਜਨ ਰਹੀਏ, ਜੋਗ ਜੁਗਤ ਇਹ ਪਾਈਏ, ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ ਰਾਹ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਏ, ਜੋਗ ਨਾ ਦੇਸ ਦਸੰਤਰ ਭਵੀਏ, ਜੋਗ ਨਾ ਤੀਰਥ ਨਾਈਏ, ਅੰਜਨ ਮਾਹਿ ਨਿਰੰਜਨ ਰਹੀਏ, ਜੋਗ ਜੁਗਤ ਇਹ ਪਾਈਏ, ਸਤਿਗੁਰ ਭੇਟੇ ਤਾਂ ਸਹਿਸਾ ਤੂਟੇ, ਤਾਵਤ ਬਰਜ ਰਹਾਈਏ, ਨਿਚਾਰ ਚਰੇ ਸਹਿਜ ਤੁਨ ਲਾਗੇ, ਕਰ ਹੀ ਪਰਚਾ ਪਾਈਏ, ਅੰਜਨ ਮਾਹਿ ਨਿਰੰਜਨ ਰਹੀਏ, ਜੋਗ ਜੁਗਤ ਇਹ ਪਾਈਏ, ਨਾਨਕ ਜੀਵਤਿਆਂ ਮਰ ਰਹੀਏ, ਐਸਾ ਜੋ ਕਮਾਈਏ, ਵਾਜੇ ਵਾਜੋ ਸਿੰਘੀ ਵਾਜੇ, ਤੋ ਨਿਰਪਉ ਪਦ ਪਾਈਏ, ਅੰਜਨ ਮਾਹਿ ਨਿਰੰਜਨ ਰਹੀਏ, ਜੋਗ ਜੁਗਤ ਪਾਈਏ, ਸੂਹੀ ਮਹੱਲਾ ਪਹਿਲਾ, ਕੌਣ ਤੇਰਾ ਜੀ ਕਵਣ ਤਲਾ, ਤੇਰਾ ਕਵਣ ਸੁਰਾ ਬੁਲਾਵਾ, ਕੌਣ ਗੁਰੂ ਕਹਿ ਪੈ ਦਿਖਿਆ ਲੇਵਾ, ਕਹਿ ਪੈ ਮੁੱਲ ਕਰਾਵਾ, ਮੇਰੇ ਲਾਲ ਜੀ ਉਹ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਈਲ ਭਰਪੁਰ ਲੀਣਾ, ਤੂੰ ਆਪੇ ਸਰ ਸਮਾਣਾ ਰਹਾਓ, ਮਨ ਤਾਰਾ ਜੀ ਚਿੱਤ ਤਲਾ, ਤੇਰੀ ਸੇਵ ਸਰਾਹ ਕਮਾਵਾ, ਕਟ ਪੀਤਰ ਸੋ ਸੋਹ ਤੋਲੀ, ਇਨ ਵਿਧੀ ਚਿੱਤ ਰਹਾਵਾ, ਆਪੇ ਕੰਡਾ ਤੋਲ ਤਰਾ ਜੀ, ਆਪੇ ਤੋਲਣਹਾਰਾ, ਆਪੇ ਦੇਖੇ ਆਪੇ ਬੂਜੇ, ਆਪੇ ਹੈ ਵਣਜਾਰਾ, ਅੰਦਲਾ ਨੀਚ ਜਾਤ ਪਰ ਦੇਸੀ, ਖਿਨ ਆਵੇ ਤਿਲ ਜਾਵੇ, ਤਾਂ ਕੀ ਸੰਗਤ ਨਾਨਕ ਰਹਿਦਾ, ਕਿਉ ਕਰ ਮੂੜਾ ਪਾਵੇ, ਰਾਗ ਸੂਹੀ ਮਹੱਲਾ ਚੌਥਾ, ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ, ਮਨ ਰਾਮ ਨਾਮ ਆਰਾਧਿਆ, ਗੁਰ ਸ਼ਬਦ ਗੁਰੂ ਗੁਰ ਕੇ, ਸਭ ਇੱਛਾ ਮੰਤਨ ਪੂਰੀਆਂ, ਸਭ ਚੁੱਕਾ ਡਰ ਜਮ ਕੇ, ਮੇਰੇ ਮਨ ਗੁਣ ਗਾਵੋ, ਰਾਮ ਨਾਮ ਹਰ ਕੇ ਗੌਰ ਤੁਠੇ, ਮਨ ਪ੍ਰਬੋਧਿਆ ਹਰ ਪੀਆ, ਰਸ ਗਟ ਕੇ ਰਹਾਓ, ਸਤਸੰਗਤ ਉਤਮ ਸਤਿਗੁਰ ਕੇਰੀ, ਗੁਣ ਗਾਵੇ ਹਰ ਪ੍ਰਭ ਕੇ, ਹਰ ਕਿਰਪਾ ਧਾਰ ਮੇਲੋ, ਸਤਸੰਗਤ ਹਮ ਧੋਵੇ ਪਗ ਜਨ ਕੇ, ਰਾਮ ਨਾਮ ਸਭ ਹੈ ਰਾਮ ਨਾਮਾ, ਰਸ ਗੁਰਮਤ ਰਸ ਰਸ ਕੇ, ਹਰ ਅੰਮ੍ਰਿਤ ਹਰ ਜਲ ਪਾਇਆ, ਸਭ ਲਾਥੀ ਤਿਸ ਤਿਸ ਕੇ, ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਬੀਚਿਓ ਸਿਰ, ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਹੋ ਲਾਜ ਜਨ ਕੇ, ਸੂਹੀ ਮਹੱਲਾ ਚੌਥਾ, ਹਰ ਹਰ ਨਾਮ ਭਜਿਓ ਪ੍ਰਖੋਤਮ, ਸਭ ਇਨਸੇ ਦਾਲਦ ਦਲਗਾ, ਭਉ ਜਨ ਮਰਣਾ ਮੇਟਿਓ, ਗੁਰ ਸ਼ਬਦੀ ਹਰ ਅਸਤਰ ਸੇਵ ਸੁਖ ਸਮਗਾ, ਮੇਰੇ ਮਨ ਭਜ ਰਾਮ ਨਾਮ ਅਤ ਬਿਰਗਾ, ਮੈਂ ਮਨ

ਗੁਰ ਤੁੱਠੇ ਹਰ ਪਦੇਸਿਆ ਹਰ ਭੇਟਿਆ ਰਾਉ ਨੇ ਸੰਗ ਰਹਾਉ ਮੁੰਦਿਆਣੀ ਮਨਮੁਖੀ ਫਿਰੇ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਲੰਗ ਹਾਂ ਮਹਿਲ ਪਰੇ ਦੋ ਚਾਰੀਆਂ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤਸਰ ਨਵਲਾਇਆ ਸਭ ਲਾਥੇ ਕਿਲ ਬਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਆਂਦਨ ਕਰਮ ਕਰੇ ਬਹੁਤ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਈ ਰਹਾਓ ਜਪਤਾ ਸੰਜ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾਂ ਬਹਾਨਾ ਦੂਜੇ ਪਾਏ ਖੁਆਈ ਬਾਹਰ ਭੇਕ ਬਹੁ ਚਿਤਰਾਏ ਮਨੁਆ ਦੈ ਤੇ ਧਾਵੇ ਹਉਮੈ ਵਿਆਪਿਆ ਸ਼ਬਦ ਨਾ ਚੀਨੇ ਫਿਰ ਜੁਨੀ ਆਵਾਏ ਨਾਨਕ ਨਦਰ ਕਰੇ ਸੋ ਬੂਜੇ ਸੋ ਜਨ ਨਾਮ ਧਿਆਏ ਗੁਰਪ੍ਰਸਾਦੀ ਇੱਕੋ ਬੂਜੇ ਇੱਕ ਸਮਾਏ ਸਮਾਏ ਸੂਹੀ ਮਹੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸੰਤ ਵਸਾਈ ਤਿਸ਼ਨਾ ਗਨ ਬੁਝੀ ਖਿੰਨ ਅੰਤਰ ਗੁਰ ਮਿਲੀਏ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ ਹੋ ਹਰ ਪ੍ਰਭ ਪਿਆਰਾ ਢੂੰਡ ਟੁਡਾਈ ਸਤਸੰਗਤ ਮਿਲ ਹਰ ਰਸ ਪਾਈ ਧਰਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁੱਠਾ ਮੇਲੇ ਹਰ ਪਾਈ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਆਨੰਦ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸਮਾਣੇ ਰਹਾਉ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨਮੁਖ ਮੁਗਦ ਨਰ ਕੋਰਾ ਹੋਏ ਜੇ ਸੋ ਲੋਚੇ ਰੰਗ ਨਾ ਹੋਵੇ ਕੋਈ ਨਦਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੂਹੀ ਮਹੱਲਾ ਚੌਥਾ ਜੇਵਾ ਹਰ ਰਸ ਰਹੀ ਅਗਾਏ ਗੁਰਮੁਖ ਪੀਵੈ ਸਹਿ ਸਮਾਏ ਹਰ ਰਸ ਜਨ ਚਾਖੋ ਜੇ ਭਾਈ ਤੋ ਕਤ ਅਨਤ ਸਾਧ ਲੋ ਭਾਈ ਰਹਾਓ ਗੁਰਮਤਿ ਰਸ ਰਾਖੋ ਅਰਧਾਰ ਹਰ ਰਸ ਰਾਤੇ ਰੰਗ ਮਰਾਰ ਮਨਮੁਖ ਹਰ ਰਸ ਚਾਖਿਆ ਨਾ ਜਾਏ ਹਉਮੈ ਕਰੇ ਬਹੁਤੀ ਮਿਲੇ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਸੂਹੀ ਮਹੱਲਾ ਚੌਥਾ ਕਰ ਛੇਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰਦਾਸੀ ਸੁਤੇ ਕਿਸਨ ਉਤਰਿਆ ਘਰ ਜੇ ਸਜਾਏ ਹਰ ਕੀ ਕਥਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁੱਖ ਭੂਖ ਸਭ ਲੈ ਜਾਏ ਰਹਾਉ ਰਬਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਗਾਏ ਪਤਤ ਜਾਤ ਉੱਤਮ ਭਇਆ ਚਾਰ ਬਰਨ ਪਏ ਪੱਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੁਕ ਛੀਪਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦੇ ਓਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੜਸਤ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੂਹੀ ਮਹੱਲਾ ਚੌਥਾ ਤਿੰਨੀ ਅੰਤਰ ਹਰ ਧਿਆਇਆ ਜਿਨ ਕੋ ਤਰ ਲਿਖਿਆ ਲਿਖ ਤਲੇ ਲਾਰਾ ਤਿੰਨ ਕੀ ਵਕੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਉ ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੇ ਸੋ ਉਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹਕਾਰਾ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਤਿੰਨ ਕੀ ਸੇਵਾ ਤੇ ਹਰ ਪਾਈਏ ਸਿਰ ਨਿੰਦਕ ਕੈ ਪਵੇ ਚਾਰਾ ਜਿਸ ਘਰ ਵਿਰਤੀ ਸੋਈ ਜਾਣੇ ਜਾਗਤ ਗੁਰੂ ਨਾਨਕ ਪੂਛ ਕਰੋ ਬਿਚਾਰਾ ਚੌਂ ਪੀੜੀ ਆ ਜੁਗਾਦ ਬਖੀਲੀ ਕਿਨੇ ਨ ਪਾਇਓ ਹਰ ਸੇਵਕ ਭਾਏ ਨਿਸਤਾਰਾ ਸੂਹੀ ਮਹੱਲਾ ਚੌਥਾ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਹੋਰਤ ਬਿਦਲਿਆ ਨਾ ਜਾਈ ਹਰ ਧਨ ਸਾਂਚੇ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਓ ਸਤਸੰਗਤੀ ਸੰਗ ਹਰ ਧਨ ਘਟੀਏ ਹੋਰ ਥੈ ਹੋਰ ਤੋਂ ਪਾਏ ਹਰ ਧਨ ਕਿਤੇ ਨਾ ਪਾਈ ਹਰ ਰਤਨੇ ਕਾ ਵਪਾਰੀਆ ਹਰ ਰਤਨ ਧਨ ਬੇਹਾ ਜੇ ਕੱਚੇ ਕੇ ਵਪਾਰੀਆ ਵਾਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਵੇ ਹਰਮਾਨਕ ਹਰ ਧਨੇ ਨਾਲ ਅੰਮ੍ਰਿਤ ਵੇਲੇ ਬੱਤੇ ਹਰ ਭਗਤੀ ਹਰ ਲਿਵਲਾਈ ਹਰ ਧਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨੀ ਘੁੱਟੇ ਨਾਹੀ ਹਾਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਚੋ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਰ ਧਨ ਅਗਨੀ ਤਸਕਰੇ ਪਾਣੀਏ ਜਮਦੂਤੇ ਕਿਸੇ ਕਾ ਗਵਾਇਆ ਨਾ ਜਾਈ ਹਰ ਧਨ ਕੋ ਚੱਕਾ ਨੇੜ ਨਾ ਆਵੇ ਜਮ ਜਾ ਗਾਤੀ ਡੰਡ ਨਾ ਲਗਾਈ

ਹਲਤੇ ਵਿੱਚ ਸਾਕਤ ਦਹੇਲੇ ਪਏ ਹੱਥੋਂ ਚੁੜ ਗਿਆ ਅੱਗੇ ਪਲਤ ਸਾਕਤ ਹਰ ਦਰਗਹਿ ਢੋਈ ਨਾ ਪਾਈ ਇਸ ਹਰ ਤਨ ਕਾ ਸਹੁ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ ਇਸ ਹਰ ਤਨੇ ਕਾ ਤੋਟਾ ਕਦੇ ਨਾ ਆਵੇ ਜਨ ਨਾਨਕ ਕੋ ਗੁਰਸੋ ਜੀ ਪਾਈ ਸੂਹੀ ਮਹੱਲਾ ਚੌਥਾ ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੇ ਸੋ ਭਗਤ ਸੋ ਪ੍ਰਮਾਣ ਤਿਸ ਕੀ ਮਹਿਮਾ ਕਿਆ ਬਾਣੀ ਹੈ ਜਿਸ ਕੈ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਏ ਜਿਉ ਲਾਏ ਸਤਿਗੁਰੂ ਨਾਲ ਧਿਆਨ ਰਹਾਓ ਸੋ ਸਤਿਗੁਰੂ ਸਾਹ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਏ ਪਰਮ ਨਿਧਾਨ ਜੋ ਦੂਜੇ ਪਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੀਰ ਦੇ ਸੋ ਨੇਫਲ ਸਭ ਗਿਆਨ ਜਿਸਨੋ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਏ ਪਵੇ ਸੋ ਪਾਵੇ ਦਰਗਮਾਨ ਜੋ ਬਿਨਤੀ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗਮਾਨ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸ ਦਾਸ ਕਹੇ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇ ਹਾਹੋ ਕਰੀ ਬਖਿਆਨ ਸੂਹੀ ਮਹੱਲਾ ਚੌਥਾ ਕਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਣ ਨਾ ਸਕੋ ਤੂੰ ਠਾਕਰੂ ਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉਂ ਭਾਵੇ ਤੋਂ ਰੱਖ ਮੇਰੇ ਸਾਹਿਬ ਮੈਂ ਤੁਝ ਬਿਨਾ ਬੰਨਾ ਕੋਈ ਰਹਾਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾ ਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਗੰਤਰੀ ਜੈ ਬੱਕਰੀ ਸਿੰਘ ਕੱਤੇ ਥਾਂ ਰਾਖੇ ਮਨ ਹਰ ਜਪ ਭਰਮ ਪਉ ਦੂਰ ਕੀ ਜੈ ਹਰ ਕੀ ਵੜਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇ ਵਾਏ ਜਿਉਂ ਧਰਤੀ ਚੰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਆ ਤੁਦ ਪਹਿ ਆਖ ਸੁਣਾਈਐ ਬੁਰਾ ਭਲਾ ਤੁਦ ਸਭ ਕਿਛ ਸੂਝੇ ਜਿਹਾ ਕੋ ਕਰੇ ਤੇਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੇ ਬੁਰਾ ਭਲਾ ਤੁਦ ਸਭ ਕਿਛ ਸੂਝੈ ਤੁਦ ਭਾਵੇ ਤਿਵੇ ਬੁਲਾਵੇ ਰਹਾਓ ਸਭ ਮੋਹ ਮਾਇਆ ਸਰੀਰ ਹਰ ਕੀ ਆ ਵਿੱਚ ਦੇਹੀ ਮਾਨਕ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਦੇਵੈ ਇੱਕ ਮਾਨਮਕ ਧੰਦ ਪੇਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤੇ ਹਾ ਕੋ ਹੋਵੇ ਬਿਨ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਏ ਜਿਸ ਨੂੰ ਤੁਧ ਪਾਵੇ ਤਿਸ ਨੂੰ ਨਾ ਤੂੰ ਮੇਲੇ ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮੇਲੇ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਪਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨ ਕੇ ਹਉਮੈ ਰੋਗ ਗਏ ਰਾਉ ਬ੍ਰਹਮਾ ਵਿਸ਼ਨੁ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀ ਤਿਸੇ ਨਾ ਚੇਤੇ ਬਪੜੇ ਹਰ ਗੁਰਮੁਖ ਸੋ ਜੀ ਪਾਈ ਹਉਮੈ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁੱਖ ਭਾਰੀ ਗੁਰਪ੍ਰਸਾਦੀ ਕੋ ਬਿਰਲਾ ਝੂਟੇ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਪਾਰੋ ਨਾਨਕ ਆਪੇ ਵੇਖਰ ਬਿਕਸੇ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਵਰ ਜਾਏ ਕਿਛ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਿਛੁ ਨਾ ਹੋਵੇ ਜਿਉ ਹਰ ਭਾਵੇ ਤਿਉ ਰੱਖੀਏ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋ ਨਾਹੀ ਜੇ ਕਿਛ ਅਕਾਰ ਹਮ ਸਾਕੇ ਜਿਉ ਭਾਵੇ ਤਿਵੇ ਬਖਸ਼ ਰਹਾਓ ਸਭ ਜੀਉ ਪਿੰਡ ਦੀ ਆ ਤੁਧ ਆਪੇ ਤੁਧ ਆਪੇ ਕਰੇ ਲਾਇਆ ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੇ ਜਿਹਾ ਤੁਧ ਧੁਰ ਲਿਖ ਪਾਇਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ ਇੱਕ ਮਨਮੁਖ ਕਰੇ ਸੇ ਰੋਵੇ

ਸਤਿਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਕ ਦਿਖਲਾਈ ਸਵਾ ਸਾਂਗ ਉਤਾਰ ਥੰਮਿਓ ਪਾਸਾਰਾ ਤਬੇ ਕੋਈ ਕੰਕਾਰਾ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤੇ ਗਹਿਓ ਕਤੇ ਗਏਓ ਉਹ ਕਤ ਤੇ ਆਇਓ ਰਹਾਓ ਜਲਤੇ ਉਠੇ ਅਨਕ ਤਰੰਗਾ ਅਨਕ ਭੁਖਨ ਕੀਨੇ ਬਹੁਰੰਗਾ ਬੀਜ ਬੀਜ ਵੇ ਦੇਖਿਓ ਬਹੁ ਪ੍ਰਕਾਰਾ ਫਲ ਭਾਕੇ ਤੇ ਏਕੰਕਾਰਾ ਸਹਿਸ ਘਟਾ ਮੈਂ ਏਕ ਆਕਾਸ ਘਟ ਪੂਟੇ ਤੇ ਉਹੀ ਪ੍ਰਕਾਸ ਭਰਮ ਲੋਭ ਮੋਹ ਮਾਇਆ ਬੇਕਾਰ ਭਰਮ ਝੂਟੇ ਤੇ ਏਕੰਕਾਰ ਉਹ ਅਵਨਾਸੀ ਬਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹਉ ਮਿਮਲ ਧੋਈ ਕਹੁ ਨਾਨਕ ਮੇਰੀ ਪਰਮ ਗਤ ਹੋਈ ਸੂਹੀ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਜ ਬਿੰਦੂ ਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੋ ਰੱਖੋ ਲਾਜ ਤੇਰੀ ਸ਼ਨ ਪੂਰਨ ਦਇਆਲਾ ਤੁਜ ਬਿਨ ਕਵਣ ਕਰੇ ਪ੍ਰਤਪਾਲਾ ਰਹੋ ਜਲ ਤਲ ਮਈਲ ਰਹਿਆ ਭਰਪੂਰ ਨਿਕਟ ਵਸੇ ਨਾਹੀ ਪ੍ਰਭ ਦੂਰ ਲੋਕ ਪਤੀ ਯਾਰੇ ਕਛੂ ਨਾ ਪਾਈਐ ਸਾਚ ਲੱਗੇ ਤਾਂ ਹਮੇ ਜਾਈਐ ਜਿਸ ਨੂੰ ਲਾਏ ਲਏ ਸੋ ਲਾਗੇ ਗਿਆਨ ਰਤਨ ਅੰਤਰ ਤੇ ਸਜਾ ਜਾਗੇ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੋ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਸੂਹੀ ਮਹੱਲਾ ਪੰਜਵਾਂ ਧੰਨ ਸੁਹਾਗਣ ਜੋ ਪ੍ਰਭੂ ਪਛਾਣੇ ਮਾਨੇ ਹੁਕਮ ਤਜੇ ਬਮਾਨੇ ਪ੍ਰਿਓ ਸਿਓ ਰਾਤੀ ਰਲੀਆਂ ਮਾਨੇ ਸੁਣ ਸਖੀਏ ਪ੍ਰਭ ਮਿਲਣ ਨਿਸਾਨੀ ਸੁਣ ਸਖੀਏ ਪ੍ਰਭ ਮਿਲਣ ਨਿਸਾਨੀ ਮਨ ਤਨ ਅਰਪ ਤਜ ਲਾਜ ਲੋਕਾਂ ਨੀ ਰਹਾਓ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭਾਵੇ ਸਾ ਸੁਹਾਗਣ ਅੰਕ ਸਮਾਵੇ ਗਰਬ ਗਹੇਲੀ ਮਹਲ ਨਾ ਪਾਵੇ ਫਿਰ ਪਛਤਾਵੇ ਜਬ ਰਹਿਣ ਬੇਹਾਵੇ ਕਰਮਹੀਣ ਮਨਮੁਖ ਦੁੱਖ ਪਾਵੇ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਨਸੀ ਰਿਹਾ ਭਰਪੂਰ ਜਨ ਨਾਨ ਗਾਵੇ ਦੇਖ ਹਦੂਰ ਸੂਹੀ ਮਹੱਲਾ ਪੰਜਵਾਂ ਗ੍ਰਹਿ ਬਸ ਗੁਰ ਕੀ ਨਾ ਹੋ ਕਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮੱਗਰੀ ਮੈਂ ਕਰ ਕੀ ਜੋੜੀ ਆਸ ਪਿਆਸੀ ਪੇਰ ਕੋ ਲੋੜੀ ਕਵਨ ਕਹਾ ਗੁਣ ਕੰਤ ਪਿਆਰੇ ਸੁਗੜ ਸਰੂਪ ਦਿਆਲ ਮਰਾਰੇ ਰਹਾਉ ਸਤ ਸਿਗਾਰ ਪਾਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਬਸਤਰ ਗਹਿਣੇ ਬਣੇ ਸੁਹਾਵੇ ਤਨ ਸਭ ਸੁਖ ਪਾਵੇ ਜਾਂ ਫਿਰ ਘਰ ਆਵੇ ਗੁਣ ਕਾਮਨ ਕਰ ਕੰਤ ਰਿਝਾਇਆ ਬਸ ਕਰ ਕੇ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਨ ਤਿਆਗੀ ਪ੍ਰਿਓ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਸੁਬਿਛਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਫਿਰ ਧਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮਕਿਓ ਹੀਓ ਮਿਲਨ ਪ੍ਰਤਾਈ ਖੋਜਤ ਚਰਿਓ ਦੇਖਿਓ ਪ੍ਰਿਯ ਜਾਈ ਸੁਨਤ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਬਿਛਾਈ ਭਰਮ ਭਰਮ ਆਇਓ ਤੋ ਨਦਰ ਨਾ ਪਾਈ ਕਿਨ ਬਦਹੀਰੋ ਧੀਰੇ ਨਿਮਾਨੋ ਮਿਲ ਸਾਜਨ ਹੋ ਤੁਜ ਕੁਰਬਾਨੋ ਰਹਾਓ ਏਕਾ ਸਹਿਜ ਬਿਛੀ ਤਨ ਕੰਤਾ ਧਨ ਸੂਤੀ ਪਿਰ ਸਦ ਜਾਗੰਤਾ ਪੀਓ ਮਧਰੋ ਧਨ ਬਨਵੰਤਾ ਮਤਵੰਤਾ ਧਨ ਜਾਗੇ ਜੇ ਪਿਰ ਬੋਲੰਤਾ ਪਈ ਨਿਰਾਸੀ ਬਹੁਤ ਦਿਨ ਲਾਗੇ ਦੇਥ ਦਿਸੰਤਰ ਮੈਂ ਸਗਲੇ ਝਾਗੇ ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ ਪਇਓ ਕਿਰਪਾਲ ਸਤਸੰਗ ਮਿਲਾਇਆ ਬੂਝੀ ਤਪਤ ਘਰੇ ਪਿਰ ਪਾਇਆ ਸਗਲ ਸਿਗਾਰ ਹੁਣ ਮੁਝੇ ਸੁਹਾਇਆ ਕਹੁ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਾਂ ਤੈ ਪਿਰਹਿ ਪਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸਮਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤਰਾਈ ਓ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇ

0: ਸਾਰੇ ਕਿਆ ਸੇਵ ਕਮਾਵੋ ਕਿਆ ਕਹਿਰੀ ਜਾਵੋ ਬਿਦ ਕਿਤ ਪਾਵੋ ਦਰ ਸਾਰੇ ਮਿਤ ਨਹੀਂ ਪਾਈਏ ਅੰਤ ਨਾ ਲਈਏ ਮਨ ਧਰਸੇ ਚਰਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲੱਗ ਗਏ ਸੰਤ ਰੇ ਨਾਰੇ ਜਨ ਨਾਨਕ ਕਹੋ ਗੁਰ ਕਿਰਪਾ ਤਾਰੀ ਪ੍ਰਭ ਹੱਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬਹੁਤਾ ਮਹਲ ਨਾ ਪਾਵੇ ਕਹਿ ਤੋ ਪਹੁਤਾ ਜੋ ਪ੍ਰਿਯ ਮਾਨੇ ਤਿਨ ਕੀ ਰੀਸਾ ਕੂੜੇ ਮੂਰਖ ਕੀ ਹਾਠੀ ਸਾਰਾ ਭੇਖ ਦਿਖਾਵੇ ਸੱਚ ਨਾ ਕਮਾਵੇ ਕਹਿ ਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਇ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ ਕਹ ਨਾਨਕ ਪ੍ਰਭ ਬਿਨੋ ਸੁਨੀ ਜੈ ਕੋ ਚਿਲ ਕਠੋਰ ਕਾਮੀ ਮੁਕਤ ਕੀ ਜੈ ਦਰਸ਼ਨ ਦੇਖੇ ਕੀ ਵੜਿਆਈ ਤੁਮੇ ਸੁਖਦਾ ਤੇ ਪੁਰਖ ਸੁਭਾਈ ਰਹਾਓ ਦੂਜਾ ਸੂਹੀ ਮਹੱਲਾ ਪੰਜਵਾ ਮੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ ਬੁਝੇ ਨਾ ਇਆਨਾ ਮਾਇਆ ਮੋਹ ਰੰਗ ਲਿਪਟਾ ਨਾ ਰਹਾਓ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਸਾਜਨਾ ਕਾ ਦਰਸਨਾ ਡੀਠਾ ਕਬੂ ਨਾ ਸਮਝੇ ਅਗਿਆਨ ਗਵਾਰਾ ਬਾਰ ਬਾਰ ਲਪਟੇ ਜੰਜਾਰਾ ਰਹਾਓ ਬਿਖੇ ਨਾਥ ਕਰਨ ਸੁਣ ਭੀਨਾ ਹਰ ਜਸ ਸੁਸਨਤ ਆਲਸ ਮਨ ਕੀਨਾ ਦ੍ਰਿਸ਼ਟ ਨਾ ਇਰੇ ਪਿਖਤ ਅੰਧੇ ਛੋੜ ਜਾਏ ਝੂਠੇ ਸਭ ਤੰਦੇ ਰਹਾਓ ਕਹ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੋਹੇ ਸਾਧ ਸੰਗ ਦੀ ਜੈ ਤੋ ਕਿਛ ਪਾਈਐ ਜੋ ਹੋਈਏ ਰਹਿਣਾ ਜਿਸੇ ਬਜਾਏ ਤਿਸ ਨਾਮ ਲੈ ਨਾ ਰਹਾਓ ਸੂਹੀ ਮਹੱਲਾ ਪੰਜਵਾਂ ਘਰ ਮੈਂ ਠੱਕ ਨਦ ਨਾ ਆਵੇ ਗੱਲ ਮੈਂ ਪਾਹੁਣ ਲੈ ਲਟਕਾਵੇ ਪਰ ਮੈਂ ਪੂਲਾ ਸਾਖਤ ਫਿਰਤਾ ਨੀਰ ਬਲੋ ਲੈ ਖਪ ਖਪ ਮਰਤਾ ਰਹਾਓ ਜਿਸ ਪਾਹਨ ਕੋ ਠਾਕਰ ਕਹਿਤਾ ਉਹ ਪਾਹਣ ਲੈ ਉਸ ਕੋ ਡੁਬਤਾ ਗੁਣੇ ਹਾਰ ਲੂਣ ਹਰਾਮੀ ਪਹਾੜ ਨਾਮ ਨਾ ਪਰ ਗਰਾਮੀ ਗੁਰਮਿਲ ਨਾਨਕ ਠਾਕਰ ਜਾਤਾ ਜਲ ਥਲ ਮਈਅਲ ਪੂਰਨ ਵਿਧਾਤਾ ਸੂਹੀ ਮਹੱਲਾ ਪੰਜਵਾਂ ਲਾਲਨ ਲਾ ਰਾਬਿਆ ਕਵਨ ਗਤੀ ਰੀ ਸਖੀ ਬਤਾਵੋ ਮੁਝੇ ਮਤੀ ਰੀ ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕਹਿ ਰੰਗ ਰਤੀ ਰਹਾਓ ਪਾਮ ਲੋਵੋ ਸੰਗ ਨੈਣ ਪਤੀਰੀ ਜਹਾਂ ਪਠਾਵੋ ਜਾਉ ਤੱਤੀ ਰੀ ਜਪ ਤਪ ਸੰਜਮ ਦਿਓ ਜਤੀਰੀ ਇੱਕ ਨਿਮਕ ਮਿਲਾਵੋ ਮੋਹੇ ਪ੍ਰਾਣ ਪਤੀਰੀ ਮਾਣ ਤਾਣ ਅਹਮਬਦ ਹਤੀਰੀ ਸਾ ਨਾਨਕ ਸੁਹਾਗਵਤੀਰੀ ਸੂਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਅਧਾਰਾ ਤੁਝ ਹੀ ਪੇਖ ਪੇਖ ਮਨ ਸਾ ਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿੱਤੇ ਨਾ ਵਿਸਰੇ ਕਾਹੂ ਬੇਰਾ ਰਹਾਓ ਬੈਖਰੀ ਦਹਾਉ ਦਾਥਰ ਤੇਰਾ ਤੂੰ ਭਾਰੂ ਠਾਕਰ ਗੁਣੀ ਗਹੇਰਾ ਕੋਟ ਦਾ ਜਾਂ ਕੇ ਦਰਬਾਰੇ ਨਿਮਕ ਨਿਮਕ ਬਸੇ ਤਿਨੇ ਨਾਲੇ ਹੋਂ ਕਿਛ ਨਾ ਹੀ ਸਭ ਕੀ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੁਖ ਮਹਲ ਜਾਂ ਕੇ ਉੱਚ ਦੁਆਰੇ ਤਾਂ ਮੈਂ ਬਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਬਿਰਲੇ ਕਾਹੂ ਨੇਤਰੋਂ ਡੀਠੀ ਰਹਾਓ ਤੈ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਨਾ ਜੀਵਨ ਸੋਗ ਨਾ ਹਰਖਾ ਸੱਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾਂ ਜਾਂ ਕੇ ਦਰਸ ਪਾਪ ਕੋਟ ਤਾਰੇ ਭੇਟਤ ਸੰਗੇ ਭਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚੇ ਤਾਰੇ ਰਹਾਓ ਜਾਂ ਕਾ ਸ਼ਬਦ ਸੁਨਤ ਸੁਖ ਸਾਰੇ ਜਾਂ ਕੀ ਟਹਿਲ ਜਮਦੂਤ ਬਿਦਾਰੇ ਜਾਂ ਕੀ ਧੀਰ ਕੇਸ ਮਨੇ ਸੁਧਾਰੇ ਜਾਂ ਕੇ ਸਿਮਰਨ ਮੁਖ ਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿਨੇ ਸਦ ਬਲਿਹਾਰੇ ਸੂਹੀ ਮਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸੁਧਾਰੇ ਕਰ ਮੰਜਨ ਸੇਵਾ
1: ਬਾਸ ਸਾਵਾ ਪਰਮਨਾ ਜੋ ਕਿਸੇ ਸੋਕਾ ਲੈ ਖਾਣਾ ਕੂੜੇ ਮੋਹੇ ਲਪਟ ਲਪਟਾਨਾ ਛੂਟ ਚੱਲਿਆ ਤਾਂ ਫਿਰ ਪਛਤਾਨਾ ਕਿਰਪਨ ਦਾਨ ਨਾਨਕ ਕਰੋ ਦਾਤ ਨਾਮ ਤੇਰਾ ਜੋ ਕੀ ਦਿਨ ਰਾਤ ਸੂਹੀ ਮਹੱਲਾ ਪੰਜਵਾ ਘੱਟ ਘੱਟ ਅੰਤਰ ਤੁਮ ਹੈ ਬਸਾਰੀ ਸਗਲ ਨਾਮ ਤੇਰਾ ਜਪੀ ਘੱਟ ਘੱਟ ਅੰਤਰ ਤੁਮੇ ਬਸਾਰੇ ਇਹ ਸਗਲ ਸਮੱਗਰੀ ਸੂਤ ਤੁਮਾਰੇ ਤੂੰ ਤੂੰ ਤੂੰ ਤੂੰ ਪ੍ਰਾਣ ਅਧਾਰੇ ਤੂੰ ਹੀ ਪੇਖ ਪੇਖ ਮਨ ਬੇਗ ਸਾਰੇ ਰਹਾਉ ਅਨਕ ਜਨਮ ਭ੍ਰਮ ਭ੍ਰਮ ਭ੍ਰਮ ਹਾਰੇ ਉਠ ਗਹੀ ਆਪ ਸਾਧ ਸਿੰਗਾਰੇ ਅਗੂੰ ਗੋਚਰ ਅਲੱਖ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੁਹਿ ਮਹੱਲਾ ਪੰਜਵਾ ਕਵਨ ਕਾਜ ਮਾਇਆ ਵਡਿਆਈ ਜਾ ਕੋ ਬਿਨ ਸਤਬਾਰ ਨਕਾਈ ਓਹੋ ਸੁਪਨਾ ਸੋਗਤ ਨਹੀਂ ਜਾਣੈ ਅਚੇਤ ਅਵਸਥਾ ਮੈਂ ਲਪਟਾਨਾ ਹੀ ਰਹਾ ਮਹਾ ਮੋਹੇ ਮੋਹਿਓ ਗਾਵਾਰਾ ਪੇਖਤ ਪੇਖਤ ਊਠ ਸੁਧਾਰਾ ਉੱਚ ਤੇ ਉੱਚਤਾ ਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹਲਾ ਪੰਜਵਾ ਸਿਮਰ ਸਿਮਰ ਤਾ ਕਹੋ ਜੀਵਾਂ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਸੋ ਹਰ ਮੇਰਾ ਅੰਤ ਜਾਵੇਂ ਭਗਤ ਜਿਨ੍ਹਾਂ ਕੇ ਸੰਗ ਸੋਮੇ ਰਹਾਓ ਸੋਣ ਸੋਣ ਅੰਮ੍ਰਿਤ ਨਾਮ ਧਿਆਵਾਂ ਆਠ ਪੈਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦ ਗੁਣ ਪਾਰ ਪ੍ਰਭ ਮਨ ਦਾ ਜਾ ਕੇ ਸਿਮਰਨ ਕਛ ਭਉ ਨਾ ਵਿਆਪੈ ਸਦਾ ਸਦਾ ਨਾਨਕ ਹਰ ਜਾਪੈ ਸੂਹੀ ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧ ਸੰਗ ਜਨ ਮਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਨਾਮ ਕ੍ਰੋਧ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕੋ ਨਾਨਕ ਤਤ ਵਿਚਾਰੀ ਨਾਮ ਨਾਮ ਜਪਾਰ ਉਤਾਰੀ ਸੂਹੀ ਮਹੱਲਾ ਪੰਜਵਾਂ ਲੋਭ ਮੋਹੇ ਮਗਨ ਅਪਰਾਧੀ ਕਰਨ ਹਰ ਕਿਸੇ ਨ ਸਾਧੀ ਪਤਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲਿਹੁਮ ਨਿਰਗੁਣੀ ਹਰਿ ਰਹਾਉ ਤੂੰ ਦਾਤਾ ਪ੍ਰਭੰਤਰ ਜਮੇ ਕਾਛੀ ਦੇਹ ਮਨੁੱਖ ਅਭਿਮਾਨੀ ਸੁਆਦ ਬਾਦ ਈਰਖ ਮਦ ਮਾਇਆ ਇਨ ਸੰਗਲਾਗ੍ਰਤਨ ਜਨਮ ਗਵਾਇਆ ਦੁੱਖ ਭੰਜਨ ਜਗ ਜੀਵਨ ਹਰਿ ਰਾਇਆ ਸਗਲ ਤਿਆਗ ਨਾਨਕ ਸਿਵਨਾਇਆ ਸੂਈ ਮਹੱਲਾ ਪੰਜਵਾ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੇ ਸੋ ਕਿਛ ਕਰ ਜਿਤ ਛੁੱਟ ਹੈ ਪਰਾਣੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਘੂਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਿਛੁ ਨ ਜਾਤਾ ਰੱਖੇ ਪੁਚਾਰ ਮਾਟੀ ਕਾ ਭਾਂਡਾ ਅਤ ਕੁਚਿਲ ਮਿਲ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਧਾ ਮਹਾਂ ਗਰਤ ਮਹਿ ਨਿਗਰਤ ਜਾਤਾ ਨਾਨਕ ਕੀਰਦਾ ਸੁਨ ਜਾਏ ਬੂਡਤ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾਂ ਜੀਵ ਤੁਮਰੈ ਪੁਜੇ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਣ ਇਉਂ ਉਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਇੱਕ ਬਿਨਾਂ ਇੱਕ ਬਿਨਾਂ ਦੂਜਾ ਨਹੀਂ ਜਾਣੇ ਘਟ ਘਟ ਅੰਤਰ ਪਾਰ ਬ੍ਰਹਮ ਪਛਾਣੇ ਜੋ ਕਿਛ ਕਰੇ ਸੋਈ ਪਲ ਮਾਨੇ ਆਦਿ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲਹਾਰੀ ਜਗ ਹਿਰਦੈ ਵਸੈ ਮੁਰਾਰੀ ਸੂਈ ਮਹੱਲਾ ਪੰਜਵਾ ਗੁਰ ਪਰਮੇਸ਼ਰ ਕਰਨੈ ਹਾਰ ਸਗਲ ਸਿਸ਼ਟ ਕਉ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਾਉ ਭਾਵ ਜਲ ਡੂਬਤ ਸਤਿਗੁਰ ਕਾਢੇ ਜਨਮ ਜਨਮ ਕਾ ਟੁੱਟਾ ਗੰਢ ਹੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨਾਵੈ ਸਾਂਤ ਸਤਿਗੁਰ ਕੀ ਰੇਣ ਵੱਢ ਭਾਗੀ ਪਾਵੈ ਨਾਨਕ ਕਉ ਗੁਰ ਸਾਧ ਬਲ ਜਾਵੈ ਸੂਈ ਮਹੱਲਾ ਪੰਜਵਾ ਗੁਰ ਆਪਣੇ ਉੱਪਰ ਬਲ ਜਾਈਐ ਅੱਠ ਪੈਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟ ਕਾਂਤਰ ਜਾਮੀ ਰਹਾਉ ਚਰਨ ਕਮਲ ਸੋ ਲਾਗੀ ਪ੍ਰੀਤ ਸੰਤ ਪ੍ਰਸਾਦ ਵਸੇ ਚਰਨ ਕਮਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਚਰਨ ਜਨਮ ਜਨਮ ਕੇ ਕਿਲ ਬਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗਾ ਹੈ ਸੰਤ ਰਵਾਲਾ ਸੂਈ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਨ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਓ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੇ ਵਿਰਲੇ ਜਾਤੇ ਸੁਣੋ ਬਣੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏ ਕਰੇ ਅਰਦਾਸ ਵਿਸਰਨਾਈ ਪੂਰਨ ਗੁਣਤਾਸ ਸੂਈ ਮਹੱਲਾ ਪੰਜਵਾਂ ਮੀਤ ਸਜਨ ਸੁਤਬੰਧ ਭਾਈ ਜਾਤ ਕਤ ਭੇਖੋ ਹਰ ਸੰਗ ਸਹਾਈ ਜਾਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਾਉ ਪਾਰ ਬ੍ਰਹਮ ਜਪ ਪਹਿਰ ਸਨਾਹਾ ਕੋਟ ਅਵਧ ਤਿਸ ਬੇਦ ਤਨਾਹੇ ਹਰ ਚਰਨ ਸਰਨ ਗੜ ਕੋਟ ਹਮਾਰੇ ਕਾਲ ਕੰਟਕ ਜਮ ਤਿਸ ਨਵੇਦਾਰੈ ਨਾਨਕ ਦਾ ਸਦਾ ਬਲਹਾਰੀ ਸੇਵਕ ਸੰਤ ਰਾਜਾ ਰਾਮ ਰਾਈ ਸੂਈ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕਿਨਿਤ ਗਾਹ ਅੰਧ ਬਿਨੋਦ ਮੰਗਲ ਸੁਖਤਾਹ ਚਲ ਸਖੀਏ ਪ੍ਰਭ ਰਾਵਣ ਜਾਹਾ ਸਾਜਨ ਕੀ ਚਰਨੀ ਪਾਰ ਹਾਉ ਕਰ ਬੇਨਤੀ ਜਨ ਧੂਰ ਬਾਸ਼ਾਹ ਜਨਮ ਜਨਮ ਕੇ ਕਿਲ ਵਿਖਲਾਹ ਮਨ ਤਨ ਪ੍ਰਾਣ ਜੀਓ ਰਪਾਹ ਹਰ ਸਿਮਰ ਸਿਮਰ ਮਾਨ ਮੋਹ ਕਟਾਹ ਦੀਨ ਦਿਆਲ ਕਰੋ ਉਤਸਾਹ ਨਾਨਕ ਦਾਸ ਹਸਨ ਸਮਾਹਾ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿੱਧ ਮਾਹਿਨ ਵਾਸਾ ਸੋਣ ਮਨ ਤਨ ਤੁਝ ਸੁਖ ਦਿਖਲਾਵੋ ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵੋ ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾ ਕੇ ਬਰਨੇ ਨਾ ਜਾਹੀ ਲੋਭ ਮੂਹ ਤਿਸਨਾ ਬੁਝ ਥਾ ਕੇ ਪਾਰ ਪ੍ਰਭ ਕੀ ਸਰਨ ਜਾਣ ਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਈ ਮਹੱਲਾ ਪੰਜਵਾਂ ਆਨਕ ਬੀਂਗ ਦਾਸ ਕੇ ਪ੍ਰਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਈ ਲਿਓ ਜਨ ਆਪਣਾ ਔਰ ਜੋ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੁਖ ਮਹਾਂ ਬਿਕਰਾਲਾ ਕਰਮੈ ਦੂਰ ਕੀਏ ਦਇਆਲਾ ਸੋਗ ਰੋਗ ਬਿਪਤਾਤ ਪਾਰੀ ਦੂਰ ਭਈ ਜਾਪਨਾ ਮੁਰਾਰੀ ਦਿਸ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਨਾਏ ਸੁਹੀ ਮਹੱਲਾ ਪੰਜਵਾ ਦੀਨ ਛਡਾਏ ਦੁਨੀ ਜੋ ਲਾਏ ਦੁਨੀ ਦੁਹੀ ਸਰਾਈ ਖੁਨਾਮੀ ਕਹਾਏ ਜੋ ਤਿਸ ਭਾਵੇ ਸੋ ਪ੍ਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁਨ ਭਲਾ ਕਹਾ ਕਰਾਏ ਦੀਨ ਕਹਿ ਤੋਸੇ ਦੁਨੀ ਨਾ ਜਾਏ ਸਰਬ ਨਿਰੰਤਰ ਏਕੋ ਜਾਗੇ ਜਿਤ ਜਿਤ ਲਾਇਆ ਤੇ ਤਿਤ ਕੋ ਲਾਗੇ ਅਗਮੁ ਗੁਜ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੂਹੀ ਮਹਲਾ ਪੰਜਵਾ ਪ੍ਰਾਤਹ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੇ ਮਨ ਕੇ ਕੰਮ ਰਹਾਉ ਪ੍ਰਭ ਨਾਸੀ ਰਹਿਣ ਦਿਨ ਗਾਓ ਜੀਵਤ ਮਰਤ ਨਿਹਚਲ ਪਾਵੇ ਥਾਓ ਸੋ ਸਾਹੋ ਸੇਵ ਜੇ ਤੁਟ ਨ ਆਵੇ ਖਾਤ ਖਰਚਤ ਸੁਖ ਅੰਧ ਬਿਹਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਧਿਆ ਸੂਈ ਮਹਲਾ ਪੰਜਵਾ ਗੁਰਪੁਰੇ ਜਾ ਭੈ ਦਿਆਲ ਦੁੱਖ ਬਿਨ ਸੇ ਪੂਰਨ ਪਈ ਘਾਲ ਪੇਕ ਪੇਖ ਜੀਵਾਂ ਦਰਸ ਤੁਮਾਰਾ ਚਰਨ ਕਮਲ ਜਾਈ ਬਲਹਾਰਾ ਤੁਝ ਬਿਠਾ ਕਰ ਕਮਨ ਹਮਾਰਾ ਰਹਾਉ ਸਾਧ ਸੰਗ ਸੋ ਪ੍ਰੀਤ ਬਣਾਈ ਪੂਰਵ ਕਰਮ ਲਿਖਤ ਧੁਰ ਪਾਈ ਜਾਪ ਹਰ ਹਰ ਨਾਮ ਅਚਰਜ ਪ੍ਰਤਾਪ ਜਾਲ ਨਸਾ ਕਹਿਤੀ ਨੇ ਤਾਪ ਨਿਮਕ ਨ ਬਿਸਰਾਏ ਹਰ ਚਰਨ ਤੁਮਾਰੇ ਨਾਨਕ ਮਾਂਗੇ ਦਾਨ ਪਿਆਰੇ ਸੂਈ ਮਹਲਾ ਪੰਜਵਾ ਸੀ ਸੰਜੋਗ ਕਰੋ ਮੇਰੇ ਪਿਆਰੇ ਜੈਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾਲ ਕਰੇ ਬਸੈ ਤਿਸ ਨੇ ਰਾਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਰਾਮ ਰਮਤ ਸੰਤਨ ਸੁਖਮਾਨਾ ਨਾਨਕ ਦੇਵਨਹਾਰ ਸੁਜਾਨਾ ਸੂਹੀ ਮਹਲਾ ਪੰਜਵਾ ਬਹਿਤੀ ਜਾਤ ਕਦੇ ਦਿਸ਼ਨਾ ਧਾਰਤ ਮਿਥਿਆ ਮੋਹ ਬੰਧੇ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਮਾਧਵੇ ਭਜ ਦਿਨ ਨਿਤ ਰਹਿਣੀ ਜਨ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਬਕਾਰ ਦਊ ਕਰ ਝਾਰਤ ਰਾਮ ਰਤਨ ਤਿਲਨੀ ਧਾਰਤ ਭਰਨ ਪੋਖਣ ਸੰਗ ਭਰਨ ਪੋਖਣ ਸੰਗ ਔਧ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰੱਥ ਗੋਚਰ ਸੁਆਮੀ ਨਾਨਕ ਉਧਰ ਨਾਨਕ ਪ੍ਰਭ ਅੰਤਰ ਜਾਵੀ ਸੂਈ ਮਹਲਾ ਪੰਜਵਾਂ ਸਾਧ ਸੰਗ ਤਰੇ ਪੈ ਸਾਗਰ ਹਰ ਨਾ ਸਿਮਰਤ ਨਾਗਰ ਸਿਮਰ ਸਿਮਰ ਜੀਵਾਂ ਨਾਰਾਇਣ ਦੁਖ ਰੋਗ ਸੋਗ ਸਭ ਬਿਨਸੇ ਗੁਰਪੂਰੇ ਮਿਲ ਪਾਪ ਤੇ ਜਾਣ ਰਹਾਓ ਜੀਵਨ ਪਦਵੀ ਹਰ ਕਾ ਨਾਉ ਮੰਤਰ ਨਿਰਮਲ ਸਾਧ ਸੁਆਵ ਆਠ ਪੈਰ ਪਾਪ ਰਮ ਧਿਆਈਏ ਪੂਰਵ ਲਿਖਤੋ ਤਾਂ ਪਾਈਐ ਸਾਰਨ ਪਏ ਜਪ ਦੀਨ ਦਿਆਲਾ ਨਾਨਕ ਜਾਚੇ ਸੰਤਰ ਵਾਲਾ ਸੂਈ ਮਹਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੇ ਤੰਦੇ ਰਚਿਓ ਮੂੜਾ ਜਿੱਤ ਤੂੰ ਲਾਵੇ ਤਿੱਤ ਲੱਗਣਾ ਜਾ ਤੂੰ ਦੇਹ ਤੇਰਾ ਨਾਉ ਜਪਨਾ ਰਹਾਓ ਹਰ ਕੇ ਦਾਸ ਹਰ ਸੇਤੀ ਰਾਤੇ ਰਾਮ ਰਸਾਇਣ ਅੰਦਿਨ ਮਾਤੇ ਬਾਹਾਂ ਪਕੜ ਪ੍ਰਵਾਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਉਧਰ ਸੁਆਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸਾ ਸੜਨ ਦੁਆਰੇ ਸੂਈ ਮਾਲਾ ਪੰਜਵਾ ਸੰਤ ਪ੍ਰਸਾਦ ਨਹੀਂ ਚਲ ਕਰ ਪਾਇਆ ਸਰਬ ਸੂਖ ਫਿਰ ਨਹੀਂ ਡੋਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਤੇ ਕਰਤੈ ਅਸਥਿਰ ਕੀਨੇ ਰਹਾਉ ਗੁਣ ਗਾਵਤ ਅਚੁੱਤ ਅਬਨਾਸੀ ਤਾਤੇ ਕਾਠੀ ਜਮਕੀ ਫਾਸੀ ਕਰ ਕਿਰਪਾਲੀ ਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੂਈ ਮੱਲਾ ਪੰਜਵਾ ਅੰਮ੍ਰਿਤ ਪਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾ ਮਨ ਮੈਂ ਪ੍ਰਵੇਸਾ ਸਾਧੂ ਧੂਰ ਮੁੱਖ ਮਸਤਕ ਲਾਈ ਨਾਨ ਕੁਦਰੇ ਹਰ ਗੁਰ ਸਰਨ ਨਾਏ ਸੂਈ ਮੱਲਾ ਪੰਜਵਾ ਕਰਤੀ ਜਾ ਗੋਬਿੰਦਾ ਗੁਣ ਗਾਓ ਦੇ ਅਲਾ ਦਰਸ਼ਨ ਦੇ ਉਹ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੂੰ ਮੀ ਪ੍ਰਤਪਾਲਾ ਜੀਓ ਪਿੰਡ ਸਭ ਤੁਮਰਾ ਕਮਾਲਾ ਅੰਮ੍ਰਿਤ ਨਾਮ ਚੱਲੇ ਜਪਨਾਲਾ ਨਾਨਕ ਜਾਚ ਸੰਤਰ ਵਾਲਾ ਸੂਈ ਮਹੱਲਾ ਪੰਜਵਾਂ ਤਸਵਿੰਦ ਦੂਜਾ ਵਰਨਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਨਾਮ ਮੇਰਾ ਆਧਾਰ ਕਣ ਕਣ ਸਿਮਰਤ ਪਾ ਰਹਾਉ ਸਾਬ ਰੋਗ ਮਿਟਾਵੇ ਨਵਾਂ ਦਰਵਾ ਨਾਨਕ ਰੱਖਾ ਆਪੇ ਹੋਆ ਸੂਈ ਮਹੱਲਾ ਪੰਜਵਾਂ ਦਰਸ਼ਨ ਕੋਲ ਉੱਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰ ਤਾਜ ਨੀਂਦ ਕਿਉਂ ਆਈ ਮਹਾਂਮੋਹਨ ਹਿੰਦੂਤਾਂ ਲਾਈ ਪ੍ਰੇਮ ਵਿਸ਼ੋਆ ਕਰਤ ਕਸਾਈ ਨਿਰਦੈ ਜੰਤ ਤਿਸ ਦਇਆ ਨਾ ਪਾਈ ਅਨਕ ਜਨਮ ਬੀਤੀਨ ਭਰਮਾਈ ਘਰ ਵਾਸ ਨਾ ਦੇਵੈ ਦੁੱਤਰ ਮਾਈ ਦਿਨ ਰਹਿਣ ਆਪਣਾ ਕੀ ਪਾਈ ਕਿਸ ਦੋਸਤ ਨਾ ਦੀਜੇ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਨ ਨਾਨਕ ਗਾਤ ਪਾਈ ਰਾਗ ਸੂਈ ਮਹੱਲਾ ਪੰਜਵਾ ਕਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ ਕਿਤੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਓ ਅੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿੱਤ ਆਏ ਜਲ ਜਾਓ ਇਹੋ ਬਡੱਪ ਨਾਮਾ ਅਲਪਟਾਏ ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖ ਆਏ ਐਸੋ ਰਾਜਨਾ ਕਿਤੇ ਕਾ ਜਿਤਨੇ ਤ੍ਰਿਪਤਾਏ ਨਗਨ ਫਿਰਤੇ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬ ਬਿਥਿਆ ਜੇ ਰਚ ਲੋਭਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਵਾਸਾ ਸਿਮਰਤ ਰਹਾ ਨਾਨਕ ਦਾਨ ਪਾਏ ਸੂਈ ਮਹੱਲਾ ਪੰਜਵਾ ਹਰ ਕਾ ਸੰਤ ਪ੍ਰਾਣ ਤਨ ਤਿਸਕਾ ਪਨਿਹਾਰਾ ਭਾਈ ਮੀਤ ਸੁੱਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਓ ਕਿਸਾਂ ਕਾ ਕਰ ਬੀਜਣਾ ਸੰਤ ਚੌਰ ਢਲਾਵੋ ਸੀਸ ਨਿਹਾਰੋ ਚਰਨ ਤਾਲ ਧੂਰ ਮੁੱਖ ਲਾਓ ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਮਾਨ ਸਰਨੀ ਪਰੋ ਹਾਰ ਗੁਣ ਨਿਧ ਪਾਈ ਅਵਲੋਕਨ ਪੁਨਹ ਪੁਨਹ ਕਰੋ ਜਨ ਕਾਦਰ ਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ ਸਾਸ ਜਨ ਕਾ ਸੰਗ ਮਾਂਗੋ ਨਾਨਕ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਸੂਈ ਮਹਲਾ ਪੰਜ ਜਨਮ ਹੋਏ ਬ੍ਰਹਿਮੰਡ ਖੰਡ ਤਾਹੂ ਮੈਂ ਪਾਹੋ ਤਾਹੂ ਮੈਂ ਪਾਉ ਰਾਖ ਲਿਹੂ ਇਹ ਬਿਖਈ ਜੀਉ ਦੇਹੂ ਆਪਣਾ ਨਾਉ ਰਹਾਓ ਜਾਤੇ ਨਾਈ ਕੋ ਸੁਖੀ ਤਾ ਕੇ ਪਾਛੇ ਜਾਓ ਛੋੜ ਜਾਹੇ ਜੋ ਸਗਲ ਕੋ ਫਿਰ ਲਿਪਟਾਓ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ ਨਾਨਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਰਾਗ ਸੂਹੀ ਮਹੱਲਾ ਪੰਜਵਾਂ ਘਰ ਪੰਜ ਰਾਗ ਸੂਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਮਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ ਜਪ ਮਨ ਗੋਬਿੰਦ ਏਕੇ ਅਵਰਨੀ ਕੋ ਲਿਖੈ ਸੰਤ ਸਾ ਸੰਤ ਲਾਗ ਮਨ ਹੈ ਛਾੜ ਦੁਬਧਾ ਕੀ ਗੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਚ ਮੰਦਰ ਪਿਰੀਆ ਤਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਚੁਰੀਆ ਬਹੁ ਬਿਧ ਫਿਰੀਆ ਪਰ ਕੋ ਹਿਰੀਆ ਬਿਖਨਾ ਘਿਰੀਆ ਆਬ ਸਾਧੂ ਸੰਗ ਪਰੀਆ ਹਰਦੁਆਰੇ ਕਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬਹੁਰ ਨਾ ਫਿਰੀਆ ਸੁਹੀ ਮਹਲਾ ਪੰਜਵਾ ਰਾਸ ਮੰਡਲ ਕੀ ਨੋ ਅਖਾਰਾ ਸਗਲੋ ਸਾਜ ਰੱਖਿਓ ਪਾਸਾਰ ਰਹਾਉ ਬਹੁ ਬਿਧ ਰੂਪ ਰੰਗ ਆਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈ ਤਬਸਤ ਨਿਰਾਰਾ ਬਰਨ ਚੈਨ ਨਾਹੀ ਮੁੱਖ ਨਾਮਾ ਸਾਰਾ ਕਹਿ ਨਾ ਜਾਈ ਖੇਲ ਤੁਹਾਰਾ ਨਾਨਕ ਸਰੀਨ ਸੰਤ ਚਰਨਾਰਾ ਸੂਈ ਮਾਲਾ ਪੰਜ ਤੋ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੇ ਤੋਂ ਰਾਖੋ ਸਮੇਂ ਮਾਰਗ ਗੁਰੇ ਪਠਾਇਆ ਰਹਾਉ ਮਹਾਂ ਦੁਤਰਮਾਇਆ ਜੈਸੇ ਭਵਨ ਚੁਲਾਇਆ ਸੁਨ ਸੁਨ ਹੀ ਡਰਾਇਆ ਕਰਰ ਰੋ ਧਰਮ ਰਾਇਆ ਗ੍ਰਹਿ ਅੰਧ ਕੂਪਾਇਆ ਪਾਵਕ ਸਗਰਾਇਆ ਗਹੀ ਓਠ ਸਦਾਇਆ ਨਾਨਕ ਹਰ ਧਿਆਇਆ ਆਪ ਮੈਂ ਪੂਰਾ ਪਾਇਆ ਰਾਗ ਸੂਈ ਮਹਿਲਾ ਪੰਜਵਾਂ ਕਛੇ ਵੇ ਕੁੰਗਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ ਤੁੱਠਾ ਸੱਚਾ ਪਾਸ ਸਾਉ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜੀਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਅਨੂਪ ਤੇਰਾ ਦਰਸਾਰਾ ਹਉ ਕੁਰਬਾਣੀ ਤੇਰਾ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇਸ਼ਾਂ ਪੂਰੀਆਂ ਜਾ ਪਾਇਆ ਅਗਮ ਪਾਇਆ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਬਿਲਹਾਰਾ ਰਾਗ ਸੂਹੀ ਮਹਿਲਾ ਪੰਜਵਾਂ ਕਰ ਸਤਵਾਹਿ ਓਂਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਐਮਨਾ ਹੈ ਜਿਸ ਨੂੰ ਹੋਹੇ ਦਿਆਲਾ ਸਾਈ ਭਗਤ ਜੋ ਤੁਧ ਭਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਭਾਵੇ ਸੋ ਪ੍ਰਵਾਨ ਮਨ ਤਨ ਤੂੰ ਹੈ ਅਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾਨਿਤ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹੋ ਅਪਾਰ ਅਤ ਉੱਚਾ ਕੋਈ ਅਵਰ ਨ ਤੇਰੀ ਭਾਂਤੇ ਅਰਦਾਸ ਹਮਾਰੇ ਸੁਆਮੀ ਵਿਸਰਨਾ ਹੀ ਸੁਖਦਾ ਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੀ ਸੁਮੀ ਤੁਧ ਭਾਵਨ ਨਾਨ ਨਾਮ ਤੇਰਾ ਸੁੱਖ ਨਾਨਕ ਮਾਂਗੇ ਸਾਹਿਬ ਤੁੱਟੇ ਪਾਉ ਸੂਈ ਮਹਿਲਾ ਪੰਜਵਾ ਵਿਸਰੇ ਨਾਹੀਂ ਜਿੱਤ ਤੂੰ ਕਬਹੂ ਸੋ ਥਾਨ ਤੇਰਾ ਕਿਹਾ ਆਠ ਪੈਰ ਜੇ ਤੋ ਧਿਆਈ ਨਿਰਮਲ ਹੋਵੇ ਦੇਹਾ ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਪਿਆ ਸਾ ਸੰਗ ਤਿਨ ਸਰਨਾਈ ਪਾਇਆ ਰਹਾਓ ਵੇਦ ਪੜੇ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਵਰੇ ਬਿਲ ਲਾਤੀ ਤੇ ਭੀ ਮੋਹੇ ਮਾਈ ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦੇਵ ਅਧੂਤਾ ਤਿੰਨ ਭੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬੇਬੂਤਾ ਸਹਿਜ ਸੁਖ ਆਨੰਦਰ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾਂ ਮਨ ਤਨ ਹਰ ਹਰ ਧਿਆਇ ਸੂਈ ਮਹਲਾ ਪੰਜਵਾ ਕਰਮ ਧਰਮ ਪਾਖੰਡ ਜੋ ਦਿਸੈ ਤੈਨ ਜਮ ਜਾਗਤੀ ਲੁੱਟੈ ਨਿਰਮਾਣ ਕੀਰਤਨ ਗਾ ਬਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਏ ਜੀ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਰਹਾਉ ਕੋਟ ਤੀਰਥ ਮੱਜਨ ਸਨਾਨਾ ਇਸ ਕਲ ਮੈਂ ਮਹਿਲ ਪੁਰੀ ਜੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ ਘੱਟ ਘੱਟ ਨਾਨਕ ਮਾਝਾ ਸੂਈ ਮਹਿਲਾ ਪੰਜਵਾਂ ਜੋ ਕਿਛ ਕਰੇ ਸੋਈ ਬ੍ਰਾਹਮਣ ਨੇ ਓਏ ਰਾਮ ਨਾਮ ਰੰਗ ਰਾਤੀ ਤਿੰਨ ਕੀ ਸੋਭਾ ਸਰਨੀ ਥਾਈ ਸਭਨੀ ਥਾਈ ਤਿੰਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਤੇ ਮੇਰੇ ਰਾਮ ਹਰ ਸੰਤਾਂ ਜੇ ਬਿਨਾਂ ਕੋਈ ਭਗਤਾਂ ਬਣਾਈ ਪ੍ਰਭ ਆਪਣੇ ਸਿਉਂ ਜਲ ਥਲ ਮਈਅਲ ਸੋਈ ਰਹਾਉ ਕੋਟ ਅਪਰਾਧੀ ਸੰਸੰਗ ਉਦਰੈ ਜਾਮ ਤਾਂ ਕਿ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰ ਸਿਉਂ ਆਣ ਮਿਲਾਵੇ ਮਾਇਆ ਮੋਹ ਪਰਮ ਪੋ ਕਾਟੇ ਸੰਤ ਸਰਨ ਜੋ ਆਵੈ ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੇ ਜਾਨਕੀ ਮਹਿਮਾ ਕੇਤਕ ਵਰਨੋ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੀ ਸਭ ਤੇ ਪਏ ਨਿਕਾਣੇ ਸੂਈ ਮਹੱਲਾ ਪੰਜਵਾ ਮਹਾਂ ਅਗਨ ਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਨਾਈ ਤੇਰਾ ਮਾਣ ਤਾਣ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿੱਤ ਆਇਆ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਓ ਅੰਧਕੂਪ ਤੇ ਕਰ ਲਈਏ ਤੁਮ ਆਪੈ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਪੈ ਮੋਹ ਬਿਨਾਸੇ ਮਿਟਿਆ ਸਕਲ ਵਸੂਰਾ ਨਾਨਕ ਦਇਆ ਕਰੇ ਸੁਖਦਾ ਤੇ ਭੇਟਿਆ ਸਤਿਗੁਰ ਪੂਰਾ ਸੂਹੀ ਮਹਲਾ ਪੰਜਵਾਂ ਜਬ ਕਛ ਸਿਓ ਤਬ ਕਿਆ ਕਰਤਾ ਕਮਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇ ਕੇ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਭ ਨਿਰੰਤਰ ਸੂਈ ਰਹਾਓ ਗਣਤੀ ਗਣੀ ਨਾ ਛੁੱਟੇ ਕਾ ਤੂੰ ਕਾਚੀ ਦੇ ਆਣੀ ਕਿਰਪਾ ਕਰੋ ਪ੍ਰਭ ਕਰਨ ਹਾਰੇ ਤੇਰੀ ਬਖਸ਼ ਨਿਰਾਲੀ ਜੀ ਜੰਤ ਸਭ ਤੇਰੇ ਕੀਤੇ ਘੱਟ ਘੱਟ ਤੂੰ ਹੀ ਧਿਆਈ ਹੈ ਤੇਰੀ ਗਤ ਮਿਤ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈਏ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਭਾਣਾ ਸੂਈ ਮਹੱਲਾ ਪੰਜਵਾ ਭਾਗ ਛੜੇ ਹਰ ਸੰਤ ਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਈ ਪ੍ਰਵਾਨ ਗਣੀ ਸਹੀ ਏ ਆਏ ਸਫਲ ਤਿੰਨਾ ਕੇ ਕੰਮ ਆ ਮੇਰੇ ਰਾਮ ਹਰ ਜਨ ਕੇ ਹੋਮ ਬਲ ਜਾਈ ਕੇਸਾਂ ਕਰ ਕਰ ਚਵਰ ਢੁਲਾਵਾਂ ਚਰਨ ਧੂੜ ਮੁੱਖ ਲਾਈ ਕੇਸਾਂ ਕਾ ਕਰ ਚਵਰ ਢੁਲਾਵਾਂ ਚਰਨ ਧੂੜ ਮੁੱਖ ਲਾਈ ਰਹਾਓ ਜਨਮ ਮਨ ਦੂ ਮੈਂ ਨਾ ਜਨ ਪਰਉਪਕਾਰੀ ਆਏ ਜੀਦਾਂ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾਤੇ ਸੱਚਾ ਸੁੱਖ ਸੱਚੀ ਵਡਿਆਈ ਜਿਸ ਕੇ ਸੇ ਤੈਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕਹਿ ਪੀਸਣ ਪੀਸ ਕਮਾਵਾਂ ਨਾਨਕੀ ਪ੍ਰਭਾਸ ਬੇਨਤੀ ਨਾਨਕੀ ਪ੍ਰਭਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੂਈ ਮਹੱਲਾ ਪੰਜਵਾ ਪਾ ਬ੍ਰਹਮ ਪਰਮੇਸ਼ੁਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੇ ਸੇਵਕ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਿਲਿਆਰਾ ਮੇਰੇ ਰਾਮ ਰਾਏ ਜਿਉਂ ਰੱਖੇ ਤਿਉਂ ਰਹੀ ਹੈ ਤੁਧ ਭਾਵੈ ਤਾਂ ਨਾਮ ਜਪਾਵੈ ਸੁੱਖ ਤੇਰਾ ਦਿੱਤਾ ਲਹੀਏ ਰਹਾਓ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਾਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਈ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਇਆਲਾ ਕੁਰਬਾਨ ਜਾਈ ਉਸ ਵੇਲਾ ਸੋਹਾਈ ਜੇ ਤੁਮਰੇ ਦੁਆਰੇ ਆਇਆ ਨਾਨਕ ਪ੍ਰਭ ਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਈ ਮਹੱਲਾ ਪੰਜਵਾ ਤੁਧ ਚਿੱਤ ਆਏ ਮਹਾਂ ਆਨੰਦਾ ਜਿਸ ਵਿਸਰਾ ਹੈ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਾਉ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਲਜਾਈ ਅੰਮ੍ਰਿਤ ਬਚਨ ਹਿਰਦੇ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੇਵ ਡਬਰ ਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕਾ ਰਾਧਾ ਆਠ ਪੈਰ ਗੁਣ ਗਾਵ ਸੂਈ ਮਹਿਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣਾ ਮਾਇਆ ਮਦ ਮਾਤਾ ਮੜ ਨਾ ਛਿਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਭੋ ਕਿਛ ਨਾ ਜਮ ਨਹੀਂ ਆਵੇ ਨੇਰੇ ਰਹਾਓ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕਾ ਜਨਮਨ ਦੁੱਖ ਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁੱਖ ਪਾਲ ਪਾਇਨ ਆਠ ਪੈਰ ਆਰਾਧੇ ਤੇਰੀ ਸੁਣ ਤੇਰੇ ਪ੍ਰਭਾਸੇ ਪੰਜ ਦੁਸ਼ਟ ਲੈ ਸਾਧਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਈ ਮਹੱਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰਾਖੋ ਰਾਖਣ ਹਾਰੇ ਜਿੱਤ ਤੂੰ ਲਾਵੇ ਤਿੱਤ ਹਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਸਵਾਮੀ ਰਹਾਓ ਆਠ ਪੈਰ ਪ੍ਰਭ ਆਪਣਾ ਧਿਆਈਏ ਗੁਰਪ੍ਰਸਾਦ ਭੋ ਧਰੀਏ ਆਪ ਤਿਆਗ ਹੋਈਏ ਸਭ ਰੇਣਾ ਜੀਵਤਿਆਂ ਇਉਂ ਮਰੀਏ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉਂ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੇ ਨਾਨਕ ਸਾਧਰ ਵਾਲਾ ਰਾਗ ਸੂਹੀ ਅਸਪਦੀਆ ਮਾਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਆਵਗਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੋਲ ਢੰਗ ਨਾ ਮਿੱਠੇ ਬੈਣਾ ਰਹਾਓ ਸਹਿਜ ਸਿਗਾਰ ਕਾਮਨ ਕਰਾਵੇ ਤਾਂ ਸੁਹਾਗਣ ਜਾਂ ਕੰਤੈ ਭਾਵੇ ਨਾ ਤੇ ਸਰੂਪ ਨਾ ਰਿਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾ ਹੀ ਚਿਤਰਾਈ ਕਰ ਕਿਰਪਾ ਪ੍ਰਭ ਲਾਭ ਉਪਾਈ ਖਰੀ ਸਿਆਣੀ ਕੰਤ ਨ ਭਾਣੀ ਮਾਇਆ ਲਾਗੀ ਪਰਮ ਭੁਲਾਣੀ ਹਉਮੈ ਜਾਈ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਾਵ ਨਿਧ ਪਾਈ ਅਨਕ ਜਨਮ ਬਿਸ਼ਰਤ ਦੁੱਖ ਪਾਇਆ ਕਰ ਗਏ ਲਿਹੋ ਪ੍ਰੀਤਮ ਪ੍ਰਭ ਰਾਇਆ ਭੰਤ ਨਾਨਕ ਸੌ ਹੈ ਭੀ ਹੋਸੀ ਜੈ ਭਾਵੇ ਪਿਆਰਾ ਤੈ ਰਾਵੇਸੀ ਸੂਹੀ ਮਹਲਾ ਪਹਿਲਾ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੁੰਭਕਾ ਥੋੜੜਿਆ ਦਿਨ ਚਾਰ ਜੀਓ ਵਿਣ ਨਾਵੇ ਪਰਮ ਭੁੱਲੀਆ ਠੱਗੀ ਠੱਗ ਮੁੱਠੀ ਕੂੜਿਆਰ ਜੀਓ ਸੱਚੇ ਸਿੱਤੀ ਰਤਿਆ ਜਨ ਦੂਜੀ ਵਾਰ ਜੀਓ ਰੰਗੇ ਕਿਆ ਕਹਿ ਰੰਗੀਏ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੀ ਸੁੱਚ ਤਲਾਏ ਜੀਓ ਰਹਾਓ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾ ਧਨ ਨਾਹੀਂ ਜੀਓ ਅਵਗਨ ਮੁੱਠੀ ਜੇ ਫਰੇ ਬਦ ਕਥਾ ਨਾ ਪਾਹੇ ਜੀਓ ਗੁਰਾਖੇ ਸਿ ਉਭਰੇ ਸਬਦ ਰਤੇ ਮਨ ਮਾਹੇ ਜੀਓ ਚਿੱਟੇ ਜਿਨਕੇ ਕੱਪੜੇ ਮੈਲ ਚਿਤ ਕਠੋਰ ਜੀਓ ਤਿੰਨ ਮੁੱਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜੀਓ ਮੂਲ ਨਾ ਬੂਝੈ ਆਪਣਾ ਸੇ ਪਸੂਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੈ ਸੁੱਖ ਜੀਓ ਕਰਤਾ ਚਿੱਤ ਨਾ ਆਵਈ ਫਿਰ ਫਿਰ ਲੱਗੇ ਦੁੱਖ ਜੀਓ ਸੁੱਖ ਦੁੱਖ ਦਾਤਾ ਮਨ ਵਸੈ ਤਿੱਤ ਤਨਕ ਐਸੀ ਭੁੱਖ ਜੀਓ ਬਾਕੀ ਵਾਲ ਤਲਬੀਏ ਸਰ ਮਾਰੇ ਜਿੰਦਾਰ ਜੀਓ ਲੇਖਾ ਮੰਗੇ ਦੇਵਣਾ ਪੁੱਛੇ ਕਰ ਵਿਚਾਰ ਜੀਓ ਸੱਚੇ ਕੀ ਲਿਵ ਉਬਰੈ ਸੱਚੇ ਕੀ ਲਿਵ ਉਬਰੈ ਬਖਸੇ ਬਖਸਨਹਾਰ ਜੀਓ ਅਨਕੋ ਕੀਜੈ ਮਿੱਤੜਾ ਖਾ ਕਰੇ ਮਰ ਜਾਏ ਜੀਓ ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੇ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀਏ ਨਦਰੀ ਮੇਲ ਮਿਲਾਏ ਜੀਓ ਗਾਫਲ ਗਿਆਨ ਵਿਹੋਣਿਆ ਗੁਰ ਬਿਨ ਗਿਆਨ ਨਾ ਭਾਲ ਜੀਓ ਖਿੰਚੋ ਤਨ ਵਿਗੁੱਛ ਗਏ ਬੁਰਾ ਭਲਾ ਦੋਏ ਨਾਲ ਜੀਓ ਬਿਨ ਸਭ ਦੇ ਭੈ ਰਤਿਆ ਸਭ ਜੋਹੀ ਜਿਮਕਾਲ ਜੀਓ ਜਿਨ ਕਰ ਕਾਰਨ ਧਾਰਿਆ ਸਭ ਸੇ ਦੇ ਆਧਾਰ ਜੀਓ ਸਿਕੋ ਮਨੋ ਵਸਾਰੀ ਹੈ ਸਦਾ ਸਦਾ ਦਾ ਧਾਰ ਜੀਓ ਨਾਨਕ ਨਾਮ ਨਾ ਵਿਸਰੈ ਨਿਹਦਰ ਆਧਾਰ ਜੀਓ ਸੂਹੀ ਮਹਲਾ ਪਹਿਲਾ ਕਾਫੀ ਘਰ ਦਾ ਸਵਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮੰਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸਬਦ ਭੈ ਰਹਾਉ ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰੂ ਪੂਰਾ ਪਾਇਆ ਹੋ ਜੀਵਾਂ ਗੁਣ ਸਾਰ ਅੰਤਰ ਤੂੰ ਵਸੈ ਤੂੰ ਵਸੇ ਮਨ ਮਾਹੇ ਸਹਿਜੇ ਰਸ ਰਸੇ ਮੂਰਖ ਮਨ ਸਮਝਾਏ ਆਖੋ ਕਿਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੇੜਾ ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀਂ ਦੁੱਖ ਸੰਤਾਪਣਾ ਮਨ ਮੁੱਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਡਾਣਾ ਮਨ ਧਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀ ਜੇ ਨਾਮ ਨਿਵਾਸ ਹਰ ਗੁਣ ਗਾਵਸੀ ਸੂਈ ਮਹਲਾ ਪਾਲਾ ਸੂਈ ਮਹਲਾ ਪਹਿਲਾ ਜਿਉਂ ਅਰਨ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ ਬਿਨ ਬੂਝੇ ਸਭ ਦੁੱਖ ਦੁੱਖ ਕਮਾਣਿਆ ਹਉਮੈ ਆਵੇ ਜਾਏ ਪਰਮ ਭੁਲਾਣਿਆ ਰਹਾਉ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਤਿਆਈਐ ਮੇਲੇ ਤੁਜੇ ਰਜਾਏ ਸ਼ਬਦ ਕਮਾਈਐ ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈਐ ਤੂੰ ਦੇਖੇ ਥਾਪੋ ਥਾਪ ਦਰ ਬੀ ਨਾਈਐ ਦੇਹੀ ਹੋਵ ਖਾਕ ਪਵਣ ਉਡਾਈਏ ਇਹੋ ਕਿੱਥੇ ਘਰ ਔ ਤਾਕ ਮਹਿਲ ਨਾ ਪਾਈਏ ਦੇਹੋ ਦੀਵੀ ਅੰਧ ਘੋਰ ਘੱਬ ਮੁਹਾਈਐ ਗਰਭ ਮੁਸੈ ਘਰ ਚੋਰ ਕਿਸਰੂ ਆਈਐ ਗੁਰਮੁਖ ਚੋਰ ਨ ਲਾਕ ਹਰਨਾਮ ਜਗਾਈਐ ਸਬਦ ਨਿਵਾਰੀ ਆਗ ਜੋਤੀ ਪਾਈਐ ਲਾਲ ਰਤਨ ਹਰਨਾਮ ਗੁਰਸੁਰਤ ਬੁਝਾਈਐ ਸਦਾ ਰਹੇ ਨੇ ਕਾਮ ਜ ਗੁਰ ਮਤ ਪਾਈਐ ਰਾਤ ਦੇਹ ਹਰ ਨਾਉ ਮਨ ਵਸਾਈਏ ਵੇ ਰਾਤ ਦੇਹ ਹਰ ਨਾਉ ਮਨ ਵਸਾਈਏ ਨਾਨਕ ਮੇਲ ਮਿਲਾਏ ਜੇ ਤੁਧ ਭਾਈਐ ਸੂਹੀ ਮਹੱਲਾ ਪਹਿਲਾ ਮਨ ਹੋਣਾ ਨਾਮ ਵਿਸਾਰ ਐਨ ਸਤਿਆਈਐ ਜਿਉਂ ਰਾਖੇ ਕਿਰਪਾ ਧਾਰ ਤੇ ਵਹਿ ਸੁੱਖ ਪਾਈਐ ਮੈਂ ਅੰਦਲੇ ਹਰ ਨਾਮ ਲਕਟੀ ਟੋਹਣੀ ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹਾਓ ਜੈ ਦੇਖੋ ਤਹਿ ਨਾਲ ਗੁਰਦੇ ਖਾਲਿਆ ਅੰਤਰ ਬਾਰ ਭਾਲ ਸਬਦ ਨਿਹਾਲਿਆ ਸੇਵੀ ਸਤਿਗੁਰ ਭਾਏ ਨਾਮ ਨਿਰੰਜਣਾ ਤੁਧ ਭਾਵੈ ਤਵੇ ਰਜਾਇ ਭਰਮ ਪਉ ਪੰਜਨ ਜਨਮਤ ਹੀ ਦੁੱਖ ਲਾਗੈ ਮਨ ਨਾ ਆਏ ਕੇ ਜਨਮਨ ਪ੍ਰਵਾਨ ਹਰ ਗੁਣ ਗਾਏ ਕੇ ਹਉ ਨਾ ਹੀ ਤੂੰ ਹੋਵੈ ਤੁਧ ਹੀ ਸਾਜੇ ਆਪੇ ਥਾਪ ਉਥਾਪ ਸਬਦ ਨਿਵਾਜਿਆ ਦੇਹੀ ਭਸਮ ਰੁਲਾਏ ਨ ਜਾਪੀ ਕਹਿ ਗਿਆ ਆਪੇ ਰਹਿ ਸਮਾਏ ਸੋਭ ਸਮਾਤ ਪਿਆ ਤੂੰ ਨਾ ਹੀ ਪ੍ਰਭ ਦੂਰ ਜਾਣੈ ਸਭ ਤੂੰ ਹੈ ਗੁਰਮੁਖ ਵੇਖ ਦੂਰ ਅੰਤਰ ਭੀ ਤੂੰ ਹੈ ਮਹਿੰਦੀ ਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਹੀ ਮਹਲਾ ਤੀਜਾ ਘਰ ਪਹਿਲਾ ਅਸਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਂ ਰਸ ਮਿੱਠਾ, ਬਿਨ ਚਾਖੇ ਸਾਧ ਨਾ ਜਾਪੈ ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੈ ਗੁਰਮੁਖ ਹੋਵੇ ਤਾਂ ਇੱਕੋ ਜਾਣਾ, ਹਉਮੈ ਦੁੱਖ ਨਾ ਸੰਤਾਪੈ ਬਲਹਾਰੀ ਗੁਰ ਆਪਣੇ ਵਿੱਟੋਂ, ਜਿਨ ਸਾਚੇ ਸਿਉਂ ਲਿਵ ਲਾਈ ਸ਼ਬਦ ਚੀਨ, ਆਤਮ ਪ੍ਰਕਾਸ਼ੈ ਸਹਿਜੇ ਰਹਿ ਸਮਾਈ ਰਹਾਓ, ਗੁਰਮੁਖ ਗਾਵੇ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ, ਜੀਓ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਕਾਰਜ ਸਵਾਰੇ, ਮਨਮੁਖ ਅੰਧਾ ਅੰਧ ਕਮਾਵੇ ਵਿਖ ਖੱਟੇ ਸੰਸਾਰੇ, ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਆਤ ਪਿਆਰੇ, ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਭਾਏ, ਸਾਚਾ ਸਾਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ, ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚ ਹੋ ਜਾਏ, ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ, ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ, ਸਦਾ ਅਲਿਪਤ ਸਾਚੇ ਰੰਗ ਰਾਤਾ ਗੁਰ ਕੇ ਸਹਿ ਸੁਭਾਏ, ਮਨਮੁਖ ਸਦ ਹੀ ਕੂੜੋ ਬੋਲੇ ਬਿਖ ਬੀਜੇ ਬਿਖ ਖਾਏ, ਜਮ ਕਾਲ ਵਾਧਾ ਤਿਸਨਾ ਦਾਦਾ ਬੇਨ ਗੁਰ ਕਵਣ ਛਡਾਏ, ਸੱਚਾ ਤੀਰਥ ਜਿਤ ਸਤ ਸਾਰ ਨਹਾਵਣ ਗੁਰਮੁਖਾ ਬੁਝਾਏ, ਅਠਸਰ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਹਾਤੇ ਮਲ ਜਾਏ, ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮਣ ਲੱਗੇ ਨਾ ਲਾਏ, ਸੱਚੀ ਸਿਫਤ ਸੱਚੀ ਸਾਲਾ ਪੂਰੇ ਗੁਰ ਤੇ ਪਾਏ, ਤਾਨ ਮਨ ਸਭ ਕਿਛ ਹਰ ਤੇ ਸਕੀਰਾ, ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ, ਵਿੱਚੋਂ ਹਉਮੈ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਗੁਰ ਬੁਝਾਏ ਗੁਰ ਕੇ ਸਦ ਰਾਤਾ ਸਹਿਜੇ ਮਾਤਾ ਸਹਿਜੇ ਰਹਿ ਸਮਾਏ, ਹਰ ਕਾ ਨਾਮ ਸਤ ਕਰ ਜਾਣਾ ਗੁਰ ਕਹਿ ਭਾਏ ਪਿਆਰੇ, ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ, ਏਕੋ ਸੱਚਾ ਸਮੈ ਵਰਤੇ ਵਿਰਲਾ ਕੋ ਵਿਚਾਰੇ, ਆਪੇ ਮੇਲ ਆਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ, ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ, ਜੰਮਣ ਵਰਨਾ ਹੁਕਮ ਵਰਤੈ ਗੁਰਮੁਖਾ, ਪਛਾਣੇ ਨਾਮ ਧਿਆਏ ਤਾਂ ਸਤਿਗੁਰ ਭਾਏ, ਜੋ ਇਸ਼ੈ ਸੋ ਫਲ ਪਾਏ ਨਾਨਕ ਤਿਸਦਾ ਸਭ ਕੁਛ ਹੋਵੇ, ਜੇ ਵਿੱਚੋਂ ਆਪ ਗਵਾਏ ਸੂਹੀ ਮਹਲਾ ਤੀਜਾ, ਕਾਇਆ ਕਾਮਣ ਅਤ ਸਵਾਲਿਓ ਪਿਰ ਵਸੈ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ, ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੇ, ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸੁਮਾਣੀ ਰਹਾਉ, ਕਾਇਆ ਅੰਦਰ ਸਭ ਕਿਛ ਵਸੇ ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗ ਜੀਵ ਦਾਤਾ ਵਸੇ ਸਭਨਾ ਕਰੇ ਪਤਪਾਲਾ, ਕਾਇਆ ਕਾਮਣ ਸਦਾ ਸੋਇਲੀ ਗੁਰਮੁਖ ਨਾਮ ਸੰਭਾਲਾ, ਕਾਇਆ ਅੰਦਰ ਆਪੇ ਵਸੇ ਲੱਖ ਨਾ ਲਖੇ ਅਜਾਈ, ਮਨਮੁਖ ਮੁਗਧ ਬੂਝੈ ਨਾਹੀ ਮਨਮੁਖ ਮੁਗਧ ਬੂਝੈ ਨਾਹੀ, ਮਨਮੁਖ ਮੁਗਧ ਬੂਝੇ ਨਾਹੀ ਬਾਹਰ ਭਾਲਣ ਜਾਈ, ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲੱਖ ਦਿੱਤਾ ਲਿਖਾਈ, ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ, ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪੱਟਣ ਬਾਜਾਰਾ, ਇਸ ਕਾਇਆ ਅੰਦਰ ਨਾਮ ਨੌ ਨਿਤ ਪਾਈਏ ਗੁਰ ਕੇ ਸ਼ਬਦ ਵਿਚਾਰਾ, ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਵਾ ਤੋਲਣ ਹਾਰਾ, ਇਹੋ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੋਲ ਅਫਾਰਾ, ਮੋਲ ਕਿਤ ਹੀ ਇਨਾਮ ਪਾਈਏ ਨਾ ਇਨਾਮ ਪਾਈਏ ਗੁਰ ਵਿਚਾਰਾ, ਗੁਰਮੁਖ ਹੋਵੇ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ, ਜਿਸ ਨੂੰ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਿਤਰਾਈ, ਕਾਇਆ ਅੰਦਰ ਭਾਉ ਭਾਉ ਵਸੈ ਗੁਰਪ੍ਰਸਾਦੀ ਪਾਈ, ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹਿਸਾ ਸਭ ਓਵਤ ਜਿਸ ਸੰਸਾਰ, ਸੱਚੇ ਆਪਣਾ ਖੇਲ ਰਚਾਇਆ ਆਵਾਗੋਣ ਪਾ ਸਾਰਾ, ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ, ਸਾ ਕਾਇਆ ਜੋ ਸਤਿਗੁਰ ਸੇਵੈ ਸੱਚੇ ਆਪ ਸਵਾਰੀ, ਵਿਣ ਆਵੇ ਦਰ ਢੋਈ ਨਾਹੀ ਤਾਂ ਜਾਮ ਕਰੇ ਖੁਆਰੀ, ਨਾਨਕ ਸੱਚ ਵਡਿਆਈ ਪਾਏ ਜਿਸ ਨੂੰ ਹਰ ਕਿਰਪਾ ਧਾਰੀ, ਰਾਗ ਸੂਹੀ ਮਹਲਾ ਤੀਜਾ ਘਰ ਦਾ ਸਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਦੁਨੀਆਂ ਨਾ ਸਾਲਾ ਹੈ ਜੋ ਮਰ ਵਾਂਝ ਸੀ, ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲ ਸਲਾਹੀ ਹੈ ਸੱਚਾ ਵੇ ਪ੍ਰਵਾਹ ਰਹਾਓ, ਦੁਨੀਆਂ ਕੇਰੀ ਦੋਸਤੀ ਮਨਮੁਖ ਦੱਜ ਮਰਨ, ਜੰਮਪੁਰ ਵੱਦੇ ਮਾਰੀਏ ਵੇਲਾ ਨਾ ਲਹਨ, ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ ਸਹਿਜੇ ਸੁਕਰ ਹਨ, ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਇਰ ਚੰਨ, ਤਿਸਨਾ ਭੁੱਖ ਨਾ ਉਤਰੈ ਅੰਨ ਦਿਨ ਜਲਤ ਫਿਰਨ, ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਉਂ ਸਭਲੇ ਕੋਲ ਡੋਬਨ, ਨਿੰਦਾ ਭਲੀ ਕਿਸੇ ਕੀ ਨਾਹੀ ਮਾਨੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾਂ ਨਰਕੇ ਕੋਰ ਪਵਨ, ਇਹ ਮਨ ਜੈਸਾ ਸੇਵੈ ਤੈਸਾ ਹੋਵੈ
2: ਤੇ ਇਹ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਚਾਹੇ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਉਹ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨੰਤ ਮਾਏ ਗੁਣਕਾਰੀ ਗੁਣ ਸੰਗਰੇ ਅਵਰਾ ਉਪਦੇਸ਼ ਸੇਨ ਸੇਵ ਭਾਗੀ ਜੇ ਉਹਨਾਂ ਮਿਲ ਰਹੇ ਅੰਧ ਨਾਮ ਲਏ ਦੇਸੀ ਰਿਜਕ ਸੰਭਾਏ ਜਿਨ ਉਪਾਈ ਮੇਦ ਨਹੀਂ ਇੱਕੋ ਹੈ ਦਾਤਾਰ ਸੱਚਾ ਆਪ ਧਣੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸੇ ਮੇਲ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਿਹਾ ਹਉਮੈ ਸ਼ਬਦ ਜਲਾਏ ਸੋ ਸੋ ਸੱਚਾ ਵਿਸਰੈ ਤ੍ਰਿਕ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾਂ ਉਰਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹਿਤ ਪਿਆਰ ਪਿਰਸਾ ਲਾਹੀ ਆਪਣਾ ਗੁਰ ਕੇ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੁਭਾਵੰਤੀ ਨਾਰ ਮਨ ਮੁਖ ਮਾਨ ਨਾ ਭਿਜੇ ਆਤਮੈਲੇ ਚਿੱਤ ਕਠੋਰ ਸੱਪੇ ਦੁੱਧ ਪਿਆਈ ਅੰਦਰ ਵਿਸਨ ਕੋਰ ਆਪ ਕਰੇ ਕਿ ਸਾਖੀ ਆਪੇ ਬਖਸਣ ਹਾਰ ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ ਸੱਚਾ ਸਾਹੋ ਸੱਚੇ ਬਣ ਜਾ ਰਹੇ ਉੱਥੇ ਕੂੜੇ ਨਾ ਟਿਕਨ ਉਹਨਾਂ ਸੱਚ ਨਾ ਭਾਵੀ ਦੁੱਖ ਹੀ ਮਾਹੇ ਪਚੰਨ ਹਉਮੈ ਮੇਲਾ ਜਗ ਫਿਰੇ ਮਰ ਜੰਮੈ ਵਾਰੋ ਵਾਰ ਪੈ ਕਿਰਤ ਕਮਾਉਣਾ ਕੋਈ ਨਾ ਮੇਟਣ ਹਾਰ ਸੰਤਾ ਸੰਗਤ ਮਿਲ ਰਿਹਾ ਹੈ ਤਾਂ ਸੱਚ ਲੱਗੇ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚੇ ਸਚਿਆਰ ਗੁਰ ਪੂਰੇ ਪੂਰੀ ਮਤ ਐਨ ਸਨਾਮ ਧਿਆਏ ਹਉਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕਰ ਹਾਏ ਗੁਰ ਸਲਾਹੀ ਆਪਣਾ ਨਿਵ ਨਿਵ ਲਾਗਾਂ ਪਾਏ ਤਨ ਮਨ ਸੋਪੀ ਆਗੇ ਧਰੀ ਵਿੱਚੋਂ ਆਪ ਗਵਾਏ ਖਿੰਚੋ ਤਾਣ ਵਿਗੁਚੀਏ ਇੱਕ ਸਿਉਂ ਲਿਵਲਾਏ ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਇਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਵੇਂ ਛਿੜੇ ਦਰ ਸੱਚੇ ਦਿਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗੁਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ ਗੁਣ ਕੀ ਸਾਂਝ ਸੁੱਖ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਜਾ ਹੈ ਗੁਰ ਸ਼ਬਦ ਸਿਉਂ ਲਾਹਾ ਨਾਮ ਲੈਣ ਸੋਇਨਾ ਰੁਪਾ ਪਾਪ ਕਰ ਕਰ ਸੰਚੀਐ ਚੱਲੇ ਨਾ ਚੱਲਦਿਆਂ ਨਾਲ ਵਿਣ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਚਮਕਾਲ ਮਨ ਕਾ ਤੋਸਾ ਹਰਨਾਮ ਹੈ ਹਿਰਦੇ ਰੱਖੋ ਸਮਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੂਲੋਂ ਭੁੱਲਿਆ ਜਸ ਹੈ ਪਤ ਗਵਾਏ ਇਹੋ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕੇ ਸ਼ਬਦ ਮਨ ਤਨ ਰਪੇ ਹਰ ਸੋ ਰਹੇ ਸਮਾਏ ਸੋ ਸੋਹੋ ਮੇਰਾ ਰੰਗਲਾ ਰੰਗੇ ਸਹਿ ਸੁਭਾਏ ਕਾਮਣ ਰੰਗ ਤਾਂ ਚੜੈ ਜਾਂ ਪਿਰ ਕੈ ਅੰਕ ਸਮਾਏ ਚਿਰੀ ਵਿਛੁਨੇ ਭੀ ਮਿਲਣ ਜੋ ਸਤਿਗੁਰ ਸੇਵਨ ਅੰਤਰ ਨਾਮਨਿਤ ਨਾਮ ਹੈ ਖਾਨ ਖਰਚਨ ਕੁਟੀ ਹਰ ਗੁਣ ਸਹਿਜ ਰਵਾਨ ਨਾ ਹੋਏ ਜਨਮੇ ਨਾ ਮਰੇ ਨਾ ਹੋਏ ਦੁੱਖ ਸਹਨ ਗੁਰ ਰਾਕੇ ਸੇ ਉਭਰੇ ਹਰ ਸਿਉਂ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਤਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ ਸੂਹੀ ਮਹਲਾ ਤੀਜਾ ਹਰ ਜੀ ਸੂਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਭਰਮ ਕੱਟੀਏ ਅਚਿੰਤ ਵਸੇ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨਕੇ ਬਿਲਹਾਰ ਨੇ ਮਨ ਹਰ ਗੁਣ ਸਦਾ ਰਵਾਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡ ਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਨ ਰੰਗ ਸਿਉਂ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਣ ਵਡ ਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੂਰੇ ਵੇਖਾ ਲਿਆ ਪ੍ਰਭ ਆਤਮ ਰਾਮ ਪਿਛਾਨ ਸਭਨਾ ਕਾ ਪ੍ਰਭ ਏਕ ਹੈ ਦੂਜਾ ਵਰਨਾ ਕੋਈ ਗੁਰਪ੍ਰਸਾਦੀ ਮਨ ਵਸੈ ਤਿਤ ਘੱਟ ਪ੍ਰਗਟ ਹੋਏ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੇ ਸਭ ਥਾਏ ਮੰਦਾ ਕੋ ਮੰਦਾ ਕਿਸ ਨੋ ਆਖੀਏ ਸ਼ਬਦ ਵੇਖੋ ਲਿਵਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹੋਂ ਮਾਹੇ ਗੁਰਮੁਖ ਇੱਕੋ ਬੁੱਝਿਆ ਇੱਕ ਸਮਾਹੇ ਸਮਾਹੇ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਰਚਰਨੀ ਚਿਤ ਲਾਏ ਰਾਗ ਸੋਹੀ ਹਸਪਤੀਆ ਮਹਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਉ ਜੇ ਸੁੱਖ ਦੇਹੇ ਤਾਂ ਤੁਝੇ ਇਰਾਦੀ ਦੁੱਖ ਭੀ ਤੁਝੇ ਧਿਆਈ ਜੇ ਭੁੱਖ ਦੇਹੇ ਤਾਂ ਇੱਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਆ ਜੋ ਦੇਵੇ ਸੁੱਖ ਆਈ ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਹੋ ਵੜਿਆਈ ਅੱਖੀਂ ਕਾਟ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਇਰਾਦੀ ਜੇ ਮਾਰ ਕੱਢੇ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤੁਦ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰੇ ਮਰ ਜਾਈ ਵਾਰ ਵਾਰ ਜਾਈ ਗੁਰ ਉੱਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭੈ ਦਵਾਨਾ ਹਰ ਤੋ ਦਰਸ਼ਨ ਕੈ ਤਾਈ ਝੱਖੜ ਜਾਂਗੀ ਮੀਹੋਂ ਵਰਸੇ ਭੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਏ ਬੋਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ, ਜਿਉਂ ਧਰਤੀ ਸੋਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਬਗਸਾਈ, ਸੇਵਕ ਕਾ ਹੋਏ ਸੇਵਕ ਵਰਤਾ ਕਰ ਘਰ ਬਿਨੋਂ ਬੁਲਾਈ, ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ, ਜੋ ਤੁਧ ਸੇਵੈ ਸੋ ਤੂੰ ਐ ਹੋਵੈ, ਤੁਧ ਸੇਵਕ ਪੈ ਜੇ ਰਖਾਈ, ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੇ ਤਿਸ ਦੇਵਾਈ, ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨਿਫਲ ਸਭ ਚਿਤਰਾਈ, ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾ ਗਾਈ, ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸੇ ਤਾਂ ਗੁਰ ਵਡਿਆਈ, ਗੁਰਮੁਖ ਬੋਲੇ ਸੋ ਥਾਂਏ ਪਾਏ ਮਨ ਮੁੱਖ ਕਿਛ ਥਾਂਏ ਨਾ ਪਾਈ, ਪਾਲਾ ਕੱਕਰ ਵਰਫ ਵਰਫ ਹੈ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ, ਸਭ ਦਿਨ ਸਿਰ ਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀਂ ਗੁਰ ਪੈਰ ਧਰਾਈ, ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੇ ਸੋ ਥਾਏ ਪਾਈ, ਦਿਨ ਰਹਿਣ ਦਿਨ ਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ, ਨਾਨਕਾ ਜੀ ਉਹ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਗਾਈ, ਨਾਨਕਾ ਪ੍ਰਭੂ ਰਹੋ ਜਤ ਕਤ ਤਤ ਗੋ ਸਾਈ, ਰਾਗ ਸੂਹੀ ਮਹੱਲਾ ਚੌਥਾ ਅਸਪਦੀਆਂ ਕਰਦਾ ਸਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੈ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਮੈਂ ਹਰ ਹਰ ਨਾਮ ਵਿਸਾਹੋ ਗੁਰਪੁਰੀ ਤੇ ਪਾਇਆ ਅੰਮ੍ਰਿਤਾਗਮ ਅਥਾਹੋ ਰਹਾਓ, ਹੋ ਸਤਿਗੁਰ ਵੇਖ ਵੇਖ ਸੀ ਹਰ ਨਾਮੇ ਲੱਗਾ ਪਿਆਰ, ਕਿਰਪਾ ਕਰਕੇ ਮੇਲਿਨ ਪਾਇਆ ਮੋਖ ਦੁਆਰ, ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦੇਵ, ਜੇ ਪੂਰਬ ਹੋਏ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ, ਸੁੱਤਿਆਂ ਗੁਰ ਸਾ ਲਾਈਏ ਉੱਠਦਿਆਂ ਵੀ ਗੁਰ ਆਲਾਓ, ਕੋਈ ਐਸਾ ਗੁਰ ਖੁੰਜੇ ਮਿਲੇ ਹੋਂ ਤਾਂ ਕਿ ਧੂੰਹਾਂ ਪਾਓ, ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤਮ ਦੇ ਮਿਲਾਏ, ਸਤਿਗੁਰ ਮਿਲੇ ਹਰ ਪਾਇਆ ਮਿਲਿਆ ਸਹਿ ਸੁਭਾਈ, ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਹੋ, ਹੋਂ ਤਿਸ ਬਿਨ ਘੜੀ ਨਾ ਜੀਵੂ ਬਿਨ ਦੇਖੇ ਮਰ ਜਾਓ, ਜਿਉ ਮਛਲੀ ਬਿਨ ਪਾਣੀਏ ਰਹੇ ਨਾ ਕਿਤੇ ਉਪਾਏ, ਤਿਉ ਹਰ ਬਿਨ ਸੰਤ ਨਾ ਜੀਵੀ ਬਿਨ ਹਰ ਨਾਮੇ ਮਰ ਜਾਏ, ਮੈਂ ਸਤਿਗੁਰ ਸੇਤੀ ਪਰਹੜੀ ਕਿਉ ਗੁਰਬਿਨ ਜੀਵਾਂ ਮਾਓ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ, ਹਰ ਹਰ ਨਾਮ ਰਤਨ ਹੈ ਗੁਰਤੁੱਠਾ ਦੇਵੇ ਮਾਏ, ਮੈਂ ਧਾਰ ਸੱਚੇ ਨਾਮ ਕੀ ਹਰ ਨਾਮ ਰਾਂ ਲਿਵਲਾਏ, ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮ ਉਹਦੇ ਦਿੜਾਏ, ਜਿਸ ਪ੍ਰਭ ਸੋਲ ਹੈ ਗੁਰਚਰਨੀ ਲਾਗੇ ਪਾ ਆਏ, ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ, ਤਿਸ ਦੇਵਾਂ ਮਨ ਆਪਣਾ ਨਿਮਨ ਲਾਗਾਂ ਪਾਏ, ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ, ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੇਰਾ ਸਮਾਏ, ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾਬਾ, ਸਰਾਗ ਸੂਹੀ ਅਸ਼ਟਪਦੀਆ ਮਹੱਲਾ ਪੰਜਵਾ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਰਜ ਰਹੇ ਹੋ ਵਿਖਿਆ ਕੇ ਰੰਗਾ ਮਨੇ ਵਿਆਪਤ ਅਨਕ ਤਰੰਗਾ, ਮੇਰੇ ਮਨ ਆਗਮ ਅਗੋਚਰ ਕਤ ਪਾਈਏ ਪੂਰਨ ਪਰਮੇਸ਼ਰ ਹਾਉ, ਮੋਹ ਅਗਨ ਮੈਂ ਰਹਿਆ ਵਿਆਪੇ ਆਤ ਤ੍ਰਿਸ਼ਨਾ ਕਬਹੂ ਨਾ ਧਰਾਪੇ, ਬਸੇ ਕ੍ਰੋਧ ਸਰੀਰ ਚਿੰਡਾਰਾ ਅਗਿਆਨ ਨਾ ਸੂਝੈ ਮਹਾਂ ਗੁਬਾਰਾ, ਭਰਮਤ ਵਿਆਪਤ ਜਰੇ ਕੁਵਾਰਾ ਜਾਣ ਨਾ ਪਾਈਏ ਪ੍ਰਭ ਦਰਬਾਰਾ, ਆਸਾ ਅੰਦੇਸਾ ਬੰਦ ਪੁਰਾਣਾ ਮਹਿਲ ਨਾ ਪਾਵੇ ਫਿਰਤ ਬਿਗਾਨਾ, ਸਗਲ ਵਿਆਦ ਕਹਿ ਵਸ ਕਰਦੀ ਨਾ ਫਿਰਤ ਪਿਆਸ ਚੋਂ ਜਲ ਬਿਨ ਮੀਨਾ, ਕਛੂ ਸਿਆਣ ਪੁਖਤ ਨਾ ਮੇਰੀ ਏਕ ਆਸ ਠਾਕਰ ਪ੍ਰਭ ਤੋਰੀ, ਕਰੋ ਬੇਨਤੀ ਸੰਤਨ ਪਾਸੇ ਮੇਲ ਲੈ ਹੋ ਨਾਨਕ ਅਰਦਾਸੇ, ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤਿਪਤੇ ਪੂਰਾ ਪਾਇਆ, ਰਹਾਓ ਦੂਜਾ ਰਾਗ ਸੂਹੀ ਮਹਲਾ ਪੰਜਵਾ ਕਰ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ, ਉਧਰ ਹਰ ਨਾਗਰ ਚਰਨ ਕਮਲ ਸਰਨਾਏ, ਨਰਾਇਣ ਦੀਨਾਨਾਥ ਭਗਤ ਪੁਰਾਣੇ ਰਹਾਓ, ਅਨਾਥਾਨਾਥ ਭਗਤ ਪੈ ਮੇਟਣ, ਸਾਧ ਸੰਗ ਜਮਦੂਤ ਨ ਭੇਟਣ, ਜੀਵਨ ਰੂਪ ਅਨੂਪ ਦਇਆਲਾ ਰਵਣ ਗੁਣਾ ਕੱਟੀਏ ਜਮ ਜਾਲਾ, ਅੰਮ੍ਰਿਤ ਨਾਮ ਰਸਨਿਤ ਜਾਪੈ ਰੂਗ ਰੂਪ ਮਾਇਆ ਨਾ ਵਿਆਪੈ, ਜਾਪ ਗੋਬਿੰਦ ਸੰਘੀ ਸਵਤਾਰੇ ਪੋਹਤ ਨਾਹੀਂ ਪੰਚ ਬਟਵਾਰੇ, ਮਨ ਬਚ ਕ੍ਰਮ ਪ੍ਰਭ ਏਕ ਧਿਆਏ ਸਰਬ ਫਲਾਂ ਸੋਈ ਜਨ ਪਾਏ, ਧਾਰ ਅਨੁਗ੍ਰੋਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸਤੀਨਾ, ਆਦ ਮੱਧ ਅੰਤ ਪ੍ਰਭ ਸੋਈ ਨਾਨਕ ਤਿਸਮਿਨ ਅਵਰ ਨਾ ਕੋਈ, ਰਾਗ ਸੋਹੀ ਮਹੱਲਾ ਪੰਜਵਾਂ ਅਸ਼ਟਪਦੀਆ ਕਰਨਾਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਿਨ ਡਿੱਠਿਆਂ ਮਨ ਰਹੱਸੀਐ ਕਿਉਂ ਪਾਈਐ ਤਿੰਨ ਸੰਗ ਜੀਉ, ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉਂ ਰੰਗ ਜੀਉ, ਜਿਨ ਸੋ ਪ੍ਰੀਤ ਨ ਤੁੱਟੀ ਤਿੰਨ ਸਿਉਂ ਪ੍ਰੀਤ ਨ ਤੁੱਟੀ, ਕਬੂ ਨ ਹੋਵੇ ਭੰਗ ਜੀਉ ਪਾਰ ਪਰੰਪਰ ਕਰ ਦਇਆ, ਗੁਣ ਗਾਵਾਂ ਤੇਰੇ ਨਿੱਤ ਜੀਉ, ਆਏ ਮਿਲੋ ਸੰਤ ਸੱਜਣਾ ਨਾਮ ਜਪੇ ਮਨ ਮਿੱਤ ਜੀਉ ਰਹਾਓ, ਦੇਖੇ ਸੁਣੇ ਨਾ ਜਾਣੀ ਮਾਇਆ ਮੋਹਿਆ ਅੰਧ ਜਿਓ ਕਾਚੀ ਦੇਹਾ ਵਿਣਸਣੀ ਕੂੜ ਕਮਾਵੇ ਧੰਦ ਜਿਓ ਨਾਮ ਧਿਆਵੈ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜਿਓ ਹੁਕਮੇ ਯੁੱਗ ਮੈਂ ਆਇਆ ਚੱਲਣ ਹੁਕਮ ਸੰਯੋਗ ਜਿਓ ਹੁਕਮੇ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਓ ਜਿਸ ਨੂੰ ਕਰਤਾ ਵਿਸਰੇ ਤਿਸ ਵਿਛੋੜਾ ਸੋਗ ਜਿਓ ਆਪਣੇ ਪ੍ਰਭਾਣਿਆਂ ਦਾ ਅੱਗੇ ਪੈਦਾ ਜਾਏ ਜਿਓ ਇੱਥੇ ਸੁੱਖ ਮੁੱਖ ਉਜਲਾ ਇੱਕੋ ਨਾਮ ਧਿਆਏ ਜਿਓ ਆਦਰ ਦਿੱਤਾ ਪ੍ਰਾਪਨਾਮ ਗੁਰ ਸੇਵਿਆ ਸਤ ਭਾਏ ਜੀਓ ਥਾਂ ਥਣੰਤ ਰਵ ਰਿਆ ਸਰਬ ਜੀਆਂ ਪ੍ਰਤਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ ਮਨ ਤੇ ਕਬੂ ਨਵੀਸਰੇ ਜਾਂ ਆਪੇ ਹੋਏ ਦਿਆਲ ਜੀਓ ਅਮਨ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜੀਓ ਤਾਕਾਂਤ ਨਾ ਪਾਈਐ ਉੱਚਾ ਗਮ ਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜਮੇ ਲੱਖ ਵਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜਮੈਂ ਲੱਖ ਵਾਰ ਜਿਓ ਸਾਚ ਨੇਹੋ ਤਿੰਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜਿਓ ਗੁਣ ਸਾਂਝੀ ਤਿੰਨ ਸੰਗ ਬਸੇ ਆਠ ਪੈਰ ਪ੍ਰਭ ਜਾਪ ਜਿਓ ਰੰਗ ਰਤੇ ਪਰਮੇਸਰੈ ਬਿਨਸੇ ਸਿਗਲ ਸੰਤਾਪ ਜਿਓ ਤੂੰ ਕਰਤਾ ਤੂੰ ਕਰਨ ਹਾਰ ਤੂੰ ਹੈ ਏਕ ਨੇਕ ਜਿਓ ਤੂੰ ਸਮਰੱਥ ਤੂੰ ਸਰਬ ਮੈਂ ਤੂੰ ਹੈ ਬੁੱਧ ਵਿਵੇਕ ਜਿਓ ਨਾਨਕ ਨਾਮ ਸਦਾ ਜਪੀ ਭਗਤ ਜਿਨ੍ਹਾਂ ਕੀ ਟੇਕ ਜਿਓ ਰਾਗ ਸੂਹੀ ਮਹਲਾ ਪੰਜਾ ਅਸ਼ਟਪਦੀਆ ਘਰ ਦਸਵਾਂ ਕਾਫੀ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤਹਿੰਜੀ ਕਾਢੀਆ ਜਿਨ੍ਹਾਂ ਨੇ ਹੁੰਦੂ ਜਾਣੇ ਲੱਗਾ ਝੂਰ ਮਰਹੋ ਸੇਵਾ ਡੀਆ ਹੋ ਨਾ ਛੋਟੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾਂ ਸੁੱਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ ਪਾਪ ਜੁਲਾਈ ਪੰਧ ਤੋਂ ਨੈਣੀ ਪਾਪ ਜੁਲਾਈ ਪੰਧ ਤੋਂ ਨੈਣੀ ਦਰਸ਼ਨ ਦਿਖਾਲ ਸਰਣੀ ਸੁਣੀ ਕਹਾਣੀਆਂ ਜੇ ਗੁਰਥੀ ਵੇ ਕਿਰਪਾਲ ਕਿਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂੰ ਸਾਹੋ ਹੋ ਕਹਿ ਨਾ ਸਕਾਂ ਗੁਣ ਤੇਰਿਆ ਸਈਆਂ ਤਊ ਅਸੰਖ ਮੰਨਿਓ ਹੱਬ ਵਧਾਣੀਆਂ ਹਿੱਕ

ਸੋਧਤ ਸੋਧਤ ਸੋਧ ਤੱਤ ਵਿਚਾਰਿਆ ਨਾ ਬਿਨਾ ਸੁੱਖ ਨਾਹੀ ਸਰਪ ਹਾਰਿਆ ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕੋ ਭੈ ਦਇਆਲ ਤਿੰਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਾਪ ਲਾਇਆ ਖੂਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤੇ ਸਹੀ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਨ ਕੁਚੱਜੀ ਅਮਾਵਨ ਡੋਸੜੇ ਹਉ ਕਿਉ ਸੌ ਰਾਵਣ ਜਾਓ ਜੀਓ ਇੱਕ ਦੂਏ ਇੱਕ ਚੜ੍ਹੰਦੀਆਂ ਕੌਣ ਜਾਣੇ ਮੇਰਾ ਨਾਂ ਜੀਓ ਜਿੰਨੀ ਸਖੀ ਸੌ ਰਾਵਿਆ ਸੇ ਅੰਬੀ ਛਾਵੜੀਏ ਜੀਓ ਸੇ ਗੁਣ ਮਾਨ ਨਾ ਆਵਨੀ ਹਉ ਕਹਿ ਜੀ ਦੋਸ ਧਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਾ ਕਿੰਨਾ ਤੇਰਾ ਨਾਂ ਜੀਓ ਇੱਕ ਤਟੋਲ ਨ ਅੰਬੜਾ ਹਉ ਸਾਧ ਕੁਰਬਾਣੇ ਤੇਰੇ ਜਾਏ ਜੀਓ ਸੋਇਨਾ ਰੁਪਾ ਰੰਗਲਾ ਮੋਤੀ ਤੇ ਮਾਣਕ ਜੀਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇਰਾਸ ਜੀਓ ਹਉ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ ਅੰਬਰ ਕੂੰਜਾਂ ਕੁਰਲੀਆਂ ਬਾਗਬ ਹੇਠੇ ਆਏ ਜੀਓ ਸਾਹ ਧਨ ਚੱਲੀ ਸੋਹਰੇ ਕਿਹਾ ਮੁਹਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ ਤੈ ਸਹਿ ਨਾਲੋ ਮੁੱਤੀਅਸ ਦੁੱਖਾਂ ਕੂ ਧਰੀ ਆਸ ਜੀਓ ਤੁਦ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾ ਹੀ ਰਾਤ ਜੀਓ ਸੂਹੀ ਮਹਲਾ ਪਹਿਲਾ ਸੁਚੱਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਦ ਅੰਦਰ ਹੋਂ ਸੁੱਖ ਵਸਾਂ ਤੂੰ ਅੰਤਰ ਸਾਬਾਸ ਜੀਓ ਭਾਣੇ ਤਖਤ ਵਡਾਈਆਂ ਭਾਣੇ ਭੀਖ ਉਦਾਸ ਜੀਓ ਭਾਣੇ ਥਲ ਸਿਰ ਸਰਵ ਹੈ ਕਮਲ ਫੁੱਲੇ ਆਕਾਸ਼ ਜੀਓ ਭਾਣੇ ਭਾਵਜੇ ਲੰਘੀਏ ਭਾਣੇ ਮੰਝ ਪਰਿਆਸ ਜੀਓ ਭਾਣੇ ਸੋ ਸੋ ਰੰਗਲਾ ਸਿਫਤਰ ਤਗੁਣ ਤਾਸ ਜੀਓ ਭਾਣੇ ਸੋਹ ਪੀਹਾਵਲਾ ਹਉ ਆਮਣ ਜਾਣ ਮੁਈਆਸ ਜੀਓ ਤੂੰ ਸੋਹ ਅਗਮ ਅਤੋਲਵਾ ਹਉ ਕਹਿ ਕਹਿ ਢਹਿ ਪਈ ਆਸ ਜੀਓ ਕਿਆ ਮੰਗੋ ਕਿਆ ਕਹਿ ਸੋਣੀ ਮੈਂ ਦਸਨ ਭੂਖ ਪਿਆਸ ਜੀਓ ਗੁਰਸਬ ਦੀ ਸੋ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ ਸੂਹੀ ਮਹਲਾ ਪੰਜਵਾ ਗੁਣਵੰਤੀ ਜੋ ਦਿਸੈ ਗੁਰਸਿੱਖੜਾ ਤਿਸਨੇ ਉਹਨਾਂ ਲਾਗੋ ਪਾਏ ਜੀਓ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂੰ ਜਾਏ ਜੀਓ ਇਹੋ ਮਨ ਤੈ ਕੂ ਡੇਵ ਸਾਂ ਮੈਂ ਮਾਰਗ ਦੇ ਹੋ ਬਤਾਏ ਜੀ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇੱਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੋ ਕਾਰ ਕਮਾਏ ਜੀਓ ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜੀਓ ਇਉਂ ਪਾਵੈ ਹਰ ਦਰਸਾਵੜਾ ਨੈ ਲੱਗੇ ਤੱਤੀ ਵਾਓ ਜੀਓ ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਪਸਾਓ ਜੀਓ ਮੈਂ ਬਹੁੜ ਨਾ ਤਿਸ ਨਾ ਭੁੱਖੜੀ ਹਉ ਰੱਜਾ ਤ੍ਰਿਪਤ ਅਗਾਏ ਜੀਓ ਜੋ ਗੁਰ ਦੀ ਸੇ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਰਾਗ ਸੂਈ ਸੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪੀਏੜੇ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੌਣ ਗੁਰ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਾਰ ਘਰ ਦਰ ਦੱਸਣ ਨਹੀਂ ਜਾ ਤਾਂ ਫਿਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇਪਾ ਬਿਨ ਪਿਰ ਧਨ ਕੋ ਮਿਲਾਣੀ ਬਾਬਾ ਮੈਂ ਵਰ ਦੇਹੇ ਮੈਂ ਹਰ ਵਾਰ ਭਾਵੈ ਤਿਸ ਕੀ ਬਲਰਾਮ ਜੀਓ ਰਵ ਰਿਹਾ ਜੁਗ ਚਾਰ ਤਿਰ ਭਵਨ ਬਾਣੀ ਜਿਸ ਕੀ ਬਲਰਾਮ ਜੀਓ ਤਿਰ ਭਵਨ ਕੰਤਰ ਵੇ ਸੁਹਾਗਣ ਅਵਗੁਣਵੰਤੀ ਦੂਰੇ ਐਸੀ ਜੈਸੀ ਆਸਾ ਤੈਸੀ ਮਨਸਾ ਪੂਰਿਆ ਭਾਰ ਪੂਰੇ ਹਰ ਕੀ ਨਾਰ ਸੁ ਸਰਬ ਸੁਹਾਗਣ ਰਾਂਡ ਨਾ ਮੈਲੇ ਵੇਸੇ ਨਾਨਕ ਮੈਂ ਵਾਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹੰਪੀ ਮੰਜਾਂ ਸੋਹਰੇ ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋ ਨਾ ਟਲੇ ਜੋ ਪ੍ਰਭ ਕਰੇ ਬਲਰਾਮ ਜੀਓ ਕਿਰਤ ਪਿਆ ਕਰਤੇ ਕਰ ਪਾਇਆ ਮੇਟ ਨਾ ਸਕੇ ਕੋਈ ਜਾਈ ਨਾਉ ਨਰੇ ਨੇ ਕੇਵਲ ਰਵ ਰਿਹਾ ਤੇ ਲੋਈ ਮਾਏ ਨਿਰਾਸੀ ਰੋਏ ਵਿਛੁਨੀ ਬਾਲੀ ਬਲ ਅਹੇ ਤੇ ਨਾਨਕ ਸਾਚ ਸਬਦ ਸੁੱਖ ਮਹਿਲੀ ਗੁਰਚਰਨੀ ਪ੍ਰਭ ਚੇਤੇ ਗੁਰਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਵੇ ਘਰ ਪਈ ਹੈ ਬਲਰਾਮ ਜੀਓ ਰੈਸੀ ਵੇਖ ਹਧੂਰ ਪੈਰ ਰਾਵੀ ਘਰ ਸੋਹੀ ਹੈ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ ਸੰਜੋਗੀ ਮੇਲਾ ਥਾਨ ਸੋਹੇਲਾ ਗੁਣਵੰਤੀ ਗੁਰਗਿਆਨੇ ਸੱਤ ਸੰਤੋਖ ਸਦਾ ਸੱਚ ਪੱਲੈ ਸੱਚ ਬੁੱਲੈ ਪੈਰ ਭਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤਿ ਅੰਕ ਸਮਾਏ ਰਾਗ ਸੋਹੀ ਮਹਲਾ ਪਹਿਲਾ ਸ਼ਾਂਤ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ
ਹਮ ਘਰ ਸਾਜਨ ਆਏ, ਸਾਚੈ ਮੇਲ ਮਿਲਾਏ, ਸਹਿਜ ਮਿਲਾਏ, ਹਰਮਨ ਪਾਏ, ਪੰਚ ਮਿਲੇ, ਸੁੱਖ ਪਾਇਆ, ਸਾਈ ਵਸਤ ਪ੍ਰਾਪਤ ਹੋਈ, ਜਿਸ ਸੇਤੀ ਮਨ ਲਾਇਆ।

ਅਨ ਦਿਨ ਮੇਲ ਭਇਆ ਮਨ ਸਾਚਾ ਘਰ ਮੰਦਰ ਸੁਹਾਏ ਪੰਚ ਸ਼ਬਦ ਧੋਣਾ ਅਣਹੱਦ ਵਾਜੇ ਹਮ ਘਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭਾਓ ਸੋਹਿਲੜਾ ਜੁਗਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸੁਆਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤੱਤ ਵਿਚਾਰੋ ਸੰਤ ਭੇਗ ਤੂੰ ਸਫਲੇ ਉਦਾਤਾ ਸਿਰ ਸਿਰ ਦੇ ਮਨਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕਿੰਨਾ ਸੁਣੋ ਸਖੀ ਮਨ ਮੋਹਨ ਮੋਹਿਆ ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਭੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਪਾਰਾ ਤੁਧ ਬਿਨ ਕੌਣ ਬੁਝਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਸੰਤ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਆਪਣੇ ਘਰ ਖੜੀ ਆਪਣੜੈ ਘਰ ਖੜੀ ਤੱਕਾਂ ਮੈਂ ਮਨ ਚਾਓ ਘਨੇਰਾ ਰਾਮ ਮਨ ਚਾਓ ਘਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਭਈ ਨਹੀਂ ਕੇਵਲ ਜਨਮ ਮਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਏ ਸਾਚ ਮਿਲੇ ਘਰ ਆਏੜੇ ਸਾਜਨਾ ਤਾਂ ਧਨ ਖਰੀ ਸਰਸੀ ਰਾਮ ਹਰ ਮੋਹਿੜੀ ਸਾਚ ਸ਼ਬਦ ਠਾਕਰ ਦੇਖਰ ਹੰਸੀ ਰਾਮ ਗੁਣ ਸੰਗਰ ਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤਾ ਹੈ ਆਵਗਣ ਮਾਰ ਗੁਣੀ ਘਰ ਛਾਇਆ ਪੂਰੇ ਪੁਰਖ ਬਦਾਤੇ ਤਸਕਰ ਮਾਰ ਵੱਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੇ ਪਿਆਰੇ ਵਾਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਪਿਰ ਰਾਵੜੀ ਸਬਦ ਰਲੀ ਰਵ ਰਿਆ ਨੈ ਦੂਰੀ ਰਾਮ ਪ੍ਰਭ ਦੂਰ ਨ ਹੋਈ ਘਟਕਰ ਸੋਈ ਤਸਕੀਨਾ ਸਬਾਈ ਆਪੇ ਰਸੀਆ ਆਪੇ ਰਾਵੇ ਜੋ ਤਸਤੀ ਵਡਿਆਈ ਅਮਰ ਅਡੋਲ ਅਮੋਰ ਉਪਾਰਾ ਗੁਰਪੂਰੇ ਸੱਚ ਪਾਈਏ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਿਵਲਾਈਏ ਪਿਰ ਉਚੇੜੀਏ ਮਾੜੜੀਏ ਤੇਹੋ ਲੋਆ ਸਿਰ ਤਾਜਾ ਰਾਮ ਹੋ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਨਾਮ ਨਾਮ ਰਾਮ ਨਾਮ ਨਿਸਾਣੋ ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪ੍ਰਵਾਣੋ ਪਤ ਮਤ ਪੂਰੀ ਪੂਰਾ ਪ੍ਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖਾ ਪਛਾਣੇ ਪ੍ਰਭ ਜੈਸੇ ਅਵਨਾਸੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਕਰ ਚੌਥਾ ਜਿਨ ਕੀਆ ਤਿਨ ਦੇਖਿਆ ਜਾ ਕੇ ਧੰਦੜੇ ਲਾਇਆ ਦਾਨ ਤੇਰੇ ਘੱਟ ਚਾਨਣਾ ਤਨ ਚੰਦ ਦੀਪ ਆਇਆ ਚੰਦੋਲੀ ਪਾਇਆ ਦਾਨ ਹਰ ਕੇ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਝ ਲਾੜੇ ਨਾਲ ਸੋਹੇ ਪਰਖ ਮੋਹਣੀਏ ਲਾਇਆ ਵਿਵਾਹ ਹੋਆ ਸੋਭ ਸਿੱਤੀ ਪੰਚ ਸਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਾ ਕੇ ਧੰਦੜੇ ਲਾਇਆ ਹੋਂਬਲ ਹਾਰੀ ਸਾਜਣਾ ਮੀਤਾ ਅਵਰੀਤਾ ਇਹੋ ਤਾਨ ਜਿਨ ਸੋ ਗਾਡਿਆ ਮਨ ਲੀੜਾ ਦੀਤਾ ਲੀਅਤ ਦੀਆ ਮਾਨ ਜਿਨ ਸੋ ਸੀ ਸੱਜਣ ਕਿਉਂ ਵੀਸਰੈ ਜਿਨ ਦਿਸ ਆਇਆ ਹੋਏ ਰਲੀਆਂ ਜੀ ਸਿੱਧੀ ਗਹਿ ਰਹਾ ਹੈ ਸਗਲ ਗੁਣਾ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ ਹੋਂ ਬਲਿਹਾਰੀ ਸਾਜਣਾ ਮੀਤਾ ਅਵਰੀਤਾ ਗੁਣਾ ਕਾ ਹੋਵੇ ਵਾਸੁਲਾ ਘੜ ਵਸ ਲਈ ਜੈ ਜੇ ਗੁਣ ਹਮਨ ਸਾਜਣਾ ਮਿਲ ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗਣ ਚੱਲੀਏ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਐ ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ ਗੁਣਾ ਕਾ ਹੋਵੇ ਵਾਸਲਾ ਘੜ ਵਸ ਲਈ ਜੈ ਆਪ ਕਰੇ ਕੇ ਸਾਖੀ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਭੁੱਲਾ ਹੋਈ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੇ ਬਾਜ ਕਹੇ ਦਾਨ ਅਣਮੰਗਿਆ ਦੇਵੇ ਦਾਨ ਦੇ ਦਾਤਾ ਜਗ ਵਧਾਤਾ ਨਾਨਕਾ ਸੱਚ ਸੋਈ ਆਪ ਕਰੇ ਕੇ ਸਾਖੀਏ ਹੋਰ ਕਰੇ ਨਾ ਕੋਈ ਸੋਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਭਾਵੇ ਸਾਚ ਕੀ ਮਤ ਕਿਉਂ ਟਲੇ ਇਸਨਾਨ ਦਾਨ ਸੋ ਗਿਆਨ ਮੱਜਨ ਆਪ ਅਛਲਿਓ ਕਿਉਂ ਛਲੈ ਪਰ ਪੰਚ ਮੋਹ ਬੇਕਾਰ ਥਾ ਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਸਾਹਿਬ ਸੋਸਾ ਲਾਈਏ ਜਿਨ ਕਾਰਨ ਕੀ ਹੈ ਮੈਲ ਲਾਗੀ ਮਨ ਮੈਲਿਆ ਕਿਨੇ ਅੰਮ੍ਰਿਤ ਪੀਆ ਮੱਥ ਅੰਮ੍ਰਿਤ ਪੀਆ ਇਹੋ ਮੰਦੀ ਆ ਗੁਰਪੈ ਮੋਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੇ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉਂ ਮਿਲੇ ਹੋਏ ਪਰਾਇਆ ਹਾ ਸਾਹਿਬ ਸੋਸਾ ਲਾਈਏ ਜਿਨ ਜਗ ਤੋਂ ਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸੁਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਘੋਟ ਉਸਾਰਿਆ ਪੰਚ ਭੂ ਨਾਏ ਕੋ ਆਪ ਸਰਿੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆ ਰੇ ਤੂੰ ਸੁਣ ਪਿਆਰੇ ਤੁਧ ਭਾਵੇ ਸੱਚ ਸੋਈ ਆਵਣ ਜਾਣਾ ਨਾ ਥੀ ਹੈ ਸੱਚ ਹੀ ਮਤ ਹੋਈ
ਅੰਜਨ ਤੈਸਾ ਅੰਜੀਏ ਜੈਸਾ ਪਿਰ ਭਾਵੈ ਸਮਝੇ ਸੁਝੇ ਜਾਣੀਏ ਜੇ ਆਪ ਜਾਣਾ ਵੇ ਆਪ ਜਾਣਾ ਵੇ ਮਾਰਗ ਪਾਵੇ ਆਪੇ ਮਨੂਆ ਲੇਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਭੇਵੇ ਤੰਤ ਮੰਤ ਪਖੰਡ ਨਾ ਜਾਣਾ ਰਾਮ ਹਿਰਦੇ ਮਨ ਮਾਨਿਆ ਅੰਜਨ ਨਾਮ ਤਸੇ ਤੇ ਸੂਝੇ ਗੁਰ ਸਭ ਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਾਰ ਘਰ ਜਾਹੀ ਸਾਜਨ ਰਾਤੇ ਸੱਚ ਸਹੀ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰਹਿ ਰਲੀਆਂ ਕਰਮ ਧਰਮ ਸੁਭਾਇਆ ਅਠਸਰ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੇ ਤਸੇ ਭਾਣਾ ਪਾਇਆ ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਧਾ ਗੂਜੇ ਥੀਏ ਕਿਉਂ ਪਾਧਰ ਜਾਣਾ ਆਪ ਮੁੱਸੈ ਮਤ ਹੋਸ਼ੀ ਹੈ ਕਿਉਂ ਰਾਹੋ ਪਛਾਣੇ ਕਿਉਂ ਰਾਹੇ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਵੇ ਨਾਮ ਹਰ ਕੇ ਕਛ ਨਾ ਸੂਝੇ ਅੰਧ ਬੁੱਢੋ ਧੰਦਲੀ ਦਿਨ ਰਾਤ ਚਾਨਣ ਚਾਓ ਉਪਜੇ ਸਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਪਾਦਰ ਗੁਰ ਦੱਸੈ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ ਕਿਸ ਪੈ ਖੋਲੂੰ ਗੁਠ ਗੰਠੜੀ ਦੁਖੀ ਭਰ ਆਇਆ ਦੁਖੀ ਪਰ ਆਇਆ ਜਗਤ ਸਭਾਇਆ ਕੌਣ ਜਾਣੇ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ ਫੇਰੀਆ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ ਗੁਰਮਹਿਲੀ ਕਰ ਆਪਣੇ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸਬਦ ਪਤੀਣਾ ਸਬਦੇ ਪਤੀਜੇ ਅੰਕ ਭਿਜੇ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੋ ਹੇਲਾ ਬਜੰਤ ਅਨਹਦ ਬੀਣਾ ਗੁਰਮਹਿਲੀ ਕਰ ਆਪਣੇ ਸੋ ਭਰਪੁਰ ਲੀਣਾ ਕੀਤਾ ਕੈਸਾ ਲਾਈ ਹੈ ਕਰ ਵੇਖੇ ਸੋਈ ਤਾਂ ਕਿ ਕੀਮਤ ਨਾ ਪਵੇ ਜੇ ਲੁੱਚੇ ਕੋਈ ਕੀਮਤ ਸੋ ਪਾਵੇ ਆਪ ਜਾਣਾਵੇ ਆਪ ਅਭੁੱਲ ਨਾ ਭੁੱਲੇ ਜੈ ਜੈ ਕਾਰ ਕਰੇ ਤੁਧ ਭਾਵੈ ਗੁਰ ਕੇ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ ਰਾਗ ਸੂਈ ਸ਼ੰਤ ਮਹਲਾ ਤੀਜਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁੱਖ ਸੋਹਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁੱਖ ਫਲ ਹਰ ਜਨ ਪਾਵੋ ਨਾਨਕ ਕੈ ਸੁਣੋ ਜਨ ਭਾਈ ਸੁੱਖ ਸੋਹਲੜਾ ਹਰ ਧਿਆਵੋ ਸੁਣ ਹਰ ਗੁਣ ਭੀਨੇ ਸਹਿ ਸੁਭਾਏ ਗੁਰਮਤ ਸਹਿਜੇ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਪਉ ਭਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਾਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕਿੰਨੀ ਮੇਰੇ ਸਵਾਮੀ ਤਿੰਨ ਆਨ ਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿ ਸੁਭਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲਵਿਕ ਸਭ ਗੁਆਏ ਸਭ ਕੋ ਤੇਰਾ ਤੂੰ ਸਭ ਨਾ ਕਹਾਉ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਕਰਮਾਹੀ ਹਰ ਗੁਣ ਗਾਵੇ ਤ੍ਰਿਪਤ ਗਾਈ ਹਰ ਗੁਣ ਗਾਏ ਸਦਾ ਤ੍ਰਿਪਤਾ ਤ੍ਰਿਪਤਾਸੀ ਫਿਰ ਭੁੱਖ ਨਾ ਲਾ ਕੇ ਆਏ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਾਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਬਿਠੇ ਕਰਮਾਹੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹਲਾ ਤੀਜਾ ਕਰ ਤੀਜਾ ਭਗਤ ਜਿਨ੍ਹਾਂ ਕੀ ਹਰ ਜੀਓ ਰੱਖੈ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਾਗਤ ਜੋ ਗੁਰਮੁਖ ਹੋਵੈ ਹਉਮੈ ਸ਼ਬਦ ਚਲਾਇਆ ਹਉਮੈ ਸ਼ਬਦ ਜਲਾਇਆ ਰਾਮ ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਵਿਖਾਣੀ ਭਗਤਾਂ ਕੀ ਚਾਲ ਸੱਚੀ ਆਤ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸੋਹੇ ਦਾ ਸੱਚ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੇ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਵਖਾਣੇ ਭੈ ਭਗਤ ਮਿੱਠੀ ਲਾਗੀ ਅੰਧਨ ਭਗਤ ਕਰੇ ਦਿਨ ਰਾਤੀ ਘਰ ਹੀ ਮੈਂ ਬੈਰਾਗੀ ਭਗਤੀ ਰਾਤੇ ਸਦਾ ਮੰਦਰ ਮਲ ਹਰ ਜੀਉ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅੰਧ ਨਾਮ ਸੰਭਾਲੇ ਮਨਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨ ਹੋਈ ਰਾਮ ਹਉਮੈ ਮਾਇਆ ਰੋਗ ਵਿਆਪੇ ਮਰ ਜਨਮੇ ਦੁੱਖ ਹੋਈ ਰਾਮ ਮਰ ਜਨਮੇ ਦੁੱਖ ਹੋਈ ਦੂਜੇ ਭਾਏ ਪਰਜ ਵਿਗੋਈ ਬਿਨ ਗੁਰ ਤੱਤ ਨ ਜਾਣਿਆ ਭਗਤ ਵਹੂਣਾ ਸਭ ਜਗ ਭਰਮੇ ਅੰਤ ਗਿਆ ਪਛਤਾਣਿਆ ਕੋਟ ਮਧੇ ਕਿਨੇ ਪਛਾਣਿਆ ਹਰਨਾਮਾ ਸੱਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੇ ਭਾਏ ਪਤ ਕੋਈ ਭਗਤਾਂ ਕੇ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤਾਂ ਕੈ ਘਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਖੁੱਟ ਕਦੇ ਨਨ ਖੁੱਟੇ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦੀ ਉੱਚੇ ਗੁਰ ਕੇ ਸਭ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸਬਦ ਸੱਚੇ ਸੱਚ ਸੋਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ
ਹਉਮੈ ਸਭ ਕਿਲਵ ਕਾਟੇ ਸੱਚ ਰੱਖਿਆ ਔਰ ਧਾਰੇ ਰਾਮ, ਸੱਚ ਰੱਖਿਆ ਔਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ।

ਗੁਆਰਾਂ ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾ ਮਨ ਮਨ ਭਾਣੀ ਅੰਦਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਗਾਣੀ ਜੁਗ ਚਾਰੇ ਸਾਚਾ ਏ ਕੋ ਵਰਤੇ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਾਨ ਸੋਹੇ ਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਾਰ ਰੱਖਿਆ ਔਰ ਧਾਰੇ ਰਾਮ ਹਾਰ ਰੱਖਿਆ ਔਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹੇ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੀ ਨਾਨਕ ਮੇਲ ਲਈ ਗੁਰ ਆਪਣਾ ਗੁਰ ਕੈ ਸ਼ਬਦ ਸਵਾਰੀ ਸੂਹੀ ਮਹਲਾ ਤੀਜਾ ਸੋਹੇ ਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੂੰ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੋਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨਹਦ ਸੁਰਤ ਸਮਾਣੀ ਹਰ ਹਰ ਏਕ ਉਪਾਇਆ ਹਰ ਪ੍ਰਭ ਨਾਨਕ ਕਿਰਪਾ ਤਾਰੇ ਸੋਹੇ ਲੜਾ ਰਾਮ ਨਾਮ ਗੁਰਸਬ ਦੀ ਵਿਚਾਰੇ ਹਮ ਨੀਵੀਂ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰਮੇਲੀ ਬਹੁ ਕਿਰਪਾ ਧਾਰੀ ਹਰ ਕਹਿ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸੋਰਲੀਆਂ ਮਾਣੇ ਸੀ ਸੁਖਾਲੀ ਜਾਂ ਪ੍ਰਭਾਇਆ ਹਰ ਨਾਮ ਸੁਮਾਣੇ ਨਾਨਕ ਸੁਹਾਗਣ ਸਾਵਡ ਭਾਗੀ ਜੇ ਚੱਲੇ ਸਤਿਗੁਰ ਭਾਏ ਹਮ ਨੀਵੀਂ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਘੱਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ ਇੱਕ ਨਾ ਪ੍ਰਭ ਦੂਰ ਵਸੈ ਇੱਕ ਨਾ ਮਨ ਆਧਾਰੋ ਰਾਮ ਇੱਕ ਨਾ ਮਨ ਆਧਾਰੋ ਸਿਰਜਣ ਹਾਰੋ ਵਡਪਾਗੀ ਗੁਰ ਪਾਇਆ ਘੱਟ ਘਟ ਹਰ ਪ੍ਰਭ ਏਕੋ ਸਵਾਮੀ ਗੁਰਮੁਖ ਲੱਖ ਲਖਾਇਆ ਸਹਿਜੇ ਅੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘੱਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਾਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਅੰਧ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹਲਾ ਚੌਥਾ ਸ਼ਾਂਤ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾਂ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ ਗੁਰਬਾਣੀ ਸਾਧ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹੁਮ ਰੋ ਗਿਆ ਪਉ ਭਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅੰਧਨ ਸੁਖ ਮਾਣੇ ਨਿਤਰਣੀਆਂ ਨਾਨਕ ਧੁਰ ਸੰਜੋਗ ਸਤ ਸੰਤੋਖ ਕਰ ਭਾਓ ਕੋੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਣਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ ਗਿਆ ਕ੍ਰੋਧ ਮਮਤਾ ਤਨ ਨਾਠੀ ਪਖੰਡ ਭਰਮ ਗਵਾਇਆ ਹਉਮੈ ਪੀਰ ਗਈ ਸੁਖ ਪਾਇਆ ਅਰੋਗ ਭੈ ਸਰੀਰਾ ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਾਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਵਿਹਾ ਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ ਬਿਨ ਸਤਿਗੁਰ ਮਗ ਨਾ ਪਾਇਆ ਉੱਜੜ ਪੰਥ ਭਰਮੇਗਾ ਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨਮ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਏ ਹਿਰਦੈ ਧਨ ਉਮਾਹੀਆ ਬਲਰਾਮ ਜੀਓ ਪੰਡਿਤ ਪਾਂਦੇ ਆਣ ਪੱਤੀ ਬਹਿ ਵਚਾਈਆ ਬਲਰਾਮ ਜੀਓ ਪੱਤੀ ਵਚਾਈ ਮਨ ਵਜੀ ਵਧਾਈ ਜਬ ਸਾਜਣ ਸੁਣੇ ਘਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤੱਤ ਦਵਾਏ ਵਰ ਪਾਇਆ ਪੁਰਖ ਅਗੰਮ ਅਗੋਚਰ ਸਾਧ ਨਾਮਤਨ ਬਾਲ ਸਿਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ ਸੂਹੀ ਮਹਲਾ ਚੌਥਾ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦੜੋ ਪਾਪਤ ਜਾਇ ਬਲਰਾਮ ਜੀਓ ਧਰਮ ਦੇੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦੜਾਇਆ ਸਤਿਗੁਰ ਗੁਰਪੂਰਾ ਆਰਾਧੋ ਸਭ ਕਲ ਵਿਖ ਪਾਪ ਗੁਆਇਆ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾ ਪਹਿਲੀ ਆਰੰਭ ਕਾ ਜਿਰਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਓ ਨਿਰਮੌਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਧੂਰੇ ਹਰ ਆਤਮ ਰਾਮ ਪਸਾਰਿਆ ਸੋਮੀ ਸਰਬ ਰਹਿਆ ਪਾਰ ਪੂਰੇ ਅੰਤਰ ਬਾਰ ਹਰ ਪ੍ਰਵੇਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਹਰ ਤੀਜੜੀ ਲਾਭ ਮਨ ਚਾਉ ਭਇਆ ਬੈਰਾ ਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ
ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਭ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮੰਤਨ ਮਿੱਠਾ ਲਾਇਆ ਬਲਰਾਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਪਾਇਆ ਅੰਦਿਨ ਹਰ ਲਿਵਲਾਈ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਜੀਵਾ ਦਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੇ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਖਸ਼ੁ ਸੂਹੀ ਸ਼ਾਂਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ ਹੈ ਰਸਨ ਰਸਾਏ ਮੇਰੇ ਪ੍ਰਭਾਏ ਮਿਲਿਆ ਸਹਿ ਸੁਭਾਏ ਅੰਦਨ ਭੋਗ ਭੋਗੇ ਸੁਖ ਹੋ ਸੋਵੈ ਅੰਨ ਦਿਨ ਭੋਗ ਭੋਗੇ ਸੁਖ ਸੋਵੇ ਸਬਦ ਰਹੇ ਲਿਵਲਾਏ ਵੱਡੇ ਭਾਗ ਗੁਰਪੁਰਾ ਪਾਈਐ ਅੰਦਰ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਿਗ ਜੀਵ ਨਾਨਕ ਸੁਣ ਸਮਾਏ ਸੰਗਤ ਸੰਤ ਮਿਲਾਏ ਹਸਤ ਨਿਰਮਲ ਨਹਾਏ ਨਿਰਮਲ ਜਲ ਨਹਾਏ ਮੈਲ ਗਵਾਏ ਭੈ ਪੁੱਤ ਸਰੀਰਾਂ ਦੁਰਮਤ ਮੈਲ ਗਈ ਪਰਮ ਭਾਗਾ ਹੋਵੇ ਬੇਟੀ ਪੀਰਾ ਨਦਰ ਪ੍ਰਭੂ ਸਤਸੰਗਤ ਪਾਈ ਨਿਜਕਰ ਹੋਆ ਵਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸਬਦ ਨਿਸਤਾਰੇ ਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਰ ਚਾਨਣ ਘਰ ਮੰਦਰ ਸੁਹਾਇਆ ਤਨ ਮਨ ਅਰਪ ਸਿਗਾਰ ਬਣਾਏ ਹਰ ਪ੍ਰਸਾਚੇ ਭਾਇਆ ਜੋ ਪ੍ਰਭ ਕਹੇ ਸੋਈ ਪਰ ਕਿਜੇ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਤਨ ਕੰਤ ਪਿਆਰੀ ਸੰਤ ਜਨਾ ਮੰਗਲ ਮਿਲ ਮੰਗਲ ਗਾਏ ਹਰ ਜੀਓ ਆਪ ਸਵਾਰੀ ਸੁਰ ਨਰ ਗਣ ਗੰਧਰਵ ਮੇਲ ਆਏ ਅਪੂਰਵ ਜੰਝ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮੇਰੇ ਨਾ ਜਾਈ ਰਾਗ ਸੂਈ ਸ਼ੰਤ ਮਹਾਲਾ ਚੌਥਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਣੋ ਗੁਣ ਗਾਵੈ ਗੋਬਿੰਦ ਕੇਰੇ ਰਾਮ ਗੁਰਮੁਖ ਮਰਈਏ ਕਰਵਾਜੇ ਸਬਦ ਕਨੇਰੇ ਰਾਮ ਸਬਦ ਕਨੇਰੇ ਹਰ ਪੁੱਤ ਤੇਰੇ ਤੂੰ ਕਾ ਤਾਂ ਸਭ ਥਾਈ ਅਨਸ ਜਪੀ ਸਦਾ ਸਲਾਹੀ ਸਚ ਸਬਦ ਲਿਵ ਲਾਈ ਅੰਧਨ ਸਜ ਰਹੇ ਰੰਗ ਰਾਤਾ ਰਾਮ ਨਾਮ ਰਤ ਪੂਜਾ ਨਾਨਕ ਗੁਰਮੁਖੀ ਪਛਾਣੇ ਅਵਰਨ ਜਾਣੇ ਦੂਜਾ ਸਮੇਂ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸਬਦ ਰਵੇ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਏ ਸਹਿਜ ਸਮਾਈਏ ਤਸਮਿਨ ਅਵਰਨ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭਾਵ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ ਸਦੇ ਜਪ ਐਨ ਇਸ ਨਾਮ ਧਿਆਏ ਇਹੋ ਜੋਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ ਅੰਤਰ ਹੋਮੇ ਮਮਤਾ ਕਾਮ ਕਰੋ ਚਿਤਰਾਈ ਰਾਮ ਅੰਤਰ ਚਿਤਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਾਮ ਮਗ ਦੁੱਖ ਪਾਵੇ ਝੂਠਾਂ ਖਾਵੇ ਅੰਤ ਗਿਆ ਪੁਛਤਾਇਆ ਬਿਨ ਆਵੇ ਕੋ ਬੇਲੀ ਨਾਹੀ ਪੁੱਤ ਕੁਟੰਬ ਸੁੱਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੇ ਸਾਥ ਨਾ ਜਾਈ ਹੋਂ ਪੁੱਛੋ ਆਪਣਾ ਸਤਿਗੁਰਦਾਤਾ ਕਿਨ ਬਿਦ ਦੁੱਤਰ ਤਰੀਏ ਰਾਮ ਸਤਿਗੁਰ ਭਾਈ ਚਲੋ ਜੀਵਤਿਆਂ ਮਰੀਏ ਰਾਮ ਜੀਵਤਿਆਂ ਮਰੀਏ ਭੁਜਲ ਤਰੀਏ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵਲਾਵੇ ਮਤ ਪ੍ਰਗਾਸ ਭਈ ਮਨਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸਦ ਮਿਲਾਇਆ ਜੋਤੀ ਜੋਤ ਮਿਲਾਈ ਸੋਹੀ ਮਹੱਲਾ ਚੌਥਾ ਘਰ ਪੰਜਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤਿਸਨਾ ਬੁਝ ਗਈ ਆਸੇ ਹਉ ਮੰਤਨ ਦੇਵਾਂ ਸਤਿਗੁਰੇ ਮੈਂ ਮੇਲੇ ਪ੍ਰਭ ਗੁਣਤਾ ਸੇ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਬਾ ਸੇ ਵੱਡ ਭਾਗੀ ਹਰ ਪਾਇਆ ਜੇ ਨਾਨਕ ਨਾਮ ਵਿਗਾਸੇ ਗੁਰਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰ ਆਓ ਚਿਰੀ ਵਿਛੁਨਿਆ ਮਿਲ ਸਤ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹੁਣ ਤੋਂ ਜੋ ਬਾਜੋ ਖਰੀ ਉਡੀਣੀਆਂ ਜੋ ਜਲਬਿਨ ਮੀਨ ਮਰਾਹਾ ਵੱਡ ਭਾਗੀ ਹਰ ਤਾਇਆ ਜੇ ਨਾਨਕ ਨਾਮ ਸਮਾਹਾ ਮਨ ਦੈ ਦਿਸ ਚਲ ਚਲ ਭਰਮਿਆ ਮਰਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤ ਵੈ ਮਨ ਤਿਸਣਾ ਭੁੱਖ ਲਗਾਇਆ ਅੰਤਾ ਧਨ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਜਾਂ ਨਾਨਕ ਨਾਮ ਸਲਾਏ ਤੂੰ ਬਿਨਾਂ ਵੇ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੇ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰਦੇਖਤ ਮਨ ਸਾਧਾਰਿਆ ਵੱਡ ਪਾਗੀ ਪ੍ਰਭ ਆਏ ਮਿਲ ਜਾਂ ਨਾਨਕ ਕਿਨ ਕਿਨ ਵਾਰਿਆ ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਹਿਸ ਵੇ ਜਨ ਹਉਮੈ ਵਿਖਿਆ ਜਿਨ ਹਰ ਪ੍ਰਭ ਮਿਲਣ ਦਿੱਤੀ ਆ ਦੇ ਕੰਚਨ ਵੇ ਬੰਨੀਆ ਇਨ ਹਉਮੈ ਮਾਰ ਵਿਗੁੱਤੀ ਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨਮੁਖ ਮੂੜ ਸਜੁੱਤੀ ਆ ਜਨ ਨਾਨਕ ਗੁਰਖ ਉਬਰੇ ਗੁਰਸਬਦੀ ਹਉਮੈ ਛੁੱਟੀ ਆ ਵਸ ਆਣਿਓ ਵੇ ਇਹ ਜਨ ਇਸ ਮਨ ਕੋ ਮਨ ਵਾਸੇ ਜਿਉਂ ਨਿਤ ਭਾਉਂਦਿਆਂ ਦੁੱਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰਿੰਦਿਆਂ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆਂ ਜਾਂ ਨਾਨਕ ਪ੍ਰਭ ਦੇ ਹੋਮਤੀ ਛੜ ਆਸਾ ਨਿਤ ਸੁੱਖ ਸੌਂਦਿਆਂ ਸਾਹ ਧਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇ ਜੀੜੇ ਆਈ ਮੇਰਾ ਠਾਕਾ ਆਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਓ ਮਲਾਈ ਮੇਰੇ ਮਨ ਤਨ ਲੋਚਿਆ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਪ੍ਰਭ ਭਾਣੀਆਂ ਰਾਮ ਰਾਜਿਆ ਮਿਲਿਆ ਸਹਿ ਸੁਭਾਈ
ਇੱਕ ਸਿਜੀ ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ ਹਾਂ ਗੁਰ ਬਿੱਟੋਂ ਘੋਲ ਕਮਾਇਆ ਰਾਮ ਰਾਜਿਆ ਜੀਓ ਸਤਿਗੁਰ ਆਗੇ ਦੇਈ ਗੁਰ ਤੁੱਠਾ ਜੀਓ ਰਾਮ ਰਾਜਿਆ ਜਨਾਨ ਕਰ ਮੇਲੇ ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਏ ਦੇਖ ਭਲਾਣਾ ਸੁਣ ਬਾਵਰੇ ਨੇ ਉਹ ਕੂੜਾ ਲਾਇਓ ਕੁਸੰਭ ਰੰਗਾਨਾ ਕੂੜੀ ਦੇਖ ਭੁੱਲੋ ਅੱਡ ਲਹੇ ਨਾ ਮੁੱਲੋ ਗੋਵਿੰਦ ਨਾਮ ਮਜੀਠਾ ਥੀ ਵੈ ਲਾਲਾ ਅਤ ਗੁਲਾਲਾ ਸਬਦ ਚੀਨ ਗੁਰ ਮੀਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਨ ਕਿਰਪਾ ਨਿਦਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਨਿਚਲ ਹੱਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀਏ ਹਰ ਪਾਈਏ ਭਾਗੀ ਸੁਣ ਬੈ ਰਾਗੀ ਚਰਨ ਪ੍ਰਭੂ ਗਹਿ ਰਹੀਏ ਇਹੋ ਮਨ ਦੀਜੇ ਸੰਕ ਨ ਕੀਜੇ ਗੁਰਮੁਖ ਤਜ ਬਹੁਮਾਨ ਨਾਨਕ ਦੀਨ ਭਗਤ ਬਹੁ ਤਾਰਨ ਤੇਰੇ ਤੇਰੇ ਕਿਆ ਗੁਣ ਅੱਖ ਵਖਾਣਾ ਸੁਣ ਬਾਵਰੇ ਕਿਆ ਕੀਚੇ ਕੂੜਾ ਮਾਨੋ ਸੁਣ ਬਾਵਰੇ ਹਬ ਵੈਸੀ ਗਰਭ ਗੁਮਾਨੋ ਨੇਚਲ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਏ ਭੌਜਲ ਤਰੀਏ ਜੇ ਥੀਵੇ ਕਰਮ ਲਖਿਆ ਸਾ ਗੁਰ ਸੇ ਵੀਜੇ ਅੰਮ੍ਰਿਤ ਪੀਜੇ ਜਿਸ ਲਾਵੇ ਸਾਈ ਧਿਆਨੋ ਨਾਨਕ ਸਰਨ ਪਿਆ ਹਰ ਦੁਆਰੇ ਹੋਂ ਬਾਲ ਬਾਲ ਸਦ ਕੁਰਬਾਨੋ ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਵਰੇ ਥਿਓ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਏ ਥੀਓ ਨਿਮਾਣਾ ਸਤ ਕੁਰਬਾਣਾ ਸਗਲਾ ਆਪ ਮਿਟਾਈਏ ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਧਾ ਹਮ ਤਿਸ ਪਏ ਆਪ ਵਿੱਚ ਆਇਆ ਨਾਨਕ ਦੀਨ ਸਨ ਸੁਖ ਸਾਗਰ ਰਾਖ ਲਾਜ ਅਪਣਾਇਆ ਸੂਈ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਸੀ ਦਿੱਤੀ ਤੁਸਕੈ ਬਲ ਰਾਮ ਜੀਓ ਹਰ ਅੰਮ੍ਰਿਤ ਪਰੇ ਭੰਡਾਰ ਸਭ ਕਿਛ ਹੈ ਘਰ ਤਿਸਕੈ ਬਲ ਰਾਮ ਜੀਓ ਬਾਬਲ ਮੇਰਾ ਵਡ ਸਮਰੱਥਾ ਕਰਨ ਕਾਰਨ ਪ੍ਰਭਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੇ ਭੌਜਲ ਪਾਰ ਉਤਾਰਾ ਆਦਿ ਜੁਗਾਦ ਭਗਤਨ ਕਰ ਆਖਾ ਉਸਤ ਕਰ ਕਰ ਜੀਵਾਂ ਨਾਨਕ ਨਾਮ ਮਹਾਰਸ ਮਿਠਾਨ ਦਿਨ ਮੰਤਨ ਪੀਵਾਂ ਹਰ ਆਪੇ ਲੈ ਮਿਲਾਏ ਕਿਉਂ ਵਿਛੋੜਾ ਥੀ ਵੀ ਬਲਰਾਮ ਜੀਓ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀਵੀ ਬਲਰਾਮ ਜੀਓ ਤੇਰੀ ਟੇਕ ਤੁਝੇ ਤੇ ਪਾਈ ਸਾਚੇ ਸਿਰਜਣ ਹਾਰਾ ਜਿਸ ਤੇ ਖਾਲੀ ਕੋਈ ਨਾ ਹੀ ਐਸਾ ਪ੍ਰਭੂ ਹਮਾਰਾ ਸੰਤ ਜਿਨ੍ਹਾਂ ਮੈਂ ਮੰਗਲ ਗਾਇਆ ਦੈਨ ਰਹਿਣ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਤ ਬਲਹਾਰੀ ਸੰਭਲਿਆ ਸਚਤਾਨ ਮਾਨ ਮਹੱਤ ਸੱਚ ਪਾਇਆ ਬਲ ਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਮਨਾਸੀ ਗਾਇਆ ਬਲ ਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸੁਭ ਦਿਵਸ ਆਏ ਗਏ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵੱਜੇ ਵਾਜੇ ਅਨਹਦਾ ਚੁਣਕਾਰੇ ਸੁਣ ਭੈ ਬਨਾਸੇ ਸਗਲ ਨਾਨਕ ਪ੍ਰਭੁਰ ਕਰਨੇ ਹਾਰੇ ਉਪਜਿਆ ਤੱਤ ਗਿਆਨ ਸਹੁਰੇ ਪਈਏ ਇੱਕ ਹਾਰ ਬਲ ਰਾਮ ਜੀਓ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਕੇ ਭਿੰਨ ਕਰ ਬਲ ਰਾਮ ਜੀਓ ਬਿਸਮ ਭੇਖੇ ਬਿਸਮ ਸੁਣੀਏ ਬਿਸਮਾਰ ਨਦਰੀ ਆਇਆ ਜਲਥਲ ਮੀਲ ਪੂਰਨ ਸੁਆਮੀ ਕਟਕਟ ਰਿਹਾ ਸਮਾਗਾ ਜਿਸ ਤੇ ਉਪਜਿਆ ਤੇ ਸਮਾਏ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤਨ ਜਾਹੀ ਲਖਣੇ ਨਾਨਕ ਤਸੇ ਧਿਆਏ ਰਾਗ ਸੂਈ ਸ਼ੰਤ ਮਹੱਲਾ ਪੰਜਵਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅੰਦਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਾ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵੱਡ ਭਾਗੇ ਬਲਵੰਤ ਨਾਨਕ ਸੁਣ ਸੁਆਮੀ ਜੀ ਉਹ ਪਿੰਡ ਪ੍ਰਭ ਆ ਗਏ ਅਣਹਤ ਸਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੂਖ ਨਾਸੇ ਰਹੱਸ ਉਪਜੇ ਮਨ ਘਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁੱਖ ਭਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭਾਵਾਂ ਬਨਵੰਤ ਨਾਨਕ ਦਇਆ ਤਾਰੋ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਏ ਸਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭਾਵਾਂ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾਂ ਤਤ ਸੋਈ ਪਤਤ ਪਾਵਨ ਹਰਨਾਮਾ ਪੂਰਨ ਸੰਤ ਜਨਾਂ ਕੇ ਕਾਮਾ ਗੁਰਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆਂ ਹੋਂ ਤਾਪ ਬਿਨਸੇ ਸਦਾ ਸਸੇ ਪ੍ਰਭ ਮਿਲੇ ਚਰੀ ਵਿਛੁਨਿਆ ਮਨ ਸਾਂਤ ਆਈ ਵੱਜੀ ਵਧਾਈ ਮਨੋ ਕਦੇ ਨਾ ਵੀਸਰੈ ਬਨਵੰਤ ਨਾਨਕ ਸਤਿਗੁਰ ਦ੍ਰਿੜਾਇਆ ਸਦਾ ਭੱਜ ਜਗਦੀਸ਼ ਰਾਇ ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਕਰਤੀ ਜੈ ਓਂਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈਰਾ ਕਰੋ ਮੈਂ ਜਿਹੀ ਘਣ ਚੇਰੀ ਰਾਮ ਤੂੰ ਸਾਗਰੋ ਰਤਨਾ ਕਰੋ ਹਾਂ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਅੜਦਾਣਾ ਕਰ ਮੇਰੇ ਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਭ ਨਾ ਕੀਜੇ ਰਿਣ ਹੋਈ ਜੇ ਤਾਗਤ ਜੀੜ ਤੇਰੀ ਸਭ ਉੱਪਰ ਨਾਨਕ ਕਠਾ ਕਰ ਮੈਂ ਜਿਹੀ ਘਣ ਚੇਰੀ ਰਾਮ ਤੁਮ ਗੋਹਰਤ ਗੈਰ ਗੰਭੀਰਾ ਤੁਮ ਪਿਰ ਹਮ ਬਹੁਰੀ ਆਰਾਮ ਤੁਮ ਵੱਡੇ ਵੱਡੇ ਵੱਡ ਉੱਚੇ ਹੋ ਇਤਨੀ ਕ ਲਹੋਰੀ ਆਰਾਮ ਹੋ ਕਿਛ ਨਾਹੀਂ ਏਕੋ ਤੂਹੇ ਆਪੇ ਆਪ ਸੁਜਾਨਾ ਅੰਮ੍ਰਿਤ ਦਿਸ਼ਟ ਨਿਮਖ ਪ੍ਰਭ ਜੀਵਾਂ ਸਰਬ ਰੰਗ ਰਸਮਾਨਾ ਚਰਨ ਸਰਨੀ ਦਾਸ ਹੈ ਦਾਸੀ
ਮਾਨ ਮੌਲੇ ਤਨ ਹਰੀਆ, ਨਾਨਕ ਠਾਕੁਰ ਸਰਬ ਸਮਾਣਾ ਆਪਣ ਪਾਵਨ ਕਰੀਆ, ਤੁਝ ਉੱਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ, ਸੁਰਤ ਮਤ ਚਿਤਰਾਈ ਤੇਰੀ, ਤੂੰ ਜਾਣਾ ਹੀ ਜਾਣਾ ਰਾਮ, ਸੋਈ ਜਾਣੇ ਸੋਈ ਪਛਾਣੇ, ਜਾ ਕੁਨਤ ਸਿਰੰਦੇ, ਮਨਮੁਖ ਭੁੱਲੀ ਬਹੁਤੀ ਰਾਹੀਂ, ਫਾਤੀ ਮਾਇਆ ਫੰਦੇ, ਠਾਕਰ ਪਾਣੀ ਸਾਗ ਨੂੰ ਅੰਤੀ ਤਿੰਨੀ ਸਭ ਰੰਗ ਮਾਣਾ, ਨਾਨਕੀ ਤਰ ਤੂੰ ਹੈ ਠਾਕਰ, ਤੂੰ ਨਾਨਕ ਕਾ ਮਾਣਾ, ਹੋ ਵਾਰੀ ਵੰਜਾਂ ਘੋਲੀ ਵੰਜਾਂ, ਤੂੰ ਪਰਬਤ ਮੇਰਾ ਉਲ ਆਰਾਮ, ਹੋਂ ਬਲ ਬਲ ਜਾਈ ਲੱਖ ਲੱਖ ਲੱਖ ਬਰੀਆ, ਜਿਨ ਭਰਮ ਪਰਦਾ ਖੋਲਾ ਰਾਮ, ਮਿਟੇ ਅੰਧਾਰੇ ਤਜੇ ਬਿਕਾਰੇ, ਠਾਕਰ ਸੋ ਮਨ ਮਾਨਾ, ਪ੍ਰਭ ਜੀ ਭਾਣੀ ਭਈ ਨਿਕਾਣੀ, ਸਫਲ ਜਨ ਪਰਵਾਣਾ, ਭਈ ਅਮੋਲੀ ਭਾਰਾ ਤੋਲੀ, ਮੁਕਤ ਦੁਖ ਮੁਕਤ ਜੋਗਤ ਦਰ ਖੋਲਾ, ਕਉ ਨਾਨਕ ਹੋ ਨਿਰਭਉ ਹੋਈ, ਸੋ ਪ੍ਰਭ ਮੇਰਾ ਓਲਾ, ਸੂਹੀ ਮਹੱਲਾ ਪੰਜਵਾਂ, ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸਬਨ ਅਵਰ ਨਾ ਜਾਣਾ ਰਾਮ, ਮਾਤ ਪਿਤਾ ਭਾਈ ਸੁਤ ਬੰਧਵ ਜੀ, ਪ੍ਰਾਣ ਮਨ ਭਾਣਾ ਰਾਮ, ਜੀਓ ਪਿੰਡ ਸਭ ਤਿਸਕਾ ਕੀਆ, ਸਰਬ ਗੁਣਾ ਭਰਪੂਰੇ, ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਿਆ ਭਰਪੂਰੇ, ਤਾਂ ਕਿ ਸਰਬ ਸਰਬ ਸੁਖ ਪਾਏ ਹੋਏ, ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਹਾਰੇ, ਨਾਨਕ ਸਾਧ ਕੁਰਬਣ ਐਸਾ ਗੁਰਵਟ ਭਾਗੀ ਪਾਈਏ, ਜਿਤ ਮਿਲਿਆ ਪ੍ਰਭ ਜਾਪੇ ਰਾਮ, ਜਨਮ ਜਨਮ ਕੇ ਕਿਲਬਖ ਉਤਰੇ, ਹਰ ਸੰਤ ਧੂੜੀ ਨਿਤ ਨਾਪੈ ਰਾਮ, ਹਰ ਧੂੜੀ ਨਾਈਏ ਪ੍ਰਭੂ ਧਿਆਈਏ, ਬਹੁੜ ਜੋ ਨਾ ਆਈਏ, ਗੁਰਚਰਨੀ ਲਾਗੇ ਪਰਮਪੋ ਭਾਗੇ, ਮਨ ਚੰਦਿਆ ਫਲ ਪਾਈਏ, ਹਰ ਗੁਣ ਨਿਤ ਗਾਏ ਨਾਮ ਧਿਆਏ, ਫਿਰ ਸੋਗ ਨਾਹੀ ਸੰਤਾਪੈ, ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪ ਹੈ, ਹਰ ਹਰੇ ਹਰ ਗੁਣ ਨਿਦੇ, ਹਰ ਸੰਤਨ ਕੇ ਵਸ ਆਏ ਰਾਮ, ਸੰਤ ਚਰਨ ਗੁਰਸੇਵਾ ਲਾਗੇ ਜਿਨੀ, ਤਿਨੀ ਪਰਮ ਪਦ ਪਾਏ ਰਾਮ, ਪਰਮ ਪਦ ਪਾਇਆ ਆਪ ਮਿਟਾਇਆ, ਹਰ ਪੂਰਨ ਕਿਰਪਾ ਧਾਰੀ, ਸਫਲ ਜਨਮ ਹੋਆ ਪੋ ਪਾਗਾ, ਹਰ ਭੇਟਿਆ ਏਕ ਮੁਰਾਰੀ, ਜਿਸਕਾ ਸਾ ਤਿਨ ਹੀ ਮੇਲ ਲਿਆ, ਜੋਤੀ ਜੋਤ ਸਮਾਇਆ, ਨਾਨਕ ਨਾਮ ਨਿਰੰਜਨ ਜਪੀਏ ਮਿਲ ਸਤਿਗੁਰ ਸੁਖ ਪਾਇਆ, ਗਾਓ ਮੰਗਲੋ ਨਿਤ ਹਰ ਜਨੋ, ਪੁਨੀ ਇੱਛ ਸੁਭਾਈ ਰੰਗ ਰਾਮ, ਰੰਗ ਰਤੇ ਆਪਣੇ ਸਵਾਮੀ ਸੇਤੀ, ਮਰਨ ਆਵੇ ਜਾਈ ਰਾਮ, ਅਵਨਾਸੀ ਪਾਇਆ ਨਾਮ ਧਿਆਇਆ, ਸਗਲ ਮਨੋਤ ਪਾਏ ਸਾਂ ਸਹਿਜ ਆਨੰਦ, ਘਨੇਰੇ ਗੁਰਚਰਨੀ ਮਨ ਲਾਏ, ਪੂਰਿਆ ਕਟ ਕਟ ਅਵਨਾਸੀ ਥਾਨ ਥਨੰਤ ਸਾਈ, ਕਉ ਨਾਨਕ ਕਾਰਜ ਸਗਲੇ ਪੂਰੇ, ਗੁਰਚਰਨੀ ਮਨ ਲਾਈ, ਸੂਈ ਮਹੱਲਾ ਪੰਜਵਾ, ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ, ਨੇਤਰ ਦੇਖੈ ਦਰਸ ਤੇਰਾ ਰਾਮ, ਲਾਖ ਜਿਹਵਾ ਦੇਹੋ ਮੇਰੇ ਪਿਆਰੇ, ਮੁੱਖ ਹਰ ਆਰਾਧੇ ਮੇਰਾ ਰਾਮ, ਹਰ ਆਰਾਧੇ ਜਮ ਪੰਥ ਸਾਧੇ, ਦੁੱਖ ਨਾ ਵਿਆਪੇ ਕੋਈ, ਜਲ ਥਰਮਈਏ ਪੂਰਨ ਸਵਾਮੀ, ਜਦ ਦੇਖਾਂ ਤਤ ਸੋਈ, ਭਰਮੋ ਵਿਕਾਰ ਨਾਠੇ ਪ੍ਰਭ ਨੇਰ ਹੁੰਦੇ ਨੇਰਾ, ਨਾਨਕ ਪ੍ਰਭ ਕਿਰਪਾ ਕੀਜੇ ਨੇਤਰ ਦੇਖੇ ਦਰਸ ਤੇਰਾ, ਕੋਟ ਕਰਨ ਦੀਜੇ ਪ੍ਰਭ ਪ੍ਰੀਤਮ, ਹਰ ਗੁਣ ਸੁਣੀਏ ਅਬਨਾਸੀ ਰਾਮ, ਸੁਣ ਸੁਣ ਇਹੋ ਮੰਦਰ ਮਲ ਹੋਵੇ, ਕੱਟੀਏ ਕਾਲ ਖੀ ਫਾਸੀ ਰਾਮ, ਕੱਟੀਏ ਜਮ ਫਾਸੀ ਸਿਮਰ ਅਬਨਾਸੀ, ਸਗਲ ਮੰਗਲ ਸੋ ਗਿਆਨਾ, ਹਰ ਹਰ ਜਪ ਜਪੀਏ ਦਿਨ ਰਾਤੀ, ਲਾਗੇ ਸਹਿਜ ਧਿਆਨਾ, ਕਲਮਲ ਮੋ ਦੁੱਖ ਜਾ ਰੇ ਪ੍ਰਭੂ ਚਿਤਾਰੇ, ਮਨ ਕੀ ਦੁਰਮਤ ਨਾਸੀ, ਕਹੋ ਨਾਨਕ ਪ੍ਰਭ ਕਿਰਪਾ ਕੀ ਜਾਏ, ਹਰ ਗੁਣ ਸੁਣੀਏ ਅਬਨਾਸੀ, ਕਰੋੜ ਹੱਸ ਤੇਰੀ ਟਹਿਲ ਕਮਾਵੇ, ਚਰਨ ਚੱਲੇ ਪ੍ਰਭ ਮਾਰਗ ਰਾਮ, ਭਵ ਸਾਗਰ ਨਾਵ ਹਰ ਸੇਵਾ, ਜੋ ਚੜ੍ਹੈ ਤਿਸ ਤਾਰ ਗ੍ਰਾਮ, ਭਵ ਜਲ ਤਰਿਆ ਹਰ ਹਰ ਸਿਮਰਿਆ, ਸਗਲ ਮਨੋਰਥ ਪੂਰੇ, ਮਹਾਂਬਿਕਾਰ ਗਏ ਸੁਖ ਉਪਜੇ, ਬਾਜੀ ਅਨਹਤ ਤੂਰੇ, ਮਨ ਬਾਂਝ ਫਲ ਪਾਏ ਸਗਲੇ, ਕੁਰਤ ਕੀਮ ਅਪਾਰਗ, ਕਹੋ ਨੰਗ ਪ੍ਰਭ ਕਿਰਪਾ ਕੀਜੈ, ਮਨ ਸਦਾ ਚੱਲੈ ਤੇਰੇ ਮਾਰਗ, ਇਹੋ ਵਰ ਇਹਾ ਵਡਿਆਈ, ਇਹੋ ਤਨ ਹੋਏ ਵਡਭਾਗਾ ਰਾਮ, ਇਹੋ ਰੰਗ ਇਹੋ ਰਸ ਭੋਗਾ, ਹਰ ਚਰਨੀ ਮਨ ਲਾਗਾ ਰਾਮ, ਮਨ ਲਾਗਾ ਚਰਨੇ ਪ੍ਰਭ ਕੀ ਸਾਰਨੇ, ਕਰਨ ਕਾਰਨ ਗੋਪਾਲਾ ਸਭ ਕੁਛ ਤੇਰਾ, ਤੂੰ ਪ੍ਰਭ ਮੇਰਾ ਮੇਰੇ ਠਾਕਰ ਦੀਨ ਦਿਆਲਾ, ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ, ਸੰਤ ਸੰਗ ਮਨ ਜਾਗਾ, ਕਉ ਨੰਗ ਪ੍ਰਭ ਕਿਰਪਾ ਕਿੰਨੀ, ਚਰਨ ਕਮਲ ਮਨ ਲਾਗਾ, ਸੂਹੀ ਮਹੱਲਾ ਪੰਜਵਾਂ, ਹਰ ਜਪੇ ਹਰ ਮੰਦਰ ਸਾਜੇ, ਸੰਤ ਭਗਤ ਗੁਣ ਗਾਵੇ ਰਾਮ, ਸਿਮਰ ਸਿਮਰ ਸਵਾਮੀ ਸਵਾਮੀ ਪ੍ਰਭ ਆਪਣਾ, ਸਗਲੇ ਪਾਪਤ ਜਾਵੇ ਰਾਮ, ਹਰ ਗੁਣ ਗਾਏ ਪਰਮ ਪਦ ਪਾਇਆ, ਪ੍ਰਭ ਕੀ ਯੂ ਤੂੰ ਬਾਣੀ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਕਥੀ ਇਕਥ ਕਹਾਣੀ, ਭਲਾ ਸੰਯੋਗ ਮੂਰਤ ਪਲ ਸਾਚਾ, ਆਪ ਚਲ ਨੀਵ ਰਖਾਈ, ਜਨ ਨਾਨਕ ਪ੍ਰਭ ਪੈ ਦਿਆਲਾ ਸਰਬ ਕਲਾ ਬਣਾਈ, ਆਨੰਦ ਵਜੇ ਨਿਤ ਵਾਜੇ ਪਾਰ ਮਨ ਬੂਠਾ ਰਾਮ, ਗੁਰਮੁਖੇ ਸਚ ਕਰਨੀ ਸਾਰੀ ਬੰਸੇ ਭਰਮ ਪੈ ਝੂਠਾ ਰਾਮ, ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ, ਸਰਬ ਸੁੱਖਾਂ ਤਸੀ ਬਣ ਆਏ ਜੋ ਪ੍ਰਭ ਆਪਣਾ ਕਰਿਆ, ਘਰ ਮੈਂ ਨਾਵ ਨਿਧ ਭਰੇ ਭੰਡਾਰਾ ਰਾਮ, ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ, ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪੁੱਤ ਕੀਨੀ, ਸਗਲੀ ਤਪਤ ਬਿਨਾਸੀ ਰਾਮ, ਦੁੱਖ ਪਾਪ ਕਾ ਡੇਰਾ ਢਾਸਾ, ਕਾਰਜ ਆਇਆ ਰਾਸੀ ਰਾਮ, ਹਰ ਪ੍ਰਭ ਫੁਰਮਾਇਆ ਮਿੱਟੀ ਬੁਲਾਇਆ, ਸਾਚ ਧਰਮ ਪੁੰਨ ਫਲਿਆ, ਸੋ ਪ੍ਰਭ ਆਪਣਾ ਸਦਾ ਧਿਆਈਏ, ਸੋਵਤ ਬੈਸਤ ਖਲਿਆ, ਗੁਣ ਨਿਧਾਨ ਸੁਖ ਸਾਗਰ ਸਵਾਮੀ, ਜਲ ਥਲ ਮਹੀਲ ਸੋਈ, ਜਨ ਨਾਨਕ ਪ੍ਰਭ ਕੀ ਸਰਨਾਈ, ਤਿਸਮਨ ਨਵਰ ਨ ਕੋਈ, ਮੇਰਾ ਘਰ ਬਣਿਆ ਬਨਤਾਲ ਬਣਿਆ, ਪ੍ਰਭ ਪਰਸੇ ਹਰ ਆਇਆ ਰਾਮ, ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ,
ਗੁਣ ਮੰਗਲ ਹਰ ਗਾਇਆ ਰਾਮ, ਗੁਣ ਗਾਏ ਪ੍ਰਭੂ ਧਿਆਏ ਸਾਚਾ, ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ, ਮਨ ਵਜੀਆ ਵਧਾਈਆ ਕਰੀ ਨਦਰ ਸੁਆਮੀ ਸੁੱਖੇ ਗਾਮੀ, ਹਲਤ ਪਲਤ ਸਵਾਰਿਆ ਬਿਨਵੰਤ ਨਾਨਕ, ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਧਾਰਿਆ, ਸੁਹੀ ਮਹੱਲਾ ਪੰਜਵਾ ਭੈ ਸਾਗਰੋ ਪੈਸਾ ਗਰਤਰਿਆ, ਹਰ ਨਾਮ ਧਿਆਏ ਰਾਮ ਬੋਇਥੜਾ, ਹਰ ਚਾੜਨ ਅਰਾਧੇ ਮਿਲ ਸਤਿਗੁਰ ਪਾਰ ਲੰਘਾਏ ਰਾਮ, ਗੁਰ ਸਬਦੀ ਤਰੀਐ ਬੋੜ ਨ ਮਰੀਐ ਚੂਕੇ ਆਉਣ ਜਾਣਾ, ਜੋ ਕਿਸ਼ ਕਰੇ ਸੋਈ ਭਲ ਮਾਨੋ ਤਾਂ ਮਨ ਸਹਿਜ ਸਵਾਣਾ, ਦੁਖ ਨਾ ਭੂਗ ਨਾ ਉਗ ਨਾ ਵਿਆਪੇ ਸੁੱਖ ਸਾਗਰ ਸਣੀ ਪਾਏ, ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੇ ਚਿੰਤ ਮਿਟਾਏ, ਸੰਤ ਜਨਾ ਹਰ ਮੰਤਰ ਦ੍ਰਿੜਾਇਆ, ਹਰ ਸਾਜਨ ਵਸਕਤ ਕੀ ਨੇਰਾਮ, ਆਪਣਾ ਮਨ ਆਗੈ ਧਰਿਆ ਸਰਬ ਸੁਠਾਕਰ ਦੀ ਨੇਰਾਮ, ਕਰ ਆਪਣੀ ਦਾਸੀ ਮਿੱਟੀ ਉਦਾਸੀ, ਹਰ ਮੰਦਰ ਥਿਤ ਪਾਈ ਅੰਧ ਮਨੋਦ ਸਿਮਰੋ ਪ੍ਰਭ ਸਾਚਾ, ਵਿਛੜ ਕਬੂ ਨ ਜਾਈ, ਸਾਵੜ ਭਾਗਣ ਸਦਾ ਸੁਹਾਗਣ, ਰਾਮ ਨਾਮ ਗੁਣ ਚੀਨੇ ਕਹੁ ਨਾਨਕ ਰਵਹਿ ਰੰਗ ਰਾਤੇ, ਪ੍ਰੇਮ ਮਹਾਰਸ ਭੀਨੇ ਅੰਧ ਮਨੋਦ ਭਏ ਨੇ ਨਿਤ ਸਖੀਏ ਮੰਗਲ ਸਦਾ ਹਮਾਰੇ, ਰਾਮ ਆਪਣੇ ਪ੍ਰਭਾਪ ਸਗਾਰੀ ਸੁਭਾਵੰਤੀ ਨਾਰੀ, ਰਾਮ ਸਹਿ ਸੁਭਾਏ ਪੈ ਕਿਰਪਾਲਾ, ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ, ਰਾਮ ਨਾਮ ਉਰਤਾਰਿਆ ਮਾਨ ਮੋਹ ਮਤ ਸਗਲ ਬਿਆਪੀ, ਕਰ ਕਿਰਪਾ ਆਪ ਨਿਵਾਰੇ ਕਉ ਨਾਨਕ ਪੈ ਸਾਗਰ ਤਰਿਆ, ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਓ ਨਿਤ ਸਖੀ ਹੋ, ਸਗਲ ਮਨੋਰਥ ਪਾਏ ਰਾਮ ਸਫਲ ਜਨਮ ਤਰਿਆ, ਪੂਰਨ ਕਾਜ ਹਮਾਰੇ ਰਾਮ, ਗੁਣ ਗੋਪਾਲ ਗਾਓ ਨਿਤ ਸਖੀ ਹੋ, ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕ ਅੰਕਾਰ ਧਿਆਏ ਰਾਮ, ਜਪ ਏਕ ਪ੍ਰਭੂ ਨੇਕ ਰਵਿਆ ਸਰਵ ਮੰਡਲ ਛਾਇਆ, ਬ੍ਰਹਮੋ ਪਸਾਰਾ ਬ੍ਰਹਮ ਪਸਿਆ ਪ੍ਰਾ ਸਭ ਬ੍ਰਹਮ ਦ੍ਰਿਸ਼ਟੀ ਆਇਆ, ਜਲ ਥਲ ਮਯਰ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ, ਪੇਖ ਦਰਸ਼ਨ ਨਾਨਕ ਬੇਖਸੇ ਆਪ ਲੈ ਮਿਲਾਏ ਸੂਹੀ ਮਹਿਲਾ ਪੰਜਵਾ, ਆਪ ਚਲ ਨਗਰ ਗੋਬਿੰਦ ਗੁਰੂ ਕਾ ਨਾਮ, ਜਬ ਸੁਖ ਪਾਇਆ ਰਾਮ ਮਨ ਛੇ ਸਹੀ ਫਲ ਪਾਏ, ਕਰਤਾ ਹੈ ਆਪ ਵਸਾਇਆ ਰਾਮ ਕਰਤਾ ਹੈ ਆਪ ਵਸਾਇਆ ਸਰਬ ਸੁਖ ਪਾਇਆ, ਪੁੱਤ ਭਾਈ ਸਿੱਖ ਵਿਗਾਸੇ ਗੁਣ ਗਾਵੇ ਪੂਰਨ ਪਰਮੇਸ਼ਰ, ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ, ਆਪ ਪਿਤਾ ਆਪ ਮਾਇਆ ਕਹੁ ਨਾਨਕ ਸਤਿਗੁਰ ਬਲਹਾਰੀ, ਜਿਨ ਇਹੋ ਥਾਨ ਸੁਹਾਇਆ ਘਰ ਮੰਦਰ ਹਟਣ ਵਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੈ ਕਟੀਏ ਜਮਕੀ ਫਾਸੀ, ਰਾਮ ਘਾਟੀ ਜਾਂ ਫਾਸੀ ਪ੍ਰਭਨਾਸੀ, ਹਰ ਹਰ ਨਾਮ ਧਿਆਏ ਸਗਲ ਸਮੱਗਰੀ ਪੂਰਨ ਹੋਈ, ਮਨ ਛੇ ਫਲ ਪਾਏ ਸੰਤ ਸੱਜਣ ਸੁਖ ਮਾਣੇ ਰਲੀਆਂ, ਦੁੱਖ ਦਰਦ ਭਰਮ ਨਾਸੀ ਸ਼ਬਦ ਸਵਾਰੇ ਸਤਿਗੁਰੂ ਪੂਰੇ ਨਾਨਕ ਸਾਧ ਬਲ ਜਾਸੀ, ਦਾਤ ਖਸਮ ਕੀ ਪੂਰੀ ਹੋਈ ਨਿਤ ਨ ਚੜੇ ਸਵਾਈ, ਰਾਮ ਪਾਰ ਪ੍ਰਮੁੱਖ ਸਮਾਨਾ ਕੀ ਜਿਸ ਦੀ ਵੱਡੀ ਵਡਿਆਈ, ਰਾਮ ਆਜੁਗਾਦ ਭਗਤਨ ਕਾ ਰਾਖਾ ਸੁਪਰਾ ਭਇਆ ਦਿਆਲਾ, ਜੀ ਜਨ ਸਭ ਸੁਖੀ ਵਸਾਏ ਪ੍ਰਭਾ ਪੇ ਕਰ ਪ੍ਰਤਪਾਲਾ, ਦਹਿ ਦਸ ਪੂਰ ਰਿਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ, ਕਹੋ ਨਾਨਕ ਸਤਿਗੁਰ ਬਲਹਾਰੀ ਜਿਨ ਆਪ ਝਲਨੀ ਵਿਰਖਾਈ, ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ, ਅਨਹਦ ਚੋਜ ਭਗਤ ਭਾਉ ਪੰਜਨ ਅਨਹਦ ਵਾਜੇ ਤੁਨੀਏ ਰਾਮ, ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ ਨਿਤ ਹੋਵੈ, ਹਰ ਨਾਮ ਅਰਾਧੇ ਮਹਿਲ ਸਭ ਕਾਟੈ ਕਿਲਵਿਕ ਸਗਲੇ ਖੋਵੈ, ਤੈਂ ਜਨਮ ਨਾ ਮਰਨਾ ਆਵਣ ਜਾਣਾ ਬੋੜ ਨਾ ਪਾਈਐ, ਜੋ ਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ਼ ਪੁਨੀਏ ਸੂਹੀ ਮਹਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਕਾਜ ਕਰਾਇਆ ਸਗਲ ਮਨੋਥ ਪੂਰੇ, ਜੈ ਜੈ ਕਾਰ ਕਰੇ ਜੈ ਜੈ ਕਾਰ ਭਇਆ ਜਗ ਅੰਤਰ ਲਾਥੇ ਸਗਲ ਵਸੂਰੇ, ਪੂਰਨ ਪੁਰਖ ਉਚੁੱਤ ਬਨਾਸੀ ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ, ਨਾਮ ਨਿਧ ਸਿੱਧ ਰਿੱਧ ਦੀਨੇ ਕਰਤੇ ਤੋਟਨਾ, ਨਾਮ ਨਿਧ ਸਿੱਧ ਰਿੱਧ ਦੀਨੇ ਕਰਤੇ ਟੋਟਨਾ ਵਹਿ ਕਾਈ ਰਾਮ, ਖਾਤ ਖਰਚਤ ਬਿਲਸ਼ਤ ਸੁਖ ਪਾਇਆ ਕਰਤ ਕੀ ਦਾਤ ਸਵਾਈ ਰਾਮ, ਦਾਤ ਸਵਾਈ ਨਕੁੱਟ ਨਾ ਜਾਈ ਅੰਤਰ ਜਾਮੀ ਪਾਇਆ, ਕੋਟ ਬਿਘਨ ਸਗਲੇ ਉੱਠਣਾ ਠੇ ਦੁੱਖ ਨਾ ਨੇੜੇ ਆਇਆ, ਸਾਂਤ ਸਹਿਜ ਆਨੰਦ ਘਨੇਰੇ ਬਿਨਸੀ ਭੁੱਖ ਸਵਾਈ, ਨਾਨਕ ਗੁਣ ਗਾਵੇ ਸਵਾਮੀ ਕੇ ਅਚਰੇ ਜਿਸ ਵੜਿਆਈ ਰਾਮ, ਜਿਸਕਾ ਕਾਰਜ ਤਨਹੀਂ ਕੀਆ ਮਾਨਸ ਕਹਿ ਵਿਚਾਰਾ, ਰਾਮ ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ, ਰਾਮ ਗੁਣ ਗਾਏ ਗੋਵਿੰਦ ਅੰਤ ਉਪਜੇ ਸਾਧ ਸੰਗਤ ਸੰਗ ਬਣੀ, ਜਨ ਉਦਮ ਕੀਆ ਤਾਲ ਕਿਰਿਆ ਤਿਸਕੀ ਉਪਮਾ ਕਿਆ ਗਣੀ, ਅਰਸ ਤੀਰਥ ਪੁੰਨ ਕਿਰਿਆ ਮਹਾਂ ਨਿਰਮਲ ਚਾਰਾ ਪੱਤ ਪਾਵਨ ਬਿਰਧ ਸਵਾਮੀ ਨਾਨਕ ਸਬਦ ਅਧਾਰਾ, ਗੁਣ ਦਾਨ ਮੇਰਾ ਪ੍ਰਭ ਕਰਤਾ ਉਸਤ ਕੌਣ ਕਰੀ ਜੈ ਰਾਮ, ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਂਰਸ ਦੀ ਜੈ ਰਾਮ, ਨਾਮ ਦੀ ਜੈ ਦਾਨ ਕੀ ਜੇ ਬਿਸਰ ਨਾਹੀ ਇੱਕ ਖਨੋ, ਗੁਣ ਗੋਪਾਲ ਉਚਰ ਉਚਰ ਰਸਨਾ ਸਦਾ ਗਾਈਏ ਅੰਦਨੋ, ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ, ਅੰਮ੍ਰਿਤ ਭੀਜੇ ਬਿਨਵੰਤ ਨਾਨਕ ਕਿਛ ਪੁੰਨੀ ਪੇਖ ਦਰਸ਼ਨ ਦੀ ਜੈ, ਰਾਗ ਸੂਹੀ ਮਹੱਲਾ ਪੰਜਵਾਂ, ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਸਮ ਮਿਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਅਗੁਣ ਕੋ ਨ ਚਿਤਾਰੇ ਪਤ ਪਵਨ ਹਰ ਬਿਦ ਸਦਾ ਏਕ ਤਲਨੀ, ਭੰਨੇ ਕਾਲੇ ਕੜਕੜ ਵਾਸੀ ਸਰਵ ਨਿਵਾਸੀ, ਨੇਰੇ ਹੀ ਤੇ ਨੇਰਾ ਨਾਨਕ ਦਾਸ, ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ,
ਹੋਂ ਬਿਸਮ ਭਈ ਜੀ ਹਰਦ ਸੰਦੇਹ ਕ ਪਾਰਾ ਮੇਰਾ ਸੁੰਦਰ ਸਵਾਮੀ ਜੀ ਹੋਂ ਚਰਨ ਕਮਲ ਭਗਤ ਛਾਰਾ ਪ੍ਰਾਪਰ ਪੇਖਤ ਜੀਵਾਂ ਠੰਡੀ ਥੀਵਾਂ ਤਸਜੇ ਡਵਰ ਨ ਕੋਈ ਯਾਦ ਅੰਤ ਮਤ ਪ੍ਰਭ ਰਿਆ ਜਲ ਥਰਮੀ ਜਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਅਵਾਰਾ ਹਉ ਨਿਮਕਣ ਛੋਡਾਂ ਜੀ ਹਰ ਪ੍ਰੀਤਮ ਪ੍ਰਾਣ ਅਧਾਰੋ ਗੁਰ ਸਤਿਗੁਰ ਕਹਿਆ ਜੀ ਸੱਚਾ ਗੁਮ ਵਿਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ ਸਹਿਜ ਸੁਖ ਸੁਖ ਆਨੰਦ ਕਨੇਰੇ ਹਉਮੈ ਬਿੰਠੀ ਗਾਠੇ ਸਭ ਕੇ ਮੱਧ ਸਭੂ ਤੇ ਬਾਹਰ ਰਾਗ ਦੁੱਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਨਾਈ ਹਰ ਪ੍ਰੀਤਮ ਮਨੇ ਸੁਧਾਰੋ ਮੈਂ ਖੋਜਤ ਖੋਜਤ ਜੀ ਹਰ ਨੇਚਲ ਸੋ ਕਰ ਪਾਇਆ ਸਭ ਅਧਰਵ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਵਨਾਸੀਓ ਤਿਸਕੀ ਦਾਸੀ ਮਰੈ ਨਾ ਆਵੈ ਜਾਏ ਧਰਮ ਆਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ ਸੁਰਤ ਸਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮੁੰਜਨ ਤਿਆ ਨਾਨਕ ਸਰਨ ਕਿਰਪਾ ਨਿਤ ਸਵਾਮੀ ਵਡਭਾਗੀ ਹਰ ਹਰ ਗਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੈ ਵਿਸੋ ਦੁਹਾਗਣੀ ਪਰ ਪੇ ਰਾਵਣ ਜਾਏ ਪਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਭਾਏ ਮਿੱਠਾ ਕਰਕੇ ਖਾਇਆ ਵੋ ਸਾਧੋਂ ਵਧਿਆ ਰੋਗ ਸੁਧ ਪਧਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖੋ ਸੋ ਪਲਟਿਆ ਹਰ ਅਤੀ ਸਾਜ ਸਿਗਾਰ ਸਹਿਜ ਸੱਚ ਫਿਰ ਪਰਾਵਿਆ ਹਰ ਨਾਮਾ ਉਰਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮਿਲੀ ਕਰਤਾਰ ਨਾਨਕ ਫਿਰ ਪਾਇਆ ਹਰ ਸੱਚਾ ਸਦਾ ਸੁਹਾਗਣ ਨਾਲ ਸੁਹਵੀਏ ਨਿਮਾਣੀਏ ਸੋ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਾਂ ਤਰਚਾਇਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜੀਨ ਸੱਚੀ ਧਰਮਸਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਕ ਸੰਭਾਏ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਾ ਆਪੇ ਪ੍ਰਤਪਾਲਾ ਸਲੋਕ ਮਹੱਲਾ ਤੀਜਾ ਸੂਹਤਾਂ ਸੁਹਾਗਣੀ ਜਾ ਮਨ ਲੈ ਸੱਚ ਨਾਉ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਦਾ ਅਗਲਾ ਦੂਜਾ ਨਾ ਹੀ ਠਾਓ ਐਸਾ ਸਿਗਾਰ ਬਣਾਏ ਤੂੰ ਮੈਲਾ ਕਦੇ ਨਾ ਹੋ ਵੀ ਇਹਨ ਸਲਾਗੇ ਭਾਓ ਨਾਨਕ ਸੁਹਾਗਣ ਕਹਿ ਕਹਿ ਚੀਨ ਆਏ ਅੰਦਰ ਸੱਚ ਮੁੱਖ ਉਜਲਾ ਖਸਮੀ ਮਾਏ ਸਮਾਏ ਮਹੱਲਾ ਤੀਜਾ ਲੋਕਾਂ ਵੇ ਹੋ ਸੂਹੀ ਸੂਹਾ ਵਿਸ ਕਰੀ ਵੇਸੀ ਸੌ ਨਾ ਪਾਈਏ ਕਰ ਕਰ ਵਿਸ ਰਹੀ ਨਾਨਕ ਤਿੰਨੀ ਸੌ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋਤ ਸੁਭਾਵੇ ਸੋਥੀਏ ਇਨ ਬਿਦ ਕੰਤ ਮਿਲੀ ਪੌੜੀ ਹੁਕਮੀ ਸੱਚ ਸਾਜੀਆਂ ਨੂੰ ਬਹੁ ਭਿੱਤ ਸੰਸਾਰਾ ਤੇਰਾ ਹੁਕਮ ਨੰਜਾ ਪੀ ਕੇ ਤੇਰਾ ਸੱਚੇ ਲੱਖ ਪਾਰਾ ਇਕਨਾਂ ਨੂੰ ਤੂੰ ਮੇਲ ਲੈ ਗੁਰਸਦ ਵਿਚਾਰਾ ਸੱਚ ਰਤੇ ਸੀ ਨਿਰਮਲੇ ਹਉਮੈ ਤਾਜ ਵਿਕਾਰਾ ਜਿਸ ਤੂੰ ਮਿਲੇ ਸੋ ਤੁਧ ਮਿਲੇ ਸੋ ਹੀ ਸਚਿਆਰਾ ਸਲੋਕ ਮਹੱਲਾ ਤੀਜਾ ਸੂਹੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਓ ਖਿਰ ਮੈਂ ਝੂਠ ਸਭ ਬਿਨ ਸਜਾਏ ਜਿਉਂ ਟਿਕੇ ਨਾ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉਂ ਰੰਗ ਮਜੀਠ ਸਚੜਾਓ ਉਲਟੀ ਸਖਤ ਸਿਵੇ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਹਾਰੀ ਗੁਰ ਆਪਣੇ ਜਿੱਤ ਮਿਲਿਆ ਹਰ ਗੁਣ ਗਾਓ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੀ ਰੰਡ ਬੈਠੀ ਦੂਜੇ ਭਾਏ ਮੁੰਦੇ ਆਣੀ ਦੁੰਮਣੀ ਸੂਹੇ ਵੇਸ ਲੋਭਾਏ ਸਭ ਸੱਚੇ ਰੰਗ ਲਾਲ ਕਰ ਭੈ ਭਾਏ ਸਿਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਭਾਏ ਨਾ ਆਪ ਕੀਮਤ ਪਾਈ ਤਿਸਦਾ ਅੰਤ ਨ ਜਾ ਪਈ ਗੁਰਸਦ ਬੁਝਾਈ ਮਾਇਆ ਮੋਹ ਗਵਾਰ ਹੈ ਦੂਜੇ ਪਰਮਾਏ ਮਨ ਕਠੋਰ ਨਾ ਪਾਏ ਨੀ ਫਿਰ ਆਵੇ ਜਾਏ ਜੋ ਸੁਭਾਵੇ ਸੋਤੀ ਸਭ ਚਲੇ ਜੇ ਰਜਾਈ ਸਲੋਕ ਮਨ ਲਾ ਤੀਜਾ ਸੂਹੇ ਵਿਸ ਘਾਮਣ ਕੁਲੱਖਣੀ ਜੋ ਪਾ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਏ ਲਿਖਿਆ ਤੇ ਸਤਿਗੁਰ ਮਿਲੇ ਪਧਾਰ ਸੂਹਾ ਵੇ ਸਭ ਉਤਾਰ ਤਰੇ ਗਲ ਪਹਿਰੇ ਖਿਮਾ ਸਿਗਾਰ ਪਈਏ ਸੋਹਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿ ਸਾਰ ਉਹ ਰਲਾਈ ਕਿਸੇ ਦੀ ਨਾ ਰਲੇ ਜਿਸ ਰਾਵੇ ਸੇ ਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ ਬਿਨਤ ਅੱਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਹਾਂ ਰਸੀ ਸਭ ਰਿਆਈਆਂ ਸ਼ਹਾਰ ਪੌੜੀ ਇਹੋ ਜਾ ਗਾਪ ਉਪਾਇਨ ਕਰਚੋ ਜੀ ਉਡਾਨ ਪੰਚ ਧਾਤ ਵਿੱਚ ਪਾਈਆਂ ਮੋਹ ਝੂਠ ਗਮਾਨ ਆਵੇ ਜਾਏ ਭਵਾਈਐ ਮਨਮੁਖ ਗਿਆਨ ਇੱਕ ਨਾ ਬੁਝਾਇਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਿਓ ਹਰ ਨਾਮ ਨਿਦਾਨ ਸਲੋਕ ਮਹੱਲਾ ਤੀਜਾ ਸੂਹੀ ਵੇ ਸੂਹਾ ਵੇ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੂਹੇ ਵਿਸ ਪਰ ਕਿਨ ਨਾ ਪਾਇਓ ਮਨ ਕੋ ਤਜ ਮੁਈ ਗਾ ਵਾਰ ਸਤਿਗੁਰ ਮਿਲੇ ਸੂਹਾ ਵੇਸ ਗਿਆ ਹੁਮੈ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਾਨ ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸੀਗਾ ਨਾਨਕ ਕਰਮੀ ਮਹਿਲ ਪਾਇਆ ਫਿਰ ਆਖਿਆ ਉਰਤਾਰ ਮਹੱਲਾ ਤੀਜਾ ਮੁੰਦੇ ਸੂਹਾ ਪਰ ਹਰੋ ਲਾਲ ਕਰੋ ਸੀਗਾਰ ਆਵਣ ਜਾਣਾ ਵਿਸਰੇ ਗੁਰਸਬ ਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਧਾਰ ਨਾਨਕ ਸਾਹ ਧਨ ਰਾਵੀ ਹੈ ਰਾਵੇ ਰਾਵਣ ਹਾਰ
ਪੌੜੀ ਮੋਹ ਕੂੜ ਕੁਟੰਬ ਹੈ ਮਨ ਹੁਗਦ ਰੱਤਾ ਹਉਮੈ ਮੇਰਾ ਕਰ ਮੋਏ ਕਿ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨ ਸੁਝੀ ਦੂਜੇ ਪਰਮਿੱਤਾ ਫਰਵੀਲਾ ਹੱਥ ਨਾ ਆਵੀ ਜਮਕਾਲ ਵਸ ਕੀਤਾ ਜਿਹਾ ਧੁਰ ਲਿਖ ਪਾਇਨ ਸੇ ਕਰਨ ਕਮਿੱਤਾ ਸਲੋਕ ਮਹਲਾ ਤੀਜਾ ਸਤੀਆਂ ਹੀ ਨਾ ਆਖੀਨ ਜੋ ਮਣਿਆ ਲੱਗ ਜਲਾਨ ਨਾਨਕ ਸਤੀਆਂ ਜਾਣੀਅਨ ਜੇ ਬਿਰਹੇ ਚੂਟ ਮਰਨ ਮਹਲਾ ਤੀਜਾ ਭੀ ਸੁ ਸਤੀਆਂ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹਲਾ ਤੀਜਾ ਕੰਤਾ ਨਾਲ ਸਹੇਲੀਆਂ ਸੇਤੀ ਅੱਗ ਜਲਾਹੀ ਜੇ ਜਾਣੇ ਫਿਰ ਆਪਣਾ ਤਾਂ ਤਨ ਦੁੱਖ ਸਹਾਏ ਨਾਨਕੰਤ ਨ ਜਾਣੀ ਸੇ ਕਿਉਂ ਅੱਗ ਜਲਾਹੇ ਭਾਵੇਂ ਜੀਵੋ ਕੈ ਮਰੋ ਦੂਰੋ ਹੀ ਭਜ ਜਾਹੇ ਪੌੜੀ ਤੁਦ ਦੁੱਖ ਸੁੱਖ ਨਾਲ ਪਾਇਆ ਲੇਖ ਕਰਤੇ ਲਿਖਿਆ ਨਾਵੇ ਜੀਵੜ ਹੋਰ ਦਾਤ ਨਾਹੀਂ ਤੇ ਸਰੂਪ ਨਾ ਰੱਖਿਆ ਨਾਮ ਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇ ਸੀ ਫਿਰ ਲੇਖ ਨਾ ਲਿਖਿਆ ਸਿਵਕ ਭਾਏ ਸੇ ਜਨਮ ਲੇ ਜਿਨ ਹਰ ਜਪ ਜਪਿਆ ਸਲੋਕ ਮਹਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰਨ ਜਾਣੀ ਕਾ ਸਵਰਨ ਹਰ ਮਹਲਾ ਦੂਜਾ ਰਾਤ ਕਾਰਨ ਧਨ ਸੰਚੀਏ ਭਲਕੇ ਚੱਲਣ ਹੋਏ ਨਾਨਕ ਨਾਲ ਚੱਲੀ ਫਿਰ ਪਛਤਾਵਾ ਹੋਏ ਮਹਲਾ ਦੂਜਾ ਬੁੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹਲਾ ਦੂਜਾ ਮਨ ਹਰ ਤਰਫ ਜਿਪੀ ਜੇ ਬਹੁਤਾ ਕਾਲੇ ਤਰਫ ਜਿਹਨੇ ਸਤ ਪਾਓ ਦੇ ਜਾਂ ਨਾਨਕ ਸਦ ਵਿਚਾਰੇ ਪੌੜੀ ਕਰਤੇ ਕਾਰਨ ਜਿਨਕੀਆ ਸੋ ਜਾਣੇ ਸੋਈ ਆਪੇ ਸਿਸ਼ਟ ਉਪਾਈਨ ਆਪੇ ਫੁਨਗੋਈ ਜੁਗ ਚਾਰੇ ਸਭ ਭਵ ਥੱਕੀ ਕਿਨ ਕੀਮਤ ਹੋਈ ਸਤਿਗੁਰੂ ਇੱਕ ਵਿਖਾਲਿਆ ਮਾਨ ਤਾਨ ਸੁੱਖ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਸਲੋਕ ਮਹਲਾ ਦੂਜਾ ਜਿੰਨਾ ਭਉ ਤਿੰਨ ਨਾਹੇ ਭਉ ਮੋਚ ਭਉ ਨੇ ਭਵੇ ਆਹ ਨਾਨਕ ਉਪਟੰਤਰਾ ਤੇ ਦਿਵਣ ਗਏ ਹਾ ਮਹਲਾ ਦੂਜਾ ਤੁਰਦੇ ਕਹੋ ਤੁਰਤਾ ਮਿਲੇ ਤੁਰਦੇ ਕਹੋ ਤੁਰਦਾ ਮਿਲੇ ਉੜਦੇ ਕਹੋ ਉੜਤਾ ਜੀਵਤੇ ਕਹੋ ਜੀਵਤਾ ਮਿਲੇ ਮੂਹੇ ਕਹੋ ਮੂਹਾ ਨਾਨਕ ਸੋ ਸਲਾਹੀ ਅਜਨ ਕਾਰਨ ਕੀ ਆ ਪੌੜੀ ਸੱਚ ਤੇ ਐਨਸੇ ਸੱਚੇ ਕੋ ਸਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰ ਨਾਮ ਔਰ ਧਾਰੀ ਕੋਠੇ ਮੰਡਪ ਮਾੜੀਆਂ ਲੱਗ ਪਏ ਗਾ ਵਾਰੀ ਜਿਨ ਕੀਏ ਤਿਸੇ ਨਾ ਜਾਣੀ ਮਨ ਮੁੱਖ ਗਵਾਰੀ ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹਲਾ ਦੀਜਾ ਕਾਮਣ ਤੋ ਸਿਗਾਰ ਕਰ ਜਾਂ ਪਹਿਲਾਂ ਕੰਤ ਮਨਾਏ ਮਤ ਸਿਜੈ ਕੰਤ ਨਾ ਆਵੀ ਐਵੇਂ ਬਿਰਥਾ ਜਾਏ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸਿਗਾਰ ਕੀਆ ਤੋ ਪ੍ਰਮਾਣ ਹੈ ਜਾਂ ਸੋ ਧਰੇ ਪਿਆਰ ਭਉ ਸਿਗਾਰ ਤੰਬੂੜ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕਹੋ ਤੋ ਨਾਨਕ ਭੋਗ ਕਰੇ ਮਹਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਧਨ ਕੀਆ ਸਿਗਾਰ ਸਿਜੇ ਕੰਤ ਨਾ ਆਇਓ ਇਵੇਂ ਭਇਆ ਵਿਕਾਰ ਮਹਲਾ ਤੀਜਾ ਧਨ ਪਿਰ ਇਹ ਨਾ ਆਖੀਨ ਬਹਿਨੇ ਇਕੱਠੇ ਹੋਏ ਏਕ ਜੋ ਦੋਏ ਮੂਰਤੀ ਧਨ ਪਿਰ ਕਹੀਏ ਸੋਏ ਪੌੜੀ ਬੈ ਭੈ ਬਿਨ ਭਗਤ ਨ ਹੋਵੀ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲੇ ਭਉ ਉਪਜੈ ਭੈ ਪਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਉਂ ਹਮੇ ਤਿਸਨਾ ਮਾਰ ਮਨ ਤਨ ਨਿਰਮਲਾ ਤ ਸੋਹਣਾ ਭੇਟਿਆ ਕਿਸਨ ਮੁਰਾਰ ਭਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਸਲੋਕ ਮਹਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਆਪੀਣੇ ਆਪ ਆਹੋ ਗੁਰਮੁਖ ਸੇਵਾ ਥਾਂ ਪਏ ਉਨਮਨ ਤੱਤ ਕਮਾਹੋ ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰਦਰ ਵੇ ਪ੍ਰਵਾਹੋ ਤੋ ਦਰ ਊਣਾ ਨਾਹੀ ਕੋ ਸੱਚਾ ਵੇ ਪ੍ਰਵਾਹੋ ਮਹਲਾ ਪਹਿਲਾ ਉਜਲ ਮੋਤੀ ਸੋਹਣੇ ਰਤਨ ਨਾਲ ਜੁੜਨ ਤਿੰਨ ਜਰ ਵੈ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰਸਾਦੀ ਸੱਚ ਪਾਇਆ ਸੱਚਾ ਗੈਰ ਗੰਭੀਰ ਮਨ ਤਨ ਹਿਰਦੇ ਰਵ ਰਿਆ ਹਰ ਹੀਰਾ ਹੀਰ ਜਨ ਮਨ ਕਾ ਦੂ ਗਿਆ ਫਿਰ ਪਵੇ ਨ ਪੀ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣ ਗਹੀਰ ਸਲੋਕ ਮਹਲਾ ਪਹਿਲਾ ਨਾਨਕ ਤਨ ਜਾਲ ਜਿਨ ਜਲੈ ਨਾਮ ਵਿਸਾਰਿਆ ਪੌਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੇ ਤੱਤ ਨਿਬੰਧ ਤਾਲ ਮਹਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵੀ ਕਿੱਤੀ ਲਾਂਸ ਹਮ ਜਾਂ ਵਕ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਨ ਕਰ ਸੱਚ ਪ੍ਰਮਾਣ ਸਦਾ ਨੇ ਚਲ ਰਵ ਰਿਹਾ ਸੁਪੁਰਖ ਸੁਜਾਨ ਗੁਰਪ੍ਰਸਾਦੀ ਸੇਵੀਏ ਸਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ ਅਗੋਚਰ ਲੱਖ ਹੈ ਗੁਰਮੁਖ ਹਰ ਜਾਨ ਸਲੋਕ ਮਹਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕੈਦੀ ਬਾਣ ਮਹਲਾ ਪਹਿਲਾ ਨਾਵਣ ਚੱਲੇ ਤੀਰਥੀ ਨਹਾਉਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾ ਚੜੀਏ ਸਹੋਰ ਬਾਹਰ ਧੋਤੀ ਤੂਮੜੀ ਅੰਦਰ ਵਿਸ ਨਕੋਰ ਸਾਧ ਭਲੇ ਨਹਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਕੇ ਹੋ ਆਪੇ ਹੁਕਮ ਚਲਾਇੰਦਾ ਜਗ ਧੰਦੇ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁੱਖ ਪਾਇਆ ਦੈ ਦੇ ਸਿਵ ਮਨ ਧਾਮ ਦਾ ਗੁਰ ਠੱਕ ਰਹਾਇਆ ਨਾਵੇਂ ਨੂੰ ਸਭ ਲੋਚਦੀ ਗੁਰਮਤੀ ਪਾਇਆ ਤੁਰ ਲੇਖ ਤੁਰ ਲਿਖਿਆ ਮੇਟ ਨਾ ਸਕੀਏ ਜੋ ਹਰ ਲਿਖ ਪਾਇਆ ਸਲੋਕ ਮਹਲਾ ਪਹਿਲਾ
ਦੋਏ ਦੀਵੇ ਚੌਦੇ ਹੱਟ ਨਾਲੇ ਜਿੱਤੇ ਜੀ ਤਿੱਤੇ ਵਣਜਾਰੇ ਖੁੱਲੇ ਹੱਟ ਹੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵੱਜੀ ਵਧਾਈ ਸਚਨਾਮ ਕੀ ਮਿਲੀ ਵਡਿਆਈ ਮਾਲਾ ਪਹਿਲਾ ਰਾਤੀ ਹੋਣ ਕਾਲੀਆਂ ਸੋ ਪੇਦਾ ਸੇਵਨ ਦੇਹੋ ਬੱਗਾ ਤਪੇ ਕਣਾ ਕਾਲਿਆਂ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬ ਨ ਭਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਭਾਏ ਖੁਆਈਆਂ ਹੋਮੇ ਵਿੱਚ ਵਿਆਪੇ ਉਹ ਮਨਸ ਜਨਮ ਦਲੰਬ ਸਾ ਮਨਮੁਖ ਸੰਤਾਪੇ ਜਿਸ ਬਜਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਏ ਉਹਨੂੰ ਸਭ ਵਰਤਾ ਆਪੇ ਸਲੋਕ ਮਹਲਾ ਪਹਿਲਾ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ ਸਤੀ ਸਾ ਨ ਜਾਣੀ ਸਦਾ ਵਸੇ ਸਤਾਨ ਕਦੋਂ ਚੰਦਨ ਖੋਲੀਐ ਪੀ ਸਾਹੂ ਸਿਉ ਪਾਣ ਨਾਨਕ ਕੂੜੇ ਕੱਤਿਆ ਕੂੜਾ ਤਣੀਏ ਤਾਣ ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਗਾਂ ਬੁਰਗਾਂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਨਕ ਜਿਨੀ ਸੁਣ ਕੇ ਮੰਨਿਆ ਹੋ ਤਨਾ ਵਿਟੋਂ ਕੁਰਬਾਨ ਪੌੜੀ ਮਾਇਆ ਮੂੰਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੇ ਝਗੜਾ ਪਾਏ ਹਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਏ ਹਨ ਇੱਕੋ ਰਵ ਰਿਹਾ ਸਭ ਆਤਮਾ ਰਾਮ ਪਛਾਣਿਆ ਭਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹੋਮੇ ਗਰਬ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਾਭ ਲੋਭ ਪਰ ਜਾਲੀਏ ਨਾ ਮਿਲੇ ਆਧਾਰ ਐਨ ਸਨਤਨ ਨਿਰਮਲਾ ਮਹਿਲਾ ਕਬੂਨਾ ਹੋਏ ਨਾਨਕੇ ਵਿੱਚ ਛੁੱਟੀਏ ਨਦਰ ਤੇਰੀ ਸੁੱਖ ਹੋਏ ਮਹਲਾ ਪਹਿਲਾ ਇੱਕੋ ਕੰਤ ਸਬਾਈਆਂ ਜਿੱਤੀ ਦਰ ਖੜੀਆਂ ਨਾਨਕ ਤੇ ਰੱਤੀਆਂ ਪੁੱਛੇ ਬਤੜੀਆਂ ਮਹੱਲਾ ਪਹਿਲਾ ਸਭੇ ਕੰਤੇ ਰੱਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋਂ ਬਲਹਾਰੀ ਤਿੰਨ ਕੋ ਸਿਫਤ ਜਿਨ੍ਹਾਂ ਦੇ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰਮੰਗਤ ਜਾਚੇ ਦਾਨ ਹਰ ਦੀ ਜੈ ਕਿਰਪਾ ਕਰ ਗੁਰਮੁਖ ਲਿਓ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਹਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਸਿੱਧੀ ਪ੍ਰੀਤ ਕਰ ਸਲੋਕ ਮਨ ਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਓ ਸੁਣੀਏ ਕਰ ਕਾ ਪਾਉਣਾ ਜਿਉਂ ਹੈ ਤੂੰ ਜਾਓ ਮਨ ਲਾ ਪਹਿਲਾ ਸੌ ਉਲਾਮੇ ਦਿਨੈ ਕੀ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟੇ ਵੇਹਾ ਜੀ ਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੇ ਨਿੱਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋਂ ਗੁਰ ਵਾਰਿਆ ਹੋਂ ਗੁਰ ਕਉ ਵਾਰਿਆ ਤੂੰ ਆਪ ਸਵਾਰੇ ਆਪ ਸਿਜਣ ਹਾਰਿਆ ਸਲੋਕ ਮਹਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਪਨ ਖਾਏ ਉਗੇ ਸੂਰਨ ਜਾਪੇ ਚੰਦ ਜੈ ਹੈ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੇ ਘਰ ਪਰ ਪੰਡਿਤ ਕਰੇ ਵਿਚਾਰ ਬਿਨ ਬੁਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਤੋਂ ਸਪਾਰ ਮਹੱਲਾ ਪਹਿਲਾ ਸਭ ਦੇ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਉਣਾ ਕੋਈ ਨਾ ਮਿਟਣ ਹਾਰ ਪੌੜੀ ਜੇ ਪ੍ਰਭ ਸਾਲਾ ਆਏ ਆਪਣਾ ਸੁਸੋਭਾ ਪਾਏ ਹਮ ਵਿੱਚੋਂ ਦੂਰ ਕਾ ਸੱਚ ਮਨ ਵਸਾਏ ਸੱਚ ਬਾਣੀ ਗੁਣ ਉੱਚੇ ਰਹੇ ਸੱਚਾ ਸੁੱਖ ਪਾਏ ਮੇਲ ਭਇਆ ਚਿਰੀ ਵਿਛੂਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁੱਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ ਇੰਨੀ ਫੁੱਲੀ ਰੌ ਕਰੇ ਅਵਰ ਕੇ ਚੁਣੀ ਹੈ ਡਾਲ ਮਹੱਲਾ ਦੂਜਾ ਨਾਨਕ ਤੇ ਨਾ ਬਸੰਤ ਹੈ ਜਿਨਕਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੂਰੀ ਸੇ ਐਨਸ ਫਿਰੈ ਜਲੰਤ ਪੌੜੀ ਆਪੇ ਬਖਸ਼ ਦਇਆ ਕਰ ਕੋ ਸਤਿਗੁਰ ਚਰਨੀ ਅਨ ਦਿਨ ਸੇ ਵੀ ਗੁਣ ਰਵਾਂ ਮਨ ਸੱਚੇ ਰਚਨੀ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਣੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਉਸ਼ੇ ਸੁਫਲ ਪਾਈ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲੀਐ ਤਿਸੇ ਨਾ ਮੌਲਿਓ ਕੋਈ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਾਲਾ ਹੀ ਹੈ ਜੇ ਸਭ ਸੇ ਦੇ ਆਧਾਰ ਮਹੱਲਾ ਦੂਜਾ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰਾਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਾ ਹਰ ਨਾਮ ਸਲਾਹੀਏ ਸੱਚ ਕਾਰ ਕਮਾਵੇ ਦੂਜੀ ਕਾਰੇ ਲੱਗਿਆ ਫਿਰ ਜੋਨੀ ਭਾਵੇ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕੇ ਸ਼ਬਦ ਸਲਾਹੀਏ ਹਰ ਨਾਮ ਸਮਾਵੇ ਸਤਿਗੁਰ ਸੇਵਾ ਸਫਲ ਹੈ ਸੇਵੇ ਫਲ ਪਾਵੇ ਸਲੋਕ ਮਹੱਲਾ ਦੂਜਾ ਕਿਸੀ ਕੋਈ ਕੋਏ ਮਾਂਝਣ ਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿੱਤ ਨਾ ਵੀ ਮਹੱਲਾ ਦੂਜਾ
ਜਾਂ ਸੁੱਖ ਤਾਂ ਸੋ ਰਾਵਿਓ, ਦੁੱਖ ਵੀ ਸੰਭਾਲਿਓ ਏ, ਨਾਨਕ ਕਹੇ ਸਿਆਣੀਐ ਇਉਂ ਕੰਤ ਮਿਲਾਵਾ ਹੋਏ ਪੌੜੀ। ਹਉਂ ਕਿਆ ਸਲਾਹੀ ਕਿਰਮ ਜੰਤ ਵੱਡੀ, ਤੇਰੀ ਵਡਿਆਈ ਤੂੰ ਅਗਮ ਦਿਆ ਲਾਗਾ, ਮੈਂ ਆਪ ਲੈ ਮਿਲਾਈ, ਮੈਂ ਤੋ ਜੁਣਬੇ ਲੀ ਕੋ ਨਹੀਂ, ਤੂੰ ਅੰਤ ਸਿਖਾਈ, ਜੋ ਤੇਰੀ ਸਰਨਾਗਤੀ ਤਿਨ ਲੈ ਛਡਾਈ, ਨਾਨਕ ਵੇਹ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ। ਰਾਗ ਸੂਹੀ ਬਾਣੀ ਸ਼੍ਰੀ ਕਬੀਰ ਜੀ ਤਥਾ ਸਭਨਾ ਭਗਤਾਂ ਕੀ, ਕਬੀਰ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਬ ਹੂੰ ਲੀਨਾ, ਰਾਮ ਨਾ ਜਪ ਹੋ ਕਵਨ ਮਤ ਲਾਗੇ, ਮਰ ਜਾਏ ਬੇ ਕਿਉਂ ਕਿਆ ਕਰੋ ਅਭਾਗੇ ਰਹਾਉ, ਦੁੱਖ ਸੁੱਖ ਕਰਕੇ ਕੁਟੰਬ ਜਵਾਇਆ, ਮਰਤੀ ਬਾਰ ਇੱਕ ਸਿਰ ਦੁੱਖ ਪਾਇਆ, ਕੰਠ ਗਹਿਣ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸਮਾਰਾ। ਸੂਹੀ ਕਬੀਰ ਜੀ ਥਰ ਹਰ ਕੰਪੇ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬੱਗ ਬੈਠੇ ਆਏ ਰਹਾਉ, ਕਾਚੇ ਘਰ ਵਹਿ ਰਹੇ ਨਾ ਪਾਣੀ, ਹੰਸ ਚੱਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆ ਜੈਸੇ ਕਰਤ ਸਿਗਾਰਾ, ਕਿਉਂ ਰਲੀਆਂ ਮਾਨੈ ਬਾਜ ਪਤਾਰਾ, ਕਾਗ ਉਡਾਵਤ ਪੂਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ। ਸੂਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਾਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗੇ ਕਾ ਆਇਆ ਰਹਾਉ, ਕਰੋ ਅਰਦਾਸ ਗਾਵ ਕਿਛ ਬਾਕੀ, ਲੇਹੋ ਨਵੇਰ ਅੱਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋਂ, ਸੋਭੇ ਨਵਾਜ ਸਰਾਏ ਗੁਜਾਰੋ, ਸਾਧ ਸੰਗ ਜਾ ਕੋ ਹਰੰਗ ਲਾਗਾ, ਧੰਨ ਧੰਨ ਸੋ

ਸਬਦ ਬਸਾਵੇ ਅੰਤਰ ਚੁੱਕੇ ਦਸੇ ਪਿਆਸਾ ਹੁਕਮੇ ਬੂਝੇ ਚੌਪੜ ਖੇਲੇ ਮਨ ਜੈਣ ਢਾਲੇ ਪਾਸਾ ਜੋ ਜਨ ਜਾਨ ਭਜੇ ਅਵਗਤ ਕਹੋ ਤਿੰਨ ਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬੋ ਨਾ ਹਾਰੇ ਢਾਲ ਜੋ ਜਾਨ ਹੈ ਪਾਸਾ ਸੋਹੀ ਲਲਤ ਕਬੀਰ ਜੀਓ ਏਕ ਕੁੰਟ ਏਕ ਕੋਟ ਪੰਚ ਸਕਦਾਰਾ ਪੰਚੇ ਮਾਂਗੇ ਹਾਲਾ ਜਿਮੀ ਨਹੀਂ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਦੱਸੇ ਪਟਵਾਰੀ ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਤੈਨ ਹਉ ਲੀਆ ਉਬਾਰੀ ਰਹੋ ਨੌ ਡਾਢੀ ਦਸ ਮੁਨਸਫ ਧਾਵੇ ਰਈਅਤ ਬਸ ਨਦੇ ਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਬਿਸਟਾ ਲਲੇ ਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਬਿਵੇਕੋ ਰਾਗ ਸੂਹੀ ਬਾਣੀ ਸ਼੍ਰੀ ਰਵਿਦਾਸ ਜੀ ਕੇ ਏਕ ਓਂਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਨ ਜਾਣੇ ਤਾਜ ਅਭਿਮਾਨ ਸੁਖ ਰਲੀਆਂ ਮਨ ਤਨ ਮਨ ਦੇ ਨਾਂਤ ਰੱਖੇ ਅਵਰਾਂ ਦੇਖ ਨਾ ਸੁਣੇ ਸਭਾਖੇ ਸੋ ਕਤ ਜਾਣੇ ਪੀਰ ਪੜਾਈ ਜਾ ਕੇ ਅੰਤਰ ਦਰਦ ਨਾ ਪਾਈ ਰਾਹ ਦੁਖੀ ਦੁਹਾਗਨ ਦੋਏ ਪੱਖ ਹੀਨੀ ਜਿਨ ਨਾਹ ਨਿਰੰਤਰ ਭਗਤ ਨਾ ਕੀਨੀ ਜਿਨ ਨਾਹ ਨਿਰੰਤਰ ਭਗਤ ਨਾ ਕੀਨੀ ਪੁਰ ਸਲਾਤ ਕਾ ਪੰਥ ਦਹੇਲਾ ਸੰਗ ਨਾ ਸਾਥੀ ਗਮਨ ਅਕੇਲਾ ਦੁਖਿਆ ਦਰਦਵੰਤ ਡਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਹੇ ਉਦਾਸ ਸਰਨ ਪ੍ਰਭ ਤੇਰੀ ਜਿਉਂ ਜਾਨੋ ਤਿਉਂ ਕਰ ਗਤ ਮੇਰੀ ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਤਿਰਨਾ ਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਇਆਨਾ ਤੈਂ ਜੀਵਨ ਜੱਗ ਸੱਚ ਕਰ ਜਾਨਾ ਰਹਾਓ ਜਿਨ ਜੀਉ ਦੀ ਅਸੋ ਰਿਜਕ ਅੰਬਰਾਵੈ ਸਭ ਘੱਟ ਪੀਤਰ ਹਾੜ ਚਲਾਵੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸੰਭਾਰ ਸਵੇਰਾ ਜਨਮ ਸਰਾਂ ਨੂੰ ਪੰਥ ਨਾ ਸਵਾਰਾ ਸਾਂਝ ਭਰੀ ਦੈਂਦ ਸੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚਿਤ ਸੁਨਾਹੀ ਦੁਨੀਆਂ ਫਨ ਖਾਨੇ ਸੋਹੀ ਉੱਚੇ ਮੰਦਲ ਸਾਲ ਰਸੋਈ ਏਕ ਘਰੇ ਫੋਂ ਰਹਿਣ ਨਾ ਹੋਈ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਏ ਉਹ ਘਾਸ ਰਲ ਗਏ ਉਹ ਮਾਟੀ ਰਹਾਓ ਭਾਈ ਬੰਦ ਕੁਟੰਬ ਸਹੀਰਾ ਓਏ ਪੀ ਲਾਗੇ ਕਾੜ ਸਵੇਰਾ ਘਰ ਕੀ ਨਾਰ ਉਰੇ ਹੈ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਹੈ ਜਗ ਲੁੱਟਿਆ ਹਮ ਤੋਂ ਏਕ ਰਾਮ ਕਹਿ ਛੂਟਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸ਼ੇਖਪ੍ਰੀਤ ਜੀ ਕੀ ਤਪ ਤਪ ਲੋਹੇ ਲੋਹੇ ਹਾਥ ਮਰੋ ਰੋ ਬਾਵਲ ਹੋਈ ਸੋ ਸੋ ਸੋ ਸਹੁ ਲੋ ਰੋ ਤੈਂ ਸਹਿ ਮਨ ਮੈਂ ਕੀਆ ਰੋਸ ਮੁਝ ਅਵਗਨ ਸਹਿ ਨਾਹੀਂ ਦੋਸ ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋਬਨ ਖੋਏ ਪਾਸੇ ਪਿਛਤਾ ਨਹੀਂ ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ ਬਿਰਹ ਪਿਰਹਿ ਬਹੂਨ ਕਤੇ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਦਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਸਾਦ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੀਣੀ ਉਸ ਉੱਪਰ ਹੈ ਮਾਰਗ ਮੇਰਾ ਸਿੱਖ ਫਰੀਦਾ ਪੰਥ ਸੰਹਾਰ ਸਵੇਰਾ ਸੂਹੀ ਲਲਤ ਬੇੜਾ ਬੰਦ ਨਾ ਸਕੇ ਉਹ ਬੰਧਨ ਕੀ ਵੇਲਾ ਭਾਰ ਸਰਵਰ ਜਬ ਉਛਲੈ ਤਬ ਤਰਨ ਦੋਹੇਲਾ ਹੱਥ ਨਾ ਲਾਏ ਕੁਸੁੰਬੜੇ ਜਲ ਜਾਸੀ ਢੋਲਾ ਰਹਾਓ ਇੱਕ ਆਪੀ ਨੇ ਪਤਲੀ ਸਹਿ ਕੇਰੇ ਬੋਲਾ ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ ਕਹੇ ਫਰੀਦ ਸੁਹੇਲੀਓ ਸੋ ਅਲਾਏ ਸੀ ਹੰਸ ਚਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿ ਭੰਗੁਰ ਪ੍ਰਸਾਦ ਰਾਗ ਬਲਾ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੇ ਰਹੋ ਰਜਾਈ ਰਹਾਓ ਜੋ ਕਿਸ ਕਿਸ਼ ਹੋਆ ਸਭ ਕਿਸ ਤੁਸਤੇ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚੁਤਰਾਈ ਕਿਆ ਹੋਂ ਕਥੀ ਕਥੇ ਕਦ ਦੇਖਾਂ ਮੈਂ ਅਕਥ ਨਾ ਕਥਨਾ ਜਾਈ ਜੋ ਤੁਧ ਭਾਵੇ ਸੋਈ ਅੱਖਾਂ ਤਿਲ ਤੇਰੀ ਵਡਿਆਈ ਏਤੇ ਕੁਕਰ ਹੋਵੇਗਾ ਨਾ ਭੌਕਾ ਇਸ ਤਨ ਤਾਈ ਭਗਤ ਹੀ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਹੋ ਨਾ ਜਾਈ ਬਲਾਵ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਗਈ ਤੀਰਥ ਨਾਵਾਂ ਏਕ ਸਭ ਮੇਰੇ ਪ੍ਰਾਣ ਵਸਦਾ ਹੈ ਬਾਹੁੜ ਜਨਮ ਨਾ ਆਵਾ ਮਨ ਵਿਦਿਆ ਦਿਆਲ ਸਿੱਤੀ ਮਿਰਮਾਈ ਕੌਣ ਜਾਣੇ ਪੀਰੀ ਪਰਾਈ ਹਮ ਨਾ ਹੀ ਚਿੰਤ ਪਰਾਈ ਰਹਾਓ ਅਗਮ ਅਗੋਚਰ ਅਲੱਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਯੇ ਭਰਪੂਲੀਣਾ ਕਰਕਟ ਜੋ ਤੁਮਾਰੀ ਸਿੱਖ ਮਤ ਸਬੁੱਤ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਬਿਨ ਔਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨੇ ਤੇਰੇ ਜੀ ਜਨਸ ਸਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ ਇੱਕ ਨਾਹਨ ਕੀਰਦਾ ਸਿਬਲਾ ਮਹਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਣ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਿਰੰਜਨ ਦਿਓ ਹੋਂ ਜਾਚਕ ਤੂੰ ਅਲੱਖ ਪਿਓ ਰਹਾਓ
ਮਾਇਆ ਮੋਤਰ ਘੱਟੀ ਨਾਰ ਭੁੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੇ ਚਾਨਣ ਅੰਧਿਆਰ ਚੱਕ ਛੋਡੀ ਸਹਸਾ ਨਹੀਂ ਕੋਈ ਬਾ

ਭਾਈ ਮਿਲ ਹਰ ਹਰ ਕਥਾ ਕਰਹੁ ਹਰ ਹਰ ਨਾਮ ਬੋਧਿਤ ਹੈ ਕਲਯੁਗ ਖੇਵਟ ਗੁਰ ਸ਼ਬਦ ਤਰਹੁ ਮੇਰੇ ਮਨ ਹਰ ਗੁਣ ਹਰ ਉਚਰ ਹੋ ਮਹਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰਹੁ ਰਹਾਉ ਕਾਇਆ ਨਗਰ ਮਹਿ ਰਾਮ ਰਸ ਉੱਤਮ ਕਿਉ ਪਾਈ ਉਪਦੇਸ਼ ਜਨ ਕਰਹੁ ਸਤਿਗੁਰ ਸੇ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰਸ ਪੀਹੁ ਹਰ ਹਰ ਨਾ ਅੰਮ੍ਰਿਤ ਹਰ ਮੀਠਾ ਹਰ ਸੰਤ ਹੋ ਚਾਖ ਦੇਖੋ ਗੁਰਮਤ ਹਰਸ ਮੀਠਾ ਲਾਗਾ ਤਿਨ ਬਿਸਰੇ ਸਭ ਵੇਖ ਰਸ ਹੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੀ ਪਾਈ ਗੁਰ ਮਤ ਨਾਨਕ ਹਰ ਭਜੋ ਬਿਲਾਵਨ ਮਹੱਲਾ ਚੌਥਾ ਖੱਤਰੀ ਬ੍ਰਹਮ ਸੂਦ ਵੈਸਕੂ ਜਾਪੈ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਭ ਰੈਨੀ ਹਰ ਜਨ ਦੇਖੋ ਸਤਿਗੁਰ ਰੈਨ ਨੈਨੀ ਜੋ ਇੱਛੋ ਸੋਈ ਫਲ ਭਾਵੂ ਹਰ ਬੋਲੋ ਗੁਰ ਮਤ ਬੈਨੀ ਰਹਾਉ ਅਨਕੋ ਭਾਵ

ਚੇਤਨਾ ਚੇਤੈਨੀ ਮਨ ਕੀ ਮਤ ਤੇ ਆਗੋ ਹਰ ਜਨ ਇਹ ਬਾਤ ਕਠੇਨੀ ਆਂਦਨ ਹਰ ਹਰ ਨਾਮ ਧਿਆਵ ਹੋ ਗੁਰ ਸਤਿਗੁਰ ਕੀ ਮਤ ਲੈਨੀ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨ ਤੈਨੀ।

ਕਹਿ ਸੰਗ ਸਦਾ ਪ੍ਰਭ ਵਸੈ। ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਤ ਨਾ ਹੋ ਤਨ ਚਾਰ। ਪ੍ਰਭ ਚਿਤਾਏ ਪੂਰਨ ਸਭ ਕਾਜ, ਹਰ ਬਿਸਤ ਸਭ ਕਾ ਮੁਹਤਾਜ। ਚਰਨ ਕਮਲ ਸੰਗ ਲਾਗੀ ਪ੍ਰੀਤ, ਬਿਸਤ ਗਈ ਸਾ ਦੁਰਮਤ ਰੀਤ। ਮੰਤਨ ਅੰਤਰ ਹਰ ਹਨੁਮੰਤ, ਨਾਨਕ ਭਗਤਨ ਕੈ ਘਰ ਸਦਾ ਆਨੰਦ। ਰਾਗ ਬਿਲਬ ਮਹੱਲਾ ਪੰਜਵਾ, ਕਰ ਦੂਜਾ ਜਾਨੜੀਐ ਕੈ ਘਰ ਗਾਵਣਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਹਿਮਾਨ ਤੇਰੀ ਟੇਕ ਮੇਰੇ ਪਿਆਰੇ, ਮਹਿਮਾਨ ਤੇਰੀ ਟੇਕ ਅਵਰ ਸਿਆਣ ਪਵਿਰਥੀਆਂ ਪਿਆਰੇ। ਰਾਖਨ ਕੋ ਤੁਮ ਏਕ ਰਹਾਓ, ਸਤਿਗੁਰ ਪੂਰਾ ਜੇ ਮਿਲੈ ਪਿਆਰੇ। ਸੋਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੂ ਕਰੇ ਪਿਆਰੇ। ਜਿਸਨੂੰ ਹੋਏ ਦਿਆਲਾ, ਸਫਲ ਮੂਤ ਗੁਰਦੇਵ ਸਵਾਮੀ। ਸਰਬ ਕਲਾ ਭਰਪੂਰੇ, ਨਾਨਕ ਗੁਰ ਪਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ। ਸੋ ਸੋ ਜੀਵਾ ਸੋਏ ਤਿਨਾ ਕੀ, ਜਿਨ ਆਪਣਾ ਪ੍ਰਭ ਜਾਤਾ। ਹਰ ਨਾਮ ਹਰਾਦੇ ਨਾਮ ਵਖਾਣੇ, ਹਰ ਨਾਮੇ ਹੀ ਮਨ ਰਾਤਾ। ਸੇਵ

ਆੜੀਏ ਹੈ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੋ ਅੰਮ੍ਰਿਤ ਨਾਮ ਅਰਾਧੀਏ ਨਿਰਮਲ ਮਨੇ ਹੋਵੇ ਪਰੰਗਾਸੋ ਜਨ ਮਰਨ ਦੁੱਖ ਕਾਟੀਏ ਪਿਆਰੇ ਚੂਕੇ ਜਮਕੀ ਕਾਣੇ ਤਿਨਾਂ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵੇ ਤੇ ਉਧਰ ਹੈ ਸੁਣ ਤੇ ਉਧਰ ਹੈ ਬਿਨਸੇ ਪਾਪ ਘਨੇਰੇ ਪਸ਼ੂ ਪ੍ਰੇਤ ਮੁਦ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਨ ਆਈ ਸਦਾ ਸਦਾ ਬਲਿਹਾਰੈ ਬਲਾਵਨ ਮਹੱਲਾ ਪੰਜਵਾ ਵੇਖੇ ਵਨ ਫੀਕਾ ਤਿਆਗਰੀ ਸਖੀਏ ਨਾਮ ਹਰਸ ਪੀਉ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨ ਹੋਤ ਜੀਉ ਮਾਨ ਮਹਤ ਨਾ ਸਾਗਤ ਹੀ ਕਾਏ ਸਦਾ ਦਾਸੀ ਥੀਉ ਨਾਨਕ ਸੇਦਰ ਸੁਭਾਵੰਤੇ ਜੋ ਪ੍ਰਭ ਆਪਣੇ ਕੀਉ ਹਰ ਚੰਦਾਉਰੀ ਚਿਤ ਭ੍ਰਮ ਸਕੀਏ ਮ੍ਰਿਗ ਤਿਸ਼ਨਾਂ ਤੁਰਮ ਛਾਇਆ ਚੰਚਲ ਸੰਗ ਨ ਚਾਲਤੀ ਸਕੀਏ ਅੰਤ ਤਜ ਜਾਵਤ ਮਾਇਆ ਰਸ ਭੋਗਣਾਤ ਰੂਪ ਰਸ ਮਾਤੇ ਇਨ ਸੰਗ ਸੂਖ ਨ ਪਾਇਆ ਧੰਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਜਾਏ ਵਸੋ ਵਡਭਾਗਣੀ ਸਖੀਏ ਸੰਤਾਂ ਸੰਗ ਸਮਾਈਏ ਤਹਿ ਦੁਖ ਨ ਭੁੱਖ ਨ ਰੋਗ ਵਿਆਪੈ ਚਰਨ ਕਮ ਲਿਵ ਲਾਈਐ ਤਹਿ ਜਨਮ ਨ ਮਰਨ ਨ ਆਵਣ ਜਾਣਾ ਨਿਚਲ ਸਰਣੀ ਪਾਈਐ ਪ੍ਰੇਮ ਵਿਛੋ ਨ ਮੋਹਬਿਆ ਪੈ ਨਾਨਕ ਹਰ ਇੱਕ ਧਿਆਈਐ ਦ੍ਰਿਸ਼ਟ ਧਾਰ ਮਨ ਬੇਦਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਹਾਵੇ ਸੰਗਮਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇਸ਼ ਪੁਜਾਏ ਨਾਨਕ ਅਚਰਜ ਅਚਰ ਸੋ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਲਬ ਮਹੱਲਾ ਪੰਜਵਾ ਕਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ ਆਪੇ ਬਣ ਜਾਪ ਵਿਵਹਾਰਾ ਐਸੋ ਗਿਆਨ ਬਿਰਲੋਈ ਪਾਏ ਜਦ ਕਤ ਜਾਈਏ ਤਤ ਦਿਸ਼ਟਾਏ ਰਹਾਉ ਅਨਕ ਰੰਗ ਨਿਰਗੁਣ ਕਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪ ਹੈ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪ ਹੈ ਜੋਗ ਆਪ ਹੀ ਜੂਤਾ ਨਾਨਕ ਪ੍ਰਸਾਦ ਹੀ ਮੁਕਤਾ ਬਿਲਾਵਨ ਮਹੱਲਾ ਪੰਜਵਾ ਆਪੋ ਪਾਵਨ ਆਪ ਸਧੰਨਾ ਆਪ ਕਰਾਵਨ ਦੂਸ ਨਾ ਲੈਣਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭਉ ਆਪ ਹੀ ਜਰਨਾ ਰਹਾਉ ਆਪ ਹੀ ਮਹਟ ਆਪ ਹੀ ਬੋਲਣਾ ਆਪ ਹੀ ਅਛਲ ਨ ਜਾਈ ਛਲਨਾ ਆਪ ਹੀ ਗੁਤ ਆਪ ਪ੍ਰਗਟਨਾ ਆਪ ਹੀ ਘੜਕੜ ਆਪ ਅਲਿਪਨਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾ ਭੂਲੇ ਮਰਗ ਜਿਨੇ ਬਤਾਇਆ

ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਫੋਨ ਮੂਆ ਚੰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂਟ ਸੰਸਾਰਾ ਨਾਨਕ ਬਾਂਹ ਪਕੜ ਸਤਿਗੁਰ ਨੇ ਸਤਾਰਾ ਬਿਲਾਵਨ ਮਹੱਲਾ ਪੰਜਵਾ ਤਾਨ ਮਨ ਧਨ ਅਰਪੋ ਸਭ ਆਪਣਾ ਕਵਨ ਸੁ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮਾਗਨ ਤੂੰ ਪੇਗ ਸੋਭਾ ਮੇਰੇ ਆਗਨ ਰਹਾ ਅਨਕ ਜੋਤ ਕਰ ਬਹੁਤ ਵਿਚਾਰਿਓ ਸਾਧ ਸੰਗ ਇਸ ਮਨੇ ਉਧਾਰੋ ਮਹਤ ਬੁੱਧ ਸੁਰਤ ਨਾਹੀਂ ਚਿਤ ਰਾਈ ਤਾਂ ਮਿਲੀਏ ਜਾਂ ਲੈ ਮਿਲਾਈ ਨੈ ਸੰਤੋਕੇ ਪ੍ਰਭ ਦਰਸ਼ਨ ਪਾਇਆ ਕਹੋ ਨਾਨ ਸਫਲ ਸੋ ਆਇਆ ਬਲਬ ਮਹੱਲਾ ਪੰਜਵਾ ਮਾਰ ਪਿਤਾ ਸੁਤ ਸਾਥ ਨ ਮਾਇਆ ਸਾਧ ਸੰਗ ਦੁੱਖ ਮਿਟਾਇਆ ਰਵ ਰਿਹਾ ਪ੍ਰਭ ਸਾਮੇ ਆਪੇ ਹਰ ਜਪ ਰਸਨਾ ਦੁੱਖ ਨਾਂਬਿਆ ਪੈ ਰਹਾਉ ਤਿੰਨਾ ਭੂਖ ਬਹੁ ਤਵ ਤੁ ਵਿਆ ਪਿਆ ਸੀਤਲ ਪਏ ਹਰ ਹਰ ਜਸ ਜਾਪਿਆ ਕੂੜ ਜਤਨ ਸੰਤੂਕ ਨ ਪਾਇਆ ਮੰਦਰ ਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭੰਤਰ ਜਾਮੇ ਨਾਨਕੀ ਬੇਨੰਤੀ ਸਵਾਮੀ ਬਲਬ ਮਹੱਲਾ ਪੰਜਵਾ ਗੁਰਪੂਰਾ ਬੜਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲਵੇ ਕਾਟੈ ਭਜ ਗੁਰ ਕੇ ਚਰਨਾ ਰਹਾ ਅਵਰ ਕਰਮ ਸਭ ਲੋਕਾ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰ ਸਾਤ ਬੇਦ ਵਿਚਾਰੈ ਜਪਿਐ ਨਾਮ ਜਿਤ ਪਾਰ ਉਤਾਰੇ ਜਾਂ ਨਾਨਕ ਉਪਰ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਲਬ ਮਹੱਲਾ ਪੰਜਵਾ ਗੁਰ ਕਾ ਸਭ ਹਿਰਦੈ ਮਹਿਚੀਨਾ ਸਗਲ ਮਨੋਰਥ ਪੂਰਨ ਆਸੀਨ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਪਨਾ ਨਾਮ ਦੀਨਾ ਰਹਾਉ ਅੰਧ ਕੂਪ ਤੇ ਕਰ ਗਹਿ ਲੀਨਾ ਜੈ ਜੈ ਕਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮੰਤਨ ਨਿਰਮਲ ਪਾਪ ਚਲ ਕੀਨਾ ਕਉ ਨਾਨਕ ਪ੍ਰਭ ਭੈ ਪਰਸੀਨਾ ਬਿਲਾਵਨ ਮਹੱਲਾ ਪੰਜਵਾ ਸਗਮ ਨੋਤ ਪਾਈ ਹੈ ਮੀਤਾ ਚੰਨ ਕਮ ਸਿਉ ਲਾਈ ਹੈ ਚੀਤਾ ਹੋਂ ਬਲਹਾਰੀ ਜੋ ਪ੍ਰਭੂ ਤੇ ਆਪ ਤੋ ਜਲਨ ਬੁਝੇ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਵਡਭਾਗੀ ਸਾਧ ਸੰਗ ਰਾਮ ਹੈ ਲਿਵਲਾਗੀ ਮਾਤ ਪਾਤ ਧਨ ਸੁਖ ਸਹਿ ਆਨੰਦਾ ਇੱਕ ਨਿਮਕ ਨਾ ਵਿਸਰੋ ਪਰਮਾਨੰਦਾ ਹਰ ਦਰਸ਼ਨ ਕੀ ਮਨ ਆਸ ਕਨੇਰੀ ਭੰਤ ਨਾਨ ਸਰਨ ਪ੍ਰਭ ਤੇਰੀ ਬਲਬਲ ਮਹੱਲਾ ਪੰਜਵਾ ਮੋਹੇ ਨਿਰਗੁਣ ਸਭ ਗੁਣੇ ਬਿਹੂਨਾ ਦਇਆ ਧਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰਕੇ ਪਾਪਰ ਕਰਮੇ ਆਇਆ ਰਹਾਉ ਭਗਤ ਫਸਲ ਪੈ ਕੱਟ ਨਹਾਰੇ ਸੰਸਾਰ ਸਾਗਾ ਉਤਰੇ ਪਾਰੇ ਪਦ ਪਰ ਵਿਦ ਵੇਦ ਲੇਖਿਆ ਪਤਤ ਪਾਵਨ ਪ੍ਰਭ ਬਿਰਧ ਵੇਦ ਲੇਖਿਆ ਪਰ ਬਾਂਸੋ ਨੈਨ ਹੋ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਪ੍ਰਭ ਦੁਖ ਪਲਾਇਣ ਬਿਲਾਵਲ ਮਹੱਲਾ ਪੰਜਵਾ ਕਵਨ ਜਾਣੇ ਪ੍ਰਭ ਤੁਮਰੀ ਸੇਵਾ ਪ੍ਰਭ ਬਨਾਸੀ ਅਲਖ ਅਭੇਵਾ ਗੁਣ ਬਿਆਨ ਪ੍ਰਭ ਗਹਿਰ ਗੰਭੀਰੇ ਊਚ ਮਹਿਲ ਸਵਾਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਏਕ ਸਬੈਨ ਨਾਹੀ ਕੋ ਦੂਜਾ ਤੁਮ ਹੀ ਜਾਣੋ ਆਪਣੀ ਪੂਜਾ ਆਪੋ ਕੁਛ ਨ ਹੋਤ ਭਾਈ ਜਿਸ ਪ੍ਰਭ ਦੇਵੇ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਭਾਵ ਪ੍ਰਭ ਪਾਇਆ ਗੁਣ ਦਾਨ ਪ੍ਰਭ ਤਿੰਨ ਹੀ ਪਾਇਆ ਬਲਬ ਮਹੱਲਾ ਪੰਜਵਾ ਮਾਤ ਕਰ ਮੈਂ ਹਾਦੈ ਰਾਖਿਆ ਹਾਰਾ ਛੋੜ ਵਿਖਿਆ ਫਲ ਚਾਖਿਆ ਭਜ ਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਘਾਰੇ ਮੂੜੇ ਤਾਬ ਤਨ ਬਿਨ ਸਜਾਏ ਬੇਹਾਲ ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਰ ਇੱਕ ਨਿਮਕ ਨਾ ਜਾਪਿਆ ਮਹਾਮੂਹ ਆਂਦ ਕੂ ਪਰਿਆ ਪਾਰ ਬ੍ਰਹਮ ਮਾਇਆ ਪਟਲ ਵਿਸਰਿਆ ਵੱਡੇ ਪਾਪ ਪ੍ਰਭ ਕੀਰਤਨ ਗਾਇਆ ਸੰਤ ਸੰਗ ਨੰਗ ਪਾਇਆ ਬਲਬਲ ਮਹੱਲਾ ਪੰਜਵਾ ਮਾਂ ਪਿਤਾ ਸੁਧ ਬੰਧਵ ਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੁਖ ਸਿੰਜ ਆਨੰਦ ਘਣੇ ਗੁਰਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੇ

ਪੂਰੀ ਭਈ ਸਿਮਰ ਸਿਮਰ ਵਿਧਾਤਾ ਸਾਹ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਰ ਆਣਿਆ ਬਲਵ ਮਹੱਲਾ ਪੰਜਵਾ ਸਰਵਨ ਦਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜੋਤ ਨਰ ਜੀਵੈ ਮਰ ਕੁਵਾਰ ਸਾਖਤ ਨਰ ਥੀਵੈ ਰਾਮ ਨਾਮ ਹੋਆ ਰਖਵਾਰਾ ਝੱਕ ਮਾਰੋ ਸਾਖਤ ਵਿਚਾਰਾ ਨਿੰਦਾ ਕਰ ਕਰ ਪਚ ਹੈ ਕਨੇਰੇ ਮ੍ਰਿਤਕ ਫਾਸ ਗਲੈ ਸਿਰ ਪੈਰੀ ਕਹੋ ਨਾਨਕ ਜਪਹਿ ਜਾ ਨਾਮ ਤਾਂ ਕਿ ਨਿਕਟ ਨ ਆਵੈ ਜਾਮ ਰਾਗ ਬਲਬ ਮਹੱਲਾ ਪੰਜਵਾ ਕਰ ਚੌਥ ਦੁਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਨੇ ਚਰਨ ਕਲਮ ਪ੍ਰਭ ਕੇ ਨਿਤ ਧਿਆਵੋ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਓ ਐਸੀ ਕਿਰਪਾ ਕਰਹੋ ਪ੍ਰਭ ਮੇਰੇ ਹਰ ਨਾਨਕ ਬਿਸਨਾ ਕਾਹੂ ਬੇਰੇ ਬਲਾਬਨ ਮਹੱਲਾ ਪੰਜਵਾ ਚਰਨ ਕਲਮ ਪ੍ਰਭ ਹਿਰਦੇ ਧਿਆਏ ਚਰਨ ਕਉ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੋ ਕਾਟਿਆ ਦੀਨੋ ਦਾਨ ਸਫਲ ਜਮ ਜੀਵਨ ਪ੍ਰਵਾਨ ਰਹਾਓ ਅਕਤ ਕਥਾ ਅੰਮ੍ਰਿਤ ਪ੍ਰਵਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਲਾਵਰ ਮਹੱਲਾ ਪੰਜਵਾ ਸਾਧ ਪਾਏ ਗੁਰ ਸਤਿਗੁਰ ਪੂਰੇ ਸੁਖ ਉਪਜੈ ਬਾਜੇ ਅਨਹ ਤੂਰੇ ਰਹਾਓ ਜਾਪ ਤਾਪ ਸੰਤਾਪ ਬਿਨਾਸੀ ਹਰ ਸਿਮਤ ਕੇਲਵਕ ਸਭ ਨਾਸੀ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਸਵਾਰੀ ਬਲਵਲ ਮਹੱਲਾ ਪੰਜਵਾ ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਸ਼ਿਜਤ ਬਿਕਾਰ ਕਰਤ ਔਦ ਫਾਹੀ ਫਾਤਾ ਜਮ ਕੈ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਇਆਲਾ ਮਹਾਂ ਬਿਕਮ ਸਾਗਰ ਅਤ ਭਾਰੀ ਉਧਰਹੋ ਸਾਧੂ ਸੰਗੁਰ ਵਾਲਾ ਰਹਾਓ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਵ ਪਿੰਡ ਸਭ ਤੁਮਰਾ ਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕੀ ਪ੍ਰਭ ਸਦਾ ਕਿਰਪਾਲ ਬਿਲਾਵਨ ਮਹੱਲਾ ਪੰਜਵਾ ਸਗਲਾ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੁਮਾਰਿਆ ਸਾਜਨਾ ਹੋਈ ਕਿਰਪਾਲ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰੂ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਣ ਤ੍ਰਿਣ ਤਰੇ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇ ਨਾਨਕ ਫਲ ਪਾਏ ਪੂਰਨ ਇਸ਼ ਪੁਜਾਰਿਆ ਬਿਲਾਵਨ ਮਹੱਲਾ ਪੰਜਵਾ ਜਿਸ ਉਪਰ ਹੋਵਤ ਦਿਆਲ ਹਰ ਸਿਮਤ ਕਾਟੇ ਸੋ ਕਾਲ ਰਹਾਓ ਸਾਧ ਸੰਗ ਭਜੀਏ ਗੋਪਾਲ ਗੁਣ ਗਬਦ ਤੂਟੈ ਜਮ ਜਾਲ ਆਪੇ ਸਤਿਗੁਰੂ ਆਪੇ ਪ੍ਰਤਪਾਲ ਨਾਨਕ ਜਾਚੇ ਸਾਦਰ ਵਾਲ ਬਿਲਾਵਨ ਮਹੱਲਾ ਪੰਜਵਾ ਮਨ ਮੈਂ ਸਿੰਚੋ ਹਰ ਹਰ ਨਾਮ ਆਂਦਨ ਕੀਰਤਨ ਹਰ ਗੁਣ ਗਾਮ ਐਸੇ ਪੀਤ ਕਰੋ ਮਨ ਮੇਰੇ ਆੜ ਪੈਰ ਪ੍ਰਭ ਜਨ ਹੋ ਨੇਰੇ ਰਹਾਓ ਕਹੋ ਨਾਨ ਜਾ ਕੇ ਨਿਰਮਲ ਭਾਗ ਹਰ ਚਾਨੀ ਤਾਂ ਕਮਨ ਲਾਗ ਬਿਲਾਵਨ ਮਹੱਲਾ ਪੰਜਵਾ ਰੋ ਗਿਆ ਪ੍ਰਭ ਆਪ ਗਵਾਇਆ ਨੀਂਦ ਪਾਈ ਸੁਖ ਸਹਿਜ ਘਰ ਆਇਆ ਰਹਾਓ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਤਨਾਮ ਰੇ ਦਮਾਹੇ ਧਿਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਸਤਿਗੁਰੂ ਕਰ ਦੀਨੇ ਅਸਤਰ ਘਰ ਬਾਰ ਰਹਾਓ ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੇ ਕਰਤਾਰ ਨਾਨਕ ਦਾਤਾ ਕੀ ਸਰਨਾਈ ਜਾਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੂਗ ਗੁਣ ਗਾਵ ਹੋ ਨਿਤ ਰਾਮ ਕੇ ਇਹ ਔਖਦ ਯੋਗ ਆਏ ਵਸ ਹੋ ਘਰ ਦੇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭੈ ਲੈ ਗਏ ਬਿਊਗ ਬਿਲਬਨ ਮਹੱਲਾ ਪੰਜਵਾ ਕਾਹੂ ਸੰਗ ਨਾ ਚਾਲੀ ਮਾਇਆ ਜੰਜਾਲ ਊਠ ਸੁਧਾਰੇ ਛਤਰਪਤ ਸੰਤਨ ਕੈ ਖਿਆਲ ਰਹਾਓ ਆਹੂ ਬੁੱਧ ਕੋ ਬਿਨਸਨਾ ਇਹ ਤੁਰਕੀ ਢਾਲ ਬਹੁ ਜੋਨੀ ਜਨ ਮਹਿਮਰੇ ਪਿਕਿਆ ਬਿਕਰਾਲ ਸਤ ਵਚਨ ਸਾਧੂ ਕਹ ਹੈ ਨਿਤ ਜਪੇ ਗੋਪਾਲ ਸਿਮਰ ਸਿਮ ਨਾਨਕ ਤੇਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਰ ਜਗਤਰ ਮੈਂ ਲੋਚ ਹੈ ਸਭ ਜੀ ਆ ਸੋ ਪ੍ਰਸੰਨ ਭੈ ਸਤ ਗੁਰੂ ਪ੍ਰਭ ਕਛ ਬਿਘਨ ਨ ਥੀਆ ਜਾ ਕਾ ਅੰਗ ਦਿਆਲ ਪ੍ਰਭ ਤਾਂ ਕਿ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਰਾਗ ਬਿਲਬ ਮਹੱਲਾ ਪੰਜਵਾ ਕਰ ਪੰਜਵਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰ ਬਾਰ ਬਿਨਸਤ ਬਾਰ ਨਾਲ ਲਾ ਗਈ ਜਿਉਂ ਕਾਗਦ ਬੂੰਦਾਰ ਸੋਨ ਮੇਰੀ ਮਨਸਾ ਮਨੇ ਮਾਹੇ ਸਤ ਦੇਖ ਵਿਚਾਰ ਸੇ ਸਤ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾਓ ਜੈਸਾ ਸੁਪਨਾ ਰੇਨਕਾ ਤੈਸਾ ਸੰਸਾਰ ਦਿਸ਼ਟ ਮਾਨਸਾ ਬਿਨਸ ਗਏ ਕਿਆ ਲੱਗੇ ਗਵਾਰ
ਕਹਾ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ, ਇੱਕ ਚਾਲ ਸਹਿ ਸਭ ਆਪਣੀ ਵਾਰ, ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਤਰ ਹਰ ਦੁਆਰ, ਜਾਂ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ, ਬਿਲਾਵਲ ਮਹੱਲਾ ਪੰਜਵਾ, ਲੋਕਨ ਕੀਆਂ ਵਡਿਆਈਆਂ ਬੈਸੰਤਰ ਪਾਗੋ, ਜਿਉਂ ਮਿਲੇ ਪਿਆਰਾ ਆਪ ਨਾਂ ਤੇ ਬੋਲ ਕਰਾਗੋ, ਜੋ ਪ੍ਰਭ ਜੀਓ ਦਿਆਲ ਹੋਏ ਤੋ ਭਗਤੀ ਲਾਗੋ।

ਵਾਰਿਆਂ ਪ੍ਰੈ ਨਿਮਕ ਸੁਹਾਗੋ, ਪੰਚ ਸੰਗ ਗੁਰ ਤੇ ਛੁੱਟੇ ਦੋ ਕਾਰ ਰਾਗੋ, ਹਿਰਦੇ ਪ੍ਰਕਾਸ਼ ਪ੍ਰਗਟ ਭਇਆ ਨਿਸਬਾਸਰ ਜਾਗੋ, ਸਰਨ ਸੁਹਾਗਨ ਆਇਆ ਜਿਸ ਮਸਤਕ ਭਾਗੋ, ਕਹੋ ਨਾਮ ਤਿੰਨ ਪਾਇਆ ਤਨ ਮਨ ਸੀਤ ਲਾਗੋ, ਬਿਲਾਵਲ ਮਹੱਲਾ ਪੰਜਵਾ, ਲਾਲ ਰੰਗ ਤੇ ਸਕੂਲ ਲੱਗਾ ਜਿਸ ਕੇਵਟ ਭਾਗਾ, ਮੇਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ, ਪਰਾ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ, ਸਹਿ ਸੁਬਾਨਾ ਪੀਤਰੇ ਛੋਡਿਆ ਨਹਿ ਜਾਇ ਰਹਾਉ, ਜਰਾ ਮਰਾ ਨਹਿ ਬਿਆ ਪਈ ਫਿਰ ਦੁੱਖ ਨ ਪਾਇਆ, ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ, ਸੋ ਜਾਣੇ ਜਿਨ ਚਾਖਿਆ ਹਰ ਨਾਮ ਅਮੋਲਾ, ਕੀਮਤ ਕਈ ਨਾ ਜਾਈਏ ਕਿਆ ਕਹਿ ਮੁਖ ਬੋਲਾ, ਸਫਲ ਦਸ ਦੇਰਾ ਪਾਰ ਬਰਾਉ ਗੁਣ ਨੇ ਤੇਰੀ ਬਾਣੀ, ਪਾਵੋ ਧੂਰ ਤੇ ਦਾਸ ਕੀ ਨਾਨਕ ਕੁਰਬਾਣੀ, ਬਿਲਾਵਲ ਮਹੱਲਾ ਪੰਜਵਾ, ਰਾਖੋ ਆਪਣੇ ਸ਼ਰਨ।

ਆਇਆ ਅੰਤਰ ਜਾਵੀ ਆਪਰਾ ਸਭ ਕਰੇ ਕਰਾਇਆ ਪਤ ਪਨੀਤ ਘਣੇ ਕਰੇ ਠਾਕੁਰੋ ਬਿਰਦਾਇਆ ਮਤ ਭੁੱਲੋ ਮਾਨੁਖੋ ਜਨ ਮਾਏ ਮਤ ਭੁੱਲੋ ਮਾਨੁਖ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖ ਸੀ ਜੋ ਪ੍ਰਭ ਪਹਿਰਾਇਆ ਬਿਲਾਬਨ ਮਹੱਲਾ ਪੰਜੇਵਾ ਮਾਟੀ ਤੇ ਜਨ ਸਾਜਿਆ ਕਰ ਦੁਰਲਭ ਦੇਹ ਅਣਖ ਛਦਰ ਮਨ ਮਹਿ ਢਕੇ ਨਿਰਮਲ ਤ੍ਰਿਸ਼ ਟੇ ਕਿਉਂ ਬਿਸਰੇ ਪ੍ਰਭ ਮਨ ਹੈ ਤੇ ਜਿਸ ਕੇ ਗੁਣ ਇਹ ਪ੍ਰਭਤਾ ਜਰਾ ਚੇ ਜੇ ਆਸਿਓ ਜੋ ਸੋ ਰਲੀਐ ਖੇ ਰਹਾਉ ਸਿਮਰਹਾਉ ਸਿਮਰਹਾਉ ਸਾਸ ਸਾਸ ਮਤ ਬਿਲਮ ਕਰਹੇ ਛੋੜ ਪ੍ਰਪੰਚ ਪ੍ਰਭ ਸਿਉ ਰਚ ਹੋ ਤਜ ਕੂੜੇ ਨੇਹ ਜਿਨ ਅਨਕ ਏਕ ਬਹੁ ਰੰਗੀ ਹੈ ਹੋਸੀ ਇਹ ਕਰ ਸੇਵਾ ਤਿਸ ਪਾਰ ਪ੍ਰਭ ਗੁਰ ਤੇ ਮਤ ਲੇਹ ਉੱਚੇ ਤੇ ਉੱਚਾ ਵੱਡਾ ਸਭ ਸੰਗ ਵਰ ਨੇਹ ਦਾਸ ਦਾਸ ਕੋ ਦਾਸੜਾ ਨਾਨਕ ਕਰ ਲੇਹ ਬਿਲਾਵਲ ਮਹੱਲਾ ਪੰਜਵਾ ਟੇਕੇ ਗੋਬਿੰਦ ਕੀ ਤਿਆਗੀ ਮਨਿਆ ਅੰਤਿਆਗੀ ਅਨਆਸ ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰੱਖੇ ਆਪ ਦੇਵਸੀ ਆਪੇ ਪ੍ਰਤ ਪਾਰੈ ਦੀਨ ਦਿਆਲ ਕਿਰਪਾ ਨਿਦੇਸਾ ਸਾਸ ਮਾਰੈ ਕਰਨਹਾਰ ਜੋ ਕਰਿਆ ਸਾਈ ਵਡਿਆਈ ਗੁਰਪੂਰੇ ਉਪਦੇਸਿਆ ਸੁਖ ਖਸਮ ਰਜਾਈ ਚਿਤਨ ਦੇਸਾ ਗਣ ਤਜ ਜਨ ਹੁਕਮ ਪਛਾਤਾ ਨਹਿ ਬਿਨਸੈ ਨਾ ਛੋੜ ਜਾਏ ਨਾਨਕ ਰੰਗ ਰਾਤਾ ਬਿਲਬਲ ਮਹੱਲਾ ਪੰਜਵਾ ਮਹਾਂ ਤਪ ਤੇ ਭਈ ਸ਼ਾਂਤ ਪਰਸਤ ਪਾਪ ਨਾਟੇ ਅੰਧਕੂਪ ਮੈਂ ਗਲਤ ਥੇ ਕਾਢੇ ਦੇ ਹਾਥੇ ਓਏ ਹਮਾਰੇ ਸਾਜਨ ਹਮ ਉਨਕੀ ਰਹਿਣ ਜਿਨ ਭੇਟ ਹੋਵਤ ਸੁਖੀ ਜੀ ਦਾਨ ਦੇਣ ਰਹਾਉ ਪਰਾ ਪੁਰਬ ਲਿਖਿਆ ਮਿਲਿਆ ਆਏ ਵਸਤ ਸੰਗ ਹਰ ਸਾਧਕੈ ਪੂਰਨ ਆਸ ਆਏ ਪੈ ਬਿਨ ਸਹਿ ਤੈ ਲੋਕੇ ਪਾਏ ਸੁਖਤਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰ ਆਗਮ ਅਪਾਰ ਪ੍ਰਭ ਮਹੱਲਾ ਪੰਜੇਵਾ ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਸਰਾਨਾ ਕਰਨੇ ਹਰ ਨਮ ਬੁੱਝਈ ਆਪ ਗਣੇ ਬੇਗਾਨਾ ਦੁਖ ਤਦੇ ਜਦ ਵਿਸਰੈ ਸੁਖ ਪ੍ਰਭ ਚੇਤ ਆਏ ਸੰਤਨ ਕੈ ਆਨੰਦ ਇਹੋ ਨਿਧਾਰ ਗੁਣ ਗਾਏ ਰਹਾਉ ਉੱਚੇ ਤੇ ਨੀਚਾ ਕਰੇ ਨੀਚ ਖਿਨ ਮੈਂ ਥਾਪੇ ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪੈ ਬੇਤ ਲੀਲਾ ਰੰਗ ਰੂਪ ਚਲਨੇ ਦਿਨੀ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚਲਿਆ ਕਮਾਇਆ ਕਾਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਣ ਆਈ ਹਰ ਦਿਨ ਸੋ ਰਹਿਣ ਨਾਨਕ ਜਪੇ ਸਾ ਸਤ ਬਲ ਜਾਈ ਬਿਲਾਬਲ ਮਹੱਲਾ ਪੰਜਵਾ ਜਲ ਟੋਬੋ ਇਸ ਇਸ ਕਰ ਕਰ ਪਗ ਪੱਕ ਲਾਭੋ ਬਾਰ ਜਾਓ ਲਖ ਬੇਰੀਆ ਦਰਸ ਪੇਕ ਜੀਵ ਆਵੋ ਕਰੋ ਮਨੋਰਥ ਮਨੇ ਮਹਾਏ ਆਪਣੇ ਪ੍ਰਭ ਤੇ ਪਾਵੋ ਦੇ ਹੋ ਸੂਹਨੀ ਸਾਧ ਕੈ ਬੀਜਨ ਟੋਲਾਵੋ ਰਹਾਉ ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨੇ ਹੈ ਪੀ ਲਾਵੋ ਉਹ ਰਸ ਮੈਂ ਸ਼ਾਂਤ ਤ੍ਰਿਪਤ ਹੋਏ ਵੇਖੈ ਜਲਨ ਨੂੰ ਬੁਝਾਵੋ ਜਾ ਭਗਤ ਕਰੇ ਸੰਤ ਮੰਡਲੀ ਤਿੰਨ ਮਿਲ ਹਰ ਗੁਣ ਤਿੰਨ ਮਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਨ ਧੂਰ ਮੁਕ ਲਾਵੋ ਊਠਤ ਬੈਠ ਜਪੋ ਨਾਮ ਇਹ ਕਰਮ ਕੁਮਾਵੋ ਨਾਨਕ ਕੀ ਪ੍ਰਭ ਬੇਨਤੀ ਹਰ ਸਨ ਸਮਾਵੋ ਬਿਲਬ ਮਹੱਲਾ ਪੰਜਵਾ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਹ ਸੰਗਤ ਕਹਿ ਸੰਗ ਵਸੈ ਵਡਭਾਗੀ ਪਾਏ ਸੋ ਸੋ ਜੀਵੇ ਦਾਸ ਤੁਮ ਬਾਣੀ ਜਨ ਆਕੀ ਪ੍ਰਗਟ ਭਈ ਸਭ ਲੋ ਮੈਂ ਸੇਵ ਕੀ ਰਾਕੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਨਮ ਬਜਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੈ ਸਹਾਈ ਜਨਮ ਮਰਨ ਤੋਂ ਕਾਟਿਆ ਸੋਕਾ ਥਾਨ ਪਾਇਆ ਕਾਟੀ ਸਿਰਕ ਭ੍ਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਿਲਬਲ ਮਹੱਲਾ ਪੰਜਵਾ ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ।

ਆਈ ਕਿਲਬ ਕੋਤ ਰਹਿ ਸੁਧ ਹੋਏ ਸਾਧੂ ਸਰਣਾਈ। ਸੁਨਤ ਜਪਤ ਹਰ ਨਾਮ ਜਾ ਤਾਂ ਕੀ ਦੂਰ ਬੁਲਾਈ। ਮਹਾਂਮੰਤਰ ਨਾਨਕ ਤੇ ਹਰ ਕੇ ਗੁਣ ਗਾਈ। ਬਿਲਾਵਲ ਮਹੱਲਾ ਪੰਜਵਾ। ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸ਼ਾਂਤ। ਨਾਮ ਜਪਤ ਗੋਬਿੰਦ ਕਾ ਬਿਨਸੇ ਭਰਮ ਭਰਾਂਤ। ਗੁਰਪੂਰਾ ਜਿਸ ਭੇਟਿਆ ਤਾਕੈ ਸੁਖ ਪ੍ਰਵੇਸ਼। ਮਨ ਕੀ ਮਤ ਤਿਆਗੀਐ ਸੁਣੀਏ ਉਪਦੇਸ਼ ਰਹਾਉ। ਸਿਮਰ ਸਿਮਰ ਸਿਮਰਿਐ ਸੋ ਪੁਰਖ ਦਾਤਾਰ। ਮੰਤੇ ਕਬੂ ਨ ਵਿਸਰੈ ਸੋ ਪੁਰਖ ਅਪਾਰ। ਚਰਨ ਕਮ ਸਿਉ ਰੰਗ ਲਗਾ ਅਚਰਜ ਗੁਰਦੇਵ। ਜਾਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਭ ਹੋ ਸੇਵ। ਨਿਧਨ ਦਾਨ ਅੰਮ੍ਰਿਤ ਪਿਆ ਮਨ ਤਨ ਆਨੰਦ। ਨਾਨਕ ਕਬੂ ਨ ਵਿਸਰੈ ਪ੍ਰਭ ਪਰਮਾਨੰਦ। ਬਿਲਾਵਲ ਮਹੱਲਾ ਪੰਜਵਾ। ਤ੍ਰਿਸ਼ਨ ਬੂਜੀ ਮਮਤਾ ਗਈ ਨਾਟੇ ਪਹਿ ਪਰਮਾ। ਤਿਤ ਪਾਈ ਆਨੰਦ ਪਿਆ ਗੁਰ ਕੀ ਨੇ ਧਰਮ। ਗੁਰਪੂਰਾ ਅਰਾਧਿਆ ਬਿਨਸੀ ਮੇਰੀ ਪੀਰ। ਤਨ ਮਨ ਸਭ ਸੀਤਲ ਪਿਆ ਪਾਇਆ ਸੁਖਬੀਰ ਰਹਾਉ। ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ। ਪੀ ਅੰਮ੍ਰਿਤ ਤ੍ਰਿਪਤਾਸਿਆ ਤਾਕਾ ਅਚਰਜ ਸਵਾਦ। ਆਮੋ ਸੰਗੀ ਤਰੇ ਕੋਲ ਕੁਟੰਬ ਉਤਾਰੇ। ਸਭ ਸਿਵਾ ਗੁਰਦੇਵ ਕੀ ਨਿਰਮਲ ਦਰਬਾਰੇ। ਨੀਚ ਅਨਾਥ ਆਜਾਨ ਮੈਂ ਨਿਰਗੁਣ ਗੁਣਹੀਨ। ਨਾਨਕੋ ਕਿਰਪਾ ਭਾਈ ਦਾਸ ਆਪਣਾ ਕੀਨ। ਬਿਲਾਵਲ ਮਹੱਲਾ ਪੰਜਵਾ। ਹਰ ਭਗਤਾਂ ਕਾ ਆਸਰਾ ਅਨਾਹੀ ਠਾਉ। ਤਾਣ ਦੀ ਬਾਣ ਪਰਵਾਰ ਤਨ ਪ੍ਰਭ ਤੇਰਾ ਨਾਉ। ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ। ਨਿੰਦਕ ਨਿੰਦਾ ਕਰ ਪਚੇ ਜਮਕਾਲ ਗਰਸੀਏ ਰਹਾਉ। ਸੰਤਾਂ ਇੱਕ ਤਿਆਵ ਨਾ ਦੂਸਰ ਕੋ ਨਾਹੀ। ਇਕ ਸੇ ਅੱਗੇ ਬੇਨਤੀ ਰਵਿਆ ਸਰਬ ਥਾਏ। ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਨੀ। ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ। ਸਤ ਬਚਨ ਨਾਨਕ ਕਹੈ ਪ੍ਰਗਟ ਸਭ ਮਾਹੇ। ਪ੍ਰਭ ਕੇ ਸਿਵ ਸਰਣ ਪ੍ਰਭ ਤਿਨ ਕੋ ਪਹੁ ਨਾਹੀ। ਬਿਲਾਵਲ ਮਹੱਲਾ ਪੰਜਵਾ। ਬੰਧਨ ਕਾਟੇ ਸੋ ਪ੍ਰਭੂ ਜਾ ਕੇ ਕਲ ਹਾਥ। ਅਵਰ ਕਰਮ ਨਹੀਂ ਛੁੱਟਿਐ ਰਾਖੋ ਹਰ ਹਰ।

ਇਨ ਮੈਂ ਲੁਭਾਨਾ, ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ। ਪਰਮ ਜੋਤ ਪੂਰਨ ਪੁਰਖ ਸਭ ਜੀਤ ਮਾਰੇ, ਜਿਉ ਤੂੰ ਰਾਖੇ ਤਿਉ ਰਹਾਂ ਪ੍ਰਭ ਅਗਮ ਅਪਾਰੇ। ਕਰਨ ਕਾਰਨ ਸਮਰੱਥ ਪ੍ਰਭ ਦੇਹ ਆਪਣਾ ਨਾਮ, ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਓ। ਬਿਲਾਵਲ ਮਹੱਲਾ ਪੰਜਵਾ। ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ, ਮਹਾਮੁਨੀ ਮੋਹਿਆ ਨਰ ਕੀ ਰੀਤ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮ ਮਾਦਾ, ਖਾਰਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ ਰਹਾਉ। ਜਬ ਤੋ ਸੰਜਮ ਤੁਮ ਖੰਡੇ, ਜਮ ਕੇ ਦੁੱਖ ਡਾਂਡ, ਸਿਮਰਹਿ ਨਾਹੀ ਜੋਨ ਦੁੱਖ ਨਿਰਲਜੇ ਭਾਂਡ। ਹਰ ਸੰਗ ਸਹਾਈ ਮਹਾਮੀਤ, ਤਿਸਿਓ ਤੇਰਾ ਭੇਦ, ਬੀਧਾ ਪੰਚ ਬਟਵਾਰੀ ਉਪਜਿਓ ਮਹਾ ਖੇਦ। ਨਾਨਕ ਤਿਨ ਸੰਤਨ ਸਰਨਾਗਤੀ, ਜਿਨ ਮਨ ਵਸਕੀਨਾ, ਤਨ ਧਨ ਸਰਵਸ ਆਪਣਾ ਪ੍ਰਭ ਜਨ ਕੋ ਦੀਨਾ। ਬਿਲਾਵਲ ਮਹੱਲਾ ਪੰਜਵਾ। ਉਤਮ ਕਰਤ ਆਨੰਦ ਭਇਆ, ਸਿਮਰਤ ਸੁਖਸਾਰ, ਜਪ ਜਪ ਨਉ ਗੋਬਿੰਦ ਕਾ ਪੂਰਨ ਵਿਚਾਰ। ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋ ਜੀਵ, ਪਾਰ ਬ੍ਰਹਮ ਅਰਹ ਤੇ ਮੁਖ ਅੰਮ੍ਰਿਤ ਪੀਵਾ। ਰਹਾਉ ਜੀ ਜਨ ਸਭ ਸੁਖ ਵਸੈ ਸਭ ਕੈ।

ਨਾਮ ਕਥਾ ਕੀਰਤਨ ਹਰ ਅਤਕਨਾ ਸੁਖ ਸਹਿਜ ਬਿਸਰਾਮ ਮੰਤੇ ਕਦਨਾ ਵਿਸਰੈ ਅਨਾਥ ਕੂ ਨਾਥ ਨਾਨ ਪ੍ਰਭ ਸਰਨਾਗਤੀ ਜਾ ਕੇ ਸਭ ਕਿਛ ਹਾਥ ਬਿਲਾਵਲ ਮਹੱਲਾ ਪੰਜੇ ਵਾ ਜਿਨ ਤੂੰ ਬੰਦ ਕਰ ਛੋਡਿਆ ਫੋਨ ਸੁੱਖ ਮੈਂ ਪਾਇਆ ਸਦਾ ਸਿਮਰ ਚਰਨ ਅਰਬਿੰਦ ਸੀਤਲ ਹੋ ਤਾਇਆ ਜੀਵਤਿਆ ਅਥਵਾ ਮੋਇਆ ਕਿਛ ਕੰਮ ਨ ਆਵੈ ਜੈਨੇ ਰਚਨ ਰਚਾਇਆ ਕੋਉ ਤਿਸ ਸਿਉਂ ਰੰਗ ਲਾਵੈ ਰਹਾਉ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੈ ਗਾਢੇ ਅੰਡ ਜੇਰ ਜਸੇਤ ਚ ਉਪਜਾ ਪ੍ਰਭ ਕੀ ਏ ਕਿਰਤ ਕਿਰਤ ਕੁਮਾਵਨ ਸਰ ਫਲ ਰਾਵੀ ਹੈ ਹਰ ਨਿਰਤ ਹਮ ਤੇ ਕਛੂ ਨ ਹੋਵਨਾ ਸਰਨ ਪ੍ਰਸਾਦ ਮੂਹ ਮਗਨ ਕੂਪ ਅੰਤੇ ਨਾਨਕ ਗੁਰ ਕਾਢ ਬਿਲਾਬਨ ਮਹੱਲਾ ਭਜਵਾ ਖੋਜ ਖੋਜ ਤੁਮੈ ਪਿਰਾ ਕੁਜੋ ਬਨ ਤਾਨ ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ ਜਾਗਨਾ ਤੇ ਸੁਪਨਾ ਭਲਾ ਬਸਿਐ ਪ੍ਰਭ ਸੰਗ ਰਹਾ ਵਰਨ ਅਸਰਮ ਸ਼ਾਸਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਚ ਤਤ ਠਾਕੁਰ ਅਵਿਨਾਸ਼ ਉਸ ਰੂਪ ਸੰਤਨ ਕਹ ਹੈ ਵਿਰਲੇ ਜੋਗੇਸਰ ਕਰਕੇ ਪਾ ਜਾ ਕੋ ਮਿਲੈ ਧਨ ਧਨ ਤੇ ਈਸਰ ਸੁਵੰਤਰ ਸੋ ਬਾਹਰੇ ਬਿਨਸੇ ਤੈ ਭਰਮਾ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬਿਲਾਵਲ ਮਹੱਲਾ ਪੰਜਵਾਂ ਜੀ ਜਨ ਸੋ ਪ੍ਰਸੰਨ ਪੈ ਦੇ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰੇ ਆਪ ਖਾਤ ਖਾਤ ਨਿਪਤ ਰਹੇ ਗੁਰ ਸ਼ਬਦ ਅਕੂਟ ਪੂਰਨ ਪਈ

ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ। ਸਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕਾਂ ਤਨ ਪਾਈਏ ਬੇਅੰਤ ਗੁਸਾਈ। ਬਲਾਬਨ ਮਹੱਲਾ ਪੰਜਵਾਂ। ਸਿਮਰ ਸਿਮਰ ਪੂਰਨ ਪ੍ਰਭੂ ਕਾਜ ਪਹਿਰਾਸ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ। ਬਿਘਨਾ ਕਹੁ ਲਗਤਾ ਗੁਰ ਪੈਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਤੋੜਨਾ ਆਵੇ ਕਦੇ ਮੂਲ ਪੂਰਨ ਭੰਡਾਰ ਚੰਨ ਕਉ ਮਨ ਤਨ ਵਸੇ ਪ੍ਰਭ ਆਗਮ ਅਪਾਰ। ਵਸਤੁ ਕੁ ਪਾਵਨ ਸਭ ਸੁਖੀ ਕਿਛ ਉਨੰਦੀ ਸਹਿ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸੈ। ਜੈ ਜੈਕਾਰ ਸਭ ਐਂ ਕਰਹਿ ਸਚ ਤਾਨ ਸੁਹਾਇਆ। ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ। ਬਲਾਬਲ ਮਹੱਲਾ ਪੰਜਵਾਂ। ਹਰ ਹਰ ਹਰ ਆਰਾਧਿਆ ਹੋਈਐ ਆਰੋਗ ਰਾਮ ਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ ਰਹਾਉ। ਗੁਰਪੁਰਾ ਹਰ ਜਾਪੀਐ ਨਿਤ ਕੀਚੇ ਭੋਗ ਸਾਧ ਸੰਤ ਕੈ ਵਾਰਨੈ ਮਿਲਿਆ ਸੰਯੋਗ। ਜਿਸ ਸਿਮਰ ਸੁਖ ਪਾਈਐ ਬਿਨਸੇ ਬੇਯੋਗ ਨਾਨ ਪ੍ਰਭ ਸਰਨਾਗਤੀ ਕਰਨ ਕਾਰਨ ਯੋਗ। ਰਾਗ ਬਲਬ ਮਹੱਲਾ ਪੰਜਵਾ ਦੁੱਪ ਦੇ ਘਰ ਪੰਜਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਵਰੋ ਪਾਪ ਸਭ ਤਿਆਗਿਆ ਦਾਰੂ ਨਾਮ ਲਾਇਆ ਤਾਪ ਪਾਪ ਸਭ ਮਿਟੇ ਰੋ ਸੀਤਲ ਮਨ ਭਇਆ। ਗੁਰਪੂਰਾ ਆਰਾਧਿਆ ਸਗਲਾ ਦੁੱਖ ਗਇਆ ਰਾਖਨ ਹਾਰੇ ਰਾਖੇ ਆਪਣੀ ਕਰਮਾਇਆ ਰਹਾਉ। ਬਾਂਹ ਪਕੜ ਪ੍ਰਭ ਕਾਢਿਆ ਕੀਨਾ ਪੰਨਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ। ਬਿਲਾਬਲ ਮਹੱਲਾ ਪੰਜਵਾ। ਕਰ ਧਰ ਮਸਤਕ ਥਾਪਿਆ ਨਾਮ ਦੀਨੋ ਦਾਨ ਸਫਲ ਸੇ

ਮਾਨ ਸਹਿ ਸੁਭਾਇ ਨਾਨਕ ਮਿਲੈ ਜੋਤੀ ਜੋ ਸਮਾਨ ਬਿਲਾਬਿਲ ਮਹੱਲਾ ਪੰਜਵਾਂ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸਰਨਾਗਤ ਜਨ ਪਰੇ ਤਾ ਕਾ ਸਦ ਪ੍ਰਤਾਪ ਰਾਖਨ ਹਰ ਅਪਾਰ ਪ੍ਰਭ ਤਾਂ ਕੀ ਨਿਰਮਲ ਸੇਵ ਰਾਮ ਰਾਜ ਰਾਮ ਦਾਸਪੁਰ ਕੀਨੇ ਗੁਰਦੇਵ ਰਹਾ ਸਦਾ ਸਦਾ ਹਰ ਧਿਆਈਏ ਕਿਛ ਬਿਘਨ ਅੱਲਾ ਗਏ ਨਾਨਕ ਨਾਮ ਸਲਾਈਏ ਭਾਇ ਦੁਸ਼ਮਨ ਭਾਗੈ ਬਿਲਾਬਿਲ ਮਹੱਲਾ ਪੰਜੇਵਾ ਮਾਨ ਤਨ ਪ੍ਰਭ ਆਰਾਧਿਐ ਮਿਲ ਸਾਹ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਆਂਦਨ ਸਦ ਜਾਗੈ ਤੰਤ ਮੰਤ ਨਾ ਜੋਹੇ ਤੇ ਤਚਾਖ ਨ ਲਾਗੈ ਰਹਾਉ ਕਾਮ ਕੂਦ ਮਦ ਮਾਨ ਮੋਬਿਨ ਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਿਲਾਬਲ ਮਹੱਲਾ ਪੰਜਵਾ ਜੀ ਜੁਗਤ ਵਸ ਪ੍ਰਭ ਕਹਿ ਜੋ ਕਹੇ ਸੁਕਰਨਾ ਪ੍ਰਭ ਸੁਪਰ ਸਨ ਗੁਪਾਲ ਰਹਿ ਭਉ ਕਿਛ ਨਹੀਂ ਕਰਨਾ ਦੁਖ ਨਾ ਲਾਗੇ ਕਦੇ ਤੁਧ ਪਾਰ ਬ੍ਰਹਮ ਚਿਤਾਰੇ ਜਮ ਕੰਕਰ ਨੇੜ ਨਾ ਆਵੇ ਗੁਰਸਿੱਖ ਪਿਆਰੇ ਰਹਾਉ ਕਰਨ ਕਰਨ ਸਮਰੱਥ ਹੈ ਤਿਸ ਬੇਨੀ ਹੋਰ ਨਾਮ ਪਸਣ ਨਾਗਤੀ ਸਾਚਾ ਮਨ ਜੋਰ ਬਿਲਾਬਲ ਮਹੱਲਾ ਪੰਜਵਾ ਸਿਮਰ ਸਿਮ ਪ੍ਰਭ ਆਪਣਾ ਨਾਠਾ ਦੁਖ ਟਾਉ ਬਿਸਰਾਮ ਪਾਏ ਮਿਲ ਸਾਧ ਸੰਗਤਾਂ ਤੇ ਬਹੁ ਨਾ ਧਾਉ ਬਲਹਾਰੀ ਗੁਰ ਆਪਣੇ ਚਰਨਨ ਬਲ ਜਾਓ ਆਨੰਦ ਸੂਖ ਮੰਗਲ ਬਨੇ ਪੇਖਤ ਗੁਣ ਗਾਓ ਰਹਾਉ ਕਥਾ ਕੀਰਤਨ ਰਾਗ ਨਾਦ ਧੁਨ ਇਹ ਬਨਿਓ ਸੁਭਾਉ ਨਾਨ ਪ੍ਰਭ ਸੋ ਪ੍ਰਸੰਨ ਭਏ ਬਾਂਛਤ ਬਲ ਪਾਉ ਬਿਲਾਬਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿਦ ਕਰ ਪਰਗਾਸ ਤੁਮਰੀ ਕਿਰਪਾ ਤੇ ਪਰਬ੍ਰਹਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ ਮਾਲ ਪਿਤਾ ਬੰਦਵ ਤੂੰ ਹੈ ਤੂੰ ਸਰਬ ਨਿਵਾਸ ਨਾਮ ਪ੍ਰਸੰਨ ਨਾਗਤੀ ਜਾਕੋ ਨਿਰਮਲ ਜਾਸ ਬਿਲਾਬਲ ਮਹੱਲਾ ਪੰਜਵਾ ਸਰਬ ਸਿਧ ਹਰ ਗਾਈਐ ਸਭ ਭਲਾ ਮਨਾਵ ਹੈ ਸਾਧ ਸਾਧ ਮੁਖ ਤੇ ਕਹ ਹੈ ਸੁਣ ਦਾਸ ਮਿਲਾਵ ਹੈ ਸੁਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਦਿਆਲ ਪਏ ਹਰ ਹਰ ਨਾਮ ਕੀਨ ਰਹਾਉ ਪੂਰੇ ਹੋ ਸਰਬਤਰ ਮੈਂ ਪ੍ਰਭ ਗੁਣੀ ਗਹੀਰ ਨਾਨ ਭਗਤ ਆਨੰਦ ਮੈਂ ਪੇਕ ਪ੍ਰਭ ਕੀ ਧੀਰ ਬਿਲਾਬਲ ਮਹੱਲਾ ਪੰਜਵਾ ਅਰਦਾਸ ਹੁਣੀ ਦਤਾਰ ਪ੍ਰਭ ਹੋਏ ਕਿਰਪਾਲ ਰੱਖ ਲਈ ਆਪਣਾ ਸਿਵਕ ਕੋ ਮੁਖ ਨਿੰਦਕ ਚਾਰ ਤੁਝ ਹੈ ਨਾ ਜੋਹੇ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰੱਖਿਆ ਦੇ ਆਪਣੇ ਹੱਥ ਰਹਾਉ ਜੀ ਅਨ ਕਾ ਦਾਤਾ ਏਕ ਹੈ ਬਿਆਨੀ ਹੋਰ ਨਾਨਕੀ ਬੇਨਤੀਆ ਮੈਂ ਤੇਰਾ ਜੋਰ ਬਿਲਾਬਲ ਮਹੱਲਾ ਪੰਜਵਾ ਮੀਤ ਹਮਾਰੇ ਸੱਚ ਨਾ ਰਾਖੇ ਗੋਬਿੰਦ ਨਿੰਦਕ ਮ੍ਰਿਤਕ ਹੋਏ ਗਏ ਤੁਮ ਹੋ ਨਿਚਿੰਦ ਰਹਾਉ ਸਗਲ ਮਨੋਤ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈ ਕਰ ਜਗਤ ਮੈਂ ਸਬਲ ਜਾਕੀ ਸੇਵ ਊਚਾ ਪਰ ਅਗੰਤ ਹਰ ਸਭ ਜੀ ਜਿਸ ਹਾਥ ਨਾਨ ਪ੍ਰਭ ਸਰਨਾਗਤੀ ਜਦ ਕਤ ਮੇਰੇ ਸਾਥ ਬਿਲਾਬਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰ ਸੰਤ ਬਤਾਇਆ ਟੂਟੇ ਜਮ ਜਾਲ ਦੂਖ ਭੁਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਮ ਜੀ ਸੇ ਦਿਲ ਪੈ ਰਾਖੇ ਪ੍ਰਭ ਆਪ ਨਾਨ ਪ੍ਰਸੰਨ ਨਾਗ ਦੀ ਜਾ ਕਵੜ ਪ੍ਰਤਾਪ ਬਿਲਾਬਲ ਮਹੱਲਾ ਪੰਜਵਾ ਧਰਤ ਸੁਹਾਵੀ ਸਫਲ ਥਾਨ ਪੂਰਨ ਭੈ ਕਾਮ ਭਉ ਨਾਠਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਜਨਾ ਕੈ ਸੰਗ ਵਤ ਸੁਖ ਸਾਹਿਬ ਬਿਸਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਪੈ ਸੰਸਾਰ ਮੈਂ ਫਿਰ ਤੇ ਪਹਿ ਨਾਮ ਨਾਮ ਤੇ ਸਰਨਾਗਤੀ ਘੜ ਘੜ ਸਭ ਜਾਨ ਬਿਲਾਬਲ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸਾਂਤ ਵੜ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਬਲ ਮਹੱਲਾ ਪੰਜਵਾ ਮਰ ਮਰ ਜਨਮੇ ਜਿਨ ਵਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵੇ ਆਂਦਨ ਰੰਗ ਰਾਤਾ ਸਾਂਸ ਸਹਿਜ ਆਨੰਦ ਘਣਾ ਪੂਰਨ ਪਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣਾ ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰ ਜਾਮੀ ਥਾਂ ਤਨੰਤਰ ਰਵ ਰਹੇ ਨਾਨਕ ਕੇ ਸੁਆਮੀ ਬਿਲਾਬਲ ਮਹੱਲਾ ਪੰਜੇਵਾ ਤਾਤੀ ਵਾਹ ਨ ਲੱਗਈ ਪਾਰ ਬ੍ਰਹਮ ਸ਼ਰਨ ਆਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔ ਖੁਦ ਦੀਆ ਏਕਾ ਲਿਵ ਲਾਈ ਰਹਾਉ ਰੱਖ ਲਈਏ ਤੇ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਾਈ ਪ੍ਰਭ ਭੈ ਸਹਾਈ ਬਿਲਾਬਲ ਮਹੱਲਾ ਪੰਜਵਾ ਆਪਣੇ ਬਾਲ ਕਬ ਰੱਖਿਆ ਨੂੰ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭੈ ਪੂਰਨ ਭਈ ਸੇਵ ਰਹਾਉ
ਭਗਤ ਜਿਨ੍ਹਾਂ ਕੀ ਬੇਨਤੀ ਸੁਣੀ ਪ੍ਰਭੇ ਆਪ ਰੋਗ ਮਟਾਈ ਜੀ ਵਾਲੀ ਜਾਕਾ ਵੱਟ ਪ੍ਰਤਾਪ ਦੁੱਖ ਹਮਾਰੇ ਬਚਨ ਆਪਣੀ ਕਲ ਧਾਰੀ ਮਨ ਬਾਜ ਫਲ ਦਿੱਤੇ ਨਾਨਕ ਬਲਿਹਾਰੀ ਰਾਗ ਬਿਲਾਬਲ ਮਹੱਲਾ ਪੰਜਵਾਂ ਚੁੱਪ ਦੇ ਦੁੱਪ ਦੇ ਕਰ ਸੇਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ ਸਾਕਿਤ ਗੀਤ ਨਾ ਤੁਨ ਗਾਵਤ ਬੋਲਤ ਬੋਲ ਅਜਾਏ ਰਹਾ ਸੇਵਤ ਸੇਵ ਸੇਵ ਸਾ ਸੇਵੋ ਸਦਾ ਕਰੋ ਕਰਤਾਏ ਅਪੈ ਦਾਨ ਪਾਵੋ ਪੁਰਖ ਦਾ ਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਆਗਾ ਹੈ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਦੁੱਖ ਭੰਜਨ ਮੋਹ ਚਰਨ ਦੇ ਵਸਾਏ ਸਭ ਤਲੇ ਤਲੇ ਸਭ ਉਪਰ ਏ ਦ੍ਰਿਸ਼ਟ ਦ੍ਰਿਸ਼ਟਾਏ ਅਵਮਾਨ ਖੋਏ ਖੋਏ ਖੋਏ ਖੋਈ ਹੋ ਮੋਕੋ ਸਤਿਗੁਰ ਮੰਤ ਦ੍ਰਿੜਾਏ ਅਤੁਲ ਅਤੁਲ ਅਤੁਲ ਨਹਿ ਤੁਲੀਏ ਪਤ ਵਸ਼ ਕਿਰਪਾਏ ਜੋ ਜੋ ਸੁਣ ਪਰਿਓ ਗੁਰੂ ਨਾਨਕ ਅਪੈ ਦਾਨ ਸੁਖ ਪਾਏ ਬਿਲਾਬਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ ਨਮਸਕਾਰ ਡੰਡੌਤ ਬੰਦਨਾ ਅਨਕ ਵਾਰ ਜੋ ਬਾਰੇ ਰਹੋ ਉੜਤ ਬੈਠਤ ਸੋਤ ਜਾਗਤੇ ਇਹ ਮਨ ਤੁਝ ਹੈ ਚਿਤਾਰੇ ਸੁਖ ਦੁਖ ਸੇ ਮਨ ਕੀ ਬਿਰਤਾ ਤੁਝ ਹੀ ਆਗੇ ਸਾਰੇ ਤੂੰ ਮੇਰੀ ਊਟ ਬਲ ਬੁੱਧ ਧਨ ਤੁਮ ਹੀ ਤੁਮਹਿ ਮੇਰੇ ਪਰਿਵਾਰ ਹੈ ਜੋ ਤੁਮ ਕਰੋ ਸੋਈ ਪਲ ਹਮਰੈ ਪੇਖ ਨਾਨਕ ਸੁਖ ਚਰ ਨਾਰੈ ਬਿਲਾਵਲ ਮਹੱਲਾ ਪੰਜਵਾਂ ਸੁਨੀਅਤ ਪ੍ਰਭ ਕੋ ਸਗਲ ਉਧਾਰਨ ਮੋਹ ਮਗਨ ਪਤਤ ਸੰਗ ਪ੍ਰਾਣੀ ਐਸੇ ਮਨ ਹੈ ਵਿਸਾਰਨ ਰਹੋ ਸਾਂਚ ਵਿਖਿਆ ਲੇ ਗਰਾਜ ਕਿਨੇ ਅੰਮ੍ਰਿਤ ਮਨ ਤੇ ਡਾਰਨ ਕਾਮ ਗ੍ਰੋਹ ਲੋਭ ਰਤ ਨਿੰਦਾ ਸਾਸਨ ਤੁਕ ਵਿਦਾਰਨ ਇੰਤੇ ਕਾਢ ਲਿਹੋ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕੀ ਬੇਨੰਤੀ ਪ੍ਰਭ ਹੈ ਸਾਧ ਸੰਗ ਰੰਗ ਤਾਰਨੋ ਬਿਲਾਵਨ ਮਹੱਲਾ ਪੰਜਵਾਂ ਸੰਤਨ ਕੈ ਸੁਨੀਤ ਪ੍ਰਭ ਕੀ ਬਾਤ ਕਥਾ ਕੀਰਤਾ ਆਨੰਦ ਮੰਗਲ ਤੁਹਾਨੂੰ ਪੂਰਹੀ ਦਿਨ ਸਾਰ ਰਾਤ ਰਹੋ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਮ ਆਪਣੇ ਕੀ ਕੀਨੀ ਦਾਤ ਆੜ ਪੈ ਗੁਣ ਗਾਵਤ ਪ੍ਰਭ ਕੇ ਕਾਮ ਕੋਲੋ ਸਤਨ ਤੇ ਜਾਤ ਤ੍ਰਿਪਤ ਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਿਲਾਬਲ ਮਹੱਲਾ ਪੰਜਵਾਂ ਰੱਖ ਲਈਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਤੀਨੋ ਬਿਨਸ ਗਏ ਸਭ ਸੁਖ ਸੰਤਾਪ ਰਹਾਉ ਗੁਣ ਗੋਬਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੂੜ ਜਨਮ ਕੀ ਤ੍ਰਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਧਰਾਪ ਚਰਨ ਗਹਿ ਸਰਣ ਸੁਖਦਾ ਤੈ ਗੁਰ ਕੇ ਬਚਨ ਜਪੈ ਹਰ ਜਾਪ ਸਾਗਰ ਤਰੇ ਭਰਮ ਪੈ ਬਿਨਸੇ ਕਹੋ ਨਾਨਕ ਠਾਕੁਰ ਪ੍ਰਤਾਪ ਬਿਲਾਬਲ ਮਹੱਲਾ ਪੰਜਵਾਂ ਤਾਪ ਲਾਹਿਆ ਗੁਰ ਸਿਰਜਨ ਹਾਰ ਸਤਿਗੁਰ ਆਪਣੇ ਕੋ ਬਲ ਜਾਏ ਜਿਨ ਪੈ ਰੱਖੀ ਸਾਰੇ ਸੰਸਾਰ ਰਹਿ ਕਰਮਸਤਕ ਧਾਰ ਬਾਲਕ ਰੱਖ ਲੀਨੋ

ਏਕ ਬਸਤੀਰਨ ਏਕ ਸੰਪੂਰਨ ਏਕੇ ਪ੍ਰਾਣ ਅਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਬਿਲਾਵਨ ਮਹੱਲਾ ਪੰਜਵਾ ਬਿਨ ਹਰ ਕਾਮਨਾ ਆਵਤ ਹੈ ਜਾਸਿਓ ਰਾਚ ਮਾਚ ਤੁਮ ਲਾਗੇ ਓ ਮੋਹਾਨੀ ਮੁਹਾਵਤ ਹੈ ਰਹਾਓ ਉਹ ਮੋਹਨੀ ਮੁਹਾਵਤ ਹੈ ਰਹਾਓ ਕੰਨ ਕਾਮਨੀ ਸੇ ਸੋਨੀ ਛੋੜ ਕੇ ਨੈ ਮੈਂ ਜਾਵਤ ਹੈ ਉਰਜ ਰਿਹੋ ਇੰਦਰੀ ਰਸ ਪ੍ਰੇਰਿਓ ਬੇਖੇ ਠਗੋਰੀ ਖਾਵਤ ਹੈ ਤ੍ਰਿਣਕੋ ਮੰਦਰ ਸਾਜ ਸਵਾਰਿਓ ਪਾਵਕ ਤਲੈ ਜਰਾਵਤ ਹੇ ਐਸੇ ਗਾੜ ਮੈਂ ਐਟ ਹਟੀਲੋ ਪੂਲ ਪੂਲ ਕਿਆ ਪਾਵਤ ਹੇ ਪੰਜ ਦੂਤ ਮੂਡ ਪਾਟਾ ਡੈ ਕੇਸ ਗਾਏ ਫੇਰ ਆਵਤ ਹੇ ਦ੍ਰਿਸ਼ਨਾ ਆਵੇ ਅੰਧ ਗਿਆਨੀ ਸੋਏ ਰਿਹੋ ਮਦ ਮਾਵਤ ਹੇ ਜਾਲ ਪਸਾਰ ਚੂਕ ਵਿਸਤਾਰੇ ਪੰਖੀ ਜਿਉਂ ਫਹਾਵਤ ਹੇ ਕਹੋ ਨਾਨਕ ਬੰਧਨ ਕਟਨ ਕੋ ਮੈਂ ਸਤਗੁਰ ਪੁਰਖ ਧਿਆਵਤ ਹੇ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੂਲੀ ਪ੍ਰਾਣ ਪਿਆਰੋ ਮਨਹਿ ਅਧਾਰੋ ਚੀਤ ਚਿਤਵੋ ਜੈਸੇ ਪਾਨ ਤੁਮ ਬੋਲੀ ਰਹਾਉ ਸਹਿ ਸਮਾਇਓ ਗੁਰਹਿ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੇ ਪ੍ਰੈ ਮੁਖ ਲਾਗੋ ਚੌਪੜ ਭਾਗੋ ਸੁਹਾਗੋ ਮਾਰੋ ਕਤਹੁ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਊਤ ਪੂਤ ਅੰਗ ਅੰਗ ਸੰਗ ਮੋਲੀ ਕਹੋ ਨਾਨ ਪ੍ਰੈ ਰਵੀ ਸੁਹਾਗਨ ਅਤਨੀਕੀ ਮੇਰੀ ਪਨੀ ਕਟੋਲੀ ਬਲਾ ਮਹੱਲਾ ਪੰਜਵਾਂ ਗੋਬਿੰਦ ਗੋਬਿੰਦ ਗੋਬਿੰਦ ਮਈ ਜਬ ਤੇ ਪੇਟੇ ਸਾਧਿਆ ਰਹਾ ਤਬ ਤੇ ਦੁਰਮਨ ਦੂਰ ਪਈ ਰਹਾ ਪੂਰਨ ਪੂਰਿਓ ਸੰਪੂਰਨ ਸੀਤਲ ਸਾਂਤਿਆਲ ਦਈ ਕਾਮ ਕੋ ਤ੍ਰਿਸ਼ਨਾ ਅਹੰਕਾਰ ਤਨ ਤੇ ਹੋਇ ਸਗਲ ਖਈ ਸਾਸਨ ਤੁਖ ਦਇਆ ਧਰਮ ਸੁਚ ਸੰਤਨ ਤੇ ਮੰਤ ਲਈ ਕਹੋ ਨਾਨਕ ਜਿਨ ਮਨੋ ਪਛਾਣਿਆ ਤਿੰਨ ਕੋ ਸਗਲੀ ਸੋਝ ਪਈ ਬਲਬ ਮਹੱਲਾ ਪੰਜਵਾਂ ਕਿਆ ਹਮ ਜੀ ਜੰਤ ਬੇਚਾਰੇ ਵਰਨ ਸਕੋਈ ਕੁਰੂ ਮਾਈ ਬ੍ਰਹਮਾ ਬ੍ਰਹਮ ਮਹੇ ਸਿਧ ਮੁਨ ਇੰਦਰਾ ਬੇਅੰਤ ਠਾਕੁਰੋ ਤੇਰੀ ਗਤ ਨਹੀਂ ਪਾਈ ਕਿਆ ਕਥੀ ਇੱਕ ਕਥਨਾ ਜਾਈ ਜੈ ਜੈ ਦੇਖਾਂ ਤਾਂ ਰਹਿਆ ਸਮਾਈ ਰਹੋ ਜੈ ਮਹਾਂ ਭਿਆਨ ਤੂੰ ਕੋ ਜਮ ਸੁਣੀਐ ਤੈ ਮੇਰੇ ਪ੍ਰਭ ਤੋਂ ਐਸਾ ਆਈ ਸਨ ਪਰਿਉਹਾ ਚਰਨ ਕਹੇ ਪ੍ਰਭ ਗੁਰੂ ਨਾਨਕ ਕੋ ਬੂਝ ਬੁਝਾਈ ਬਲਾਵਲ ਮਹੱਲਾ ਪੰਜਵਾਂ ਅਗਨ ਰੂਪ ਅਵਨਾਸੀ ਕਰਤਾ ਪਤਤ ਪਿਤਿਕ ਨਿਮਕ ਜਪਾਈ ਹੈ ਅਚਰਜ ਸੁਣਿਓ ਪ੍ਰਾਪਤ ਭੇਟ ਲੈ ਸੰਤ ਚਰਨ ਚਰਨ ਮਨ ਲਾਈਐ ਕਿਤ ਵਿਧੀਏ ਕਿਤ ਸੰਜਮ ਪਾਈਐ ਕਹੋ ਸੁਰਜਨ ਕਿਤ ਜੁਗਤੀ ਧਿਆਈਐ ਰਹਾ ਜੋ ਮਾਨੁਖ ਮਾਨੁਖੀ ਸੇਵਾ ਉਹ ਤੇਸ ਕੇ ਲਈ ਲਈ ਪੁਣ ਜਾਈਐ ਨਾਨ ਸਨ ਪਰਿਓ ਸੁਖ ਸਾਗਰ ਮੋਹੇ ਟੇਕ ਤੇਰੋ ਇੱਕ ਨਾਈ ਹੈ ਬਲਾਬ ਮਹੱਲਾ ਪੰਜਵਾਂ ਸੰਤ ਸਰਨ ਸੰਤ ਟਹਿਰ ਕਰੇ ਧੰਦ ਬੰਦ ਅਰ ਸਗਲ ਜੰਜਾਰੋ ਆਵਰ ਕਾਜ ਤੇ ਛੂਟ ਪਰੇ ਰਹੋ ਸੁਖ ਸਹਿਜ ਅਰ ਘਨੋ ਆਨੰਦਾ ਗੁਰ ਤੇ ਪਾਇਓ ਨਾਮ ਹਰੇ ਐਸੋ ਹਾਰ ਬੰਨ ਸਾਕੋ ਗੁਰ ਪੂਰੇ ਮੇਰੇ ਉਲਟ ਧਰੀ ਪੇਕਿਓ ਮੋਹਨ ਸਭ ਕੈ ਸੰਗ ਹੈ ਊਨ ਨ ਕਾਹੂ ਸਗਲ ਪਰੇ ਪੂਨ ਪੂਰੇ ਹੋ ਕਿਰਪਾ ਕਹੋ ਨਾਨਕ ਮੇਰੀ ਪੂਰੀ ਪਰੀ ਬਲਾਬ ਮਹੱਲਾ ਪੰਜਵਾਂ ਮਨ ਕਿਆ ਕਹਿਤਾ ਹੂੰ ਕਿਆ ਕਹਿਤਾ ਜਾਨ ਪਰਵੀਨ ਠਾਕੁਰ ਪਾ ਮੇਰੇ ਤੇ ਸਾਗੇ ਕਿਆ ਕਹਿਤਾ ਰਹਾ ਅਣ ਬੋਲੇ ਕੋ ਤੁਸੀਂ ਪਛਾਣ ਹੈ

ਬਿਲਾ ਮਹੱਲਾ ਪੰਜਵਾਂ ਨਿੰਦਕ ਐਸੇ ਹੀ ਝੜ ਭਰੀ ਹੈ ਇਹ ਨੀਸਾਨੀ ਸੁਣੋ ਤੂੰ ਭਾਈ ਜਿਉਂ ਕਾਲਰ ਭੀਤ ਗਿਰੀਐ ਰਹਾਉ ਜੋ ਦੇਖੇ ਸ਼ਦਰ ਤੋ ਨਿੰਦਕ ਉਹ ਮਾਹੇ ਭਲੋ ਦੇਖੋ ਦੁੱਖ ਭਰੀ ਆੜ ਪੈ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਿਤ ਚਿਤਵਿਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੀਰੇ ਆਇਆ ਹਰ ਜਨ ਸਿਉ ਬਾਦ ਉਠਰੀ ਹੈ ਨਾਨਕਾ ਰਾਖਾ ਪ੍ਰਭ ਸੁਆਮੀ ਕਿਆ ਮਾਸ ਪਰੇ ਕਰੀਏ ਬਿਲਾਵਲ ਮਹੱਲਾ ਪੰਜਵਾ ਐਸੇ ਕਹੇ ਭੂਲ ਪਰੇ ਕਰੇ ਕਰਾਵੇ ਮੁਕੁਰ ਪਾਵ ਹੈ ਪੀਕ ਸੁਨਤ ਸਦ ਸਦਾ ਸੰਗ ਹਰੇ ਰਹਾਉ ਕਾਜ ਬਿਹਾਜ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਕਰੇ ਹੋਵਨ ਕੌਰਾ ਅਨਹੋਵਨ ਮਿੱਟਾ ਵਿਖਿਆ ਮੈਲ ਪਟਾਏ ਜਰੇ

ਹੇ ਆਨੰਦ ਮਿਟੇ ਅੰਦੇਸੇ ਸਰ ਸੁਖ ਮੋਕੋ ਗੁਰਦੀਨਾ ਰਹਾਓ ਇਆਨ ਤੇ ਸਭ ਭਈ ਸਿਆਣਪ ਪ੍ਰਭ ਮੇਰਾ ਦਾਨਾ ਬਿਨਾ ਹਾਦੇ ਰੱਖ ਕੇ ਆਪਣੇ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਓ ਦਰਸ਼ਨ ਸਾਧੂ ਕਹਿ ਜੇ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਭਰੋਸੇ ਕਾਹੂ ਨਾ ਮਾਨਿਓ ਮਨ ਛੀਨਾ ਬਿਲਾਵਲ ਮਹੱਲਾ ਪੰਜ ਵਾਹ ਗੁਰਪੂਰੇ ਮੇਰੀ ਰੱਖ ਲਈ ਅੰਮ੍ਰਿਤ ਨਾਮ ਰਿਦੇ।

ਮੇਰੇ ਕਾ ਵੜ ਪ੍ਰਤਾਪ ਸਿਮਰ ਸਿਮਰ ਸਿਮਰ ਸੁਖ ਪਾਇਆ ਚੰਨ ਕਮਰਕ ਮਨ ਮਾਹੀ ਤਾਗੀ ਸਨ ਪਰਿਓ ਨਾਨਕ ਦਾਸ ਜਾਤੀ ਉੱਪਰ ਕੋ ਨਾਹੀ ਬਲਾਵਲ ਮਹੱਲਾ ਪੰਜਵਾ ਸਦਾ ਸਦਾ ਜਪੇ ਪ੍ਰਭ ਨਾਮ ਜਰਾ ਮਰਾ ਕਹੀ ਦੁੱਖ ਨ ਵਿਆਹ ਪਹਿ ਆਗੈ ਦਰ ਗਏ ਪੂਰਨ ਕਾਮ ਰਹਾਉ ਆਪ ਤਿਆਗ ਪਰਿਐ ਨਿਤ ਸਾਰਨੀ ਗੁਰ ਤੇ ਪਾਈਏ ਇਹੋ ਨਿਧਾਨ ਜਨ ਮਰਨ ਕੀ ਕਟੀਏ ਫਾਸੀ ਸਾਚੀ ਦਰ ਗਹਿ ਕਾ ਨੀਸਾਨ ਜੋ ਤੁਮ ਕਰੋ ਸੋਈ ਪਲ ਮਾਨੋ ਮਨ ਤੇ ਛੁਟੇ ਸਗਲ ਗੁਮਾਨ ਕਹੋ ਨਾ ਤਾਂ ਕਿਸਣ ਨਾਈ ਜਾ ਕਾ ਕੀ ਆ ਸਗਲ ਜਹਨ ਬਿਲਾਬਨ ਮਹੱਲਾ ਪੰਜਵਾ ਮਨ ਤਨ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੂਲ ਕਿਛ ਨਾਹੀ ਰਹਾ ਕੁਲ ਸਮੂਹ ਉਦਰੇ ਕਿਨ ਭੀਤਰ ਜਨਮ ਜਨਮ ਕੀ ਮਨ ਲਾਹੀ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਅੰਧ ਸਿੱਧੀ ਵਿਕਿਆ ਬਨ ਗਾਹੀ ਚੰਨ ਪ੍ਰਭੂ ਕੇ ਬੋਝ ਪਾਏ ਭਾਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰਤਾ ਕੇ ਨਾਨਕ ਮਨ ਲਾਗਾ ਹੈ ਤਾਹੀ ਬਲਬਲ ਮਹੱਲਾ ਪੰਜਵਾ ਧੀਰੋ ਦੇਖ ਤੁਮਾਰੇ ਰੰਗਾ ਤੁਹੀ ਸਵਾਮੀ ਅੰਤਰ ਜਾਮੀ ਤੁਹੀ ਵਸੈ ਸਾਧ ਕਹਿ ਸੰਗਾ ਰਹਾਉ ਖਿਨ ਮੈਂ ਤਾਵਿਨਵਾ ਨੇਟਾ ਕਰੋ ਨੀਜ ਕੀਟ ਤੇ ਕਰਹਿ ਰਾਜੰਗਾ ਕਬੂ ਨ ਬਿਸਰੇ ਮੁਰਤੇ ਨਾਨਕ ਦਾਸ ਇਹੀ ਦਾਨ ਮੰਗਾ ਬਿਲਾਵਨ ਮਹੱਲਾ ਪੰਜਵਾ ਅਚੋਤ ਪੂਜਾ ਜੋਗ ਗੋਪਾਲ ਮੰਤਨ ਅਰਪ ਰੱਖੋ ਹਰਿਆ ਕੇ ਸਰਬਜੀਆਂ ਕਾ ਹੈ ਪ੍ਰਤਪਾਲ ਰਹਾਉ ਸਾਨੂੰ ਸਮਰਥ ਆਕਾਸ਼ ਦਾਤਾ ਕਿਰਪਾ ਸਿੰਧ ਵੱਡੋ ਦਇਆਲ ਕੰਠ ਲਾਏ ਰਾਖੇ ਆਪਣੇ ਕੋ ਤੇ ਸਨਾਉ ਲੱਗੇ ਨਾ ਤਾਤੀ ਬਾਲ ਦਮੋਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਸ ਪ੍ਰਮਾ ਕਹੇ ਸੰਤ ਜਨਾ ਕੀ ਮਿਲੇ ਰਵਾਲ ਬਿਲਾਵਲ ਮਹੱਲਾ ਪੰਜਵਾ ਸਿਮਰਤ ਨਾਮ ਕੂੜ ਜਤਨ ਪਾਏ ਸਾਹ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕੋ ਤਰਾਸ ਆਹੇ ਰਹਾਉ ਜੇ ਤੇ ਪੁਨਹ ਚਾਨ ਸੇ ਕੀਨੇ ਮੰਤਨ ਪ੍ਰਭ ਕੇ ਚਰਨ ਗਏ ਆਵਣ ਜਾਣ ਭਰਮ ਭਉ ਨਾਟਾ ਜਨਮ ਜਮ ਕੇ ਕਿਲ ਵਿਕਤ ਦਹੇ ਨਿਰਭਉ ਹੋਏ ਭਸ਼ੋ ਜਗਦੀਸ਼ ਇਹ ਪਦਾਰਥ ਬੜ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾ ਤੇ ਨਿਰਮਲ ਜਸ ਨਾਨ ਦਾਸ ਕਹੇ ਬਿਲਾਬਲ ਮਹੱਲਾ ਪੰਜਵਾ ਸੁਲਿਹ ਤੇ ਨਾਰਾਇਣ ਰਾਖ ਸੁਲੀ ਕਹਾਤ ਕਹੂ ਕਹੀ ਨਾ ਪਹੁੰਚੈ ਸੁਲੀ ਹੋਏ ਮੂਆ ਨਾ ਪਾਕ ਰਹਾਉ ਕਾਢ ਕੁਠਾਰ ਖਸਮ ਸਿਰ ਕਾਟਿਆ ਖਿਣਵੇਂ ਹੋ ਗਿਆ ਹੈ ਘਾਕ ਮੰਦਾ ਚਿਤ ਪਚਿਆ ਜਿਨ ਰਚਿਆ ਤਿੰਨ ਦੀਨਾ ਧਾਕ ਪੁੱਤਰ ਮੀਤ ਧਾਕ।

ਵਾਹਕ ਬਿਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਵਰਤੇ ਸਵਾਮੀ ਕਾਜ ਰਾਜਕੀਆ ਗੁਰਦੇਵਰ ਆਦਿ ਮਾਧ ਪ੍ਰਭ ਸਵਾਮੀ ਆਪਣਾ ਤੜ ਬਨਾਯੂ ਆਪ ਆਪਣੇ ਸੇਵਕੀ ਆਪੇ ਰਾਖੈ ਪ੍ਰਭ ਮੇਰੇ ਕੋ ਵਡ ਪ੍ਰਤਾਪ ਪਰਮੇਸ਼ਵਰ ਸਤਿਗੁਰ ਵਸ ਕੀਨੇ ਜਿਨ ਸਗਲੇ ਜੰਤ ਚੰਨ ਕਮ ਨਾਨਕ ਸਰਨਾਈ ਰਾਮ ਨਾਮ ਜਪ ਨਿਮਲ ਮੰਤ ਬਿਲਾਵਲ ਮਹੱਲਾ ਪੰਜਵਾਂ ਤਾਪ ਪਾਵਤੇ ਰਾਖੇ ਆਪ ਸੀਤਲ ਪੈ ਗੁਰੂ ਚੰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ ਕਰਕੇ ਪਹਸਤ ਪ੍ਰਭ ਦੀਨੇ ਸਗਲ ਉਦਾਪ ਨਵ ਖੰਡ ਪ੍ਰਤਾਪ ਦੁਖ ਪਿੰਸੇ ਸੁਖੰਦ ਪ੍ਰਵੇਸ਼ਾ ਤਿਸ਼ਨਭੂ ਜੀ ਮਨ ਤਨ ਸਹਿਤ ਰਾਪ ਅਨਾਥ ਕੋ ਨਾਸਰਨ ਸਮਰੱਥਾ ਸਗਲ ਸਿਠ ਕੋ ਮਾਈ ਬਾਪ ਭਗਤ ਵਛਲ ਪੈ ਭੰਜਨ ਸਵਾਮੀ ਗੁਣ ਗਾਵਤ ਨਾਨਕ ਆਲ ਆਪ ਬਿਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜਾ ਤਿਸੈ ਪਛਾਣ ਪਰਬ੍ਰਹਮ ਪਰਮੇਸ਼ਵਰ ਧਿਆਇਆ ਕੁਸਲ ਖੇਮ ਪਏ ਕਲਿਆਂ ਕੁਸਲ ਖੇਮ ਹੋਏ ਕਲਿਆਂ ਰਹਾਉ ਗੁਰਪੁਰਾ ਭੇਟਿਓ ਵਡਭਾਗੀ ਅੰਤਰ ਜਾਮੇ ਸੁਗੜ ਸੁਜਾਨ ਹਾਰ ਦੇ ਰਾਕੇ ਕਰ ਆਪਣੇ ਵੱਡ ਸਮਰੱਥ ਨਿਮਾਣਿਆ ਕੋ ਮਾਨ ਭਰਮ ਭੈ ਬਿਨਸ ਗਏ ਕਿਨ ਪੀਤਰ ਅੰਤ ਕਰ ਪ੍ਰਗਟੇ ਚਾ ਨਾਨ ਸਾਸ ਸਾਸ ਆਰਾਧੇ ਨਾਨਕ ਸਦਸਦਾਂ ਜਾਈਏ ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੋਵੇ ਥਾਵ ਰੱਖੇ ਗੁਰ ਸੂਰੇ ਹਾਲਤ ਪਲਤ ਪਾਰ ਬਨ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾ ਜਵ ਸੁਖ ਸਹਿਜੇ ਮਜਨ ਹੋ ਸਾਧੂ ਧੂਰੇ ਆਵਣ ਜਾ ਰਹੇ ਦਿੰਦ ਪਾਈ ਜਨਮ ਬਨ ਕੇ ਮਿਟੇ ਬਸੂਰੇ ਭਰਮ ਪੈ ਤਰੇ ਛੁਟੇ ਭੈ ਜਮ ਕੇ ਘਾਟ ਘਾਟ ਏਕ ਰਿਹਾ ਭਰ ਪੂਰੇ ਨਾਨ ਸਣ ਪਰਿਓ ਦੁਖ ਭੰਜਨ ਅੰਤਰ ਬਹਰ ਪੇਕ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਪਿਕ ਤੁਖ ਨ ਸਹਿ ਕਬੂ ਨ ਹੋਵੋ ਦਿਸ਼ਟ ਅਗੋਚਰ ਜੀ ਕੈ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਣ ਉਧਾਰ ਸਵਾਮੀ ਪੂਰੇ ਪ੍ਰਭੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੰਹਾਰੀ ਸਾਹ ਸਭ ਪਵ ਤੁਜ ਹੈ ਚਿਤਾਰੀ ਕਿਰਪਾ ਨਿਧ ਪਵ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆੜ ਪੈ ਤੇਰਾ ਨਾਮ ਜਨ ਜਾ ਪੇ ਨਾਨਕ ਪਿਤਲਾਈ ਪ੍ਰਵਿਆ ਪੇ ਬਿਲਾਵਲ ਮਹੱਲਾ ਪੰਜਵਾਂ ਤਨ ਧਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਕੀਨੋ ਕਰਤ ਵਿਕਾਰ ਨਿਸ ਭੋਰ ਪਿਆ ਰਹੋ ਅਨਕ ਭੁਗਾ ਭੋਜਨ ਨਿਤ ਖਾਤੇ ਮੁਖ ਦੰਤਾ

0: ਸਨ ਪਰੇ ਨਾਨ ਸਵਾਮੀ ਕੀ ਬਾਂਹ ਪਕੜ ਪ੍ਰਭ ਕੱਢ ਲਈਆ ਬਲਬਨ ਮਹੱਲਾ ਪੰਜਵਾ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚੱਕ ਮਾਰਤ ਕੁਸਲ ਪਿਆ ਮੇਰੇ ਭਾਈ ਮੀਤ ਰਹਾ ਗਈ ਬਿਆਦੋ ਪਾਲ ਸਮਨਾਸੀ ਅੰਗੀਕਾਰ ਕੀ ਕਰਤਾਰ ਸਾਂਧ ਸੁਗੁ ਅਰ ਅੰਧ ਕਨੇਰੇ ਪ੍ਰੀਤਮ ਨਾਮ ਹਿਰਦੇ ਉਰ ਹਾਰ ਜੀਓ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰਾਥ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਣ ਹਾਰਾ ਨਾਂਗ ਦੱਸਦਾ ਹੈ ਚੇਰਾ ਬਿਲਾਵਨ ਮਹੱਲਾ ਪੰਜੇਵਾ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਉਪਾਦ ਪਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਉ ਜਿਸਕੇ ਜੀ ਤਿੰਨ ਕੀਏ ਸੁਖਾਲੇ ਭਜਨ ਕੋ ਸਾਚਾ ਧਾਨ ਦਾਸ ਆਪਣੇ ਕੀ ਆਪੀਰਾ ਆਪੇ ਰਾਖੀ ਭੈ ਭੰਜਨ ਉੱਪਰ ਕਰਤੇ ਮਾਣ ਭਈ ਮਿਤਰਾਈ ਮਿਟੀ ਬੁਰਾਈ ਦ੍ਰਿਸ਼ਟ ਦੂਤ ਹਰ ਅਡੇ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵ ਹਰ ਕੁਣੇ ਵਿਕਾਣ ਬਲਬ ਮਹੱਲਾ ਪੰਜਵਾਂ ਪਾਪ ਭੈ ਕਿਰਪਾਲ ਕਾਰ ਸਗਲ ਸਵਾਰੇ ਸਤਿਗੁਰੂ ਜਪ ਜਪ ਸਾਧੂ ਭੈ ਨਿਹਾਲ ਰਹਾਓ ਅੰਗੀਕਾਰ ਕੀ ਪ੍ਰਭ ਆਪਣੇ ਦੁਖੀ ਸਗਲੇ ਭੈਰ ਵਾਲ ਕੰਠ ਲਾਏ ਰਾਖੇ ਜਨ ਉਪਰੇ ਉਧਰ ਲੀਏ ਲਾਏ ਉਧਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰੇ ਆਏ ਨਿੰਦਕ ਕੇ ਮੁਕ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੈ ਨਿਹਾਲ
1: ਲਾਲਣ ਸੋ ਪ੍ਰੀਤ ਬਣੀ ਰਹਾਉ ਚੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਣੀ ਦਿਨ ਸਰੈਨ ਮਨ ਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸਿਆਮ ਬਲ ਬਲ ਜਾਉ ਸਿਆਮ ਸੁੰਦਰ ਕੋਠ ਆਕਥ ਕਥਾ ਜਾ ਕੀ ਬਾਤ ਸੁਣੀ ਜਨ ਨਾਨਕ ਦਾਸਨ ਦਾਸ ਕਹੀਅਤ ਹੈ ਮੋਹੇ ਕਰੋ ਕਿਰਪਾ ਠਾਕੁਰ ਆਪਣੀ ਬਿਲਾਵਲ ਮਹੱਲਾ ਪੰਜਵਾ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਕਾ ਹਿਰਤੈ ਤਰ ਮਨ ਧਿਆਨ ਰਹਾਉ ਸਿਮਰ ਸਿਮਰ ਸਿਮਰ ਸੁਖਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਭੋ ਏਕ ਨਾਰਾਇਣ ਸਾਚੀ ਦਰਗਹਿ ਪਾਵਹੁ ਮਾਨ

ਬਿਲਾਵਲ ਮਹੱਲਾ ਪੰਜਵਾਂ ਰਾਖ ਲੀਏ ਸਤਿਗੁਰ ਕੀ ਸਰਨ ਜੈ ਜੈਕਾਰ ਹੁਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਰਹਾਉ ਬਿਸੰਬਰ ਪੂਰਨ ਸਖਦਾਤਾ ਸਗਲ ਸਮਗਰੀ ਭੁਖਨ ਭਰਨ ਥਾਨ ਥਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਆ ਜਗਤ ਬਸ ਮੇਰੇ ਸੁਆਮੀ ਸਰਬ ਸਿੱਧ ਤੁਮ ਕਾਰਨ ਕਰਨ ਆਦਿ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਘਰ ਅੱਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕੁਛ ਤੇਰਾ ਈਂਗੈ ਨਿਰਗੁਣ ਊਂਗੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾਉ ਨਗਰ ਮੈਂ ਆਪ ਬਾਹਰ ਫੁਨ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕੋ ਦੁਰਾਓ ਕਾ ਸਿਓ ਬਲਬੰਚਾ ਜਹ ਜਹ ਪੇਖੋ ਤਹ ਤਹ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਣਹੇਰਾ ਬਿਲਾਵਲ ਮਹੱਲਾ ਪੰਜਵਾਂ ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਭੇਖਿਓ ਠੌਰ ਨਾਹੀ ਕਛ ਢੀਠ ਮੋ ਕਰਨ ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸੁਹਾਉ ਸਦਾ ਸਦ ਭੂਲਨ ਤੁਮਰੋ ਬਿਰਧ ਪਾਤਿਤ ਉਦਰਨ ਕਰਨਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਬਿਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤਹ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰਹੋ ਰਹਾਉ ਗੁਰ ਕੋ ਸਬਦ ਮੇਰਾ ਹੀ ਰਹਿ ਬਾਸੈ ਹਰ ਨਾਮਾ ਮਨ ਸੰਗ ਤਰੋ ਤਸ ਕਿਰਪੰਚ ਨਿਵਾਰੋ ਠਾਕਰ ਸਗਲੋ ਭਰਮਾ ਹੋਮ ਜਰੋ ਜੋ ਤੁਮ ਕਰਹੋ ਸੋਈ ਭਲਮਾਨ ਭਾਵਨ ਦੁਬਦਾ ਦੂਰ ਤਰੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੈ ਮੋਹੇ ਉਧਰਹੋ ਬਿਲਾਵਲ ਮਹੱਲਾ ਪੰਜਵਾ ਐਸੀ ਦੀਖਿਆ ਜਨ ਸੋ ਮੰਗਾ ਤੁਮਰੋ ਧਿਆਨ ਤੁਮ ਹਰੋ ਰੰਗਾ ਤੁਮਰੀ ਸੇਵਾ ਤੁਮ ਹਰੇ ਅੰਗਾ ਰਹਾਉ ਜਨ ਕੀ ਟਹਿਲ ਸੰਭਾਖਣ ਜਨ ਸਿਉ ਉਠਣ ਬੈਠਣ ਉਠਣ ਬੈਠਣ ਜਨ ਕੈ ਸੰਗਾ ਜਨ ਚਰ ਰਾਜਮੁਖ ਮਥੈ ਲਾਗੀ ਆਸਾ ਪੂਰਨ ਅਣਤ ਤਰੰਗਾ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀਓ ਮੱਜਣ ਨਾਨਕ ਜਨਮ ਜਨਮ ਕੇ ਹਰੇਕ ਲੰਗਾ ਬਿਲਾਵਲ ਮਹੱਲਾ ਪੰਜਵਾਂ ਜੋ ਪਾਵੈ ਤਿਉ ਮੋਹੇ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾਉ ਮੋਹੇ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨ ਸਾਕੋ ਤੁਮਰੀ ਹਿਕਾਲ ਤੁਮਰੀ ਗਤਮਿਤ ਤੁਮ ਹੀ ਜਾਨ ਹੋ ਜੀਉ ਪਿੰਡ ਸਭ ਤੁਮਰੋ ਪਾ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ ਬੇਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣਾ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਣ ਜੀਵਨ ਸਗਲ ਅਕਾਥ ਰਹਾਉ ਰੰਕ ਤੇ ਰਾਉ ਕਰਤ ਖਨ ਪਿਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਲਨ ਜਲਤ ਅਗਨ ਮਹਿ ਜਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮੰਤ੍ਰੈ ਪਤੇ ਹਰ ਸਿਮਰਤ ਸ਼੍ਰਮ ਸਗਲੇ ਲਾਥ ਨਿਧ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਨਪ ਸਗਲ ਅਕਾਥ ਬੇਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕੋ

ਮਰੇ ਦੁਖ ਹਿਰਦੈ ਮਤ ਧਾਰ ਹੋ ਜੀਵਨ ਪ੍ਰਾਨ ਹਰ ਧਨ ਸੁਖ ਤੁਮ ਹੀ ਹੋ ਮੈਂ ਪਟਲ ਕਿਰਪਾ ਕਰ ਜਾ ਰਹੋ ਜਲ ਬਿਹੂਨ ਮੀਨ ਕਤ ਜੀਵਨ ਦੁੱਧ ਬਿਨਾ ਰਹਿਨ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲ ਹੰਕੀ ਪੇਖ ਦਰਸ ਸੁਆਮੀ ਸੁਖ ਸਾਰੋ ਬਿਲਾਵਨ ਬਿਲਾਵਲ ਮਹੱਲਾ ਪੰਜਵਾ ਆਗੈ ਪਾਸ਼ ਕੁਸਲ ਭਇਆ ਗੁਰਪੁਰੈ ਪੂਰੀ ਮਤ ਗੁਰਪੁਰੈ ਪੂਰੀ ਸਭ ਰਾਖੀ ਪਾ ਬ੍ਰਹਮ ਪ੍ਰਭ ਕਿਨੀ ਮਾਇਆ ਰਹਾਉ ਮਾਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਇਆ ਸਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਾਇਆ ਗੁਣ ਅਵਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਏ ਆ ਅਤੁਲ ਵਡਾਈ ਅਚੁਤ ਅਬਿਨਾਸੀ ਨਾਨਕ ਉਚਰੈ ਹਰ ਜੀ ਹਰ ਕੀ ਜੈ ਆ ਬਿਲਾਵਲ ਮਹੱਲਾ ਪੰਜਵਾ ਬਿਨ ਪੈ ਭਗਤੀ ਤਰਨ ਕੈਸੇ ਕਰੋ ਅਨਗ੍ਰੋਹ ਪਾਤਿਤ ਉਧਾਰਨ ਰਾਖ ਸਵਾਮੀ ਆਪ ਭਰੋਸੇ ਰਹਾਉ ਸਿਮਰਨ ਨਹੀਂ ਆਵਤ ਫਿਰਤ ਮਦਮਾਵਤ ਵਿਖਿਆ ਰਤਾ ਸਵਾਨ ਜੈਸੇ ਅਵਧ ਬਿਹਾਵਤ ਆਦਿਕ ਮੁਹਾਵਤ ਪਾਪ ਕਮਾਵਤ ਬੁਢੇ ਐਸੇ ਸਰਨ ਦੁਖ ਪੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਨ ਜੈਸੇ ਕੇਸਵ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿਸੇ ਰਾਗ ਬਿਲਾਵਲ ਮਹੱਲਾ ਪੰਜਵਾ ਦੋਪਦੇ ਕਰਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਪਹਿ ਮੇਲ ਲਏ ਜਪਤੇ ਸਰਨ ਤੁਮਾਰੀ ਆਏ ਤਪਤੇ ਦੁਖ ਗਏ ਰਹਾਉ ਤਾਜ ਅਭਿਮਾਨ ਅਰਚਿੰਤ ਬਰਾਨੀ ਸਾਧ ਸਰਨ ਪਏ ਜਾਪ ਜਪ ਨਾਮ ਤੁਮਹਾਰੋ ਪ੍ਰੀਤਮ ਤੰਤੇ ਰੋਗ ਖਏ ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ ਕਹੋ ਨਾਨਕ ਗੁਰਪੁਰਾ ਭੇਟਿਓ ਆਵਨ ਜਾਨ ਰਹੇ ਬਿਲਾਵਲ ਮਹੱਲਾ ਪੰਜਵਾ ਜੀਵੋ ਨਾਮ ਸੁਨੀ ਜੋ ਸੋ ਬਰਸਾ।

ਸਾਰਨ ਸੁਹਾਗਨ ਚਰਨ ਸੀਸ ਧਰ ਲਾਲਨ ਮੋਹੇ ਬਿਲਾਵ ਹੋ। ਕਾਵ ਕਰ ਅਵੈਰੀ ਸੁਨੋ ਸਹੇਰੀ ਮਿਲਣ ਬਾਤ ਕਹੋ ਸਗਰੋ ਅਹੰਗ ਮਿਟਾਵ ਹੋ। ਤਉ ਕਰ ਹੀ ਲਾਲਨ ਪਾਵ ਹੋ। ਪਾਵ ਰਸ ਮੰਗਲ ਗੁਣ ਗਾਵ ਹੋ ਆਨੰਦ ਰੂਪ ਧਿਆਵ ਹੋ। ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੈ ਅਬ ਮੋਹੇ ਨੀਂਦ ਸੁਹਾਵੈ। ਸਭ ਮੇਰੀ ਦਿਖਾ ਬਜਾਨੀ ਆਵ ਮੈਂ ਸਹਿਜ ਸਮਾਨੀ ਮਿੱਠੀ ਪਰਹਿ ਕਹਾਨੀ ਮੋਹਨ ਲਾਲਨ ਪਾਇਓ ਰੀ ਰਹਾਉ ਦੂਜਾ ਬਿਲਾਵਲ ਮਹਲਾ ਪੰਜਵਾ ਮੋਰੀ ਅਹੰਗ ਜਾਏ ਦਰਸ਼ਨ ਪਾਵਤ ਹੇ ਰਾਚ ਹੋ ਨਾਥ ਹੀ ਸਹਾਈ ਸੰਤਨ ਆਵ ਚਰਨ ਗਹੇ ਰਹਾਉ। ਆਹੇ ਮਨ ਅਵਰ ਨ ਪਾਵੈ ਚਰਨਾ ਵੈ ਉਲਜੋ ਅਲ ਮਕਰੰਦ ਕਮਲ ਜੋ ਅਨ ਰਸ ਨਹੀਂ ਚਾਹੈ ਏਕੈ ਹਰ ਲਾਹੈ ਅਨ ਤੇ ਟੂਟੀਐ ਰਿਖ ਤੇ ਛੂਟੀਐ ਮਨ ਹਰ ਰਸ ਘੂਟੀਐ ਸੰਗ ਸਾਧੂ ਉਲਟੀਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ। ਰਾਗ ਬਿਲਾਵਲ ਮਹਲਾ ਨਾਵਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਖ ਹਰਤਾ ਹਰ ਨਾਮ ਪਛਾਨੋ ਅਜਾ ਮਲ ਗਨ ਕਾ ਜਹ ਸਿਮਰਤ ਮੁਕਤ ਭਏ ਜੀ ਆ ਜਾਨੋ ਰਹਾਉ। ਗਜ ਕੀ ਤਰਾਸ ਮਿਟੀ ਸ਼ਿਨ ਹੂ ਮਹਿ ਜਪ ਹੀ ਰਾਮ ਬਖਾਨੋ। ਨਾਰਦ ਕਹਿਤ ਸੁਨਤ ਧਰੂ ਬਾਰਕ ਭਜਨ ਮਾਹੇ ਲਪਟਾਨੋ। ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਹੇ ਹੈਰਾਨੋ। ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਹੇ ਤੁਮ ਮਾਨੋ। ਬਿਲਾਵਲ ਮਹਲਾ ਨਵਾਂ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਿਸਾ ਨਹਿ ਚੂਕੈ ਗੁਰ ਇਹੋ ਭੇਤ ਬਤਾਵੈ ਰਹਾਉ। ਕਹਾ ਭਇਓ ਤੀਰਥ ਪ੍ਰਤ ਕੀਜੇ ਰਾਮ ਸਰਨ ਨਹੀਂ ਆਵੈ ਜੋਗ ਜਗ ਨਿਫਲ ਤਿਨ ਮਾਨੋ ਜੋ ਪ੍ਰਭ ਜਸ ਬਿਸਰਾਵੈ। ਮਨ ਮੋਹ ਦੁਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ ਕਹੋ ਨਾਨਕ ਇਹੇ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੈ। ਬਿਲਾਵਲ ਮਹਲਾ ਨਾਵਾ ਜਾ ਮੈਂ ਭਜਨ ਰਾਮ ਕੋ ਨਾਹੀ ਤਿਹ ਨਰ ਜਨਮ ਅਕਾਰਥ ਖੋਇਆ ਜਹ ਰਖੋ ਮਨ ਮਾਹੀ ਰਹਾਉ। ਤੀਰਥ ਕਰੈ

ਤਾਹੇ ਪਛਾਣੋ ਭਗਤ ਹੀਨ ਜੋ ਪ੍ਰਾਨੀ ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜਹਿ ਭੇਦ ਬਤਾਵੈ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਕਰ ਦਸਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸਿਆ ਦੇਖਿਆ ਸਭ ਕੋਈ ਗੁਰਮੁਖ ਬਿਰਲਾ ਬੂਝੈ ਕੋਈ ਬਿਨ ਪੈ ਪਾਇਆ ਭਗਤ ਨ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਹਿਣੇ ਤੇ ਰਹਿ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਸਨਮੁਖ ਕਥਨੀ ਹੈ ਪਰ ਰਹਿਤ ਨ ਹੋਈ ਨਵ ਭੂਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰਜਾਲ ਘਾਟ ਘਟ ਵਿਆਪ ਰਹਿਓ ਬਿਖ ਨਾਲ ਜੋ ਆਂਜੈ ਸੋ ਦਿਸੈ ਕਾਲ ਕਾਰਜ ਸਿਧੋ ਹਿਰਦੈ ਸੰਭਾਲ ਸੋ ਗਿਆਨੀ ਜਨ ਸ਼ਬਦ ਲਿਵਲਾਈ ਮਨਮੁਖ ਹੂੰ ਮੈਂ ਪਤ ਗਵਾਈ ਆਪੇ ਕਰਤੈ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਵੇਦ ਪੁਕਾਰ ਭਗਤ ਸਰੋਤ ਸੁਨਸੁਨ ਮਨ ਵੇਖਿਆ ਜੋਤ ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ ਗੁਰਮੁਖ ਸਾਂਤ ਉਤਮ ਸਕਾਰਾਮੰਗ ਮਾਨਮੁਖ ਜੋਨੀ ਦੁਖ ਸਹਾਮੰਗ ਬੰਧਨ ਟੂਟੇ ਇਕ ਨਾਮ ਬਸਾਮੰਗ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਹ ਕਹੋ ਭਾਵੈ ਮਨ ਸੋਏ ਨਾਨਕ ਕਹਿ ਅਵਰ ਨਹੀਂ ਕੋਏ ਬੇਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹ ਮਨ ਪੁਨ ਪਾਪ ਉਚਰੈ ਮਾਇਆ ਮਦਮਾ ਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤਨ ਤਨ ਕਾਲਤ ਸਭ ਦੇਖ ਅਭਿਮਾਨਾ ਬਿਨਨਾ ਵਿਕਸ ਸੰਗ ਨ ਜਾਨਾ ਰਹਾਉ ਕੀ ਚਹਿ ਰਸ ਭੋਗ ਖੁਸ਼ੀਆ ਖੁਸ਼ੀਆ ਮਨ ਕੇਰੀ ਧਨ ਲੋਕਾਂ ਧਨ ਭਸਮੈ ਢੇਰੀ ਖਾਕੂ ਖਾ ਕਰ ਲੈ ਸਭ ਫੈਲ ਬੈਨ ਸ਼ਬਦ

ਛੂਟੈ ਗੁਰਮੁਖ ਦਾਰੂ ਗੁਣ ਗਾਏ। ਧੋਤੀ ਉਜਲ ਤਿਲਕ ਗਲਮਾਲਾ, ਅੰਤਰ ਕ੍ਰੋਧ ਪੜਹੈ ਨਾਟਸਾਲਾ, ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀ ਸੁਖ ਥੀਆ। ਸੂਕਰ ਸਵਾਨ ਗਰਦਬ ਮੰਜਾਰ, ਪਸੂ ਮਲੇਸ਼ ਨੀਚ ਚੰਡਾਲਾ, ਗੁਰ ਤੇ ਮੋਹ ਫੇਰੇ ਤਿਹਨ ਜੋਨ, ਪਵਾਈਐ ਬੰਧਨ ਬਾਧਿਆਈਐ ਜਾਈਐ। ਗੁਰ ਸੇਵਾ ਤੈ ਲਹਿ ਪਦਾਰਥ, ਹਿਰਦੈ ਨਾਮ ਸਦਾ ਕਿਰਥਾਰਥ, ਸਾਚੀ ਦਰਗਹਿ ਪੂਛਣਾ ਹੋਏ, ਮਾਨੇ ਹਕਮ ਸੀਜਾ ਦਰਸੋਏ। ਸਾਤ ਗੁਰ ਮਿਲੈ ਤਾ ਤਿਸ ਕਉ ਜਾਣੈ, ਰਹਿ ਜਾਈ ਹੁਕਮ ਪਛਾਣ, ਹੁਕਮ ਪਛਾਣ ਸੱਚਾ ਦਰਵਾਸ, ਕਾਲ ਬੇਕਾਲ ਸ਼ਬਦ ਪਏ ਨਾਸ। ਰਹਿ ਅਤੀਤ ਜਾਣ ਸਭ ਤੈਸ ਕਾ, ਤਨ ਮਨ ਅਰਪੈ ਹੈ ਇਹੋ ਜਿਸ ਕਾ, ਨਾ ਹੋ ਜਾਵੈ ਨਾ ਉਹ ਜਾਏ, ਨਾ ਉਹ ਜਾ ਨਾ ਹੋਆਵੈ ਨਾ ਉਹ ਜਾਏ, ਨਾਨਕ ਸਾਚੇ ਸੱਚ ਸਮਾਏ। ਰਾਗ ਬਿਲਾਵਲ ਮਹੱਲਾ ਤੀਜਾ, ਅਸ਼ਟਪਦੀ ਘਰ ਦਸਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ। ਬਿਣ ਨਾਵੈ ਪਾਜ ਲਹਿਗ ਨਿਦਾਨ, ਸਤਿਗੁਰ ਸੇਵ ਨਾਮ ਬਸੈ ਮਨ ਚੀਤ, ਗੁਰ ਭੇਟੇ ਹਰ ਨਾਮ ਚੇਤਾਵੈ, ਬਿਣ ਨਾਵੈ ਹੋਰ ਝੂਠ ਪ੍ਰੀਤ ਰਹਾਉ। ਗੁਰ ਕਹਿਆ ਸਾਕਾਰ ਕਮਾਵ ਹੋ, ਸ਼ਬਦ ਚੀਨ ਸਹਿਜ ਕਰ ਆਵ ਹੋ, ਸੱਚੈ ਨਾਏ ਵਡਾਈ ਪਾਵ ਹੋ, ਆਪਣ ਬੁਝੈ ਲੋਕ ਬੁਝਾਵੈ, ਮਨ ਕਾ ਅੰਧਾ ਅੰਧ ਕਮਾਵੈ। ਦਾਰ ਕਰ ਮਹਲ ਠੌਰ ਕੈਸੇ ਪਾਵੈ, ਹਰ ਜਿਉ ਸੇਵੀਐ ਅੰਤਰ ਜਾਮੀ, ਘਟ ਘਟ ਅੰਤਰ ਜਸਕੀ ਜੋਤ ਸਮਾਨੀ, ਤਿਸ ਨਾਲ ਕਹਿ ਚਲੈ ਪਹਿਨਾਮੀ। ਸਾਚਾ ਨਾਮ ਸਾਚਾ ਸ਼ਬਦ ਸਾਚਾ ਨਾਮ ਸਾਚਾ ਸ਼ਬਦ ਜਾਣੈ, ਆਪੇ ਆਪ ਮਿਲੈ ਚੁੱਕੈ ਅਭਿਮਾਨੈ, ਗੁਰਮੁਖ ਨਾਮ ਸਦਾ ਸਦਾ ਵਖਾਨੈ। ਸਤਿਗੁਰ ਸੇਵੈ ਦੂਜੀ ਦੁਰਮਤ ਜਾਈ, ਔਗਣ ਕਾਟ ਪਾਪ ਮਤ ਖਾਈ, ਕੰਚਨ ਕਾਇਆ ਜੋਤੀ ਜੋਤ ਸਮਾਈ, ਸਤਿਗੁਰ ਮਿਲੈ ਵੱਡੀ ਵਡਿਆਈ। ਦੁੱਖ ਕਾਟੈ ਹਿਰਦੈ ਨਾਮ ਵਸਾਈ, ਨਾਮ ਰਤੇ ਸਦਾ ਸੁਖ ਪਾਈ, ਗੁਰਮਤ ਮਾਨਿਆ ਕਰਨੀ ਸਾਰ, ਗੁਰਮਤ ਮਾਨਿਆ ਮੁਖ ਦਵਾਰ, ਨਾਨਕ ਗੁਰਮਤ ਮਾਨਿਆ ਪਰਵਰ ਸਾਧਾਰ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆ ਘਰ ਗਿਆਰਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਪੈ ਆਪ ਖਾਏ ਹੋ ਮੇਟੈ, ਅੰਦਨ ਹਰਸ ਗੀਤ ਗਵਈਆ, ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ, ਮੈਂ ਹਾਰ ਹਾਰ ਨਾਮ ਆਧਾਰ ਰਮਈਆ। ਖੈਨ ਪਲ ਰਹਿ ਨਾ ਸਕੋ ਬਿਨ ਨਾਵੈ, ਗੁਰਮੁਖ ਹਰ ਹਰ ਪਾਠ ਪੜਾਈਆ ਰਹਾਉ। ਏਕ ਗ੍ਰਹੁ ਦਸ ਦੁਆਰ ਹੈ ਜਾ ਕੇ, ਅਹਿੰਸ ਤਸਕਰ ਪੰਚ ਚੋਰ ਲਗਈਆ, ਧਰਮ ਅਰਥ ਸਭ ਹਿਰਲੇ ਜਾਵ ਹੈ, ਮਨਮੁਖ ਅੰਦਲੇ ਖਬਰ ਨ ਪਈਆ। ਕੰਚਨ ਕੋਟ ਬਹੁਮਾਨਕ ਭਰਿਆ, ਜਾਗੇ ਗਿਆਨ ਤਤ ਲਵ ਲਈਆ, ਤਸਕਰ ਹੇਰੂ ਆਏ ਲੁਕਾਨ ਨੇ, ਗੁਰ ਕਾ ਸ਼ਬਦ ਪਕੜ ਬੰਦ ਪਈਆ। ਹਰ ਹਰ ਨਾਮ ਪੋਤ ਬੋਹੇ ਥਾ, ਖੇਵਟ ਸ਼ਬਦ ਗੁਰਪਾਰ ਲੰਘਈਆ, ਜਮ ਜਗਾਤੀ ਨੇੜ ਨਾ ਆਵੈ, ਨਾ ਕੋ ਤਸਕਰ ਚੋਰ ਲਗਈਆ। ਹਰ ਗੁਣ ਗਾਵੈ ਸਦਾ ਦਿਨ ਰਾਤੀ, ਮੈਂ ਹਰ ਜਸ ਕਹਿਤੇ ਅੰਤ ਨ ਲਹੀਆ, ਗੁਰਮੁਖ ਮਨੂਆ ਏਕਤ ਘਰ ਆਵੈ, ਮਿਲੋ ਗੋਪਾਲ ਨੀਸਾਨ ਬਜਈਆ। ਨੈਣੀ ਦੇਖ ਦਰਸ ਮਨ ਤ੍ਰਿਪਤੈ, ਸ਼ਰਵਣ ਬਾਣੀ ਗੁਰ ਸਬਨ ਸ਼ਰਵਣ ਬਾਣੀ ਗੁਰ ਸ਼ਬਦ ਸੁਨਈਆ, ਸੁਨ ਸੁਨ ਆਤਮ ਦੇਵ ਹੈ ਭੀਨੇ, ਰਸ ਰਸ ਰਾਮ ਗੋਪਾਲ ਰਵਈਆ। ਤ੍ਰੈਗੁਣ ਮਾਇਆ ਮੋਹੇ ਬਿਆਪੇ, ਤੁਰਿਆ ਗੁਣ ਹੈ ਗੁਰਮੁਖ ਲਹੀਆ, ਏਕ ਦ੍ਰਿਸ਼ਟ ਸਭ ਸਮ ਕਰ ਜਾਣੈ।

ਹਰ ਨਾਮ ਸਮਈਆ। ਬਿਲਾਵਲ ਮਹੱਲਾ ਪੰਜਵਾਂ। ਹਰ ਹਰ ਨਾਮ ਸੀਤਲ ਜਲ ਧਿਆਵ ਹੋ, ਹਰ ਚੰਦਨ ਵਾਸ ਸੁਗੰਧ ਗੰਧਹੀਆ। ਮਿਲ ਸਤਸੰਗਤ ਪਰਮ ਪਦ ਪਾਇਆ, ਮੈਂ ਹੈਰਡ ਪਲਾਸ ਸੰਗ ਹਰ ਬੁਹੀਆ। ਜਪ ਜਗਨਨਾਥ ਜਗਦੀਸ਼ ਗੁਸਈਆ, ਸਨ ਪਰੇ ਸੇਜਨ ਉਭਰੇ ਜੋ ਪ੍ਰਹਿਲਾਦ ਉਧਾਰ ਸਮਈਆ। ਰਹਾਉ ਪਾਰ ਅਠਾਰਹ ਮਹਿ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੋਈਆ। ਸਖਤ ਕੂੜੇ ਊਬ ਸੁਖ ਹੂਏ, ਮਨ ਅਭਿਮਾਨ ਵਿਛੜ ਦੂਰ ਗਈਆ। ਹਰ ਗਤ ਮਿਤ ਕਰਤਾ ਪੇ ਜਾਨ, ਸਭ ਬਿਦ ਹਰ ਹਰ ਆਪ ਬਨਈਆ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ, ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ। ਰਤਨ ਪਦਾਰਥ ਗੁਰਮਤ ਪਾਵੈ, ਸਾਗਰ ਭਗਤ ਭੰਡਾਰ ਖੁਲਹਈਆ। ਗੁਰਚਰਨੀ ਅਕਸਰ ਦਾ ਉਪਜੀ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ। ਪਰਮ ਬੈਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ। ਬਾਰ ਬਾਰ ਖੈਨ ਖੈਨ ਪਲ ਕਹੀਆ, ਹਰ ਪਾਰ ਨ ਪਾਵੈ ਪਰੈ ਬਰਈਆ। ਸਾਸਤ ਵੇਦ ਪੁਰਾਨ ਪੁਕਾਰ ਹੈ, ਧਰਮ ਕਰੋ ਖਾਟ ਕਰਮ ਦ੍ਰਿੜਈਆ। ਮਨਮੁਖ ਪਾਖੰਡ ਪਰਮ ਵਿਗੂਤੇ, ਲੋਭ ਲਹਿਰ ਨਾਵ ਪਾਰ ਬੁੜਈਆ। ਨਾਮ ਜਪਹੁ ਨਾਮੇ ਗਤ ਭਾਵ ਹੋ, ਸਿਮਰਤ ਸ਼ਾਸਤਰ ਨਾਮ ਦ੍ਰਿੜਈਆ। ਹੋਮੈ ਜਾਏ ਤਾਂ ਨਿਰਮਲ ਹੋਵੈ, ਗੁਰਮੁਖ ਪਰਚਾ ਪਰਮ ਪਦ ਪਈਆ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤਲਾ ਵੈਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਜ ਹੈ, ਜਿਤ ਭਾਵੈ ਤਿਤ ਰਾਹੇ ਚਲਈਆ। ਵੇਲਾ ਬਲ ਮਹੱਲਾ ਚੌਥਾ। ਗੌਰਮੁਖ ਆਗਮ ਅਗੋਚਰ ਧਿਆਇਆ ਹੋ, ਬਾਲ ਬਾਲ ਸਤਿਗੁਰ ਸਤਿ ਪੁਰਖਈਆ। ਰਾਮ ਨਾਮ ਮੇਰਾ ਪ੍ਰਾਣ ਵਸਾਏ, ਸਤਿਗੁਰ ਪਰਸ ਹਰ ਨਾਮ ਸਮਈਆ। ਜਨਕੀ ਟੇਕ ਹਰ ਨਾਮ ਟਕਈਆ, ਸਤਿਗੁਰ ਕੀ ਧਰ ਲਾਗਾ।

ਪਰਗਾਸਿਆ ਭਾਂਡੈ ਭਾਉ ਪਵੈ ਤਿਤ ਆਈਆ ਦਾਸਨ ਦਾਸ ਦਾਸ ਹੋਏ ਰਹੀਐ ਜੋ ਜਨ ਰਾਮ ਭਜਨ ਜੋ ਜਨ ਰਾਮ ਭਗਤ ਨਿਜ ਪਈਆ ਮਾਨ ਬੁੱਧ ਅਰਪ ਧਰੁ ਗੁਰ ਆਗੈ ਗੁਰ ਪ੍ਰਸਾਦੀ ਮੈਂ ਆਕਥ ਕਥਈਆ ਮਾਨ ਮੁਖ ਮਾਇਆ ਮੋਹੇ ਬਿਆਪੇ ਇਹੋ ਮੰਤ੍ਰਿ ਸੁਣਾ ਜਲਤ ਤਿਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹੋ ਮਨ ਨਾਚ ਸਤਿਗੁਰ ਆਗੈ ਅਣਹਦ ਸ਼ਬਦ ਧਨ ਤੂਰ ਬੁਝਈਆ ਹਰ ਹਰ ਉਸਤਤ ਕਰੈ ਦਿਨ ਰਾਤੀ ਰਾਖ ਰਖ ਚਰਨ ਹਰ ਤਾਲ ਪੂਰਈਆ ਹਰ ਕੈ ਰੰਗ ਰਤਾ ਮਨ ਗਾਵੈ ਰਾਸ ਰਸਾਲ ਰਸ ਸ਼ਬਦ ਰਵਈਆ ਨਿਜ ਕਰਤਾਰ ਚੁਐ ਅਤ ਨਿਰਮਲ ਜਨ ਪੀਆ ਤਿਨ ਹੀ ਸੁਖ ਲਹੀਆ ਮਨ ਹਠ ਕਰਮ ਕਰੈ ਅਭਿਮਾਨੀ ਜੋ ਬਾਲਕ ਬਾਲੂ ਘਰ ਉਸ ਰਈਆ ਅਵੈ ਲਹਿਰ ਸਮੁੰਦ ਸਾਗਰ ਕੀ ਖੈਨ ਮਹਿਕ ਭੈਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹੋ ਜਗ ਹੈ ਸਭ ਖੇਲ ਖਲਈਆ ਜੋ ਜਲ ਤਰੰਗ ਜਲ ਜਲ ਹੈ ਸਮਾਵ ਹੈ ਨਾਨਕ ਆਪੇ ਆਪ ਰਮਈਆ ਬਿਲਾਵਲ ਮਹੱਲਾ ਚੌਥਾ ਸਤਿਗੁਰ ਪਰਚੈ ਮਨ ਮੁਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦ੍ਰਿੜਾਈਆ ਸਤਿਗੁਰ ਪਰਚੈ ਮਨ ਮੁਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦ੍ਰਿੜਾਈਆ ਅਮਰ ਪਿੰਡ ਭਾਏ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਧਸੂਦਨ ਮਾਧੋ ਮੈਂ ਖੈਨ ਖੈਨ ਸਾਧੂ ਚਰਨ ਪਖਈਆ ਰਹਾਉ ਤਜੈ ਗ੍ਰਸਤ ਭਇਆ ਬਨਵਾਸੀ ਇੱਕ ਖਿਨ ਮਨੁਆ ਟਿਕੈ ਨਾ ਟਿਕਈਆ ਤਾਵਤ ਤਾਏ ਤਦੇ ਕਰ ਆਵੈ ਹਰ ਹਰ ਸਾਧੂ ਸਰਨ ਪਵਈਆ ਤੀਆ ਪੂਤ ਛੋਟ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੂਝੈ ਗੁਰ ਕੈ ਸ਼ਬਦ ਨਿਰਾਸ ਸੁਖ ਲਹੀਆ ਉਪਜੀ ਤਰਕ ਦਿਗੰਬਰ ਹੋਆ ਮਨ ਦਹਿ ਦਸ ਚਲ ਚਲ ਗਵਨ ਕਰਈਆ ਪ੍ਰਭਵਨ ਕਰੈ ਬੂਝਣ ਹੀ ਤ੍ਰਿਸਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਆਸਨ ਸਿੱਧ ਸਿੱਖ ਹੈ ਬਹੁਤੇਰੇ ਮਨ ਮੰਗ ਹੈ ਰਿੱਧ ਸਿੱਧ ਚੇਟਕ ਚੇਟ ਕਈਆ ਤ੍ਰੈਪਤ ਸੰਤੋਖ ਮਨ ਸ਼ਾਂਤ ਆਵੈ ਮਿਲ ਸਾਧੂ ਤ੍ਰੈਪਤ ਹਰਨਾਮ ਸਿੱਧ ਪਈਆ ਅੰਡਜ ਜੇਰਜ ਸੇਤਜ ਉਤਪਜ ਸਭ ਬਰਨ ਰੂਪ ਜੀ ਜੰਤ ਉਪਈਆ ਸਾਧੂ ਸਨ ਪਰੈ ਸੋ ਉਭਰੈ ਖਤਰੀ ਬ੍ਰਾਹਮਣ ਸੂਤ ਬੈਸ ਚੰਡਾਲ ਚੰਡਈਆ ਨਾਮਾ ਜੈ ਦੇਓ ਕੰਬੀਰ ਤ੍ਰਿਲੋਚਨ ਆਉ ਜਾਤ ਰਵੇ ਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਧਨ ਧੰਨਾ ਜੱਟ ਸੈਨ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਬਛਲ ਅੰਗੀਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰਿ ਕਿਰਪਾ ਧਾਰ ਰਖਈਆ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਨ ਅਵਰ ਕੇ ਜਾਨ ਕੋ ਪੀਰ ਪਰਈਆ ਰਾਮ ਗੁਰ ਮੋਹਨ ਮੋਹੇ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰੋ ਸਭ ਦੇਸ ਸੰਤਰ।

ਅਰਿਦ ਅੰਤਰ ਮਨ ਤਨ ਮੀਠ ਲਗਈਆ, ਮਸਤਕ ਘਾਟ ਦਿਓ ਚਰਨਾ ਤਾਲ, ਜੋ ਹਰ ਪ੍ਰਭ ਮੇਲੇ ਮੇਲ ਮਲਈਆ। ਚਲ ਚਲ ਸਖੀ ਹਮ ਪ੍ਰਭ ਪ੍ਰਬੁੱਧ ਹੈ, ਗੁਣ ਕਾਮਨ ਕਰ ਹਰ ਪ੍ਰਭ ਲਹੀਆ। ਭਗਤ ਵਛਲ ਉਆ ਕੋ ਨਾਮ ਕਹੀਅਤ ਹੈ, ਸਰਨ ਪ੍ਰਭੁ ਤਿਸ ਪਾਸ਼ੈ ਪਈਆ। ਖਿਮਾ ਸੀਗਾਰ ਕਰੇ ਪ੍ਰਭ ਖੁਸੀਆ, ਮਨ ਦੀਪਕ ਗੌਰ ਗਿਆਨ ਬਲਈਆ। ਰਸ ਰਸ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗਿਆ ਜੀਉ ਕਟ ਕਟ ਪਈਆ। ਹਰ ਹਰ ਹਾਰ ਕੰਠ ਹੈ ਬਣਿਆ, ਮਨ ਮੋਤੀ ਚੂਰ ਵੱਡ ਗਹਿਨ ਗਹਿ ਨਈਆ। ਹਰ ਹਰ ਕਰ ਹਰ ਹਰ ਸਰਦਾ ਸੀਜ ਵਿਛਾਈ, ਪ੍ਰਭ ਛੋੜ ਨਾ ਸਕੈ ਬਹੁਤ ਮਨ ਪਈਆ। ਕਹਿ ਪ੍ਰਭ ਅਵਰ ਅਵਰ ਕਛ ਸੀ ਅਵਰ ਕਛ ਕੀ ਜੈ, ਸਭ ਬਾਦ ਸਿੰਗਾਰ ਫੋਕਟ ਫੋਕਟਈਆ। ਕੀਓ ਸਿੰਗਾਰ ਮਿਲਣ ਕੈ ਤਾਈ, ਪ੍ਰਭ ਲਿਓ ਸਹਾਗਨ ਥੂਕ ਮੁਖ ਪਈਆ। ਹਮ ਚੇਰੀ ਤੂੰ ਅਗਮ ਗਸਾਈ, ਕਿਆ ਹਮ ਕਰੈ ਤੇਰੇ ਵੰਸ ਤੇਰਾ ਵਸ ਪਈਆ। ਦਇਆ ਦੀਨ ਰੱਖੋ ਦਇਆ ਦੀਨ ਕਰੋ ਰੱਖ ਲੇਵ ਹੋ, ਨਾਨਕ ਹਰ ਗੁਰ ਸਰਨ ਸਮਈਆ। ਬਿਲਾਵਲ ਮਹੱਲਾ ਪੰਜਵਾਂ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਣ ਖਿਣ ਸਰਦਾ ਮਨ ਬਹੁਤ ਉਠਈਆ। ਗੁਰ ਦੇਖੇ ਸਰਦਾ ਮਨ ਪੂਰੀ, ਜੋ ਚਾਤਕ ਪ੍ਰਿਓ ਪ੍ਰਿਓ ਬੂਦ ਮੁਖ ਪਈਆ। ਮਿਲ ਮਿਲ ਸਖੀ ਹਰ ਕਥਾ ਸੁਣਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ। ਮੈਂ ਤਸ ਆਗਿਆ ਸਿਰ ਕੱਟ ਕੱਟ ਪਈਆ।

ਪੀਰ ਲਗਈਆ ਹੋ ਖੈਨ ਪਲ ਰਹਿ ਨਾ ਸਕੋ ਬਿਨ ਪੀਤਮ ਜੋ ਬੈਨ ਅਮਲ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇ ਰੀਤਨ ਅਵਰ ਨ ਭਾਵੈ ਬਿਨ ਹਰ ਕੋ ਦੁਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ ਹੋ ਤਿਸ ਬਿਟੋ ਬਾਲ ਬਾਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤ ਗੁਰ ਸਰਨ ਪਵਈਆ ਸੇਜ ਏਕ ਏਕ ਪ੍ਰਭ ਠਾਕਰ ਮਹਲ ਨ ਪਾਵੈ ਮਨਮੁਖ ਭਰਮਈਆ ਗੁਰ ਗੁਰ ਕਰਤ ਸਰਨ ਜੇ ਆਵੈ ਪ੍ਰਭ ਆਏ ਮਿਲੈ ਖਿਨ ਢੀਲ ਨ ਪਈਆ ਕਰ ਕਰ ਕਿਰਿਆਚਾਰ ਵਧਾਏ ਮਨ ਪਾਖੰਡ ਕਰਮ ਕਾਪਟ ਲੋਭਈਆ ਬੇਸੂਆ ਕਹਿ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਨ ਆਨ ਮਹਿੰਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਜਨ ਕੋ ਠਾਕਰ ਕਿਰਪਾ ਧਾਰੀ ਬਾਹਾ ਪਕੜ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾ ਅਸ਼ਟਪਦੀ ਘਰ ਬਾਰ ਬਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਜੀ ਪ੍ਰਭ ਕੀ ਉਪਮਾ ਜਾਤ ਨ ਕਹੀ ਤਜ ਆਨ ਸਰਨ ਗਹੀ ਰਹਾਓ ਪ੍ਰਭ ਚਰਨ ਕਮਲ ਅਪਾਰ ਹੋ ਜਾਓ ਸਦ ਬਲਿਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਤਹਿ ਨ ਜਾਹੇ ਹਰ ਨਾਮ ਰਸਨਾ ਕਹਿਣ ਮਲ ਪਾਪ ਕਲਮਲ ਦਹਿਨ ਚੜਨਾਪ ਸੰਤ ਉਧਾਰ ਪੈਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪਰੀਤ ਇਹ ਸੰਤ ਨਿਰਮਲ ਰੀਤ ਤਜ ਗਏ ਪਾਪ ਬਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੇਖੀਐ ਬਿਸਮਾਦ ਚਖ ਆਨੰਦ ਪੂਰਨ ਸਾਧ ਨਹਿ ਡੋਲੀਐ ਅਤ ਊਤ ਪ੍ਰਭ ਬਸੇ ਹਰ ਹਰ ਚੀਤ ਤਿਨਹ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮ ਨਾ ਪੇ ਕਹਿ ਨੈਣ ਸੁਨ ਮੋਹੇ ਅਣਹਦ ਬੈਨ ਹਰ ਹਰ ਸਰਨ ਸੂਰ ਗੋਪਾਲ ਪ੍ਰਭ ਭਗਤ ਬਸ ਦਿਆਲ ਹਰ ਨਿਗਮ ਲਹਿ ਨਾ ਭੇਬ ਨਿਤ ਕਰਹਿ ਮੁਨ ਜਨ ਸੇਬ ਦੁਖ ਦੀਨ ਦਰਦ ਨਿਵਾਰ ਜਾਕੀ ਮਹਾਂ ਬਿਖੜੀ ਕਾਰ ਤਾਕੀ ਮਿਤਨ ਜਨਕ ਹੋਏ ਜਲ ਥਲ ਮਹੀਅਲ ਸੋਏ ਕਰ ਬੰਧਨਾ ਲਖ ਬਾਰ ਥਕ ਪਰਿਓ ਪ੍ਰਭ ਦਰਬਾਰ ਪ੍ਰਭ ਕਰੋ ਸਾਧੂ ਧੂਰ ਨਾਨਕ ਮਨਸਾ ਪੂਰ ਬੇਲਾਵਲ ਮਹੱਲਾ ਪੰਜਵਾ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਬਿਸਟ ਹਾਰ ਹਰ ਰੰਗ ਕਰ ਦਿਆਲ ਹੋ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਿਆਲ ਮੇਰੇ ਸਵਾਮੀ ਦੀਨਾ ਨਾਥ ਦਿਆਲ ਜਾ ਚੋ ਸੰਤ ਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗਹਿ ਪੂਜਾ ਪ੍ਰਭ ਕੀ ਲੇ ਹੋ ਹਰ ਨਾਮ ਆਪਣਾ ਦੇਹੋ ਪ੍ਰਭ ਤੁਝ ਬਿਨਾ ਨਹੀਂ ਕੋਏ ਪ੍ਰਭ ਤੁਝ ਬਿਨਾ ਨਹੀਂ ਠਾਉ ਨਾਨਕਾ ਬਲ ਬਲ ਜਾਉ ਲੋਭ ਮੋਹੇ ਬਾਧੀ ਦੇਹੇ ਬਿਨ ਭਜਨ ਹੋਵਤ ਖੇਹੇ ਜਮਦੂਤ ਮਹਾਂ ਭਿਆਨ ਚਤ ਗੋਪਤ ਕਰਮ ਹੈ ਜਾਨ

ਰਖਾਥ ਹਰ ਗੁਣ ਨਿੰਦੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਮਖ ਰਹਿ ਨਾ ਜਾਏ ਬਟਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜੋ ਮੀਨ ਜਲ ਸੋਹੇਤ ਅਲ ਕਮਲ ਭਿੰਨ ਨਾ ਪੇਤ ਜੋ ਚੱਕ ਵੀ ਸੂਰਜ ਆਸ ਨਾਨਕ।

ਕਲ ਸਮੂਹ ਕਰਤ ਉਧਾਰ ਸੰਸਾਰ ਉਤਰ ਸਪਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰੱਖੈ ਮੁਰਾਰ ਹਰ ਨਾਨਕ ਸਰਨ ਦੁਆਰ ਬਿਲਾਵਲ ਮਹੱਲਾ ਪਹਿਲਾ ਥਿੱਤੀ ਕਰ ਦਸਵਾ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨ ਜਾਲਾ ਅਗਮ ਗੋਚਰ ਰੂਪ ਨ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ ਗੁਰਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਪ ਬਿਨ ਜਗਦੀਸੈ ਗੁਰ ਕੈ ਸ਼ਬਦ ਮਹਲ ਕਰ ਦੀਸੈ ਹਿਰਹਾਉ ਦੂਜਾ ਪਾਏ ਲੱਗੇ ਪਛਤਾਣੇ ਜਮ ਦਰ ਵਧਿਆ ਬਣ ਜਾਣੇ ਕਿਆ ਲੈ ਆਵੈ ਕਿਆ ਲੈ ਜਾਏ ਸਰ ਚਮਕਾਲ ਸੇ ਚੋਟਾਂ ਖਾਹੇ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕੀਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡ ਜਫੋੜ ਜੋੜ ਵਿਛੋੜ ਤਾਰਤ ਆਕਾਸ ਕੀਏ ਬੈਸਨ ਕੋ ਥਾਉ ਰਾਤ ਦਿਨਾਂਤ ਕੀਏ ਪਹੁ ਰਾਤ ਦਿਨਾਂਤ ਕੀਏ ਪਹੁ ਪਾਓ ਜਨ ਕੀਏ ਕਰ ਦੇਖਣ ਜਨ

ਤੀ ਗਣਤ ਨ ਆਵੈ ਜਨ ਸਾਜੀ ਸੋ ਕੀਮਤ ਪਾਵੈ ਕੀਮਤ ਪਾਏ ਰਹਿਆ ਭਰਪੂਰ ਕਸ ਨੇੜੇ ਕਸ ਆਖਾ ਦੂਰ ਚੌਥ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਭੇਦਾ ਅਸ਼ਟ ਦਸਾ ਖਾਟ ਤੀਨ ਉਪਾਏ ਸੁਬੂਜੈ ਜਸ ਆਪ ਬੁਝਾਏ ਤੀਨ ਸੁਮਾ ਵੈ ਚੌਥਾ ਵਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸ ਪੰਚਮੀ ਪੰਚ ਭੂਤ ਬੇਤਾਲਾ ਆਪ ਗੋਚਰ ਪੁਰਖ ਨਿਰਾਲਾ ਇੱਕ ਭ੍ਰਮ ਭੂਖੇ ਮੋਹ ਪਿਆਸੇ ਇੱਕ ਰਾਸਰ ਚਾਖ ਸ਼ਬਦ ਤ੍ਰਿਪਤਾ ਸੇ ਇੱਕ ਰੰਗ ਰਾਤੇ ਇੱਕ ਮਰ ਧੂਰ ਇੱਕ ਦਰ ਕਰ ਸਾਚੈ ਦੇਖ ਹਦੂਰ ਝੂਠੇ ਕਉ ਨਾਹੀ ਪਤ ਜਨ ਨਾਉ ਝੂਠੇ ਕਉ ਨਾਹੀ ਪਤ ਨਾਉ ਕਬਹੂ ਨਾ ਸੂਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਏ ਸ਼ੇਰੀ ਭਰ ਮੈਂ ਮੁਕਤ ਨ ਹੋਏ ਤੋ ਛੂਟੈ ਜਾ ਖਸਮ ਛਡਾਏ ਗੁਰਮਤ ਮੇਲੇ ਭਗਤ ਚੜਾਏ ਖਸਮੀ ਖਾਸਟੀ ਖਾਟ ਦਰਸ਼ਨ ਪ੍ਰਭ ਸਾਜੇ ਅਣਹਦ ਸ਼ਬਦ ਨਿਰਾਲਾ ਵਾਜੇ ਜੇ ਪ੍ਰਭ ਪਾਵੈ ਤਾਂ ਮਹਲ ਮਲਾਵੈ ਸਬਦੇ ਭੇਦ ਦੇ ਤੋ ਪਤ ਪਾਵੈ ਕਰ ਕਰ ਵੇਸ ਖਪੈ ਜਲ ਨਜਾਵੈ ਸੱਚ ਸਾਚੇ ਸੱਚ ਸਮਾਵੈ ਸਪਤਮੀ ਸਤ ਸੰਤੋਖ ਸਰੀਰ ਸਤ ਸੰਬੰਧ ਭਰੇ ਨਿਰਮਲ ਨੀਰ ਮੱਜਨ ਸੀਲ ਸੱਚ ਰਿਤੈ ਵਿਚਾਰ ਗੁਰ ਕੈ ਸ਼ਬਦ ਪਾਵੈ ਸਪਾਰ ਮਨ ਸਾਚਾ ਮੁਖ ਸਾਚੋ ਪਾਏ ਸਚ ਨੀਸਾਨ ਠਾਕ ਨ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧ ਸਚ ਨਿਹ ਕੇਵਲ ਕਰਮ ਅਰਾਧ ਪੌਣ ਪਾਣੀ ਅਗਨੀ ਬਿਸਰਾ

ਆਈ ਪੂਤਾਈ ਹੋ ਜਗ ਸਾਰਾ ਪ੍ਰਭ ਆਦੇਸ ਆਦਿ ਰਖਵਾਰਾ ਆਦਿ ਜੁਗਾਦੀ ਹੈ ਪੀ ਹੋਗ ਉਹ ਅਪਰੰਪਰ ਕਰਨਾ ਯੋਗ ਦਸਮੀ ਨਾਮ ਦਾਨ ਇਸਨਾਨ ਅੰਦਨ ਮੱਜਨ ਸੱਚਾ ਗੁਣ ਗਿਆਨ ਸੱਚ ਮੇਲ ਨ ਲਾਗੈ ਪ੍ਰੰਪ ਭਾਗੈ ਬਿਲਮ ਨ ਤੂਟਸ ਕਚੈ ਤਾਗੈ ਜੋ ਤਾਗਾ ਜਗ ਏ ਵੈ ਜਾਨ ਹੋ ਅਸਤਰ ਚੀਤ ਸਾਚ ਰੰਗ ਮਾਨ ਹੋ ਏਕਾਦਸੀ ਇਕ ਵਸਾਵੈ।

ਸਾਚੇ ਨਾ ਲਾਗੈ ਮਲ। ਜਹ ਦੇਖੋ ਤਹ ਇੱਕੋ ਏਕਾ ਹੋਰ ਜੀ ਉਪਾਏ, ਵੇਖੋ ਵੇਕਾ ਫਲੋ ਹਾਰ ਕੀਏ ਫਲ ਜਾਏ, ਰਸ ਕਸ ਖਾਏ ਸਦ ਗਵਾਏ, ਕੂੜੈ ਲਾਲਚ ਲਪਟੈ ਲਪਟਾਏ, ਝੂਠੇ ਗੁਰਮੁਖ ਸੱਚ ਸਾਚ ਕਮਾਏ, ਦੁਆਦਸ਼ ਮੁਦਰਾ ਮਨ ਔ ਧੂਤਾ, ਦੁਆਦਸ਼ ਮੁਦਰਾ ਮਨ ਔ ਧੂਤਾ, ਅਹਿਨਸ ਜਾਗ ਹੈ ਕਬਹਿਨ ਸੂਤਾ, ਜਗਤ ਜਾਗ ਰਹਿ ਲਵਲਾਏ, ਗੁਰ ਪਰਚੈ ਤਿਸ ਕਾਲ ਨ ਖਾਏ, ਅਤੀਤ ਪਏ ਮਾਰੇ ਬਹਿਰਾਈ, ਪਣਵਤ ਨਾਨਕ ਤਹਿ ਲਵਲਾਈ, ਦੁਆਦਸੀ ਦਇਆ ਦਾਨ ਕਰਜਾਨ, ਬਾਹਰ ਜਾਤ ਪਿਤਰ ਆਨ, ਵਰਤੀ ਵਰਤ ਰਹਿ ਨਿਕਾਮ, ਆ ਜਪਾ ਜਾਪ ਜਪੈ ਮੁਖ ਨਾਮ, ਤੀਨ ਭਵਨ ਮਹਿ ਇੱਕੋ ਜਾਨ, ਸਭ ਸੁਚ ਸੰਜਮ ਸੱਚ ਪਛਾਣ, ਤੇਰੇ ਸਤਰ

ਅਬੈ ਜਹ ਆਸਾ ਤਹ ਬਿਨ ਸਬਿਨਾਸਾ ਫੂਟੈ ਖਪਰ ਦੋਬਿਦਾ ਮਨਸਾ ਮਾਮਤਾ ਜਾਲ ਤੇ ਰਹਿ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਬਿਲਾਵਲ ਮਹਲਾ ਤੀਜਾ ਵਾਰ ਸਤ ਕਰ ਦਸਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ

ਹਰ ਆਗਮ ਅਗੋਚਰ ਅਪਰੰਪਰ ਸੁਆਮੀ ਜਨ ਪਗ ਲਗ ਧਿਆਵ ਹੋਏ ਦਸਨ ਦਾਸ ਰਹਾਉ। ਸੋਮਵਾਰ ਸਚ ਰਹਿਆ ਸਮਾਏ ਤਿਸਕੀ ਕੀਮਤ ਕਹੀ ਨਾ ਜਾਏ। ਆਖ ਆਖ ਰਹੇ ਸਭ ਲਵਲਾਏ, ਆਖ ਆਖ ਰਹੇ ਸਭ ਲਵਲਾਏ, ਜਸ ਦੇਵੈ ਤਿਸ ਪੱਲੇ ਪਾਏ, ਅਗਮ ਗੋਚਰ ਲਖਿਆ ਨਾ ਜਾਏ। ਗੁਰਕਾ ਸ਼ਬਦ ਹਰ ਰਹਿਆ ਸਮਾਏ, ਮੰਗਲ ਮਾਇਆ ਮੋਹ ਉਪਾਇਆ, ਆਪੇ ਸਰਸਰ ਤੰਦ ਲਾਇਆ, ਆਪ ਬੁਝਾਏ ਸੋਈ ਬੂਝੈ। ਗੁਰਕਾ

ਖੋਏ ਦਰ ਸੱਚੈ ਸਦ ਸੁਭਾ ਪਾਏ ਨਾਮ੍ਰਿਤ ਗੁਰ ਸ਼ਬਦ ਸੁਹਾਏ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੈ ਦੇਵਨਹਾਰ ਜੋ ਦੇਵੈ ਤਸਕੋ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ।

ਗੁਰ ਪ੍ਰਸਾਦ ਦੀ ਸਦਾ ਸੁਖ ਪਾਏ, ਸਚਕਾਨੀ ਸਾਚ ਲਵਲਾਏ, ਸਤਿਗੁਰ ਸੇਵ ਹੈ ਸੇਵੜ ਭਾਗੀ, ਹਉ ਮੈਂ ਮਾਰ ਸਾਚ ਲਵਲਾਗੀ, ਤੇਰੇ ਰੰਗ ਰਾਤੇ ਸਹਿਜ ਸੁਭਾਏ, ਤੂੰ ਸੁਖਦਾਤਾ ਲੈ ਹੇ ਮਿਲਾਏ, ਇੱਕ ਸਤੇ ਦੂਜਾ ਨਾਹੀ ਕੋਏ, ਗੁਰਮੁਖ ਬੂਜੈ ਸੋਜੀ ਹੋਏ, ਪੰਦਰਹ ਥਿੱਤੀ ਤੈ

ਸ਼ਬਦ ਵਿਚਾਰ ਬਿਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸਿਸ਼ਟ ਸਾਜੇ ਜੀ ਜੰਤ ਮਾਇਆ ਮੋਹੇ ਪਾਜੇ ਦੂਜਾ ਭਾਏ ਪਰਪੰਚ ਲਾਗੇ ਆਵਹਿ ਜਾਵਹਿ ਮਰਹਿ ਅਭਾਗੇ ਸਤਿਗੁਰ ਭੇਟਿਆ।

ਗੁਰ ਕੈ ਸ਼ਬਦ ਹਰ ਦਰ ਨਿਸ਼ਾਨ, ਸਤ ਗੁਰ ਬੇਟੇ ਤਾਂ ਇੱਕ ਉਪਾਏ, ਵਿੱਚ ਹੋ ਦੂਜਾ ਠਾਕੁਰ ਹਾਏ, ਜਿਸ ਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਏ, ਸਾਹਿਬ ਕੀ ਸੇਵਕ ਰਹਿ ਸਰਨਾਈ, ਆਪੇ ਬਖਸੇ ਦੇ ਵਡਿਆਈ, ਤਿਸ ਤੇ ਉਪਰ ਨਾਹੀ ਕੋਏ, ਕੌਣ ਡਰੈ ਡਰ ਕਿਸ ਦਾ ਕਿਸ ਕਾ ਹੋਏ, ਗੁਰਮਤੀ ਸਾਂਤ ਵਸੈ ਸਰੀਰ, ਸ਼ਬਦ ਚੀਨ ਫਿਰ ਲੱਗੈ ਨਾ ਪੀਰ, ਆਵੈ ਨਾ ਜਾਏ ਨਾ ਦੁਖ ਪਾਏ, ਨਾ ਮੇਰਾ ਤੇ ਸਜ ਸਮਾਏ, ਨਾਨਕ ਗੁਰਮੁਖ ਵੇਖੈ ਹਦੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ, ਇੱਕ ਸੇਵ

ਵਿਚਾਰੀ ਸਤਿਗੁਰ ਸੇਵੇ ਕਰਨੀ ਸਾਰੀ ਦਰਸਾ ਚ ਸਚੇ ਵਿਚਾਰੀ ਥਿਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿਤੀ ਵਾਰ ਸਭ ਅਵਹਿ ਜਾਹੀ ਗੁਰਸਬਦ ਗੌਰ ਸ਼ਬਦ ਨਿਹ ਚਲ ਸਦਾ ਸਚ ਸਮਾਹੇ ਥਿਤੀ ਵਾਰ ਤਾਂ ਜਾ ਸਚ ਰਾਤੇ ਥਿਤੀ ਵਾਰ ਤਾਂ ਜਾ ਸਚ ਰਾਤੇ ਬਿਨਾ ਵਹਿ ਸਭ ਭਰਮ ਹੈ ਕਾਚੇ ਮਨਮੁਖ ਮਰਹ ਮਰ ਬਿਗਤੀ ਜਾਹੇ ਏਕ ਨ ਚੇਤ ਹੈ ਦੂਜੇ ਲੋ ਪਾਹੇ ਆਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦ ਕਿਉ ਪਾਏ ਪਾਰ ਆਪ ਉਪਾਏ ਉਪਾਵਨ ਹਾਰ ਆਪੇ ਕੀ ਤੋਨ ਗੁਰ ਵਿਚਾਰ ਬਹੁਤੇ ਭੇਖ ਕਰਹਿ ਭੇਖ ਤਾਰੀ ਭਵ ਭਵ ਭਰਮ ਹੈ ਕਚੀ ਸਾਰੀ ਇੱਥੇ ਸੁਖ ਨ ਆਗੈ ਹੋਏ ਮਨਮੁਖ ਮੂਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਭਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜੋ ਅੰਤ ਗੁਬਾਰ ਥਿੱਤੀ ਵਾਰ ਸੇਵ ਹੈ ਮੁਗਦ ਗਵਾਰ ਨਾਨਕ ਗੁਰਮੁਖ ਬੂਜੈ ਸੋਜੀ ਪਾਏ ਏਕਤ ਨਾਮ ਸਦਾ ਰਹਿਆ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਨਵੇਲੜੀਆ ਗੋਇਲ ਆਈ ਰਾਮ ਮਟਕੀ ਡਾਰ ਧਰੀ ਹਰ ਲਿਵਲਾਈ ਰਾਮ ਲਿਵਲਾਈ ਹਰ ਸੋ ਰਹੀ ਗੋਇਲ ਸਹਿਜ ਸ਼ਬਦ ਸਿੰਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲੋ ਸੱਚ ਪਿਆਰੀਆ ਧਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸਾਧਾਰਿਆ ਸੱਚ ਨਵੇ ਲੜੀਏ ਜੋਵਨ ਬਾਲੀ ਰਾਮ ਆਉਣ ਜਾਓ ਕਹੀ ਆਪਣੇ ਸਹਿਨਾਲੀ ਰਾਮ ਨਾਹ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਪਾਵੇ ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਾਪ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੈ ਸੱਚ ਪਿਆਰਿਆ ਰਵੈ ਸੱਚ ਪਿਆਰੀਆ ਗੁਰਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰ ਮੋਹੇ ਅੜੀ ਪਰ ਸੰਗ ਸੁਤੀ ਰਾਮ ਗੁਰ ਕੇ ਭਾਇ ਚਲੋ ਸਾਚ ਸੰਗੂਤੀ ਰਾਮ ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਭਾਈ ਇੱਕ ਮਨ ਨਾਮ ਬਸਿਆ ਸਤਿਗੁਰੂ ਹਮ ਮਿਲਿਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਸ ਸਸਤ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਵਪੰਜਨੋ ਜੋਤ ਸਬਾਈ ਅੜੀਏ ਤਿਰ ਭਵਨ ਸਾਰੇ ਰਾਮ ਕਾਟ ਕਾਟ ਰਵ ਰਹਿਆ ਅਲੱਖ ਅਪਾਰੇ ਰਾਮ ਅਲੱਖ ਅਪਾਰ ਅਲੱਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਹਮੈ ਮਮਤਾ ਲੋਭ ਜਾਲ ਹੋ ਸ਼ਬਦ ਮੈਲ ਚੁਕਾਈਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਧਾਰਨ ਹਾਰਿਆ ਹਰਨਾਮ ਅੰਮ੍ਰਿਤ ਚਾਖ ਤ੍ਰੈਪਤੀ ਨਾਨਕਾ ਔਰ ਧਾਰਿਆ ਬੇਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸੱਚ ਵਿਗਾਸੀ ਰਾਮ ਮੋਹੀ ਪ੍ਰੇਮ ਪਰੇ ਪ੍ਰਭ ਅਵਿਨਾਸੀ ਰਾਮ ਆਵੇ ਗਤੋ ਹਰਨਾਥ ਨਤ ਹੈ ਤਿਸੈ ਭਾਵੈ ਸੋਤੀਐ ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂ ਜੀਐ ਮੈਂ ਅਵਰ ਗਿਆਨ ਨ ਧਿਆਨ ਪੂਜਾ ਹਰਨਾਮ ਅੰਤਰ ਵਸ ਰਹੇ ਪੇਖ ਪਵਨੀ ਹੱਠ ਨ ਜਾਨਾ ਨਾਨਕਾ ਸੱਚ ਕਹਿ ਰਹੇ ਪਿੰਨੜੀ ਰੈਨ ਭਲੀ ਦਿਨ ਸੁਹਾਏ ਦਿਨਸ ਸੁਹਾਏ ਰਾਮ ਨਿਜ ਕਰ ਸੂਤੜੀਏ ਪਿਰਮ ਜਗਾਏ ਰਾਮ ਨਾਭ ਹਾਨ ਨਾਭ ਧਨ ਸ਼ਬਦ ਜਾਗੀ ਆਪਣੇ

ਪੀਤ ਉਪਜੀ ਮਹਾਵੀਆਂ ਮਲਸ ਜੋਤ ਜੋਤੀ ਓਤ ਪੋਤੀ ਹਰਨਾਮ ਸਭ ਰੰਗ ਭੋਗ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਰਨ ਯੁਗ ਪਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਕਰ ਆਇੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਛੁੰਨਿਆ ਆਨੰਦ ਅਣਦਿਨ ਵਜਹਿ ਬਾਜੇ ਅਹੰਗ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਬਲਾਗੀ ਬੇਲਾਬਲ ਮਹੱਲਾ ਪੰਜਵਾਂ ਭਾਗ ਸੁਲਖਨਾ ਹਰ ਕੰਤ ਹਮਾਰਾ ਰਾਮ ਅਨਹਦ ਬਾਜਿਤਰਾ ਤਿਸ ਧੁਨ ਦਰਬਾਰਾ ਰਾਮ ਅਨਹਦ ਅਣਦਿਨ ਆਨੰਦ ਅਣਦਿਨ ਵਜਹਿ ਬਾਜੇ ਦਿਨ ਸਰੈਨ ਓ ਮਾਹਾ ਤਹਿ ਰੋਗ ਸੋਗ ਨਾ ਦੁਖ ਵਿਆਪੈ ਜਨਮ ਮਰਨ ਤਹਾ ਰਿੱਧ ਸਿੱਧ ਸੁਧਾ ਰਸ ਅੰਮ੍ਰਿਤ ਭਗਤ ਭਰੇ ਭੰਡਾਰਾ ਬਿਨਵੰਤ ਨਾਨਕ ਬਲਿਹਾਰ ਵੰਜਾ ਪਾਰ ਬ੍ਰਹਮ ਪ੍ਰਾਨ ਅਧਾਰਾ ਸੁਨ ਸਖੀ ਸਹੇਲੜੀ ਹੋ ਮਿਲ ਮੰਗਲ ਗਾਵ ਹੈ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੌ ਰਾਵ ਹੈ ਰਾਮ ਕਰ ਪ੍ਰੇਮ ਰਾਵ ਹੈ ਤਿਸੈ ਭਾਵ ਹੈ ਇੱਕ ਨਿਮਖ ਪਲਕਨਾ ਤਿਆਗੀ ਹੈ ਗਹਿ ਕੰਠ ਲਾਈ ਹੈ ਨਹਿ ਲਜਾਈ ਹੈ ਚਰਨ ਰਾਜ ਮਨ ਪਾਗੀ ਹੈ ਭਗਤ ਠਗੌਰੀ ਪਾਏ ਮੋਹ ਅਣਤ ਕਤਹੂ ਨਾ ਧਾਵ ਹੈ ਬਿਨਵੰਤ ਨਾਨਕ ਮਿਲ ਸੰਗ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦ ਵੀ ਪਾਵ ਹੈ ਬੈਸਮਨ ਬੈਸਮ ਭਈ ਪੇਖ ਗੁਣ ਅਬਿਨਾਸੀ ਰਾਮ ਕਰ ਗਹਿ ਪੂਜਾ ਗਹੀ ਕਟ ਜਮਕੀ ਫਾਸੀ ਰਾਮ ਗਹਿ ਪੂਜਾ ਲੀਨੀ ਦਾਸ ਕੀਨੀ ਅੰਕੁਰ ਉਹ ਦੋਤ ਜਨਾਇਆ ਜਲਨ ਮੋਹ ਮਲਨ ਮੋਹ ਬੇਕਾਰ ਨਾਠੇ ਦਿਵਸ ਨਿਰਮਲ ਆਇਆ ਦਿਸ਼ਟ ਧਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਿਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤਰ ਲਈ ਸੰਪੂਰਨ ਥੀ ਆਰਾਮ ਬ੍ਰਹਮ ਦੀ ਸਹਿ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਕਿਸੇ ਜਾਣ ਹੈ ਜਿਨਹੀ ਹਾਰ ਰਸ ਪੀਆ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀ ਪਿਰ ਕਾ ਮੰਗਲ ਗਾਵ ਹੈ ਤਜ ਮਾਨ ਸਖੀ ਮਤ ਆਪਣੇ ਪੀਤਮ ਭਾਵ ਹੈ ਤਜਮਾਨ ਮੋਹ ਬੇਕਾਰ ਦੂਜਾ ਸੇਵ ਏਕ ਨਿਰੰਜਨ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਬੇਖੰਡਨ ਹੋਏ ਦਾਸ ਦਾਸੀ ਤਜ ਉਦਾਸੀ ਬੋਹੜ ਵਿਧੀ ਨਤਾ

ਭਿਗਤੇ ਚੀਤ ਚਤ ਬਹੁ ਮਿਟ ਅੰਧਾਰੇ ਜੋ ਆਸ ਚੱਕ ਵੀ ਦਿਨ ਚਰੈ ਨਾਨਕ ਪੈ ਅੰਪੈ ਪ੍ਰੈ ਸੰਗ ਮੇਲੀ ਮਛਲੀ ਨੀਰ ਨਾ ਵੀਸਰੈ ਤਨ ਧਨ ਹਮਾਰੇ ਭਾਗ ਕਰ ਆਇਆ ਪੈਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ ਹਰ ਹਰਾ ਸਵਾਮੀ ਸੁਖ

ਚਾਨੀ ਲਾਗੋ ਰਾਮ ਛੋਟ ਸਿਆਣ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਨਾਈ ਰਾਜ ਰਾਮ ਰਾਏ ਥਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਾਜ ਕਤ ਲਾਗੀਐ ਜਸ ਬਿਨਾ ਮਰ ਜਾਈਐ ਰਾਮ ਲਾਜ ਨਾ ਆਵੈ ਅਗਿਆਨ ਮਤੀ ਦੁਰਜਨ ਬਰਮਾਈਐ ਰਾਮ ਪਤਿਤ ਪਾਵਨ ਪ੍ਰਭ ਤਿਆਗ ਕਰੇ ਕਹੁ ਕਤ ਠਹਿਰਾਈਐ ਰਾਮ ਨਾਨਕ ਭਗਤ ਪਾਉ ਕਰ ਦਇਆਲ ਕੀ ਜੀਵਨ ਪਦ ਪਾਈਐ ਰਾਮ ਸ੍ਰੀ ਗੋਪਾਲ ਨ ਉਚਰ ਹੈ ਬਲ ਗਈਐ ਦੁਹ ਚਾਰਨ ਰਾਮ ਸ੍ਰੀ ਗੋਪਾਲ ਨ ਉਚਰ ਹੈ ਬਲ ਗਈਏ ਦੁਹ ਚਾਰਨ ਰਸਨਾ ਰਾਮ ਪ੍ਰਭ ਭਗਤ ਬਛਲ ਨਹਿ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ਭ੍ਰਮ ਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬੈਨ ਹਾਰ ਅਵਰ ਜੇ ਚਾਹਨਾ ਬਿਸ਼ਟਾ ਕ੍ਰੈਮ ਭਸਮਾ ਰਾਮ ਲਾਏ ਬਿਰਹ ਭਗਵੰਤ ਸੰਗੇ ਹੋਏ ਮਿਲ ਬੈਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹੂੰ ਮੈਂ ਬਿਖ ਤਿਆਗਣ ਰਾਮ ਈਤ ਊਤ ਨਹਿ ਡੋਲੀਏ ਹਰ ਸੇਵਾ ਜਗਨ ਰਾਮ ਨਾਨਕ ਜਨ ਪ੍ਰਭ ਪਾਇਆ ਆਪਣਾ ਸਾਹ ਅਟਲ ਸੁਹਾਗਣ ਰਾਮ ਬਿਲਾਵਲ ਬੇਲਾਵਲ ਮਹੱਲਾ ਪੰਜਵਾ ਹਰ ਖੋਜ ਹੋ ਬਡਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਾਧ ਗਾਈ ਹੈ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈ ਹੈ ਫਲ ਮੰਗੇ ਰਾਮ ਨਾਨਕ ਪ੍ਰਭ ਸਰਣਾਗਤੀ ਜਪ ਆਣਿਤ ਤਰੰਗੇ ਰਾਮ ਇਕ ਤਿਲ ਪ੍ਰਭੂ ਨਾ ਬਿਸਰੈ ਜਨ ਸਭ ਕਛ ਦੀਨਾ ਰਾਮ ਬਡਭਾਗੀ ਮੇਲਾ ਬੜਾ ਗੁਰਮੁਖ ਪਰਚੀਨਾ ਰਾਮ ਬਾਹ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣ ਭਏ ਪਾਰਗਰਾਮੀ ਰਾਮ ਗੁਣ ਗਾਵਿਤ ਗੋਬਿੰਦ ਕੇ ਸਭ ਇਸ਼ ਪੁਜਾਈ ਰਾਮ ਗੁਣ ਗਾਵਿਤ ਗੋਬਿੰਦ ਕੇ ਸਭ ਇਸ਼ ਪੁਜਾਮੀ ਰਾਮ ਨਾਨਕ ਉਧਰੇ ਜਪ ਹਰੇ ਸਭ ਹੂਕਾ ਸੁਆਮੀ ਰਾਮ ਰਸ ਭਿੰਨੇ ਅੜੇ ਆਪਣੇ ਰਾਮ ਸੰਗੇ ਸੇ ਲੋਇਨ ਨਿੱਕੇ ਰਾਮ ਪ੍ਰਭ ਪੇਖਤ ਇੱਛਾ ਪੁੰਨੀਆ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫੀਕੇ ਰਾਮ ਨਾਨਕ ਜਲ ਜਲੈ ਸਮਾਇਆ ਜੋਤੀ ਜੋਤ ਮੀਕੇ ਰਾਮ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਨ ਮੰਨਿਆ ਧਰਮਾਸਤਕ ਪੂਰਾ ਭਾਗ ਸਭ ਜਨ ਸਰੈਨ ਗੁਣ ਉਚਰੈ ਹਰ ਹਰ ਹਰ ਔਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰਚੰਦਨ ਗਿਆਨ ਚਰਾਗ ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਾਬ ਹੀ ਕੀਜੀਐ ਜਬ ਮੁਖ ਹੋਵੈ ਨਾਮ ਰਾਗ ਨਾਦ ਸ਼ਬਦ ਸੋਹਣੇ ਜਾ ਲਾਗੈ ਸਹਿਜ ਧਿਆਨ ਰਾਗ ਨਾਦ ਛੋਡ ਹਰ ਸੇਵੀਐ ਤਾ ਦਰਗਹ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਪੌੜੀ ਤੂੰ ਹਾਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਭਾਇਆ ਤੁਧ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵ ਹੋ ਭਗਤ ਹੋ ਦਿਨ ਸਰਾਤ ਅੰਤ ਲਏ ਛਡਾਇਆ ਜਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ

ਤਨ ਪੱਲਾ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਗੋਹ ਜ ਗਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰ ਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਐ ਜਸ ਪੂਰਵ ਹੋਵੈ ਲਿਖਿਆ ਸੋ ਹਰ ਗੁਣ ਗਾਈਐ ਸਲੋਕ ਮਹਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇ ਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਆ ਸਚ ਵਸਿਆ ਮਨ ਆਏ ਸਚ ਧਿਆਏ ਅਮਰਾ ਪਦ ਪਾਇਆ ਅਣਹਦ ਸ਼ਬਦ ਵਜਾਏ ਸਚੋ ਦਹਿ ਦਸ ਪਸਰਿਆ ਗੁਰ ਕੈ ਸਹਿਜ ਸੁਭਾਏ ਨਾਨਕ ਜਨ ਅੰਦਰ ਸਚ ਹੈ ਸੇ ਜਨ ਛਪ ਹੈ ਨਾ ਕਿਸੈ ਦੇ ਛਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਸੱਚੀ ਭਗਤ ਜਸ ਦੇ ਹੁਮੈ ਮਰ ਮਿਲਾਏ ਅਨ ਗੁਰ ਕੈ ਸ਼ਬਦ ਸੁਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾ ਵੈ ਕੀ ਵੱਡੀ ਵਡਿਆਈ ਹਰ ਕਿਰਤ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਨ੍ਹਾਂ ਅੰਦਰ ਹਿਰਦੈ ਪਾਈ ਉਨ੍ਹਾਂ ਅੰਦਰ ਹਿਰਦੈ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਨ੍ਹਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੈ ਕੈਸ ਹੀ ਕੀ ਚੱਖ ਮਾਰੀ ਜਾਂ ਸੱਚੇ ਸੋਭਨ ਆਈ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜ੍ਹੈ ਸਵਾਈ ਸਭ ਝੱਖ ਝੱਖ ਮਰੈ ਲੋਕਾਈ ਸੋ ਲੋਕ ਮਹੱਲਾ ਤੀਜਾ ਤ੍ਰੈਗ ਇਹ ਆਸਾ ਦੂਜੇ ਨਾ ਭਾਵ ਕੀ ਜੋ ਮੋਹਿ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆਗਿਆ ਨਾ ਬਿਸਾਰ ਦੁਖ ਪਾਏ ਮਾਨਮੁਖ ਅਗਿਆਨੀ ਅੰਧਲੇ ਜਨਮ ਮਰ ਹੈ ਫਿਰ ਆਵੈ ਜਾਏ ਕਾਰਜ ਸਿੱਧ ਨ ਹੋ ਬਣੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੈ ਤਿਸ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਏ ਅਨਹ ਜਨ ਨਾਨਕ ਤਿਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋ ਉਬਰੈ ਜਿਸ ਬਖਸ਼ੈ ਕਰਤਾਰ ਨਾਨਕ ਗੁਰਪ੍ਰਸਾਦੀ ਇਹੋ ਮਨ ਤਾਂ ਜਾ ਛੋਡੈ ਅਹਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰਸਬ ਦੀ ਵਿਚਾਰ ਪੌੜੀ ਜਿੱਥੇ ਜਾਈਏ ਜਾਗਤ ਮਹਿ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆ ਰਹਿ ਕੇ ਮੋਹ ਫਿਟਕੀਐ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਰਨਿੰਦ ਕਛਾਈ ਜੇ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰਾ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਹ ਪਾਵਾ ਸਿਰ ਉਪਾਉ ਹੈ ਨਉ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪੈਂਦਨ ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੋਨ ਪਾਏ ਗੁਣੀ ਨਿਦਾਨ।

ਮਨ ਉਮਰਾਬ ਸਿਕਦਾਰ ਹੈ ਤਿਤਨੇ ਸਭ ਹਰਕੇ ਕੀਏ ਜੋ ਕਛ ਹਰਪ ਕਰਾਵੈ ਸੋ ਓਏ ਕਰਹਿ ਸਭ ਹਰਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਤੈਨ ਸਭ ਵਰਨ ਚਾਰੇ ਖਾਣੀ ਸਭ ਸਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਨ ਕਉ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤ ਹੋ ਜਨ ਵਿੱਚ ਹੁਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿਚਕਾਰ ਕਮਾਵਣੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰੋ ਭਰਮ ਪਉ ਭਾਗੈ ਮਹੱਲਾ ਤੀਜਾ ਗੌਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਾਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤੇਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰਹਿ ਗਵਾਰ ਗੁਰਮੁਖ ਨਿਰਮਲ ਹਰ ਰੱਖਿਆ ਉਰ ਧਾਰ ਪੰਡਤ ਨਾਨਕ ਸੁਨੋ ਜਨ ਭਾਈ ਸਤਿਗੁਰ ਸੇਵ ਹੋ ਮੈਂ ਮਲ ਜਾਈ ਅੰਦਰ ਸੰਸਾ ਦੁਖ ਬਿਆਪੇ ਸਿਰ ਧੰਦਾ ਨਤ ਮਾਰ ਦੂਜਾ ਪਾਏ ਸੁਤੇ ਕਬਹੁ ਨਾ ਜਾਗ ਹੈ ਮਾਇਆ ਮੋਹ ਪਿਆਰ ਨਾਮ ਨਾ ਚਿਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜੈਸਨੋ ਹਰ ਭਗਤ ਸੱਚ ਬਖਸ਼ੀਅਨ ਸੋ ਸੱਚਾ ਸਾਹੋ ਤਿਸਕੀ ਮੋਹਤਾ ਜੀ ਲੋਕ ਕੱਢਤਾ ਹੋਰਤ ਹਟ ਨਾ ਵੱਥ ਨਾ ਵੇ ਸਾਹੋ ਭਗਤ ਜਨਾ ਕੋ ਸਨਮੁਖ ਹੋਵੈ ਸੋ ਹਰ ਰਾਸ ਲਏ ਬੇਮੁਖ ਪਸ ਪਾਹੋ ਹਰ ਕੇ ਨਾਮ ਕੇ ਬਾਪਾਰੀ ਹਰ ਭਗਤ ਹੈ ਜਮ ਜਾ ਗਾਤੀ ਤਿਨਾ ਨੇੜ ਨਾ ਜਾ ਹੋ ਜਣ ਨਾਨਕ ਹਰ ਨਾਮ ਧਨ ਲੱਦਿਆ ਸਦਾ ਬੇ ਪਰਵਾਹੋ ਸਲੋਕ ਮਹੱਲਾ ਤੀਜਾ ਐਸ ਜੁਗ ਮਹਿ ਭਗਤੀ ਹਰ ਧਨ ਖੱਟਿਆ ਹੋਰ ਸਭ ਜਗਤ ਪਰਮ ਭੁਲਾਇਆ ਗੁਰਪ੍ਰਸਾਦੀ ਨਾਮ ਮਨ ਵਸਿਆ ਅਣਦਿਨ ਨਾਮ ਤੇ ਆਇਆ ਵਿਖਿਆ ਮਹਿ ਉਦਾਸ ਹੈ ਹੁਮੈ ਸ਼ਬਦ ਜਲਾਇਆ ਆਪ ਤਰਿਆ ਕੁਲ ਉਦਰੇ ਧਨ ਜਨੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸੋਲ ਬੁਲਾਇਆ ਬ੍ਰਹਮ

0: ਬਾਖਸ ਮਿਲਾਇਆ। ਮਹੱਲਾ ਤੀਜਾ, ਨਾਨਕ ਸੋ ਸਾ ਲਾਹੀਐ, ਜੈਸ ਬਸ ਸਭ ਕਛ ਹੋਏ, ਤਿਸ ਸਰੇ ਵਹੁ ਪ੍ਰਾਣੀ ਹੋ, ਤਿਸ ਬਿਨ ਬਰਨਕ ਹੋਏ, ਗੁਰਮੁਖ ਅੰਤਰ ਮਨ ਵਸੈ, ਸਦਾ ਸਦਾ ਸੁਖ ਹੋਏ ਪੌੜੀ, ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦੇਵਾਲੀਏ ਜੁਗ ਮਾਹੇ, ਉਹ ਮੰਗਦੇ ਫਿਰਹਿ ਸਭ ਜਗਤ ਮਹਿ, ਕੋਈ ਮੋਹ ਥੁੱਕ ਨਾ ਤਿੰਨ ਕਉ ਪਾਹੇ, ਪਰਾਈ ਵਕੀਲੀ ਕਰਹਿ ਆਪਣੀ ਪ੍ਰਤੀਤ ਖੋਵਨ, ਸਗ ਭਾ ਸਗ ਵਾ ਭੀਕ ਆਪ ਲਖਾਹੇ, ਜਿਸ ਧਨ ਕਾਰਨ ਚੁਗਲੀ ਕਰਹਿ, ਸੋ ਧਨ ਚੁਗਲੀ ਹੱਥ ਨਾ ਆਵੈ, ਉਹ ਭਾਵੈ ਤਿਥਿਆ ਜਾਹੇ, ਗੁਰਮੁਖ ਸੇਵਕ ਪਾਏ ਹਰ ਗੁਰਮੁਖ ਸੇਵਕ ਭਾਈ ਹਰ ਤਨ ਮਿਲੈ, ਤਿਥੋ ਕਰਮਹੀਨ ਲੈ ਨਾ ਸਕਹਿ, ਹੋਰ ਥੈ ਦੇਸ ਦੇ ਸੰਤਰ ਹਰ ਤਨ ਨਾਹੇ ਸਲੋਕ।
1: ਮਹੱਲਾ ਤੀਜਾ, ਗੁਰਮੁਖ ਸੰਸਾ ਮੂਲ ਨ ਹੋਵਈ, ਚਿੰਤਾ ਵਿੱਚ ਹੋ ਜਾਏ, ਜੋ ਕਿਸ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ, ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲਯਨ ਪੰਲੈ ਪਾਏ। ਮਹੱਲਾ ਤੀਜਾ, ਕਾਲ ਮਾਰ ਮਨਸਾ ਮਨੇ ਸਮਾਣੀ, ਅੰਤਰ ਨਿਰਮਲ ਨਾਉ, ਅੰਦਨ ਜਾਗੈ ਕਦੇ ਨਾ ਸੋਵੈ, ਸਹਿਜੇ ਅੰਮ੍ਰਿਤ ਪਿਆਉ, ਮੀਠਾ ਬੋਲੇ ਅੰਮ੍ਰਿਤ ਬਾਣੀ, ਅੰਦਨ ਹਰ ਗੁਣ ਗਾਓ, ਨਿਜ ਘਰ ਵਾਸਾ ਸਦਾ ਸੋਹ ਦੇ, ਨਾਨਕ ਤਿਨ ਮਿਲਿਆ ਸੁਖ ਪਾਓ ਪੌੜੀ, ਹਰ ਧਨ ਰਤਨ ਜਵੇ ਹਰੀ, ਸੋ ਗੁਰ ਹਰ ਧਨ ਹਰ ਪਾਸੁਖ ਦੇਵਾਇਆ, ਜੇ ਕਿਸੈ ਕਿਹੋ ਦਿਸਿਆ ਵੈ ਤਾਂ ਕੋਈ ਕਿਹੋ ਮੰਗ ਲਏ, ਅੱਗੈ ਕੋਈ ਕਿਹੋ ਅੱਗੇ ਅੱਗੈ ਕੋਈ ਕਿਹੋ ਦੇਵਾਏ, ਇਹੋ ਹਰ ਧਨ ਜ਼ੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ, ਜਿਸ ਨੂੰ ਸਤਿਗੁਰ ਨਾਲ ਹਰ ਸਰਧਾ ਲਾਏ, ਤਿਸਾਰ ਤਨ ਕੀ ਵੱਡ ਹੱਥ ਆਵੈ, ਜਿਸ ਨੂੰ ਕਰਤਾ ਧੁਰ ਲਿਖ ਪਾਇਆ, ਇਸ ਹਰ ਧਨ ਕਾ ਕੋਈ ਸਰੀਕ ਨਾਹੀ, ਕਿਸੈ ਕਾ ਖਤ ਨਾਹੀ, ਕਿਸੈ ਕੈ ਸੀਵ ਬੰਨੈ ਰੋਲ ਨਾਹੀ, ਜੇ ਕੋ ਹਰ ਧਨ ਕੀ ਵਕੀਲੀ ਕਰੇ, ਤਿਸ ਕਾ ਮੋਹ ਹਰ ਚਹੁ ਕੁੰਡਾਂ ਵਿੱਚ ਕਾਲਾ ਕਰਾਇਆ, ਹਰ ਕੇ ਦਿੱਤੇ ਨਾਲ ਕਿਸੈ ਜੋਰ ਵਕੀਲੀ ਨਾ ਚਿੱਲਈ, ਦੇਹੋ ਦੇਹੋ ਨਿਤ ਨਿਤ ਚੜੈ ਸਵਾਇਆ। ਸਲੋਕ ਮਹੱਲਾ ਤੀਜਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿੱਤਰੈ ਲੇਹੋ ਉਬਾਰ, ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣ ਹਾਰ।

ਵਾਹਿਗੁਰੂ ਵਿੱਚ ਹੋ ਜਾਏ। ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ ਪੌੜੀ। ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ ਤੁਰ ਹੁਕਮ, ਤੁਰਹੋ ਹੁਕਮ ਬੁੱਝ ਨੀਸਾਨ। ਪੁੱਤੀ ਪਾਤੀ ਜਾਵਾਈ ਸਕੀ, ਅਗੋ ਪਿਛੋ ਟੋਲ ਡਿੱਠਾ ਲਾਹਿਓਨ ਸਭਨਾ ਕਾ ਅਭਿਮਾਨ। ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ, ਹਰ ਬਖਸ਼ਿਓਸ ਸਭ ਜਹਾਨ। ਜੇ ਸਤਿਗੁਰ ਨੂੰ ਮਿਲੇ, ਜੇ ਸਤਿਗੁਰ ਨੂੰ ਮਿਲ ਮੰਨੇ, ਸੋ ਹਲਤ ਪਲਤ ਸਿੱਜੈ। ਜੇ ਵੇਮੁਖ ਹੋਵੈ ਸੋ ਫਿਰੈ ਭ੍ਰਸ਼ਟ ਥਾਨ। ਜਨ ਨਾਨਕ ਕੈ ਵੱਲ ਹੋਵਾ ਮੇਰਾ ਸੁਆਮੀ, ਹਰ ਸੱਜਣ ਪੁਰਖ ਸੁਜਾਨ। ਪੌਦੀ ਭਿੱਤ ਦੇਖ ਕੈ ਸਭ ਆਏ ਪਏ, ਸਤਿਗੁਰ ਕੀ ਪੈਰੀ ਲਹਿਓਨ ਸਭਨਾ ਕਿਹੋ ਮਨੋ ਗੁਮਾਨ। ਸਲੋਕ ਮਹੱਲਾ ਪਹਿਲਾ। ਕੋਈ ਵਾਹੈ ਕੋ ਲੁਣੈ ਕੋ ਪਾਏ ਖਲਹਾਨ, ਨਾਨਕ ਏਵ ਨਾ ਜਾਪਈ ਕੋਈ ਖਾਏ ਨਿਦਾਨ। ਮਹੱਲਾ ਪਹਿਲਾ। ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ ਪੌੜੀ। ਪਾਰ ਬ੍ਰਹਮ ਦਿਆਲ ਸਾਗਰ ਤਾਰਿਆ, ਗੁਰਪੁਰੈ ਮਿਹਰਵਾਨ। ਭਰਮ ਭਉ ਮਾਰਿਆ ਕਾਮ ਕ੍ਰੋਧ ਬਿਕਰਾਲ, ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ। ਕੰਠ ਉਰ ਧਾਰਿਆ ਨਾਨਕ ਸਾਧੂ ਸੰਗ, ਜਨਮ ਮਰਨ ਸਵਾਰਿਆ। ਸਲੋਕ ਮਹੱਲਾ ਤੀਜਾ। ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਾਨ, ਪੰਚ ਚੋਰਤ ਨਾ ਘਰ ਮੋਹਨ। ਹਉ ਮੈਂ ਅੰਦਰ ਸੰਨ, ਸਾਖਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ। ਜਿਨੀ ਅੰਮ੍ਰਿਤ ਭਰਮ ਲੁਟਾਇਆ, ਬਿਕਸਿਓ ਰਚਹਿਰ ਚੰਨ। ਦੁਸ਼ਟਾ ਸੇਤੀ ਪਿਰਹੜੀ ਜਨ ਸਿਓ ਵਾਦ ਕਰੰਨ। ਨਾਨਕ ਸਾਖਤ ਨਰਕ ਮਹਿ, ਜਮ ਦਰਬ ਜਾਮ ਬਦੇ ਦੁੱਖ ਸਹਨ। ਪਇਆ ਕਿਰਤ ਕਮਾਉ ਦੇ ਜਿਵ ਰਾਖੈ ਤਿਵੈ ਰਹਨ। ਮਹੱਲਾ ਤੀਜਾ। ਜਿਨੀ ਸਤਿਗੁਰ ਸੇਵਿਆ, ਤਾਣ ਨਿਤਾਣੇ ਤਿਸ ਸਾਸ ਗਿਰਾਸ ਸਦਾ ਮਨ ਵਸੈ, ਜਮ ਜੋਹੇ ਨਾ ਸਕੈ ਤਿਸ। ਹਿਰਦੈ ਹਰ ਹਰ ਨਾਮ ਰਸ, ਕਬਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ। ਨਾਨਕ ਮਨ ਤਨ ਜਿਸ ਪ੍ਰਭ ਵਸੈ, ਹਉ ਸਤਿਗੁਰਬਾਣੈ ਤਿਸ। ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ, ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ। ਸੋਈ ਵਰਤਿਆ ਜਗਤ ਮਹਿ, ਘਾਟ ਘਾਟ ਮੁਖ ਭਣਿਆ ਬਹੁਤ ਵਡਿਆਈਆ ਸਾਹਿਬ ਹੈ ਨਹੀਂ ਜਾਹੀ ਗਣੀਆਂ। ਸੱਚ ਸਹਿਜ ਅਨੰਦ ਸਤਿਗੁਰੂ ਪਾਸ, ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਸਿਉ ਬਣਿਆ। ਸਲੋਕ ਮਹੱਲਾ ਤੀਜਾ। ਆਪਣਾ ਆਪਣਾ ਪਛਾਣ ਆਈ, ਹਰ ਪ੍ਰਭ ਜਾਤਾ ਦੂਰ। ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹੇ ਹਜੂਰ। ਮਨਮੁਖ ਜਨਮ ਗਵਾਇਆ ਝੂਠੈ ਲਾਲਚ ਕੂਰ, ਨਾਨਕ ਬਖਸ਼ ਮਿਲਾਇਆ ਸੱਚਾ ਸ਼ਬਦ ਹਦੂਰ। ਮਹੱਲਾ ਤੀਜਾ। ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਵਿੰਦ ਅਨਦਿਨ ਨਾਮ ਸਲਾਹਣਾ। ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ। ਜਨ ਨਾਨਕ ਨਾਮ ਸਲਾਹਿਆ, ਬਹੁੜ ਨਾ ਮਨ ਤਨ ਭੰਗ। ਪੌੜੀ ਕੋਈ ਨਿੰਦਕ ਹੋਵੈ ਸਤਿਗੁਰੂ ਕਾ, ਫਿਰ ਸਰਣ ਗੁਰ ਆਵੈ। ਪਿਛਲੇ ਗੁਣੇ ਸਤਿਗੁਰ ਬਖਸ਼ ਲਏ, ਸਤਸੰਗਤ ਨਾਲ ਰਲਾਵੈ। ਜਿਉ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ, ਜਲ ਜਾਏ ਪਵੈ ਵਿੱਚ ਸੁਰਸਰੀ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ, ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ। ਜਿਤ ਮਿਲਿਆ ਤਿਸਨਾ ਭੁੱਖ ਉਤਰੈ, ਹਰ ਸਾਂਤ ਤੜ ਆਵੈ। ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸਾਹ ਕਾ, ਜੇ ਸਤਿਗੁਰ ਨੂੰ ਮੰਨੈ ਸੋ ਸਭਨਾ ਭਾਵੈ। ਸੁਧ ਬਿਲਾਵਲ ਬਾਣੀ ਭਗਤਾ ਕੀ, ਕਬੀਰ ਜੀਓ ਕੀ ਇੱਕ ਓਅੰਕਾਰ। ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਐਸੋ ਇਹੋ ਸੰਸਾਰ ਭਿੱਖ ਨਾ ਰਹਿਣ ਨਾ ਕੋ ਪਈ ਹੈ ਰੇ। ਸੂਦੇ ਸੂਦੇ ਰੇਗ ਚਲੋ ਤੁਮ, ਨਤਰ ਕੁਤਕਾ ਦੇਵਈ ਹੈ ਰੇ। ਰਹਾਉ ਬਾਰੇ ਬੁੱਢੇ ਤਰਨੇ ਭਈਆ, ਸਭੂ ਜਮ ਲੈ ਜਈ ਹੈ ਰੇ। ਮਾਨਸ ਬਪਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਧਨਵੰਤਾ ਅਰ ਨਿਰਧਨ ਮਨਈ, ਤਾਂ ਕੀ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮ ਕਰਮਾ ਰਹਿ, ਐਸੋ ਕਾਲ ਬਡਾਨੀ ਰੇ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹੇ ਨਾ ਜਾਹੇ ਨਾ ਕਬਹੁ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪੁੱਤਰ ਕਲਤਰ ਲਛਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਕਹੋ ਕਹਿਤ ਕਬੀਰ ਸੁਨੋ ਰੇ ਸੰਤੋ, ਮਿਲ ਹੈ ਸਾਰੰਗ ਬਾਣੀ ਰੇ। ਬਿਲਾਵਲ ਵਿਦਿਆ ਨਾ ਪਰਉ ਬਾਦ ਨਹੀਂ ਜਾਨੋ, ਹਰ ਗੁਣ ਕਥਤ ਸੁਨਤ ਬੌਰਾ ਨੋ। ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਨੀ ਮੈਂ ਬੌਰਾ। ਮੈਂ ਬਿਗਰਿਓ ਬਿਗਰੈ ਮਤ ਔਰਾ, ਰਹਾਓ ਆਪਣਾ ਬੌਰਾ ਰਾਮ ਕੀਓ ਬੌਰਾ। ਸਤਿਗੁਰ ਜਾਰ ਗਇਓ ਭ੍ਰਮ ਮੋਰਾ, ਮੈਂ ਬਿਗਰੇ ਆਪਣੀ ਮਤ ਖੋਈ, ਮੇਰੇ ਭਰਮ ਭੁਲਾਓ ਮਤ ਕੋਈ।
ਸੋ ਬਹੁਰਾ ਜੋ ਆਪਣਾ ਪਛਾਣੈ ਆਪ ਪਛਾਣੈ ਤਾਂ ਇਹ ਕਹਿ ਜਾਣੈ ਅਬਹਿ ਨਾ ਮਾਤਾ ਸੋ ਕਬਹਿ ਨਾ ਮਾਤਾ ਕਹਿ ਕਬੀਰ ਰਾਮੈ ਰੰਗ ਰਾਤਾ ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ ਅਜੋ ਬਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋਂ ਭਾਵ ਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠ ਲਾ ਜਨ ਸਰਨ ਤੁਮਾਰੀ ਰਹਾਓ ਬਿਖੈ ਬਿਖੈ ਕੀ ਬਾਸਨਾ ਤਜੀ ਨਹਿ ਜਾਈ ਅਨਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕਿਛ ਕੀਆ ਨਾਨੀਕਾ ਇਹੋ ਜੀਰਾ ਨਿਰਮੋਲ ਕੋ ਕੌਡੀ ਲਗਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ ਬਿਲਾਵਲ ਨੇਤ ਉਠ ਕੋਰੀ ਗਾਗਰਿਆਨੈ ਲੀਪਤ ਜੀਓ ਗਇਓ ਤਾਨਾ ਬਾਨਾ ਕਛੂ ਨਾ ਸੂਝੈ ਹਰ ਹਰ ਰਸ ਲਪਟਿਓ ਹਮਾਰੇ ਕੋਲ ਕਹੁਨੇ ਰਾਮ ਕਹਿਓ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਭਇਓ ਰਹਾਓ ਸੁਨਹੁ ਜਠਾਨੀ ਸੁਨਹੁ ਦਰਾਨੀ ਅਚਰਜ ਏਕ ਭਇਓ ਸਾਧ ਸੂਤ ਇਨ ਮੁੰਡੀਏ ਖੋਏ ਇਹ ਮੁੰਡੀਆ ਕਿਉ ਨਾ ਮਯੋ ਸਰਬ ਸੁਖਾਂ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਦਯੋ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰ ਨਾਖਸ਼ ਨਖ ਬਿਦਰਾਯੋ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਯੋ ਕਹਿਤ ਕਬੀਰ ਸਗਲ ਪਾਪ ਖੰਡਨ ਸੰਤ ਹੈ ਲੈ ਉਧਰਿਓ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ ਤੇਰੋ ਜਨ ਹੋਏ ਸੋਏ ਕਤ ਡੋਲੈ ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਕਉ ਬੋਲ ਸਕੈ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਤ ਬਾਜਾ ਕਹਿ ਕਬੀਰ ਸੰਸਾ ਭਰਮ ਚੂਕੋ ਧਰੂ ਪ੍ਰਹਿਲਾਦ ਨਿਵਾਜਾ ਬਿਲਾਵਲ ਰਾਖ ਲੇਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਿਮਾਨ ਟੇਡ ਪਗਰੀ ਰਹਾਉ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨੇ ਹੈ ਨਿਵਾਜ ਸਾਜ ਹਮ ਕੀਏ ਤਿਸੇ ਬਿਸਾਰੇ ਅਵਰ ਲਗਰੀ ਸੰਦਕ ਤੋਹੇ ਸਾਧ ਨਹੀਂ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਣੀਓ ਮਤ ਘੱਲ ਹੋ ਜਮ ਕੀ ਖਬਰੀ ਬਿਲਾਵਲ ਦਰ ਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਰਹਾਉ ਤੋਮ ਧਨ ਧਨੀ ਉਦਾਰ ਤਿਆਗੀ ਸਰਵਨ ਸੁਨੀਅਤ ਸੁਜਸ ਤੁਮਾਰ ਮੰਗੋ।

ਬਿਲਾਵਲ ਡੰਡਾ ਮੰਦਰਾ ਖਿੰਥਾ ਆਧਾਰੀ ਭ੍ਰਮ ਕੈ ਭਾਏ ਭਵੈ ਭੇਖ ਧਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਭਜ ਬਵਰੇ ਰਹਾਓ ਜੇਹ ਤੂੰ ਜਾਚਹਿ ਸੋ ਤ੍ਰਿ ਭਵਨ ਭੋਗੀ ਕਹਿ ਕਬੀਰ।

ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰੱਖ ਬਾਂਧੇ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠ ਗੁਮਾਨਾ ਕਹਿ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਭੀਤਰੇ ਅਛੈ ਕਮਲ ਅਨੂਪ ਪਰਮ ਜੋਤ ਪੁਰਖੋਤਮ ਜਾ ਕੈ ਰੇਖ ਨ ਰੂਪ ਰੇ ਮਨ ਹਰ ਭਜ ਭ੍ਰਮ ਤਜੋ ਜਗ ਜੀਵਨ ਰਾਮ ਰਹਾਓ ਆਵਤ ਕਸ਼ੂ ਨ ਦੀਸਈ ਨਹਿ ਦੀਸੈ ਜਾਤ ਜਹ ਉਪਜੈ ਬਿਨਸੈ ਤਹੀ ਜੈਸੇ ਪੁਰਵਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰਹੋ ਮਾਨ ਮਾਂਝ ਮੁਰਾਰ ਬਿਲਾਵਲ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਹਾਉ ਕਾਸੀ ਤੇ ਤੁਨ ਉਪਜੈ ਤੁਨ ਕਾਸੀ ਜਾਈ ਕਾਸੀ ਫੂਟੀ ਪੰਡਤਾ ਤੁਨ ਕਹਾਂ ਸਮਾਈ ਤ੍ਰਿਕੁਟੀ ਸੰਧ ਮੈਂ ਪੇਖਿਆ ਘਟ ਹੂ ਘਟ ਜਾਗੀ ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹਿ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕੈ ਹਿਰਦੈ ਬਸੈ ਸੋ ਜਨ ਕਿਉ ਡੋਲੈ ਦੇਵ ਮਾਨੋ ਸਭ ਸੁਖ ਨੋ ਨਿਦਤਾ ਕੈ ਸਹਿਜ ਸਹਿਜ ਜਸ ਬੋਲੈ ਦੇਵ ਰਹਾਉ ਤਬ ਹਿਮਤ ਜੋ ਸਭ ਮੈਂ ਪੇਖੈ ਕੁਟਲ ਗਾਂਠ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੈ ਦੇਵ ਜਹ ਉਹ ਜਾਏ ਤਹੀਂ ਸੁਖ ਪਾਵੈ ਮਾਇਆ ਤਾਸ ਨਾ ਝੋਲੈ ਦੇਵ।

ਸਤਿਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਹ ਕਉ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰਲੀਨਾ ਗਿਆਨ ਅੰਜਨ ਮੋਹ ਕਉ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨਹੀਨਾ ਰਹਾਓ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਓ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ ਤੂੰ ਦਰਦ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਓ ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ਜੈਸਾ ਤੂੰ ਤੈਸਾ ਤੂਹੀ ਕਿਆ ਉਪਮਾ ਦੀਜੈ ਬਿਲਾਵਲ ਜੇ ਕੁਲ ਸਾਧ ਬੈਸਨ ਹੋਏ ਵਰਨ ਅਬਰਨ ਰੰਕ ਨਹੀਂ ਈਸਰ ਬਿਮਲ ਬਾਸ ਜਾਣੀਐ ਜਗ ਸੋਏ ਰਹਾਉ ਬ੍ਰਹਮਣ ਬੈਸ ਸੂਦੇ ਅਰ ਖਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋ ਗਾਓ ਧਨ ਸੋ ਠਾਓ ਧਨ ਪੁਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਪਾਤ ਰਹੇ ਜਲ ਸਮੀਪ ਭਨ ਰਵਿਦਾਸ ਜਨਮੇ ਜਗ ਓਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪੁਰੈਨ ਪਾਤ ਰਹੇ ਜਲ ਸਮੀਪ ਭਨ ਰਵਿਦਾਸ ਜਨਮੇ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨ੍ਰਿਪ ਕੰਨਿਆ ਕੇ ਕਾਰਨ ਇੱਕ ਭਇਆ ਪੇਖ ਧਾਰੀ ਕਾਮਾ ਰਥੀ ਸਵਾਰਥੀ ਵਾਕੀ ਪੈਜ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾਨਾਸੈ ਸਿੰਘ ਸਰਨ ਕਥ ਜਾਈਐ ਜੋ ਜੰਬਕ ਗੁਰਾਸੈ ਰਹਾਓ ਏਕ ਬੂੰਦ ਜਲ ਕਾਰਨੇ

ਹੈ ਕਹੋ ਕਾਹੇ ਚੜਾਵਾਓ। ਮੈਂ ਨਾਹੀ ਕਛ ਹਉ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲੇ ਹੋ ਸਦਨਾ ਜਨ ਤੋਰਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਰਾਗ ਗੋਂਡ ਚੌਪਦੇ ਮਹੱਲਾ ਚੌਥਾ ਘਰ ਪਹਿਲਾ, ਜੇ ਮਨ ਚ ਆਸ ਰੱਖੇ ਹਰਿ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੈ ਸਭ ਕਿਛ ਜੋ ਕਿਛ ਜੀ ਵਰਤੈ, ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਜੋ ਸਭ ਮੈਂ ਸਵਾਮੀ ਰਹਿਆ ਸਮਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰਿਆ ਸਵਰ ਕਾਹੂ ਕੀ ਕੀਜੈ, ਸਾ ਨਿਹਫਲ ਆਸ ਸਭ ਬਿਰਥੀ ਜਾਈ ਰਹਾਉ। ਜੋ ਦੀਸੈ ਮਾਇਆ ਮੋਹ ਕੁਟੰਬ ਸਭ, ਮਤ ਤਿਸ ਕੀ ਆਸ ਲਗ ਜਨਮ ਗਵਾਈ। ਇਨ ਕਹਿ ਕਿਛ ਹੱਥ ਨਹੀਂ ਕਹਾਂ ਕਰਹਿ ਇਹ ਬਪੁੜੇ, ਇਨ ਕਾ ਵਾਹਿਆ ਕਛ ਨਾ ਵਸਾਈ। ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ। ਜੇ ਕਿਸੇ ਆਸ ਅਵਰ ਕਰੇ ਪਰਮਿੱਤਰੀ, ਮਤ ਤੂੰ ਜਾਣੇ ਤੇਰਾ ਕਿਤੇ ਕੰਮ ਆਈ। ਇਹ ਆਸ ਪਰਮਿੱਤਰੀ ਭਾਉ ਦੂਜਾ ਹੈ, ਖਿਨ ਮੈਂ ਝੂਠ ਬਿਨਸ ਸਭ ਜਾਈ। ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਏ ਪਾਈ। ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ, ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ। ਕੇਸ਼ ਕਿਸੀ ਕਹਿ ਹੱਥ ਨਹੀਂ ਮੇਰੇ ਸਵਾਮੀ, ਐਸੀ ਮੇਰੇ ਸਤਿਗੁਰ ਬੂਝ ਬੁਝਾਈ। ਜਨ ਨਾਨਕ ਕੀ ਆਸ ਤੂੰ ਜਾਣੈ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ। ਗੋਂਡ ਮਹੱਲਾ ਚੌਥਾ, ਐਸਾ ਹਰ ਸੇਵੀਐ ਨਿਤ ਧਿਆਈਐ, ਜੋ ਖਿਨ ਮੈਂ ਕਿਲਵਿਕ ਸਭ ਕਰੇ ਬਿਨਾਸਾ। ਜੇ ਹਰ ਤਿਆਗ ਅਵਰ ਕੀ ਆਸ ਕੀਜੈ, ਤਾਂ ਹਰ ਨਿਹਫਲ ਸਭ ਘਾਲ ਗਵਾਸਾ। ਮੇਰੇ ਮਨ ਹਰ ਸੇਵੋ ਸੁਖਦਾਤਾ, ਮੇਰੇ ਮਨ ਹਰ ਸੇਵੋ ਸੁਖਦਾਤਾ ਸਵਾਮੀ, ਜਿਸ ਸੇਵਿਆ ਸਭ ਭੁੱਖ ਲਹਾਸਾ। ਮੇਰੇ ਮਨ ਹਰ ਉਪਰ ਕੀਜੈ ਪਰਵਾਸਾ, ਜਹ ਜਾਈਐ ਤਹਿ ਨਾਲ ਮੇਰਾ ਸਵਾਮੀ। ਹਰਿ ਆਪਣੀ ਪੈਜ ਰੱਖੈ ਜਨ ਦਾਸਾ ਰਹਾਉ। ਜੇ ਆਪਣੀ ਬਿਰਥਾ ਕਹੋ ਅਵਰਾ ਪਹਿ, ਤਾਂ ਅੱਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ। ਆਪਣੀ ਬਿਰਥਾ ਕਹੋ ਹਰੇ ਆਪਣੇ ਸਵਾਮੀ ਪਹਿ, ਜੋ ਤੁਮਰੇ ਦੁੱਖ ਤਤਕਾਲ ਕਟਾਸਾ। ਸੋ ਐਸਾ ਪ੍ਰਭ ਛੋੜੇ ਆਪਣੀ ਬਿਰਥਾ, ਅਵਰਾ ਪਹਿ ਕਹੀ ਐ ਅਵਰਾ ਪਹਿ ਕਹਿ ਮਨ ਲਾਜਮ ਰਾਸਾ। ਜੋ ਸੰਸਾਰ ਕਹਿ ਕੁਟੰਗ ਕੁਟੰਬ ਮਿੱਤਰ ਭਾਈ, ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਇ ਮਿਲਾਸਾ। ਤਿੰਨ ਜਨ ਜਿਤ ਦਿਨ ਉਨਕਾ ਸੁਆਉ ਹੋਏ ਨਾ ਆ ਹੋਏ, ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਢੁਕਾਸਾ। ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ, ਜੋ ਤੁਧ ਉਪਕਰੈ ਦੁੱਖ ਦੁੱਖ ਸੁਖਾਸਾ। ਤਿਸ ਕਾ ਪ੍ਰਭਾਸਾ ਕਿਉਂ ਕੀਜੈ ਮਨ ਮੇਰੇ, ਜੋ ਅੰਤਿ ਅਵਸਰ ਰੱਖਣਾ ਸੁਖਾਸਾ। ਹਰ ਜਪ ਮੰਤ ਗੁਰੂ ਉਪਦੇਸ਼ ਲੈ ਜਪਹੋ, ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ। ਜਨ ਨਾਨਕ ਅਨਦਿਨ ਨਾਮ ਜਪਹੋ ਹਰ ਸੰਤ ਹੋ, ਇਹੋ ਛੂਟਣ ਕਾ ਸਾਚਾ ਪ੍ਰਭਾਸਾ। ਗੋਂਡ ਮਹੱਲਾ ਚੌਥਾ, ਹਰ ਸਿਮਰਤ ਸਦਾ ਹੋਏ ਆਨੰਦ, ਸੁਖ ਅੰਤਰ ਸਾਂਤ ਸੀਤਲ ਮਨੇ ਆਪਣਾ। ਜੈਸੇ ਸਖਤ ਸੂਰ ਬਹੁ ਜਲਤਾ, ਗੁਰ ਸੱਸ ਦੇਖੇ ਲਹਿ ਜਾਏ ਸਭ ਤਪਨਾ। ਮੇਰੇ ਮਨ ਅਨਦਿਨ ਧਿਆਏ ਨਾਮ ਹਰ ਜਪਨਾ, ਜਹਾਂ ਕਹਾਂ ਤੁਝ ਰਾਖੈ ਸਭ ਠਾਈ। ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਓ, ਜਾ ਮੈਂ ਸਭ ਨਿਧਾਨ। ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ, ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ। ਮੇਰੇ ਸਵਾਮੀ ਤਿਨ ਕੇ ਚਰਨ ਮਲਹੋ ਹਰ ਦਸਨਾ, ਸ਼ਬਦ ਪਛਾਣ ਰਾਮ ਰਸ ਪਾਵਹੋ। ਉਹ ਉਤਮ ਸੰਤ ਭਇਓ ਬੜ ਬੜਨਾ, ਤਿਸ ਜਨ ਕੀ ਵਡਿਆਈ ਹਰ ਆਪ ਵਧਾਈ। ਉਹ ਘਟੈ ਨਾ ਕਿਸੈ ਕੀ ਕਢਾਈ ਘਟਾਈ, ਇੱਕ ਤਿਲ ਤਿਲ ਤਿਲ ਨਾ। ਜਿਸ ਤੇ ਸੁਖ ਪਾਵੇ ਮਨ ਮੇਰੇ, ਸੋ ਸਦਾ ਧਿਆਏ ਨਿਤ ਕਰ ਜੁਰਨਾ। ਜਨ ਨਾਨਕ ਕਹੋ ਹਰ ਦਾਨ ਇੱਕ ਦੀਜੈ, ਨਿਤ ਬਸਹਿ ਹਿਰਦੈ ਹਰੀ ਮੋਹਿ ਚਰਨਾ। ਗੋਂਡ ਮਹੱਲਾ ਚੌਥਾ, ਜਿਤਨੇ ਸਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ, ਸਭ ਮਿਥਿਆ ਝੂਠ ਭਾਉ ਦੂਜਾ ਜਾਣ। ਹਰ ਅਬਨਾਸੀ ਸਦਾ ਥਿਰ ਨਿਹਚਲ, ਤਿਸ ਮੇਰੇ ਮਨ ਭਜ ਪਰਵਾਨ। ਮੇਰੇ ਮਨ ਨਾਮ ਹਰੀ ਭੱਜ ਸਦਾ ਦੀਬਾਣ, ਜੋ ਹਰ ਮਹਿਲ ਪਾਵੈ ਗੁਰਬਚਨੀ, ਤਿਸ ਜੇਵੜ ਅਵਰ ਨਾਹੀ ਕਿਸੈ ਦਾ ਤਾਣ। ਰਹਾਓ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦਿਸਹਿ, ਮਨ ਮੇਰੇ ਸਭ ਬਿਨ ਸਜਾਹੇ ਜਿਉ ਰੰਗ ਕੁਸੁੰਬਕ ਚਾਣ। ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ, ਜਿਤ ਹਰ ਦਰਗਹਿ ਪਾਵੇ ਤੂੰ ਮਾਣ। ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ, ਜੋ ਹਰ ਧਿਆਵੈ ਸੋ ਪ੍ਰਵਾਨ।
ਜਿਉਂ ਚੰਦਨ ਨਿਕਟ ਵਸੈ ਹਿਰਡ ਬਪੜਾ ਤਿਉਂ ਸਤਸੰਗਤ ਮਿਲ ਪਤਤ ਪ੍ਰਵਾਨ। ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨ। ਜਨ ਨਾਨਕ ਤਿਨਕੇ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਣ। ਗੋਂਡ ਮਹੱਲਾ ਚੌਥਾ ਹਰਿਅੰਤਰ ਜਾਮੀ ਸਭ ਤੈ ਵਰਤੈ ਜਿਹਾ ਹਰ ਕਿਰਾਏ ਤਿਹਾ ਕੋ ਕਰੀਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧ ਨੂੰ ਸਭ ਦੂਰ ਰੱਖ ਲਈਐ। ਮੇਰੇ ਮਨ ਹਰ ਜਪ ਹਰ ਨਿਤ ਪੜੀਐ ਹਰ ਬਿਨ ਕੋ ਮਾਰ ਜੀਵਾਲ ਨਾ ਸਾਕੈ ਤਾਂ ਮੇਰੇ ਮਨ ਕਾਇਤ ਕੜੀਐ ਰਹਾਉ ਹਰ ਹਰ ਪ੍ਰਪੰਚ ਕੀਆ ਸਭ ਕਰਤੈ ਵਿਚ ਆਪੇ ਆਪਣੀ ਜੋਤ ਧਰੀਐ ਹਰ ਏਕੋ ਬੋਲੈ ਹਰ ਏਕ ਬੁਲਾਵੈ ਗੁਰਪੂਰੈ ਹਰ ਏਕ ਦਿਖਈਐ। ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋ ਮਨ ਕਿਆ ਚੋਰਈਐ ਨੇਹ ਕਪਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ। ਜਿਸ ਦੈ ਵਸ ਸਭ ਕਿਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜਨ ਨਾਨਕ ਸੋ ਹਰ ਨਾਲ ਹੈ ਤੇਰੈ ਹਰ ਸਦਾ ਧਿਆਏ ਤੁਧ ਲਏ ਛੱਡਈਐ। ਜਨ ਨਾਨਕ ਸੋ ਹਰ ਨਾਲ ਹੈ ਤੇਰੈ ਹਰ ਸਦਾ ਧਿਆਏ ਤੂੰ ਤੁਧ ਲਏ ਛੱਡਈਐ। ਗੋਂਡ ਮਹੱਲਾ ਚੌਥਾ ਹਰ ਦਰਸ਼ਨ ਕਹੋ ਮੇਰਾ।

ਰਮਤ ਰਾਮ ਸਭ ਰਹੇ ਉਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਿਲ ਪੂਰਨ ਕਾਮ ਰਹਾਉ ਰਾਮ ਰਾਮ ਧਨ ਸੰਚ ਭੰਡਾਰ ਰਾਮ ਰਾਮ ਰਾਮ ਕਰ ਆਹਾਰ ਰਾਮ ਰਾਮ ਵਿਸਰ ਨਹੀਂ ਜਾਏ ਕਰ ਕਿਰਪਾ ਗੁਰ ਦੀ ਬਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਲਿਵ ਲਾਏ ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਕੇ ਕਿਲ ਬਿਖ ਗਏ ਰਮਤ ਰਾਮ ਜਨਮ ਮਰਨ ਨਿਵਾਰੈ ਉਚਰਤ ਰਾਮ ਪੈ ਪਾਰ ਉਤਾਰੈ ਸਭ ਤੇ ਊਚ ਰਾਮ ਪ੍ਰਗਾਸ ਨਿਸ ਬਾਸਰ ਜਪ ਨਾਨਕ ਦਾਸ ਗੋਂਡ ਮਹੱਲਾ ਪੰਜਵਾ ਉਨ ਕਉ ਖਸਮ ਕੀਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਨੀ ਹਾਰ ਰਹਾਓ ਜਗਤ ਪਾਸ ਤੇ ਲੇ ਤੇ ਦਾਨ ਗੋਬਿੰਦ ਭਗਤ ਕਉ ਕਰੇ ਸਲਾਮ ਊ ਲੂਟ ਲੇਹ ਸਾਖਤ ਪਤ ਖੋਵੇ ਸਾਧ ਜਨਾ ਪਾਗ ਮਲ ਮਲ ਧੋਵੇ ਪੰਚ ਪੂਤ ਜਣੇ ਇਕ ਮਾਏ ਉਤ ਭੁਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੇ ਰਸੇ ਇਨ ਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾਏ ਜਿਨਕੇ ਸੇ ਤਿਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੋਂਡ ਮਹੱਲਾ ਪੰਜਵਾ ਕਲ ਕਲੇਸ਼ ਮਿਟੇ ਹਰ ਨਾਏ ਦੁਖ ਬਿਨ ਸੇ ਸੁਖ ਕੀਨੋ ਠਾਓ ਜਾਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇਕ ਪਾਪ ਹਰੇ ਰਹਾਉ ਗੁਰ ਕੇ ਚਰਨ ਹਿਰਦੈ ਉਰ ਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿਟੀ ਉਪਾਧ ਪ੍ਰਭ ਸਿਉ ਲਾਗੀ ਸਹਿਜ ਸਮਾਧ ਥਾਨ ਥਨੰਤਰ ਏਕੋ ਸੁਆਮੀ ਸਗਲ ਕਾ ਢਾ ਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾ ਕੈ ਅੰਤਰ ਵਸੈ ਪ੍ਰਭ ਆਪ ਤਾਂ ਕੈ ਹਿਰਦੈ ਹੋਏ ਪ੍ਰਗਾਸ ਭਗਤ ਭਾਏ ਹਰ ਕੀਰਤਨ ਕਰੀਐ ਜਾਪ ਪਾਰ ਬ੍ਰਹਮ ਨਾਨਕ ਨਿਸ ਤਰੀਐ ਗੋਂਡ ਮਹੱਲਾ ਪੰਜਵਾ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀ ਹੈ ਸਗਲ ਕੀਰੀਨਾ ਘਟ ਘਟ ਰਮਈਆ ਸਭ ਮੈਂ ਚੀਨਾ ਇਨ ਬਿਦਰਮ ਹੋ ਗੋਪਾਲ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪਹਿਰ ਹਰ ਕੇ ਗੁਣ ਗਾਓ ਜੀ ਪ੍ਰਾਨ ਕੋ ਇਹ ਸੁਆਓ ਤਾਜ ਅਭਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜਿਨ ਤੂੰ ਕੀਆ ਸੋ ਜਨ ਕਹੋ ਜਾਨ ਜਿਨ ਤੂੰ ਕੀਆ ਤਿਸ ਕਹੋ ਜਾਨ ਆਗੈ ਦਰਗਹਿ ਪਾਵੈ ਮਾਨ ਮਨ ਤਨ

ਕਹੇ ਨਾਨਕ ਦੀਨ ਜਾਚੈ ਤੇਰੀ ਸੇਵ ਕਰ ਕਿਰਪਾ ਦੀਜੈ ਗੁਰਦੇਵ। ਗੋਂਡ ਮਹੱਲਾ ਪੰਜਵਾ। ਸੰਤ ਕਾ ਲੀਆ ਧਰਤ ਬਿਦਾਰਾਓ, ਸੰਤ ਕਾ ਨਿੰਦਕ ਆਕਾਸ਼ ਤੇ ਟਾਰਾਓ, ਸੰਤ ਕਉ ਰਾਖਓ ਆਪਣੇ ਜੀ ਨਾਲ, ਸੰਤ ਉਧਾਰੋ ਤਤ ਖਿਣ ਤਾਲ, ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕੈ ਏਕੈ ਕਾਮ ਰਹਾਓ। ਸੰਤ ਕੈ ਉਪਰ ਦੇ ਪ੍ਰਭ ਹਾਥ, ਸੰਤ ਕੈ ਸੰਗ ਬਸੈ ਦਿਨ ਰਾਤ, ਸਾਸ ਸਾਸ ਸੰਤ ਪ੍ਰਿਤ ਪਾਲ, ਸੰਤ ਕਾ ਦੁਖੀ ਰਾਜ ਤੇ ਟਾਲ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦੈ ਤਿਸ ਕਾ ਪਤਨ ਹੋਏ। ਜਿਸ ਕਉ ਰਾਖੈ ਸਿਰਜਣਹਾਰ, ਝਖ ਮਾਰਾਓ ਸਗਲ ਸੰਸਾਰ, ਪ੍ਰਭ ਆਪਣੇ ਕਾ ਭਇਆ ਵਿਸਾਸ, ਜੀਉ ਪਿੰਡ ਸਭ ਤਿਸ ਕੀ ਰਾਸ, ਨਾਨਕ ਕਉ ਉਪਜੀ ਪ੍ਰਤੀਤ, ਮਨ ਮੁਖ ਹਾਰ ਗੁਰਮੁਖ ਸਦ ਜੀਤ। ਗੋਂਡ ਮਹੱਲਾ ਪੰਜਵਾ। ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਿਲਾਇਣ, ਰਹਾਓ ਨਾਰਾਇਣ ਸਭ ਮਾਹਿ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਿਤੇ ਨਰਕ ਨਾ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ, ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ, ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਸੰਦੰਤ ਭਾਨੇ ਡਾਇਣ, ਨਾਰਾਇਣ ਸਦ ਸਦ ਬਖਸਿੰਦ, ਨਾਰਾਇਣ ਕੀਨੇ ਸੁਖ ਆਨੰਦ, ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ, ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ, ਨਾਰਾਇਣ ਗਾਇਣ ਬਸਤ ਅਗੋਚਰ ਗੁਰ ਮਿਲ ਲਹੀ, ਨਾਰਾਇਣ ਓਟ ਨਾਨਕ ਦਾਸ ਗਹੀ। ਗੋਂਡ ਮਹੱਲਾ ਪੰਜਵਾ। ਜਾ ਕਉ ਰਾਖੈ ਰਾਖਣ ਹਾਰ, ਤਿਸ ਕਾ ਅੰਗ ਕਰੇ ਸੰਸਾਰ, ਰਹਾਓ ਮਾਤ ਕਰਬ ਮਹਿ ਅਗਨ ਨਾ ਜੋ ਹੈ, ਕਾਮ ਕ੍ਰੋਧ ਲੋਭ ਮੋਹ ਨਾ ਪੋਹੈ, ਸਾਧ ਸੰਗ ਜਪੀਐ ਨਿਰੰਕਾਰ, ਨਿੰਦਕ ਕੈ ਮੋਹਿ ਲਾਗੈ ਸ਼ਾਰ, ਰਾਮ ਕਵਚ ਦਾਸ ਕਾ ਸੰਨਾਹੋ, ਦੂਤ ਦੁਸ਼ਟ ਤਿਸ ਪੋਹਤ ਨਾਹੇ, ਜੋ ਜੋ ਕਰ ਜੋ ਜੋ ਗਰਬ ਕਰੇ ਸੋ ਜਾਏ, ਗਰੀਬ ਦਾਸ ਪ੍ਰਭ ਕੀ ਸਰਣ ਆਏ, ਜੋ ਜੋ ਸਰਣ ਪਇਆ ਹਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ, ਜੇ ਕੋ ਬਹੁਤ ਕਰੇ ਅਹੰਕਾਰ, ਉਹ ਖਿਨ ਮਹਿ ਰੁਲਤਾ ਖਾਕੂ ਨਾਲ, ਹੈ ਪੀ ਸਾਚਾ ਹੋਵਣਹਾਰ, ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਧਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ। ਗੋਂਡ ਮਹੱਲਾ ਪੰਜਵਾ। ਅਚਰਜ ਕਥਾ ਮਹਾ ਅਨੂਪ, ਪਰਮਾਤਮਾ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਰਹਾਓ ਨਾ ਇਹ ਬੂਢਾ ਨਾ ਇਹ ਬਾਲਾ, ਨਾ ਇਹ ਸਦੂਖ ਨਹੀਂ ਜਮਜਾਲਾ, ਨਾ ਇਹ ਬਿਨਸੈ ਨਾ ਇਹ ਜਾਏ, ਆਦਿ ਜੁਗਾਦੀ ਰਹਿਆ ਸਮਾਏ, ਨਾ ਇਸ ਉਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਣ ਨਾ ਇਸ ਮੀਤ, ਨਾ ਇਸ ਸਵਰਗ ਨਹੀਂ ਇਸ ਸੋਗ, ਨਾ ਇਸ ਸਭ ਕਿਛ ਇਸ ਕਾ ਇਹੋ ਕਰਨੈ ਜੋਗ, ਨਾ ਇਸ ਬਾਪ ਨਹੀਂ ਇਸ ਮਾਇਆ, ਇਹੋ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪ ਨਾ ਲਾਗੈ, ਘਾਟ ਘਾਟ ਅੰਤਰ ਸਦ ਹੀ ਜਾਗੈ, ਤੀਨ ਗੁਣਾ ਇੱਕ ਸਖਤ ਉਪਾਇਆ, ਮਹਾ ਮਾਇਆ ਤਾ ਕੀ ਹੈ ਛਾਇਆ, ਅਛਲ ਅਛੇਦ ਅਭੇਦ ਦਿਆਲ, ਦੀਨ ਦਿਆਲ ਸਦਾ ਕਿਰਪਾਲ, ਤਾ ਕੀ ਗਦਮਿਤ ਕਛੂ ਨਾ ਪਾਏ, ਨਾਨਕ ਤਾ ਕੈ ਬਲ ਬਲ ਜਾਏ। ਗੋਂਡ ਮਹੱਲਾ ਪੰਜਵਾ। ਸੰਤਨ ਕੈ ਬਲਹਾਰੈ ਜਾਓ, ਸੰਤਨ ਕੈ ਸੰਗ ਰਾਮ ਗੁਣ ਗਾਓ, ਸੰਤ ਪ੍ਰਸਾਦ ਗਿਲਵਿਕ ਸਭ ਗਏ, ਸੰਤ ਸਰਣ ਵਡਭਾਗੀ ਪਏ, ਰਾਮ ਜਪਤ ਕਛ ਬਿਘਨ ਨਾ ਵਿਆਪੈ, ਗੁਰਪ੍ਰਸਾਦਿ ਆਪਣਾ ਪ੍ਰਭ ਜਾਪੈ, ਰਹਾਓ ਪਾਰ ਬ੍ਰਹਮ ਜਬ ਹੋਏ ਦਿਆਲ, ਸਾਧੂ ਜਨ ਕੀ ਕਰੈ ਰਵਾਲ, ਕਾਮ ਕ੍ਰੋਧ ਇਸ ਤਨ ਤੇ ਜਾਏ, ਰਾਮ ਰਤਨ ਵਸੈ ਮਨ ਆਏ, ਸਫਲ ਜਨਮ ਤਾਕਾ ਪਰਵਾਨ, ਪਾਰ ਬ੍ਰਹਮ ਨਿਕਟ ਕਰ ਜਾਣ, ਭਾਈ ਭਗਤ ਪ੍ਰਭ ਕੀਰਤਨ ਲਾਗੈ, ਜਨਮ ਜਨਮ ਕਾ ਸੋਇਆ ਜਾਗੈ, ਚਰਨ ਕਮਲ ਜਨ ਕਾ ਆਧਾਰ, ਗੁਣ ਗੋਵਿੰਦ ਰਉ ਸਚ ਵਾਪਾਰ, ਦਾਸ ਜਨਾਂ ਕੀ ਮਨਸਾ ਪੂਰ, ਨਾਨਕ ਸੁਖ ਪਾਵੈ ਜਨ ਧੂਰ, ਰਾਗ ਗੋਂਡ ਅਸ਼ਟਪਦੀਆ। ਮਹੱਲਾ ਪੰਜਵਾ। ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਰ ਨਮਸਕਾਰ, ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ, ਅੰਤਰਜਾਮੀ ਪੁਰਖ ਵਿਧਾਤਾ, ਆਠ ਪਹਿਰ ਨਾਮ ਰੰਗ ਰਾਤਾ, ਗੁਰ ਗੋਬਿੰਦ ਗੁਰੂ ਗੋਪਾਲ, ਆਪਣੇ ਦਾਸ ਕਉ ਰਾਖਨ ਹਾਰ, ਰਹਾਓ ਪਾਤ ਸਾਹ ਸਾਹ ਉਮਰਾਉ ਪਤੀ ਆਏ, ਦੁਸ਼ਟ ਅਹੰਕਾਰੀ ਮਾਰ ਪਚਾਏ, ਨਿੰਦਕ ਕੈ ਮੁਖ ਕੀਨੋ ਰੋਗ, ਜੈ ਜੈਕਾਰ ਕਰੈ ਸਭ ਲੋਗ, ਸੰਤਨ ਕੈ ਮਨ ਮਹਾ ਆਨੰਦ, ਸੰਤ ਜਪਹਿ ਗੁਰਦੇਵ ਭਗਵੰਤ, ਸੰਤ ਕੇ ਮੁਖ ਉਜਲ ਭਏ, ਸਗਲ ਥਾਨ ਨਿੰਦਕ ਕੇ ਗਏ, ਸਾਸ ਸਾਸ ਜਨ ਸਦਾ ਸਲਾਹੇ, ਪਾਰ ਬ੍ਰਹਮ ਗੁਰਵੇ ਪ੍ਰਵਾਹੇ, ਸਗਲ ਭੈ ਮਿਟੇ ਜਾ ਕੀ ਸਰਨ, ਨਿੰਦਕ ਮਾਰ ਪਏ ਸਭ ਧਰਨ, ਜਨ ਕੀ ਨਿੰਦਾ ਕਰੈ ਨਾ ਕੋਏ, ਜੋ ਕਰੈ ਸੋ ਦੁਖੀਆ ਹੋਏ, ਆਠ ਪਹਿਰ ਜਨ ਏਕ ਧਿਆਏ, ਜਮੁਆ ਤਾ ਕੈ ਨਿਕਟ ਨਾ ਜਾਏ,
ਜਨ ਨਿਰਵੈਰ ਨਿੰਦਕ ਅਹੰਕਾਰੀ, ਜਨ ਭਲ ਮਾਨਹਿ ਨਿੰਦਕ ਵੇਕਾਰੀ, ਗੁਰ ਕਹਿ ਸਿੱਖ ਸਤਿਗੁਰੂ ਧਿਆਇਆ, ਜਨ ਉਭਰੇ ਨਿੰਦਕ ਨਰਕ ਪਾਇਆ, ਸੁਣ ਸਾਜਨ ਮੇਰੇ ਮੀਤ ਪਿਆਰੇ, ਸੱਤ ਬਚਨ ਵਰਤਹਿ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਅਭਿਮਾਨੀ ਕੀ ਜੜ ਸਰ ਪਰ ਜਾਏ, ਨੀ ਧਰਿਆ ਸਤਿਗੁਰ ਧਰ ਤੇਰੀ, ਕਰ ਕਿਰਪਾ ਰੱਖ ਹੋ ਜਨ ਕੇਰੀ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਾ ਕੈ ਸਿਮਰਨ ਪੈਜ ਸਵਾਰੀ, ਰਾਗ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀਐ, ਬਾਬਾ ਬੋਲ ਨਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ ਰਹਾਓ, ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ, ਬੋਲਤ ਬੋਲਤ ਬੜੇ ਬੇਕਾਰਾ, ਬਿਨ ਬੋਲੇ ਕਿਆ ਕਰੇ ਬੀਚਾਰਾ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ, ਗੋਂਡ ਨਰੂ ਮਰੈ ਨਰ ਕਾਮਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣਾ, ਮੈਂ ਕਿਆ ਜਾਣਾ ਬਾਬਾ ਰੇ ਰਹਾਓ, ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂਡ ਮਹਿ ਲਾਗੈ, ਗੋਂਡ ਆਕਾਸ ਗਗਨ ਪਾਤਾਲ ਗਗਨ ਹੈ, ਚਹੁ ਦਿਸ ਗਗਨ ਰਹਾਏ ਲੇ, ਆਨੰਦ ਮੂਲ ਸਦਾ ਪੁਰਖੋਤਮ, ਕਰ ਬਿਨ ਸਹਿ ਗਗਨ ਨਾ ਜਾਏ ਲੇ, ਮੋਹੇ ਬੈਰਾਗ ਭਯੋ ਇਹ ਜੀਉ, ਆਏ ਕਹਾਂ ਗਯੋ ਰਹਾਓ, ਪੰਜ ਤੱਤ ਮਿਲ ਕਾਇਆ ਕੀਨੀ, ਤੱਤ ਕਹਾਂ ਤੇ ਕੀ ਨਰੇ, ਕਰਮ ਬਾਧ ਤੁਮ ਜੀ ਕਹਿਤ ਹਾਂ, ਕਰ ਮਹਿ ਕਿਨ ਜੀਓ ਦੀਨ ਰੇ, ਹਰ ਮਹਿ ਤਨ ਹੈ ਤਨ ਮਹਿ ਹਰ ਹੈ, ਸਰਬ ਨਿਰੰਤਰ ਸੋਏ ਰੇ, ਕਹਿ ਕਬੀਰ ਰਾਮ ਨਾਮ ਨਾ ਛੋਡਾਓ, ਸਹਿਜੇ ਹੋਏ ਸੋ ਹੋਏ ਰੇ, ਰਾਗ ਗੋਂਡ ਬਾਣੀ ਕਬੀਰ ਜੀਓ ਕੀ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਪੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਦ ਮਹਿ ਮਾਰਿਓ, ਮੂੰਡ ਮਹਿ ਮਾਰਿਓ, ਹਸਤ ਭਾ ਕੈ ਜੀ ਸਾ ਮਾਰੈ, ਆ ਮੂਰਤ ਕੈ ਹੋਂ ਬਲਿਹਾਰੈ, ਆਹ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਖਬੋ ਹਸਤੀ ਤੋਰ ਰਹਾਓ, ਰੇ ਮਹਾਵਤ ਤੁਜ ਡਾਰੋ ਕਾਟ, ਇਸੇ ਤੁਰਾਵੋ ਘੱਲ ਹਸਾਟ, ਹਸਤ ਨਾ ਤੋਰੈ ਧਰੈ ਧਿਆਨ, ਵਾਕੈ ਹਿਰਦੈ ਵਸੈ ਭਗਵਾਨ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕਉ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਜੀ ਨਹੀਂ ਕਾਜੀ ਅੰਧਿਹਾਰ ਹੈ, ਤੀਨ ਬਾਰ ਪਤੀਆ ਭਰ ਲੀਨਾ, ਮਨ ਕਠੋਰ ਅਜਹੂ ਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮਹਿ ਜਨਕੀ ਜਿੰਦ, ਗੋਂਡ ਨਾ ਇਹ ਮਾਨਸ ਨਾ ਇਹੋ ਦੇਵ, ਨਾ ਇਹੋ ਜਤੀ ਕਹਾਵੈ ਸੇਵ, ਨਾ ਇਹੋ ਜੋਗੀ ਨਾ ਅਵਧੂਤਾ, ਨਾ ਇਸ ਮਾਏ ਨਾ ਕਾਹੂ ਪੂਤਾ, ਯਾ ਮੰਦਰ ਮੈਂ ਕੌਣ ਬਸਾਈ, ਤਾ ਕਾ ਅੰਤ ਨ ਕੋ ਪਾਈ, ਰਹਾਓ ਨਾ ਇਹੋ ਗ੍ਰਹੀ ਨਾ ਉਦਾਸੀ, ਨਾ ਇਹੋ ਰਾਜ ਨਾ ਭੀਖ ਮਗਾਸੀ, ਨਾ ਇਹੋ ਪਿੰਡ ਨਾ ਰਖਤੂ ਰਾਤੀ, ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ, ਨਾ ਇਹੋ ਤਪਾ ਕਹਾਵੈ ਸੇਖ, ਨਾ ਇਹੋ ਜੀਵੈ ਮਰਤਾ ਦੇਖ, ਇਸ ਮਰਤੇ ਕਹੋ ਜੇ ਕੋ ਰੋਵੈ, ਜੋ ਰੋਵੈ ਸੋਈ ਪਤ ਖੋਵੈ, ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦੋ ਮਿਟਵਾਇਆ, ਕਹਿ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮੰਸ, ਗੋਂਡ ਟੂਟੇ ਤਾਗੇ ਨਿਖੁਟੀ ਪਾਨ, ਦੁਆਰ ਉੱਪਰ ਝਲਕਾਵੈ ਕਾਨ, ਕੁਜ ਵਿਚਾਰੇ ਫੂਲੇ ਫੂਏ ਫਾਲ, ਆ ਮੁੰਡੀਆ ਸਿਰ ਚੜਬੋ ਕਾਲ, ਇਹ ਮੁੰਡੀਆ ਸਗਲੋ ਦਰਬ ਖੋਈ, ਆਵਤ ਜਾਤ ਨਾਕਸਰ ਹੋਈ, ਰਹਾਓ ਤੁਰੀ ਨਾਰ ਕੀ ਛੋਟੀ ਬਾਤਾ, ਰਾਮ ਨਾਮ ਵਾਕਾ ਮਨ ਰਾਤਾ, ਲੜਕੀ ਲੜਕਨ ਖੈਬੋ ਨਾਹੇ, ਮੁੰਡੀਆ ਅਨਦਿਨ ਧਾਪੇ ਜਾਹੇ, ਏਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕਹੋ ਸਾਥਰ ਉਨ ਕਹੋ ਖਾਟ, ਮੂਡ ਪਲੋਸ ਕਰਮ ਬਧ ਪੋਥੀ, ਹਮ ਕਹੋ ਚਾਬਨ ਉਨ ਕਹੋ ਰੋਟੀ, ਮੁੰਡੀਆ ਮੁੰਡੀਆ ਹੂਏ ਏਕ, ਏ ਮੁੰਡੀਆ ਬੁੜਦ ਕੀ ਟੇਕ, ਸੁਨ ਅੰਦਲੀ ਲੋਈ ਬੇਪੀਰ, ਇਨ ਮੁੰਡੀ ਨ ਭਜ ਸਰਨ ਕਬੀਰ, ਗੋਂਡ ਖਸਮ ਮਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੈ ਰਖਵਾਰੇ ਕਾ ਹੋਏ ਬਿਨਾਸ, ਆਗੈ ਨਰਕ ਈਹਾ ਭੋਗ ਬਿਲਾਸ, ਏਕ ਸੁਹਾਗਨ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ, ਰਹਾਓ ਸੁਹਾਗਨ ਗਲ ਸੋਹੈ ਹਾਰ, ਸੰਤ ਕਉ ਬਿਖ ਬਿਖ ਸਹਿ ਸੰਸਾਰ, ਕਰ ਸਿੰਗਾਰ ਬਹਿ ਪਖਿਆਰੀ, ਸੰਤ ਕੀ ਠਿਟਕੀ ਫਿਰੈ ਵਿਚਾਰੀ, ਸੰਤ ਭਾਗ ਹੋ ਪਾਛੈ ਪਰੈ, ਗੁਰਪ੍ਰਸਾਦੀ ਮਾਰੋਹਤ ਡਰੈ, ਸਾਕਤ ਕੀ ਉਹ ਪਿੰਡ ਪਰਾਇਣ, ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ, ਹਮ ਤਿਸ ਕਾ ਬਹੁ ਜਾਣਿਆ ਭੇਓ, ਜਬ ਹੋਏ ਕਿਰਪਾਲ ਮਿਲੇ ਗੁਰਦੇਉ, ਕਹੋ ਕਬੀਰ ਅਬ ਬਾਹਰ ਪਰੀ, ਸੰਸਾਰੈ ਕੈ ਅੰਚਲ ਲਰੀ,
ਗੋਂਡ ਗ੍ਰਹਿ ਸੋਭਾ ਜਾ ਕਰੇ ਨਾਹੇ, ਆਵਤ ਪਹੀਆ ਖੂਦੇ ਜਾਹੇ, ਵਾ ਕਹਿ ਅੰਤਰ ਨਹੀਂ ਸੰਤੋਖ, ਬਿਨ ਸੁਹਾਗਨ ਲਾਗੈ ਦੋਖ, ਤਨ ਸੁਹਾਗਨ ਮਹਾਪਵੀਤ, ਤਪੈ ਤਪੀਸਰ ਡੋਲੈ ਚੀਤ, ਰਹਾਓ ਸੁਹਾਗਨ ਕਿਰਪਨ ਕੀ ਪੂਤੀ, ਸੇਵਕ ਤਜ ਜਗਤ ਸਿਉ ਸੂਤੀ, ਵਾ ਸਾਧੂ ਕੈ ਠਾਡੀ ਦਰਬਾਰ, ਸਰਨ ਤੇਰੀ ਮੋਕੋ ਨਿਸਤਾਰ, ਸੁਹਾਗਨ ਹੈ ਅਤ ਸੁੰਦਰੀ, ਪਾਗ ਨੇਵਰ ਸ਼ਨਕ ਸ਼ਨ ਹਰੀ, ਜੋ ਲਗ ਪ੍ਰਾਣ ਤਉ ਲਗ ਸੰਗੇ, ਨਾਹੇ ਤਾਂ ਚਲੀ ਬੇਗ ਉਠ ਨੰਗੇ, ਸੁਹਾਗਨ ਭਵਨ ਤ੍ਰੈ ਲੀਆ, ਦਾਸ ਅਠ ਪ੍ਰਾਣ ਤੀਰਥ ਰਸ ਕੀਆ, ਬ੍ਰਹਮਾ ਬਿਸਨ ਮਹੇਸ਼ ਮਹੇਸ਼ਰ ਬੇਦੇ, ਵੱਡੇ ਭੂਪਤ ਰਾਜੇ ਹੈ ਸ਼ੇਦੇ, ਸੁਹਾਗਨ ਉਰਵਾਰ ਨਾ ਪਾਰ, ਪਾਂਚ ਨਾਰਦ ਕੈ ਸੰਗ ਵਿਦਵਾਰ, ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਛੂਟੇ, ਗੋਂਡ ਜੈਸੇ ਮੰਦਰ ਮਹਿਬਲ ਹਰਨਾ ਠਾਹਰੈ, ਨਾ ਬਿਨਾ ਕੈਸੇ ਪਾਰ ਉਤਰੈ, ਕੁੰਭ ਬਿਨਾ ਜਲ ਨਾ ਟੀਕਾਵੈ, ਸਾਧੂ ਬਿਨ ਐਸੇ ਅਭਗਤ ਜਾਵੈ, ਜਾਰਾਉ ਤੇ ਸਹਿਜੋ ਰਾਮ ਨਾ ਚੇਤੈ, ਤਨ ਮਨ ਰਮਤ ਰਹੈ ਮਹਿ ਖੇਤੈ, ਰਹਾਓ ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈਐ, ਸੂਤ ਬਿਨਾ ਕੈਸੇ ਮਣੀ ਪਰੋਈਐ, ਘੁੰਡੀ ਬਿਨ ਕਿਆ ਗੰਠ ਚੜਾਈਐ, ਸਾਧੂ ਬਿਨ ਤੈਸੇ ਅਭਗਤ ਜਾਈਐ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕਪੜੇ ਧੋਈ, ਘੋਰ ਬਿਨਾ ਕੈਸੇ ਅਸਵਾਰ, ਸਾਧੂ ਬਿਨ ਨਾਹੀ ਦਰਬਾਰ, ਜੈਸੇ ਬਾਜੇ ਬਿਨਾ ਨਹੀਂ ਲੀਜੈ ਫੇਰੀ, ਖਸਮ ਦੁਹਾਗਨ ਤਜ ਅਹੇਰੀ, ਕਹਿ ਕਬੀਰ ਇਹ ਕਹਿ ਕਰ ਕਰਨਾ, ਗੁਰਮੁਖ ਹੋਏ ਬਹਰ ਨਹੀਂ ਮਰਨਾ, ਗੋਂਡ ਕੂਟਨ ਸੋਏ ਜਮੁਨ ਕਉ ਕੂਟੈ, ਮਨ ਕੂਟੈ ਚੌ ਤਉ ਜਮਤੇ ਛੂਟੈ, ਕੋਟ ਕੋਟ ਮਨ ਕਸਵੱਟੀ ਲਾਵੈ, ਸੋ ਕੂਟਨ ਮੁਕਤ ਬਹੁ ਪਾਵੈ, ਕੂਟਨ ਕਿਸੈ ਕਹੋ ਸੰਸਾਰ, ਸਗਲ ਬੋਲਣ ਕੇ ਮਾਹੀ ਵਿਚਾਰ, ਰਹਾਉ ਨਾਚਨ ਸੋਏ ਜਮਨ ਸਿਉ ਨਾਚੈ, ਝੂਠ ਨਾ ਪਤੀਐ ਪਰਚੈ ਸਾਚੈ, ਇਸ ਮਨ ਆਗੇ ਪੂਰੈ ਤਾਲ, ਇਸ ਨਾਚਨ ਕੇ ਮਨ ਰਖਵਾਲ, ਬਜਾਰੀ ਸੋ ਜੋ ਬਜਾਰੈ ਸੋ ਦਹਿ, ਪਾਂਚ ਪਲੀ ਤਹਿ ਕਉ ਪ੍ਰਬੋਧੈ, ਨੋ ਨਾਇਕ ਕੀ ਭਗਤ ਪਛਾਨੈ, ਸੋ ਬਾਜਾਰੀ ਹਮ ਗੁਰਮਾਨੇ, ਤਸਕਰ ਸੋਏ ਜੇ ਤਾਤ ਨਾ ਕਰੈ, ਇੰਦਰੀ ਕੈ ਜਤਨ ਨਾਮ ਉਚਰੈ, ਕਹੋ ਕਬੀਰ ਹਮ ਐਸੇ ਲਖਨ, ਧੰਨ ਗੁਰਦੇਵ ਅਤ ਰੂਪ ਵਿਚਖਨ, ਗੋਂਡ ਧੰਨ ਗੋਪਾਲ ਧੰਨ ਗੁਰਦੇਵ, ਧੰਨ ਅਨਾਦ ਭੁੱਖੇ ਕਵਲ ਟਹਿਕੇਵ, ਧੰਨ ਓਏ ਸੰਤ ਜਿਨੇ ਐਸੀ ਜਾਨੀ, ਤਿਨ ਕਉ ਮਿਲਬੋ ਸਾਰੰਗ ਪਾਣੀ, ਆਦਿ ਪੁਰਖ ਤੇ ਹੋਏ ਅਨਾਦ, ਜਪੀਐ ਨਾਮ ਅੰਨ ਕੈ ਸਾਧ, ਰਹਾਓ ਜਪੀਐ ਨਾਮ ਜਪੀਐ ਅੰਨ, ਅੰਬਹਿ ਕੈ ਸੰਗਨੀ ਕਾਵਨ, ਅੰਨੈ ਬਾਹਰ ਜੋ ਨਰ ਹੋਵਹਿ, ਤੀਨ ਭਵਨ ਮਹਿ ਆਪਣੀ ਖੋਵਹਿ, ਛੋਡਹਿ ਅੰਨ ਕਰਹਿ ਪਾਖੰਡ, ਨਾ ਸੁਹਾਗਨ ਨਾ ਓਹੇ ਰੰਡ, ਜਾਗ ਮਹਿ ਬਖਤੇ ਦੁਧਾ ਧਾਰੀ, ਗੁਪਤੀ ਖਾਵਹਿ ਵਟਕਾ ਸਾਰੀ, ਅੰਨੈ ਬਿਨਾ ਨਾ ਹੋਏ ਸੋ ਕਾਲ, ਤਜਿਐ ਅੰਨ ਨਾ ਮਿਲੈ ਗੋਪਾਲ,

ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਤਉ ਨ ਪੁਜਹੇ ਹਰ ਕੀਰਤਨਾਮਾ ਆਪਣੇ ਰਾਮ ਹੈ ਭਾਜਰੇ ਮਨ ਆਲਸੀਆ ਰਹਾਉ। ਗਯਾ ਪਿੰਡ ਪਰਤਾ ਬਨਾਰਸ ਅਸ ਬਸਤਾ ਮੁਖ ਬੇਦ ਚਤੁਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸਖਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਵ ਸਿੰਧੰ ਗੋਂਡ ਨਾਦ ਭ੍ਰਮੇ ਜੈਸੇ ਮਿਰਗ ਆਏ ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੀ ਰਹੋ ਰਾਮ ਛੋੜ ਚਿਤ ਅਨੰਤ ਨਾ ਫੇਰਾਓ ਰਹਾਓ। ਜਿਉ ਮੀਨਾ ਹੀਰੈ ਪਸੁਆਰਾ ਸੋਨਾ ਗੜਤੇ ਹਿਰੈ ਸੁਨਾਰਾ ਜਿਉ ਬਿਖਾਈ ਹੀਰੈ ਪਰ ਨਾਰੀ ਕੌਡਾ ਡਾਰਤ ਹਿਰੈ ਜੁਆਰੀ ਜਹ ਜਹ ਦੇਖੋ ਤਹ ਤਹ ਰਾਮਾ ਹਰ ਕੇ ਚਰਨ ਨਿਤ ਧਿਆਵੈ ਨਾਮਾ। ਗੂੰਡ ਮੋਕ ਉਤਾਰ ਲੀ ਰਾਮਾ ਤਾਰ ਲੀ ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਬੀਠਲਾ ਬਾਹ ਦੇ ਰਹਾਓ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ ਨਰ ਤੇ ਉਪਜੇ ਸੁਰਗ ਕਉ ਜੀਤਿਓ ਸੋਇ ਅਵਖਦ ਮੈਂ ਪਾਈ ਜਹਾਂ ਜਹਾਂ ਧੂ ਨਾਰਦ ਟੇਕੈ ਨੈਕ ਟਿਕਾਵੋ ਮੋਹੇ ਤੇਰੇ ਨਾਮ ਅਵਿਲੰਬ ਬਹੁਤ ਜਨ ਉਦਰੇ ਨਾਮੇ ਕੀ ਨਿਜ ਮਤ ਏਹ। ਗੋਂਡ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਣੀਆ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਓ। ਜੈਸੇ ਗਾਇਕ ਬਾਸਾ ਛੂਟਲਾ ਥਨ ਚੋਖਤਾ ਮਾਖਨ ਘੂਟਲਾ ਨਾਮ ਦੇਵ ਨਰਾਇਣ ਪਾਇਆ ਗੁਰ ਭੇਟਤ ਅਲਖ ਲਖਾਇਆ ਜੈਸੇ ਬਿਖੈ ਹੇਤ ਪਰ ਨਾਰੀ

ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਓਸ਼ਾਰ ਉਡਾਵੈ, ਹਉ ਤਉ ਏਕ ਰਮਈਆ ਲੈ ਹਉ, ਆਨ ਦੇਵ ਬਦਲਾਵਨ ਦੈ ਹਉ ਰਹਾਉ। ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਰਦ ਚੜੈ ਡਉਰੂ ਡਮਕਾਵੈ, ਮਹਾਮਾਈ ਕੀ ਪੂਜਾ ਕਰੈ, ਨਰ ਸਹਿ ਨਾਰ ਹੋਏ ਅਵਤਰੈ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਗੁਰਮਤ ਰਾਮ ਨਾਮ ਗਹੁ ਮੀਤਾ, ਪ੍ਰਣਵੈ ਨਾਮਾ ਇਉਂ ਕਹਿ ਗੀਤਾ, ਬਿਲਾਵਲ ਗੋਂਡ ਆਜ ਨਾ ਮੈਂ ਬੀਠਲ ਦੇਖਿਆ, ਮੂਰਖ ਕੋ ਸਮਝਾਊ ਰੇ ਰਹਾਉ। ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਖੇਤ ਖਾਤੀ ਥੀ, ਲੇਕਰ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਪਾਂਡੇ ਤੁਮਰਾ ਮਹਾਂਦੇਵ, ਧੌਲੇ ਚਲਦ ਧੌਲੇ ਬਲਦ ਚੜਿਆ, ਦੇਖਿਆ ਥਾ ਮੋਦੀ ਕੇ ਕਰਖਾਨਾ, ਪਾਕਾ ਵਾਕਾ ਲੜਕਾ ਮਾਰਿਆ ਥਾ। ਪਾਂਡੇ ਤੁਮਰਾ ਰਾਮ ਚੰਦ, ਸੋ ਭੀ ਆਵਤ ਦੇਖਿਆ ਥਾ। ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਹਿੰਦੂ ਅੰਨਾ ਤੁਰਕੂ ਕਾਣਾ, ਦੁਹਾ ਤੇ ਗਿਆਨੀ ਸਿਆਣਾ, ਹਿੰਦੂ ਪੂਜੈ ਦੇਹੁਰਾ, ਮੁਸਲਮਾਨ ਮਸੀਤ, ਨਾ ਮੈਂ ਸੋਈ ਸੇਵਿਆ, ਜਹ ਦੇਹੁਰਾ ਨਾ ਮਸੀਤ। ਰਾਗ ਗੋਡ ਬਾਣੀ ਰਵਿਦਾਸ ਜੀਓ ਕੀ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਔਹਾਰ, ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਜੀਵਤ ਮੁਕੰਦੇ ਮਰਤ ਮੁਕੰਦੇ, ਤਾਂ ਕੇ ਸੇਵਕ ਕੋ ਸਦਾ ਆਨੰਦੇ ਰਹਾਓ। ਮੁਕੰਦ ਮੁਕੰਦ ਹਮਾਰੇ ਪ੍ਰਾਨ, ਜਪ ਮੁਕੰਦ ਮਸਤਕ ਨਿਸ਼ਾਨ, ਸੇਵ ਮੁਕੰਦ ਕਰੇ ਬੈਰਾਗੀ, ਸੋਈ ਮੁਕੰਦ ਦੁਰਬਲ ਧਨ ਲਾਦੀ। ਏਕ ਮੁਕੰਦ ਕਰੈ ਉਪਕਾਰ, ਹਮਰਾ ਕਹਾਂ ਕਰੈ ਸੰਸਾਰ, ਮੇਟੀ ਜਾਤ ਹੋਏ ਦਰਬਾਰ, ਤੁਸੀਂ ਮੁਕੰਦ ਜੋਗ ਜੁਗਤਾਰ, ਉਪਜਿਓ ਗਿਆਨ ਹੁਆ ਪ੍ਰਗਾਸ, ਕਰ ਕਿਰਪਾ ਲੀਨੇ ਕੀਟਦਾਸ, ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁੱਕੀ। ਜਾਪ ਮੁਕੰਦ ਸੇਵਾ ਤਾਹੂ ਕੀ ਗੋਂਡ, ਜੇ ਉਹ ਅੜਸੜ ਤੀਰਥ ਨਹਾਵੈ, ਜੇ ਉਹ ਦੁਆਦਾ ਸਿਲਾ ਪੁਜਾਵੈ, ਜੇ ਉਹ ਕੂਪ ਤੜਾ ਦੇਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ, ਸਾਧ ਕਾ ਨਿੰਦਕ ਕੈਸੇ ਤਰੈ, ਸਰਪਰ ਜਨ ਉਹ ਨਰਕ ਹੀ ਪਰੈ ਰਹਾਉ। ਜੇ ਉਹ ਗ੍ਰਹਿਣ ਕਰੈ ਕੁਲ ਖੇਤ, ਅਰਪੈ ਨਾਰ ਸੀਗਾਰ ਸਮੇਤ, ਸਗਲੀ ਸਿਮਰਤ ਸਰਵਣੀ ਸੁਣੈ, ਕਰੈ ਨਿੰਦ ਕਵਨੈ ਨਹੀਂ ਗੁਣੈ, ਜੇ ਉਹ ਅਨਕ ਪ੍ਰਸਾਦ ਕਰਾਵੈ, ਭੂਮ ਦਾਨ ਸੋਭਾ ਮੰਡਪ ਪਾਵੈ, ਆਪਣਾ ਵਿਗਾਰ ਬਿਰਾਨਾ ਸੰਡ ਹੈ, ਕਰੈ ਨਿੰਦ ਬਹੁ ਜੋਨੀ ਹਾਂਡੈ, ਨਿੰਦਾ ਕਹਾ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਾਹਾਰਾ। ਨਿੰਦਕ ਸੋਧ ਸਾਧ ਬੀਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ। ਜੋੜ ਰਾਮ ਕਲੀ ਮਹੱਲਾ ਪਹਿਲਾ, ਕਰ ਪਹਿਲਾ ਚੌਪਦੇ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਕੋਈ ਪੜ੍ਹਦਾ ਸਹਿ ਸਕਿਰਤਾ, ਕੋਈ ਪੜ੍ਹੈ ਪੁਰਾਨਾ, ਕੋਈ ਨਾਮ ਜਪੈ ਜਪ ਮਾਲੀ, ਲਾਗੈ ਤੇ ਸਹਿ ਧਿਆਨਾ, ਅਬ ਹੀ ਕਬ ਹੀ ਕਿਛੂ ਨਾ ਜਾਣਾ, ਤੇਰਾ ਏਕੋ ਨਾਮ ਪਛਾਨਾ। ਨਾ ਜਾਣਾ ਹਰੇ ਮੇਰੀ ਕਵਨ ਗਤੇ, ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ, ਕਰ ਕਿਰਪਾ ਰੱਖੋ ਮੇਰੀ ਲਾਜ ਪਤੇ ਰਹਾਓ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ, ਮਰਨ ਲਿਖਾਏ ਮੰਡਲ ਮਹਿ ਆਏ, ਜੀਵਨ ਸਾਜ ਹਮਾਈ, ਏਕ ਚਲੇ ਹਮ ਦੇਖੈ ਸੁਆਮੀ, ਭਾਹੇ ਬਲੰਤੀ ਆਈ। ਨਾ ਕਿਸੀ ਕਾ ਮੀਤ, ਨਾ ਕਿਸੀ ਕਾ ਭਾਈ, ਨਾ ਕਿਸੈ ਬਾਪ ਨਾ ਮਾਈ, ਪ੍ਰਣਵਤ ਨਾਨਕ ਜੀ ਤੂੰ ਦੇਵਹੇ, ਅੰਤੇ ਹੋਏ ਸਖਾਈ। ਰਾਮ ਕਲੀ ਮਹੱਲਾ ਪਹਿਲਾ, ਸਰਬ ਜੋਤ ਤੇਰੀ ਪਸਰ ਰਹੀ, ਜਹ ਜਹ ਦੇਖਾਂ ਤਹਿ ਨਰ ਹਰੀ, ਜੀਵਨ ਤਲਬ ਨਿਵਾਰ ਸੁਆਮੀ, ਅੰਧ ਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋਂ ਪਾਰ ਸੁਆਮੀ ਰਹਾਉ। ਜਹ ਪੀਤਰ ਕਟ ਪੀਤਰ ਬਸਿਆ, ਬਾਹਰ ਕਾਹੇ ਨਾਹੀ, ਤਿਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨ ਮਾਹੀ, ਆਪੇ ਨੇੜਾ ਆਪੇ ਦੂਰ, ਆਪੇ ਸਰਬ ਰਹਿਆ ਭਾਰ ਭੂਰ, ਸਤਿਗੁਰ ਮਿਲੇ ਅੰਧੇਰਾ ਜਾਏ, ਜਹ ਦੇਖਾ ਤਹਿ ਰਹਿਆ ਸਮਾਏ। ਅੰਤਰ ਸਹਿਸਾ ਬਾਹਰ ਮਾਇਆ, ਨੈਣੀ ਲਾਗ ਸਬਾਣੀ, ਪ੍ਰਣਤ ਨਾਨਕ ਦਾਸਨ ਦਾਸਾ ਪ੍ਰਤਾਪ ਹੈਗਾ ਪ੍ਰਾਣੀ। ਰਾਮ ਕਲੀ ਮਹੱਲਾ ਪਹਿਲਾ, ਜਿਤ ਦਰ ਵਸੇ ਕਵਨ ਦਰ ਕਹੀਐ, ਦਰਾ ਭੀਤਰ ਦਰ ਕਵਨ ਲਹੈ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੈ, ਕਿਨ ਬਿਦ ਸਾਗਰ ਤਰੀਐ, ਜੀਵਤਿਆਂ ਨਹਿ ਮਰੀਐ ਰਹਾਉ। ਦੁੱਖ ਦਰਵਾਜ਼ਾ ਰੁਰਖ ਵਾਲਾ, ਆਸਾਂ ਦੇ ਸਦੋਏ ਪਟ ਜੜੇ, ਮਾਇਆ ਜਲ ਖਾਈ ਪਾਣੀ ਕਰ ਬਾਂਧਿਆ, ਸਤਕਾ ਆਸਣ ਪਰਖ ਰਹੈ, ਕਿੰਤੇ ਨਾਮਾ ਅੰਤ ਨਾ ਜਾਣਿਆ, ਅੰਤਮ ਸਰ ਨਾਹੀ ਅਵਰ ਹਰੇ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣਾ ਆਪ ਕਰੇ, ਜਬ ਆਸਾ ਅੰਦੇਸਾ ਤਬ ਹੀ, ਕਿਉਂ ਕਰ ਏਕ ਕਹੈ ਆਸਾ ਭੀਤਰ ਰਹਿ ਨਿਰਾਸਾ, ਤਉ ਨਾਨਕ ਏਕ ਮਿਲੈ। ਇਨ ਬਿਦ ਸਾਗਰ ਤਰੀਐ, ਜੀਵਤਿਆਂ ਇਉਂ ਮਰੀਐ ਰਹਾਉ। ਦੂਜਾ ਰਾਮ ਕਲੀ ਮਹੱਲਾ ਪਹਿਲਾ, ਸੁਰਤ ਸ਼ਬਦ ਸਾਖੀ ਮੇਰੀ ਸਿੰਘ

0: ਪਤ ਝੋਲੀ ਮੰਗਣ ਗਏ ਤਾਈ ਭੀਖਿਆ ਨਾ ਪੜੇ। ਬਾਬਾ ਗੋਰਖ ਜਾਗੈ ਗੋਰਖ ਸੋਜਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਓ ਪਾਣੀ ਪ੍ਰਾਣ ਪਵਨ ਬੰਧ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧ ਗਿਆਰ ਜੋਗੀ ਜੰਗਮ ਪੀਰ ਪੁਰਸ਼ ਬਹੁ ਤੇਰੇ ਜੇ ਤਿਨ ਮਿਲਾਂ ਤਾਂ ਕੀਰਤ ਆਖ ਤਾਂ ਮਨ ਸੇਵ ਕਰੇ ਕਾਗਦ ਲੂਣ ਰਹੈ ਕ੍ਰਿਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਨ ਨਾਨਕ ਤਿਨ ਕਉ ਤਿੰਨ ਜਮ ਕਿਆ ਕਰੈ ਰਾਮਕਲੀ ਮਹੱਲਾ ਪਹਿਲਾ ਸੁਣ ਮਛਿੰਦਰਾ ਨਾਨਕ ਬੋਲੈ ਵਸਕਤ ਪੰਚ ਕਰੈ ਨਹਿ ਡੋਲੈ ਸੀ ਜੁਗਤ ਜੋ ਕਉ ਪਾਲੇ ਆਪ ਤਰੈ ਸਗਲੇ ਕੁਲ ਤਾਰੇ ਸੋ ਅਵਧੂਤ ਐਸੀ ਮਤ ਪਾਵੈ ਅਹਿਨਿਸ ਸੁਨ ਸਮਾਧ ਸਮਾਵੈ ਰਹਾਓ ਭਿਖਿਆ ਭਾਏ ਭਗਤ ਪੈ ਚੱਲੈ ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲੈ ਧਿਆਨ ਹੋ ਧਿਆਨ ਰੂਪ ਹੋਏ ਆਸਣ ਪਾਵੈ ਸੱਚ ਨਾਮ ਤਾੜੀ ਚਿਤ ਲਾਵੈ ਨਾਨਕ ਬੋਲੈ ਅੰਮ੍ਰਿਤ ਬਾਣੀ ਸੁਣ ਮਛਿੰਦਰਾ ਅਵਧੂ ਨਿਸਾਣੀ ਆਸਾ ਮਾਹੇ ਨਿਰਾਸ ਬੁਲਾਏ ਨਿਹਚੋ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਦ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਸ਼ੇ ਦਰਸ਼ਨ ਕੀ ਸੋਝੀ ਪਾਏ ਰਾਮਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੈ ਮਤ ਜਾਈ ਸਨਮੁਖ ਸਿੱਧ ਭੇਟਣ ਕਉ ਆਏ ਦੇ ਨਿਹਚੋ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵਿਨਾਸੀ ਹਉ ਤੁਜ ਕਉ ਬਲਿਹਾਰਿਆ ਰਹਾਓ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸੁਜਿਤ ਤੇ ਸੁਆਮੀ ਅੱਖਰ ਜਿਨ ਕਉ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚਾ ਸ਼ਬਦ ਨਿਬੇਰਾ ਰਾਮ ਕਲੀ ਮਹੱਲਾ ਪਹਿਲਾ ਸੁਰਤੇ ਸੁਰਤਰ ਲਾਈਐ ਏਤ ਤਨ ਕਰ ਤੁਲਹਾ ਲੰਘੇ ਜੇਤ ਅੰਤਰ ਭਾਹਿਤ ਸਹਿ ਤੂੰ ਰੱਖ ਅਹਿਨਸ ਦੀਵਾ ਬਲੈ ਅਥਕ ਐਸਾ ਦੀਵਾ ਨੀਰ ਤਰਾਏ ਜਿਤ ਤੀਵੈ ਸਭ ਸੋਜੀ ਪਾਏ ਰਹਾਓ ਅੱਛੀ ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਨ ਹੈ ਸੋਏ ਕਰਨੀ ਤੇ ਕਰ ਚੱਕ ਹੋਟਾਲ ਐਥੈ ਉਥੈ ਨਿਭੀ ਨਾਲ ਆਪੇ ਨਦਰ ਕਰੇ ਜਾ ਸੋਏ ਗੁਰਮੁਖ ਵਿਰਲਾ ਬੁਝੈ ਕੋਏ ਤਿਤ ਘਟ ਦੀਵਾ ਨਿਹਚਲ ਹੋਏ ਪਾਣੀ ਮਰੈ ਨਾ ਬੁਝਾਇਆ ਜਾਏ ਐਸਾ ਦੀਵਾ ਨੀਰ ਤਰਾਏ ਡੋਲੈ ਵਾਵਨਾ ਵੱਡਾ ਹੋਏ ਜਾਪੈ ਜੋ ਸਿੰਘਾਸਣ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨਾ ਪਾਈਆ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਰਾਮਕਲੀ ਮਹੱਲਾ ਪਹਿਲਾ ਤੁਧ ਨੂੰ ਨਿਵਣ ਮੰਨਣ ਤੇਰਾ ਨਾਓ ਸਾਚ ਭੇਟ ਬੈਸਣ ਕਉ ਥਾਓ ਸਤ ਸੰਤੋਖ ਹੋਵੈ ਅਰਦਾਸ ਤਾ ਸੁਣ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਐਸੀ ਦਰਗਹਿ ਸਾਚਾ ਸੋਏ ਰਹਾਓ ਪ੍ਰਾਪਤ ਪੋਤਾ ਕਰਮ ਪਸਾਓ ਤੂੰ ਦੇਵੇ ਮੰਗਤ ਜਨ ਚਾਓ ਭਾਂਡੈ ਭਾਉ ਪਵੈ ਤੇ ਆਏ ਤੁਰਤਾ ਛੋਡੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰ ਰਾਏ ਨਾ ਕੋ ਆਵੈ ਨਾ ਕੋ ਜਾਏ ਲੋਕ ਤਿਘਾਰ ਕਹਿ ਮੰਗਤ ਜਾਨ ਮੰਗਤ ਮਾਨ ਨਾ ਪਾਇਆ ਸਹਿਕੀਆਂ ਗੱਲਾਂ ਦਰਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ ਰਾਮਖਲੀ ਮਹੱਲਾ ਪਹਿਲਾ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਵਣ ਬੁੱਝੈ ਬਿਦ ਜਾਣੈ ਓਤ ਭੁਜ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰੇ ਕੋਈ ਤਿਸਤੇ ਮੁਕਤ ਪਰਮਗਤ ਹੋਈ ਰਹਾ ਦਿਨ ਮਹਿ ਰੈਣ ਰੈਣ ਮਹਿ ਦਿਨੀਅਰ ਉਸਨ ਸੀਤ ਬਿਦ ਹੋਈ ਤਾਂ ਕਿ ਗਦਮਿਤ ਅਵਰ ਨਾ ਜਾਣੈ ਗੁਰ ਬਿਨ ਸਮਝ ਨਾ ਹੋਈ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕਹਿ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵ ਲਾਈ
1: ਰਾਮਕਲੀ ਮਹੱਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਧਾਰੀ ਤਾਂ ਹੋਮੇ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸਾਹਿਬ ਦੇ ਬੀਚਾਰੀ ਸੋ ਹਰ ਜਨ ਹਰ ਪ੍ਰਭ ਭਾਵੈ ਐਨਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੈ ਰਹਾਓ ਤੁਨ ਵਾਜੇ ਅਨਹਦ ਘੋਰਾ ਮਨ ਮਾਨਿਆ ਹਰ ਸਮੂਰਾ ਗੁਰਪੂਰੇ ਸੱਚ ਸਮਾਇਆ ਗੁਰ ਆਦਿ ਪੁਰਖ ਹਰ ਪਾਇਆ ਸਭ ਨਾਦ ਵੇਦ ਗੁਰਬਾਣੀ ਮਹਾਰਾਤਾ ਸਾਰਗ ਪਾਣੀ ਤੈ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜੈ ਆਪ ਗਏ ਆਪੋ ਭਾਗਾ ਗੁਰਚਰਣੀ ਸੇਵਕ ਲਾਗਾ ਗੁਰ ਸਤਿਗੁਰ ਭਰਮ ਚੁਕਾਇਆ ਕਹੁ ਨਾਨਕ ਸ਼ਬਦ ਮਿਲਾਇਆ ਰਾਮਕਲੀ ਮਹੱਲਾ ਪਹਿਲਾ ਸ਼ਾਦਨ ਪੂਜਨ ਮਾਗਦ ਭਾਗੈ ਖੁਦਿਆ ਦੁਸ਼ਟ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਭਾਵੇ ਜਨ ਕੋਈ ਜੋਗੀ ਜੋਗਤ ਸਹਿਜ ਕਰ ਵਾਸੈ ਏਕ ਦਿਠ ਏਕੋ ਕਰ ਦੇਖਿਆ ਭੀਖਿਆ ਭਾਏ ਸਬਦ ਤਰਪਤਾਸੈ ਰਹਾਉ ਪੰਚ ਬੈਲ ਗੱਡੀਆ ਦੇ ਧਾਰੀ ਰਾਮਕਲਾ ਨਿਭੈ ਪਤ ਸਾਰੀ ਧਰ ਟੁੱਟੀ ਗਾਡੋ ਸਿਰ ਭਾਰ ਲੱਕਰੀ ਵਿਖਰ ਜਰੀ ਮੰਝ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੋ ਸਮ ਕਰਨਾ ਸੁਖ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਆਸਤਰ ਕੰਧ ਜਪੈ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕੋਦ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਣਾ ਨਾਨਕ ਰਾਮ ਭਗਤ ਜਨ ਤਰਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤ ਯੁਗ ਸੱਚ ਕਹਿ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਯੁਗ ਧਰਮ ਪੈ ਰਹੇ ਚਾਰ ਗੁਰਮੁਖ ਬੂਝੇ ਕੋ ਵੀ ਚਾਰ ਯੁਗ ਚਾਰੇ ਨਾਮ ਵਡੇ

ਜਨ ਦੂਰ ਗੁਰਮੁਖ ਬੂਝੈ ਸੋਈ ਹੋਈ ਅੰਤਰ ਨਾ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਏ ਭਰਮ ਭੁਲਾਨੇ ਜਾਣੈ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦ੍ਰਿੜਾਏ ਕਾਰਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰ ਭੇਟੇ ਨਾਮ ਉਧਾਰ ਸਭ ਯੁਗ ਮੈਂ ਸਾਚਾ ਇੱਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸੱਚ ਕੀਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੇ ਕੋਈ ਸਭ ਯੁਗ ਮੈਂ ਨਾਮ ਉੱਤਮ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਰ ਨਾਮ ਧਿਆਇ ਭਗਤ ਜਨ ਸੋਈ ਨਾਨਕ ਯੁਗ ਯੁਗ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਕਰ ਪੈ ਲਾਈ ਓਂਕਾਰ ਸਤਿਗੁਰ ਪ੍ਰਸਾਦ ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਧਿਆਵੈ ਨਾਮ ਜੋਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰੋ ਸਤ ਪ੍ਰਾਣੀ ਗੁਰਮੁਖ ਭਗਤ ਕਰੋ ਸਤ ਪ੍ਰਾਣੀ ਹਿਰਦੇ ਪ੍ਰਕਾਸ਼ ਹੋਵੇ ਲਿਵ ਲਾਗੈ ਗੁਰਮਤ ਹਰ ਹਰ ਨਾਮ ਸਮਾਣੀ ਰਹਾਉ ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵਡਭਾਗ ਹੋਵੇ ਬੜ ਮਸਤਕ ਤਿੰਨ ਗੁਰ ਮਤ ਕੜ ਕੜ ਲੀਆ ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਟ ਤਲੀ ਦਿਖ ਲਾਇਆ ਭਾਗ ਹੀ ਮਨਮੁਕੁਨੀ ਲੀਆ ਤ੍ਰਿਣ ਉਹਲੇ ਲਕਸ਼ ਪਾਇਆ ਮਸਤ ਭਾਗ ਹੋਵੇ ਧੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੇ ਧੰਨ ਧਨ ਗੁਰ ਮਤ ਹਰ ਪਾਏ ਰਾਮ ਕਲੀ ਮਹੱਲਾ ਚੌਥਾ ਰਾਮ ਜਨਾ ਮਿਲ ਪਿਆ ਆਨੰਦਾ ਹਰ ਨੀਕੀ ਕਥਾ ਸੁਨਾਏ ਦੁਰਮਤ ਮਿਲ ਗਈ ਸਭ ਨਿਕਲ ਸਤਸੰਗਤ ਮਿਲ ਬੁੱਧ ਪਾਏ ਰਾਮ ਜਨ ਗੁਰਮਤ ਰਾਮ ਬੁਲਾਏ ਜੋ ਜੋ ਸੁਣੇ ਕਹੇ ਸੋ ਮੁਕਤਾ ਰਾਮ ਜਪਤ ਸੋਹਾਏ ਰਹਾਓ ਜੇ ਵਡਭਾਗ ਹੋਵੇ ਮੁਖ ਮਸਤਕ ਹਰ ਨਾਮ ਜਨਾ ਭੇਟ ਆਏ ਦਰਸ਼ਨ ਸੰਤ ਦੇਹੋ ਕਰ ਕਿਰਪਾ ਸਭ ਦਾਲ ਦੁੱਖ ਲਹਿ ਜਾਏ ਹਰ ਕੇ ਲੋਕ ਰਾਮ ਜਾਨੀ ਕੇ ਭਾਗਣ ਭਾਗਹੀਣ ਨਾ ਸੁਖਾਏ ਜਿਉਂ ਜੋ ਰਾਮ ਕਹ ਹੈ ਜਨ ਉੱਚੇ ਨਾ ਨਿੰਦਕ ਡਾਂਸ ਲਗਾਏ ਧ੍ਰਿਗ ਧ੍ਰਿਗ ਨਰ ਨਿੰਦਕ ਜੈਨ ਜਨ ਨਹੀਂ ਭਾਏ ਹਰ ਕੇ ਸਕਾ ਸਕਾਏ ਸੇ ਹਰ ਕੇ ਚੋਰ ਬੇਮੁਖ ਮੁਕਾ ਲੈ ਜੈਨ ਗੁਰ ਕੀ ਪੈ ਨਾ ਭਾਏ ਦਇਆ ਦਇਆ ਕਰ ਰਾਖੋ ਹਰ ਜੀਉ ਹਮ ਦੀਨ ਤੇਰੀ ਸਰਣਾਏ ਹਮ ਬਾਲਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਕਾ ਸਾਹ ਜਾਨੀ ਕੇ ਤਿਨੀ ਉੱਪਰ ਹੱਥ ਵਤਾਵੈ ਗੁਰਮੁਖ ਸਾਹ ਸਹੀ ਪ੍ਰਭਾਏ ਕਰ ਕਿਰਪਾ ਮਿਲਾਵੈ ਰਾਮ ਮੁਖ ਹਰ ਜਨ ਮੇਲ ਮਨ ਭਾਵੈ ਆਵੇਂ ਉਵੇਂ ਹਰ ਅਸੈ ਮੀਠਾ ਮਿਲ ਸੰਤ ਜਨਾ ਮੁਖ ਪਾਵੈ ਰਹਾਉ ਹਰ ਕੇ ਲੋਕ ਜਾ ਰਾਮ ਜਾਨੀ ਉੱਤਮ ਮਿਲ ਉੱਤਮ ਪਦਵੀ ਪਾਵੈ ਹਮ ਹੋਤ ਚੇਰੀ ਦਾਸ ਦਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੈ ਸੇਵਕ ਜਨ ਸੇਵੈ ਸੇਵਟ ਭਾਗੀ ਰੇਦ ਮੰਤਨ ਪੀਤ ਲਗਾਵੈ ਬਿਨ ਪੀਤੀ ਪੀਤ ਕਰੇ ਬਹੁ ਪਾਤਾ ਕੂੜ ਬੋਲ ਕੂੜੋ ਫਲ ਪਾਵੈ ਮੁਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਬਗੀਲੇ ਪਾਵੈ ਹੋਂ ਕਾਟੋ ਕਾਟ ਬਾੜ ਸਿਰ ਰੱਖੋ ਜਿਤ ਨਾਨਕ ਸੰਤ ਚੜਿਆ ਵੈ ਰਾਮ ਕਲੀ ਮਹੱਲਾ ਚੌਥਾ ਜੇ ਵਡਭਾਗ ਹੋਵੈ ਵਡ ਮੇਰੇ ਜਨ ਮਿਲਦਿਆਂ ਢਿਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਾਰਨੀ ਕੇ ਵਡਭਾਗੀ ਨਾ ਵਡਭਾਗੀ ਤਿਤ ਨਾ ਵਾਈਐ ਰਾਮ ਮੁਕੋ ਹਰ ਜਨ ਕਾਰੇ ਲਾਈਐ ਹੋ ਪਾਣੀ ਪੱਕਾ ਪੀਸੋ ਸੰਤ ਆਗੈ ਪਗ ਮਾਮਲ ਧੂਰ ਮੁਕਣ ਲਾਈਐ ਰਹਾਉ ਹਰ ਜਨ ਵੱਡੇ ਵੱਡੇ ਵੜ ਉੱਚੈ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਜਿਵੜ ਅਵਰ ਨਾ ਕੋਈ ਮਿਲ ਸਤਿਗੁਰ ਪੁਰਖ ਧਿਆਈਐ ਸਤਿਗੁਰ ਸਰਨ ਪਰੈ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ਇੱਕ ਆਪਣੇ ਸਵਾਏ ਆਏ ਬਹ ਹੈ ਗੁਰੇ ਆਗੈ ਜਿਉਂ ਬਗਲੋ ਸਮਾਧ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਕੁੰ ਕੁਲਾਈਐ ਨਾਨਕ ਮੇਲ ਮੇਲ ਭਵ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪੀਤਮ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ ਲਗੈ ਗੁਰਚਰਣੀ ਜਿਨ ਹਰ ਪਵ ਮਾਰਗ ਪੰਥ

ਮੇਰੇ ਏਖੇ ਨਪਰਾਨਾ ਰਹ ਹੈ ਬਿਨ ਪ੍ਰੀਤਮ ਬਿਨ ਦੇਖੇ ਮਰਹਿ ਮੇਰੀ ਮਾਇਆ। ਧੰਨ ਧੰਨ ਵਡਭਾਗ ਗੁਰ ਸਰਣੀ ਆਏ ਹਰ ਗੁਰਮਿਲ ਦਰਸ਼ਨ ਪਾਇਆ। ਮੈਂ ਅਵਰਨ ਕੋਈ ਸੂਝੈ ਬੂਝੈ ਮਨ ਹਰ ਜਪ ਜਪੂ ਜਪਾਇਆ। ਨਾਮਹੀਣ ਫਿਰ ਐਸੇ ਨਗਟੇ ਤਿਨ ਘਸ ਘਸ ਨੱਕ ਵਢਾਇਆ। ਮੁਕ ਜਗ ਜੀਵ ਜਿਵਾਲ ਲੈ ਸੁਆਮੀ ਰਿਤ ਅੰਤਰ ਨਾਮ ਵਸਾਇਆ। ਨਾਨਕ ਗੁਰ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਧਿਆਇਆ। ਰਾਮ ਕਰੀ ਮਹੱਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲੇ ਹਰ ਉਰ ਧਾਰੇ। ਜੀ ਦਾਨ ਗੁਰ ਪੂਰੇ ਦੀਆ ਹਰ ਅੰਮ੍ਰਿਤ ਨਾਮ ਸੁਮਾਰੇ। ਰਾਮ ਗੁਰ ਹਰ ਹਰ ਨਾਮ ਕੰਠ ਧਾਰੇ ਗੁਰਮੁਖ ਕਥਾ ਸੁਣੀ ਮਨ ਭਾਈ। ਧੰਨ ਧੰਨ ਵਡ ਪੱਗ ਹੁਮਾਰੇ ਰਹਾਉ ਕੋੜ ਕੋੜ ਤੇ ਦਿਸ ਧਿਆਵੈ ਤਾਂ ਕਾਂਤ ਨ ਪਾਵੈ ਪਾਰੇ। ਹਿਰਦੇ ਕਾਮ ਕਾਮ ਨੀ ਮਾਗੈ ਰੇ ਦਮਾਗੈ ਹੱਥ ਪਸਾਰੇ। ਹਰ ਜਸ ਹਰ ਜਪ ਵੱਡਾ ਵਡੇਰਾ ਗੁਰਮੁਖ ਰਖੋਰ ਧਾਰੇ। ਜੇ ਵਡਭਾਗ ਹੋਵੈ ਤਾਂ ਜਪੀਏ ਹਰ ਭਉਜ ਪਰ ਉਤਾਰੇ। ਹਰ ਜਨ ਨਿਟ ਨਿਟ ਹਰ ਜਨ ਹੈ ਹਰ ਆਕੇ ਕੰਠ ਜਨ ਧਾਰੇ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਅੰਬਾਰਕ ਹਰ ਪ੍ਰਤ ਬਾਰੇ। ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ। ਸਤਿਗੁਰ ਪ੍ਰਸਾਦ ਕਿਰਪਾ ਕਰਹੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾਮ ਵਿੱਚ ਆਰਹੁ ਕੋਈ। ਮਾਟੀ ਕਾਕਿਆ ਧੋਪੈ ਸੁਆਮੀ ਮਾਨਸ ਕੀ ਗਤੇ ਹੀ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ। ਜੋ ਇੱਛੇ ਸੋਈ ਫਲ ਪਾਵੋ ਫਿਰ ਦੁੱਖ ਨਾ ਵਿਆਪੈ ਕੋਈ। ਰਹਾਉ ਕਾਚੇ ਭਾਂਡੇ ਸਾਜ ਨਵਾਜੇ ਅੰਤਰ ਜੋ ਸਮਾਈ। ਜੈਸਾ ਲਿਖਤ ਲਿਖਿਆ ਤੁਰ ਕਰਤੈ ਹਮ ਤੈਸੀ ਕਿਰਤ ਕਮਾਈ। ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਪਣ ਜਾਣਾ। ਜਿੰਦੀ ਆ ਸੁਖ ਚਿਤਨਾ ਵੈ ਮੋਹੇ ਅੰਦ ਲਪਟਾਣਾ। ਜਿਨ ਕੀ ਆ ਸੋਈ ਪ੍ਰਭ ਜਾਣੇ ਹਰ ਕਾ ਮਿਲ ਅਪਾਰਾ। ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ। ਰਾਮ ਕਲੀ ਮਹੱਲਾ ਪੰਜੇਵਾ ਪਵਹੋ ਚਰਨਾ ਤਲੇ ਉਪਰ ਆਵਹੋ ਐਸੀ ਸੇਵ ਕਮਾਵਹੋ। ਆਸਤੇ ਉਪਰ ਸਭ ਜਾਣ ਹੋ ਤੋ ਦਰਗ ਹੈ ਸੁਖ ਪਾਵਹੋ। ਸੰਤ ਹੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰ ਦੇ ਪਵਿੱਤਰ ਖਿਨ ਬੋਲੋ ਗੁਰੂ ਬਾਣੀ। ਰਹੋ ਪਰ ਪੰਜ ਚੋੜ ਸਾਹਿਜ ਘਰ ਬੈਸੋ ਝੂਟਾ ਕਹੋ ਨਾ ਕੋਈ। ਸਤਿਗੁਰ ਮਿਲ ਹਾਓ ਨਵੇਂ ਨਿਧ ਪਾਵ ਹੋ ਇਨ ਬਿ ਤਤ ਬਿਲੋਈ। ਭਰਮ ਚੁਕਾਵ ਹੋ ਗੁਰਮੁਖ ਲਿਵ ਲਵ ਹੋ ਆਤਮ ਚਿਨੁ ਭਾਈ। ਨਿਟ ਕਰ ਜਾਣ ਹੋ ਸਦਾ ਪ੍ਰਭ ਹਾਜ਼ਰ ਕਿਸ ਸਿਓ ਕਰਹੋ ਬੂਰਾਈ। ਸਤਿਗੁਰ ਮਿਲੇ ਮਾਰਗ ਮੁਕਤਾ ਸਹਿਜੇ ਮਿਲੇ ਸੁਮਾਮੀ। ਧੰਨ ਧੰਨ ਸੇ ਜਨ ਜਿਨੀ ਕਲ ਮੈਂ ਹਰ ਪਾਇਆ ਜਾਂ ਨਾਨ ਸਤਿਗੁਰਬਾਨੀ। ਰਾਮ ਕਲੀ ਮਹੱਲਾ ਪੰਜੇ ਵਾ ਆਪਤ ਹਰਕ ਨਾ ਜਾਵ ਦੁਕਾ ਨਾ ਵਹਿ ਪੈ ਮਨ ਰੋਗ ਨੇ। ਸਦਾ ਆਨੰਦ ਗੁਰ ਪੂਰਾ ਪਾਇਆ ਤੋ ਉਤਰੀ ਸਗਲ ਵਿਯੋਗ ਨੇ। ਇਹ ਵਿਦ ਹੈ ਮਨ ਯੋਗ ਨੇ ਮੋਹ ਸੋਗ ਰੋਗ ਲੋਕ ਨਾ ਵਿਆਹ ਪੈ ਤੈ ਹਰ ਹਰ ਹਰ ਰਸ ਭੋਗ ਨੇ। ਰਹਾਉ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਿਆਲ ਪਵਿੱਤਰ ਅਲੋਗਨੀ। ਆਗਿਆ ਕਰੀ ਸਦਾ ਸੁਖ ਪਹੁੰਚੈ ਜਤ ਕਦ ਪੇਕੋ ਹਰ ਗੁਣੀ। ਨੈ ਸਿਵ ਸਕਤੀ ਜਲ ਨੀ ਪਵਨਾ ਤੈ ਆਕਾਰ ਨੀ ਮੇਦਨੀ। ਸਤਿਗੁਰ ਜੋ ਕਾ ਤਹ ਨਿਵਾਸਾ ਜੈ ਅਵਗਤ ਨਾਥ ਅਗਮ ਤਨੀ। ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਗਨੀ। ਕਹੋ ਨਾਨਕ ਹਮ ਤੁਮ ਗੁਰ ਕੋਈ ਹੈ ਅੰਬ ਹੈ ਅੰਬ ਮਿਲੋਗਨੀ। ਰਾਮ ਕਲੀ ਮਹੱਲਾ ਪੰਜੇਵਾ ਤ੍ਰੈਗੁਣ ਰਹਿਤ ਰਹੇ ਨਿਰਾਰੀ ਸਾਧਕ ਸਿੱਧ ਨਾ ਜਾਣੇ। ਰਤਨ ਕੋਡੇ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖੈ ਜਾਣੇ। ਅਚਰਜ ਕਿਛ ਕਹਿਣ ਨਾ ਜਾਈ ਬਤ ਗੋਚਰ ਭਾਈ। ਰਹਾਉ ਮੂਲ ਨਾਹੀਂ ਕਛ ਕਰਨੀ ਜੋਗਾ ਕਿਆ ਕੋ ਕਹੇ ਸੁਣਾ ਵੈ। ਕਥਨ ਕਹਿਣ ਕੋ ਸੂਜੀ ਨਾਹੀਂ ਜੋ ਪੇਕੇ ਤਿਸ ਬਣੇ ਆਵੈ। ਸੋਈ ਜਾਣੇ ਕਰਨੀ ਹਰ ਕੀਤਾ ਕਿਆ ਵਿਚਾਰਾ। ਆਪਣੀ ਗਤਮਤ ਆਪੇ ਜਾਣੇ ਹਰ ਆਪੇ ਪੂਰ ਭੰਡਾਰਾ। ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ। ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ। ਰਾਮ ਕਲੀ ਮਹੱਲਾ ਪੰਜੇਵਾ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ। ਜਿਨ ਬੈਰੀ ਹੈ ਇਹੋ ਜਗ ਲੁੱਟਿਆ ਤੇ ਬੈਰੀ ਲੈ ਬਾਧੇ। ਸਤਿਗੁਰ

ਇੱਕ ਨਾਮ ਹੈ ਆਧਾਰਾ, ਪੂਰਨ ਹੋਏ ਮਿਲਿਓ ਸੁਖਦਾਈ, ਉਹਨਾਂ ਕਾਹੀ ਬਤ ਤਤ ਸਾਰ ਪਰਮ ਪਦ ਪਾਇਆ, ਛੋੜ ਨਕਤ ਹੂੰ ਜਾਤਾ।

ਅਗਲੀ ਕਿਸ ਖਬਰ ਨਾ ਪਾਈ ਰੋਵਨ ਹਾਰ ਪਿਊੜ ਸਧਾਈ ਭਰਮ ਮੋਕੇ ਬੰਦੇ ਬੰਦ ਸੁਪਨ ਭਇਆ ਪਖਲਾਏ ਅੰਦ ਇਹੋ ਤੋਂ ਰਚਨ ਰਚਿਆ ਕਰਤਾਰ ਆਵ ਜਾਤ ਹੁਕਮ ਪਾਰ ਨਹਿ ਕੋ ਮੂਆ ਨਾ ਮਰਨੇ ਚੋਗ ਨਹਿ ਬਿਨਸੇ ਅਬਨਾਸੀ ਹੋਗ ਜੋ ਇਹੋ ਜਾਣੋ ਸੋਇਓ ਨਾਹੇ ਜਾਣਨ ਹਾਰੇ ਕੋ ਬਲ ਜਾਓ ਕਹੋ ਨਾਨਕ ਭਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਰਾਮ ਕਲੀ ਮਹੱਲਾ ਪੰਜੇਵਾ ਜਪ ਗੋਬਿੰਦ ਗੋਪਾਲ ਲਾਲ ਰਾਮ ਨਾ ਸਿਮਰ ਤੂੰ ਜੀਵੈ ਫਿਰ ਨਾ ਖਾਈ ਮਹਾਕਾਲ ਰਹਾ ਕੂੜ ਜਨਮ ਭਰਮ ਭਰਮ ਭਰਮ ਆਇਓ ਵਡੈ ਭਾਗ ਸਾਹ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਨ ਹੈ ਖਾਟ ਵੀ ਏਕਾ ਵਾਤ ਵਖਾਨ ਹੈ ਦਸ ਹਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦ ਨ ਲਾਇਆ ਕਿਉਂ ਕਰੀ ਅਨੂਪ ਵਾਜੈ ਜੋਗੀ ਮਤਵਾਰੋ ਜੋਗੀ ਆ ਮਤਵਾਰੋ ਰੇ ਰਹਾਉ ਪ੍ਰਥਮੇ ਵਸਿਆ ਸਦਕਾ ਖੇੜਾ ਤ੍ਰਿਤੀਏ ਮੈਂ ਕਿਸੇ ਭਇਆ ਦੂ ਤੇੜਾ ਦੁਤੀਆ ਅਰਧੂ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ ਏਕੇ ਸੂਤ ਪੁਰੋਏ ਮਣੀਏ ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਬੋਵਿਦ ਭਾਈ ਖਿੰਚਵਾ ਸੂਤ ਤਾਂ ਆਏ ਥਾਏ ਚੋ ਮੈਂ ਏਕੇ ਮਠ ਹੈ ਕੀ ਆ ਤਹਿ ਵਿਕੜੇ ਥਾਨ ਅਨ ਖਿੜਕੀਆ ਕੋਜ ਕੋ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਇਉਂ ਕਿਉਂ ਕਰੀ ਆਨੂਪ ਵਾਜੈ ਸੁਣ ਜੋਗੀ ਕਹਿ ਮਨ ਮਿੱਠੀ ਲਾਗੈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾ ਤਾਗਾ ਕਰਕੇ ਲਾਈ ਥਿਗਲੀ ਲਓ ਨਾੜੀ ਸੂਆ ਹੈ ਅਸਤੀ ਅੰਬੇ ਕਾਕਾ ਡੰਡਾ ਧਰਿਆ ਕਿਆ ਤੂੰ ਜੋਗੀ ਗਰਭ ਹੈ ਭਰਿਆ ਜਪ ਨਾ ਦਿਨ ਰਹਿ ਨਾਈ ਤੇਰੀ ਖਿੰਤਾ ਦੋ ਦਿਹਾਈ ਰਹਾਉ ਗਹਿਰੀ ਬਭੂਤ ਲਾਏ ਬੈਠਾ ਤਾਣੀ ਮੇਰੀ ਤੇਰੀ ਮੁਦਰਾ ਧਾਰੀ ਮੰਗੇ ਟੁਕਾ ਤ੍ਰਿਪਤ ਨ ਪਾਵੈ ਨਾ ਛੋੜ ਜਾ ਚਹਿ ਲਾਜ ਨ ਆਵੈ ਚੱਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਾਜੈ ਨਿਤ ਉਦਾਸੇਰਾ ਗੁਰ ਗੁਰ ਕੀਤੈ ਬੂਜ ਨਾ ਪਾਈ ਬਿਬ ਜੋਗੀ ਆਵੈ ਜਾਈ ਜਿਸਨੂੰ ਹੋਆ ਨਾਥ ਕਿਰਪਾਲ ਰਹਿ ਰਸੋ ਮਾਰੀ ਗੁਰ ਗੋਪਾਲ ਨਾਮੇ ਕਿੰਤਾ ਨਾਮੇ ਬਸਤਰ ਜਾਂ ਨਾਨਕ ਜੋਗੀ ਹੋਇਆ ਅਸਤਰ ਇਉਂ ਜਪਿਆ ਨਾਥ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋਸਾਈ ਰਹਾ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਵਨ ਸੋਈ ਆਨੰਦ ਸਹਿ ਕੋਈ ਠਾਕੁਰ ਮੇਰਾ ਸੁਖੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਮੀਹ ਰਸ ਮੀਠਾ ਗੁਰਮੁਖ ਕਿਨੇ ਵਿਰਲੇ ਡੀਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪਵਿੱਤ ਪੀਵਤ ਅਮਰ ਭੈ ਨਿਹਕਾਮ ਤਨ ਮਨ ਸੀਤਲ ਅਗਨੀ ਵਾਰੀ ਆਨੰਦ ਰੂਪ ਟੇ ਸੰਸਾਰੀ ਕਿਆ ਦੇਵੋ ਜਾ ਸਭ ਕਿਛ ਤੇਰਾ ਸਤਬਲ ਸਤਬਲ ਹਾਰ ਜਾਓ ਲੱਖ ਬੇਰਾ ਤਨ ਮਨ ਜੀਉ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਵਾਜਿਆ ਖੋਲ ਕਿਵਾਰਾ ਮਿਹਰ ਬੁਲਾਇਆ ਜੈਸਾ ਸਤ ਤੈਸਾ ਦਿਖਲਾਇਆ ਕਹੋ ਨਾਨ ਸਭ ਪੜਦਾ ਤੂਟਾ ਹਉ ਤੇਰਾ ਤੂੰ ਮੈਂ ਮਨੁਸ਼ ਬੂਟਾ ਰਾਮ ਕਲੀ ਮਹੱਲਾ ਪੰਜਵਾ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਪਣੀ ਵਾਰੀ ਤਿਸ ਗੁਰ ਕੋ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜਿਆ ਨਾ ਤੂਰੇ ਸਤਿਗੁਰ ਰਹਾਉ ਮਹਿਮਾ ਜਾ ਕੀ ਗੈਰ ਗੰਭੀਰ ਹੋਏ ਨਿਹਾਲ ਦਿਸ ਦੇ ਜਿਸ ਧੀਰ ਜਾ ਕੇ ਬੰਧਨ ਕਾਟੇ ਰਾਏ ਸੋ ਨਰ ਬਹੁ ਨਾ ਜਿਉਣ ਨੀ ਪਾਏ ਜਾ ਕੇ ਅੰਤਰ ਪ੍ਰਗਟਿਓ ਆਪ ਤਾਂ ਕੋ ਨਾਹੀ ਦੁਖ ਸੰਤਾਪ ਲਾੜਤਨ ਤਿਸ ਪਾਲੇ ਪਰਿਆ ਸਲਗੁਟਾਂਬ ਉਹ ਜਨ ਲੈ ਤਰਿਆ ਨਾ ਕਿਛ ਕਰਮ ਨਾ ਦੁਬਦਾ ਦੂਜਾ ਏਕੋ ਇੱਕ ਨਿਰੰਜਨ ਪੂਜਾ ਜਤ ਕਤ ਦੇਖੋ ਆਪ ਦਿਆਲ ਕਹੋ ਨਾਨਕ ਪ੍ਰਭ ਮਿਲੇ ਰਸਾਲ ਰਾਮ ਕਲੀ ਮਹੱਲਾ ਪੰਜਵਾ ਤਨ ਤੇ ਛੁਟਕੀ ਆਪਣੀ ਧਾਨੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋਸ਼ ਕਰੇ ਸੋ ਮਨ ਮੇਰੇ ਮੀਟਾ ਤਾਂ ਇਹੋ ਅਚਰਜ ਨੈਨ ਹੁੰਡੀਟਾ ਆਮ ਮੋਹੇ ਜਾਨੀ ਰੇ ਮੇਰੀ ਗਈ ਬੁਲਾਏ ਬੁਝ ਗਿ ਦ੍ਰਿਸ਼ਨ ਨਿਵਾਰੀ ਮਮਤਾ ਗੁਰ ਪੂਰੇ ਲਿਓ ਸਮਝਾਏ ਰਹਾਉ ਕਰ ਕਿਰਪਾ ਰਾਖਿਓ ਗੁਰ ਸਰਨਾ ਗੁਰ ਪਕੜਾਏ ਹਰ ਕੇ ਚਰਨਾ ਬੀਸ ਬਿਸਵੇ ਜਾ ਮਨ ਟਹਿ ਨਾਨੇ ਗੁਰ ਪਾਵਮ ਏਕੈ ਹੀ ਜਾਨੇ ਜੋ ਜੋ ਕੀਨੋ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ

ਹਰੋ ਰਾਮ ਕਲੀ ਮਹੱਲਾ ਪੰਜੇਵਾ ਮੁਕਤੀ ਪੜਤਾ ਟੀਕਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੁਕ ਦਰੜਾਵੇ ਆਪਣਾ ਕਹਿਆ ਆਪਣਾ ਕੁਮਾਵੇ ਪੰਡਿਤ ਬੇਦ ਵੀ ਚਾਰ

ਲੋਕ ਵਿਚਾਰਾ ਅੰਧ ਕਮਾਏ ਖਟਕਰਮਾ ਹਰ ਆਸਨ ਧੋਤੀ ਭਾਗਟ ਗ੍ਰਹਿ ਮੜੇ ਨਿਤ ਪੜੇ ਨਿਤ ਪੋਥੀ ਮਾਲਾ ਫੇਰੇ ਮੰਗੇ ਵਿਭੂਤ ਇਹ ਬਿਦ ਕੋਈ ਨਾ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕੁਮਾਏ ਤਰੈ ਗੁਣ ਕੀ ਉਤਰੀ ਮਾਏ ਚਤੁਰ ਬੇਦ ਪੂਰਨ ਹਰ ਨਾਏ ਨਾਨ ਤਿਸ ਕੀ ਸਰਣੀ ਪਾਏ ਰਾਮ ਕਲੀ ਮਹੱਲਾ ਪੰਜਵਾ ਕੂਟ ਬਿਘਨ ਨਹੀਂ ਆਵੈ ਹੈ ਨੇਰ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਂ ਕੇ ਪਾਨੀ ਹਾਰ ਜਾਕੋ ਮਾਇਆ ਭਈ ਕਰਤਾਰ ਜਿਸੇ ਸਹਾਈ ਹੋਏ ਭਗਵਾਨ ਅਨਕ ਜਤਨ ਉਆ ਕੈ ਸਰੰਜਾਮ ਰਹਾਉ ਕਰਤਾ ਰਾਖੈ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾਂ ਕੀ ਕੇਤਕ ਵਰਨ ਬਾਬਾ ਜਾਈਏ ਤਾਂ ਕੇ ਚਰਨ ਤਿੰਨੀ ਕੀਆਂ ਜਪ ਤਮ ਧਿਆਨ ਅਨਕ

ਆਸ ਰਾਮ ਕਲੀ ਮਹੱਲਾ ਪੰਜਵਾਂ ਦੂਸ ਨਾ ਦੀਜੇ ਕਾਹੂ ਲੋਗ ਜੋ ਘੁਮਾਵਨ ਸੋਈ ਭੋਗ ਆਪਨ ਕਰਮ ਆਪੇ ਹੀ ਬੰਦ ਆਵਨ ਜਾਵਨ ਮਾਇਆ ਧੰਦ ਐਸੀ ਜਾਨੀ ਸੰਤ ਜਨੀ ਪਾਰਗਾਸ ਪਿਆ ਪੂਰੇ ਗੁਰ ਬਚਨੀ ਰਹਾਉ ਤਨ ਤਨ ਕਲਤ ਮਿਥਿਆ ਵਿਸਤਾਰ ਹੈਵਰ ਗੈਵਰ ਚਾਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾ ਬਿਨਾ ਹੋਈ ਜਾਸੀ ਧੂਰ ਭਰਮ ਭੁਲੈ ਬਾਦ ਅਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਕ ਮੈਂ ਦੇਹ ਬਰਦਾਨੀ ਸਾਗਤ ਇਹ ਵੀ ਕਰਤ ਵਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੇ ਇਹੋ ਨਿਧਾਨਾ ਸਾਧੂ ਪਾਹੇ ਨਾਨਕ ਗੁਰ ਗੋਬਿੰਦ ਜਿਸ ਤੂਟਾ ਘਟ ਕਰ ਮਈਆ ਤਿੰਨ ਹੀ ਡੀਟਾ ਰਾਮ ਕਲੀ ਮਹੱਲਾ ਪੰਜਵਾਂ ਪੰਜ ਸਭ ਤਹਿ ਪੂਰਨਾਦ ਅਨੰਤ ਬਾਜੇ ਅਚਰਜ ਬਿਸਮਾਦ ਕੇਲ ਕਰੇ ਸੰਤ ਹਰ ਲੋਕ ਪਰ ਬ੍ਰਹਮ ਪੂਰਨ ਨਿਰਯੋਗ ਸੁਖ ਸਹਿਜ ਆਨੰਦ ਭਵਨ ਸਾਹ

ਕੋਈ ਹੋ ਮਹਿਲ ਪਾਵੈ ਭਰਮ ਪੈ ਮੂਹ ਨ ਮਾਇਆ ਜਾਲ ਸੁਣ ਸਮਾਗ ਪ੍ਰਭੂ ਕਿਰਪਾਲ ਤਾਂ ਕਾ ਅੰਤ ਨ ਪਾਰਾ ਵਾਰ ਆਪੇ ਗੁਰ ਤਾਪੇ ਪਾਸਾਰ ਜਾ ਕੇ ਅੰਤਰ ਹਰ ਹਰ ਸਵਾਦ ਕਹਿ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਪੇੜ ਸੰਗ ਪਾ ਬ੍ਰਹਮ ਚਿਤ ਆਇਆ ਸੰਗਤ ਕਰ ਸੰਤੋਖ ਮਨ ਪਾਇਆ ਸੰਤ ਹੈ ਚੰਨ ਮਾਤਾ ਮੇਰੋ ਪੋਤ ਅਣਕ ਬਰ ਸੰਤ ਹੈ ਡੰਡੌਤ ਏ ਮਨ ਸੰਤਨ ਕੈ ਬਲਿਹਾਰੀ ਜਾਂ ਕੀ ਓਟ ਕਹੀ ਸੁਖ ਪਾਇਆ ਰਾਖੇ ਕਿਰਪਾ ਧਾਰੀ ਰਹਾਉ ਸੰਤ ਹੈ ਚਰਨ ਧੋਏ ਧੋਏ ਪੀਵਾਂ ਸੰਤ ਹੈ ਤਾਰਸ ਪੇਕ ਪੇਕ ਜੀਵਾਂ ਸੰਤ ਹੈ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮੋਹ ਕਬੂ ਨਾ ਕੱਢਦਾ ਸੰਤ ਹੈ ਸੰਗ ਦੀਆ ਕਿਰਪਾਲ ਸੰਤ ਸਹਾਈ ਭੈ ਕੇ ਦਿਆਲ ਸੁਰਤ ਮਤ ਬੁੱਧ ਪ੍ਰਕਾਸ ਗੈਰ ਗੰਭੀਰ ਅਪਾਰ ਗੁਣ ਧਾਸ ਜੀ ਅਜੰਤ ਸਗਲੇ ਪ੍ਰਤ ਪਾਲ ਨਾਨਕ ਸੰਤ ਹੈ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਬਿਕੇ ਜੰਜਾਲ ਇਸ਼ਟ ਮੀਤ ਜਾਣ ਸਭ ਚਲੈ ਹਰ ਹਰ ਨਾਮ ਸੰਗ ਤੇਰੇ ਚਲੈ ਰਾਮ ਨਾਮ ਗੁਣ ਗਾਇ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹਿ ਰਹਾਉ ਬਿਨ ਹਰ ਸਗਨ ਰਾਤ ਕਾਮ ਸੋਨਾ ਰੂਪਾ ਮਾਟੀ ਦਾਮ ਗੁਰ ਕਾ ਸਭ ਜਾ ਮਨ ਸੁਖਾ ਇਆਂ ਹੂਆ ਤੇ ਰਹੁ ਉਜਲ ਮੁਖਾ ਕਰ ਕਰ ਥੱਕੇ ਵੱਡੇ ਵਡੇਰੇ ਕੇ ਨਹੀਂ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਉ ਜਪੈ ਜਨ ਕੂਏ ਤਾਂ ਕਿ ਆਸਾ ਪੂਰਨ ਹੋਏ ਹਰ ਪਾਤਰ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪ੍ਰਵਾਣ ਨਾਨਕ ਦਾਤਾ ਕੇ ਕੁਰਬਾਨ ਰਾਮ ਕਲੀ ਮਹੱਲਾ ਪੰਜੇਵਾ ਸਿੰਚ ਹੈ ਦਰਬ ਦੇਖ ਦੇਹ ਸਿੰਚ ਹੈ ਦਰਬ ਦੇਹ ਦੁਖ ਲੋਕ ਤੇਰੇ ਕਾਜਨਾ ਵਰਾ ਜੋਗ ਕਰ ਹੰਕਾਰ ਹੋਏ ਵਰਤੇ ਅੰਧ ਜਮਕੀ ਜੇਵੜੀ ਤੂੰ ਆਗੇ ਬੰਧ ਛਾੜ ਬਡਾਣੀ ਤਾਤ ਮੂੜੇ ਇਹਾਂ ਬਸਣਾ ਰਾਤ ਮੂੜੇ ਮਾਇਆ ਕੇ ਮਾਤੇ ਤੈਂ ਉੱਠ ਚੱਲਣਾ ਰਾਜ ਰਹੋ ਤੂੰ ਸੰਗ ਸੁਪਨਾ ਰਹਾ ਬਲ ਵਸਤਾ ਬਾਰਕ ਅੰਧ ਭਰ ਜੁਬਨ ਲਾਗਾ ਦੁਰਗੰਧ ਤ੍ਰਿਤੀ ਵਿਵਸਥਾ ਸਿੰਚੇ ਮਾਏ ਬਿਰਧ ਪਿਆ ਛੋੜ ਚੱਲੇ ਉਹ ਪਛਤਾਏ ਚਿਰੰਕਾਲ ਪਾਈ ਦੁਰਲੱਭ ਦੇਹ ਨਾ ਵਿਹੂਣੀ ਹੋਈ ਖੇਹ ਪਾਸੂ ਪ੍ਰੇਤ ਮੁਗ ਤੇ ਬੂਰੇ ਤਿਸਹਿ ਨਾ ਬੂਝੈ ਜਿਨ ਇਹ ਸਿਰੇ ਸੁਣਕਰ ਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛੁਡਾਏ ਵਹੋ ਛੁਟਕੈ ਬੰਦ ਬਖਸ਼ਮ ਲਾਭੋ ਨਾਨਕ ਜਗ ਅੰਧ ਰਾਮ ਕਲੀ ਮਹੱਲਾ ਪੰਜਵਾ ਕਰ ਸੰਯੋਗ ਬਣਾਈ ਕਾਸ਼ ਤਿਸ ਸੰਗ ਰਹੇ ਅਯਾਨਾ ਰਾਚ ਪ੍ਰਤ ਪਾਰੇ ਨਿਤ ਸਾਰ ਸਮਾਰਾਏ ਅੰਤ ਕੀ ਬਾਰ ਊਟ ਸਿਧਾਰਾਏ ਨਾ ਬਿਨਾ ਸਭ ਝੂਠ ਪੁਰਾਨੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ ਤੀਸਾ ਮਾਇਆ ਮੂਠ ਪੁਰਾਨੀ ਰਹਾ ਤੀਰਥ ਤੀਰਥ ਨਹਾਏ ਨਾ ਉਤਰ ਸਮੈਲ ਕਰਮ ਧਰਮ ਸਭ ਹੋਮੇ ਫੈਲ ਲੋਕ ਪਚਾਰੇ ਗਾਤ ਨਹੀਂ ਹੋਏ ਨਾਮ ਵੀ ਹੁਣ ਚਲ ਸਹਿ ਰੋਏ ਬਿਨ ਹਰ ਨਾਮ ਨਾ ਟੂਟ ਸਪਟਲ ਸੋਧੇ ਸਾਤਰ ਸਿਮਰਤ ਸਗਲ ਸੋ ਨਾਮ ਜਪੇ ਜਿਸ ਆਪ ਚ ਪਾਏ ਸਗਲ ਫਲਾਸੇ ਸੁਖ ਸਮਾਏ ਰੱਖਣ ਹਾਰੇ ਰੱਖ ਹੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵ ਹੈ ਤਿਤ ਲਾਗ ਹੈ ਸੁਮਾਮੇ ਨਾਨਕ ਸਾਹਿਬ ਅੰਤਰ ਜਾਮੇ ਰਾਮ ਕਲੀ ਮਹੱਲਾ ਪੰਜਵਾ ਜੋਸ਼ ਕਰੇ ਸੋਈ ਸੁਖ ਜਾਨਾ ਮਨ ਅਸਮ ਸਾਧ ਸਕ ਪਤੀਆਨਾ ਡੋਲਨ ਤੇ ਚੋਕਾ ਟਹਿਰਾਇਆ ਸਤ ਮਾਹਿਲੇ ਸਤ ਸਮਾਇਆ ਦੁਖ ਗਿਆ ਸਭ ਰੁਕ ਗਿਆ ਪ੍ਰਭ ਕੀ ਆਗਿਆ ਮਨ ਮੈਂ ਮਾਨੀ ਮਹਾਂਪੁਰਖ ਕਾ ਸੰਗ ਭਇਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹਿ ਰਾਕੇ ਸੋਈ ਮੁਕਤਾਨ ਜੋ ਜਪਾਏ ਸੋਈ ਨਾਮ ਅੜਸਰ ਤੀਰਥ ਜੈ ਸਾਧ ਪੱਗ ਧਰਹਿ ਤਹਿ ਬੈਕੁੰਠ ਨਾ ਜਹਿ ਨਾਮ ਉਚਰਹਿ ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ ਆਪੇ ਕਟਕਾ ਰਿਆਂ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਟ ਖੁਲਾਨੇ ਭ੍ਰਮ ਨਾਟੇ ਦੂਰੇ ਨਾਨਕ ਗੁਰ ਭੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾ ਕੋੜ ਜਾਪ ਤਾਪ ਵਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨੇ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਖ ਹਿਰਦੈ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾ ਸੂਰ ਬੀ ਧੀਰਜ ਮਤ ਪੂਰਾ ਸਹਿ ਸਮਾ ਧੁਨ ਗੈਰ ਗੰਭੀਰਾ ਸਦਾ ਮੁਕਤ ਆਕੇ ਪੂਰੇ ਕਾਮ ਸਦਾ ਮੁਕਤ ਤਾਕੇ ਪੂਰੇ ਕਾਮ ਜਾਂ ਕੇ ਹਿਰਦੇ ਵਸੈ ਹਰ ਨਾਮ ਸਗਲ ਸੁਖ ਆਨੰਦ ਅਰੋਗੋ ਸਮਦਾਸ ਵੀ ਪੂਰਨ ਜੋਗੋ ਆਏ ਨਾ ਜਾਏ ਡੋਲੇ ਕਤ ਨਾਹੀ ਜਾ ਕੇ ਨਾਮ ਵਸੈ ਮਨ ਮਾਹੀ
ਦੀਨ ਦਿਆਲ ਗੋਪਾਲ ਗੋਵਿੰਦ ਗੁਰਮੁਖ ਜਪੀਏ ਉਤਰੈ ਚਿੰਦ ਨਾਨਕ ਗੁਰਦੀਆ ਨਾਮ ਸੰਤਨ ਕਿਟਿਆ ਸੰਤ ਕਾ ਕਾਮਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੀ ਨਿਤਾਵੇ ਤਾ ਗੁਰਪੂਰੇ ਕੀ ਚਰਣੀ ਲਾਗ ਜਨੁ ਜਮਨੁ ਕਾ ਸੋਇਆ ਜਾਗ।

ਨ ਹਰ ਨਾਵੈ ਜਾਇ ਨਕਾਈ। ਦਇਆ ਧਾਰੀ ਗੋਬਿੰਦ ਗੋਸਾਈ, ਹਰ ਹਰ ਨਾਨਕ ਟਿਕਾਈ। ਰਾਮ ਕਰੀ ਮਹੱਲਾ ਪੰਜਵਾ, ਸੰਤ ਕੇ ਸੰਗ ਰਾਮ ਰੰਗ ਕੇਲ, ਆਗੇ ਜਮਸ ਹੋਏ ਨਾ ਮੇਲ। ਅਹੂੰ ਬੁੱਧ ਕਾ ਪਿਆ ਵਿਨਾਸ, ਦੁਰ ਮਤ ਹੋਏ ਸਗਲੀ ਨਾਸ।

ਮਨੂਰਤ ਸਾਹਿਬ ਦੁਕਨਾਟਾ ਸੋ ਘਰ ਮੈਂ ਆਇਆ, ਸੰਤ ਪ੍ਰਸਾਦ ਕਮਲ ਬਿਗਸਾਇਆ, ਨਾਮ ਰਤਨ ਜਿਨ ਪਾਇਆ ਦਾਨ, ਤਿਹ ਜਨ ਹੋਏ ਸਗਲ ਨਿਧਾਨ, ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਮੰਗਣ ਕਾਹੇ ਜਾਏ, ਹਰ ਕੀ ਕਥਾ ਸੁਨਤ ਪਵਿੱਤ, ਜਿਹਵਾ ਭਗਤ ਪਾਈ ਗਤ ਮਤ, ਸੋ ਪ੍ਰਵਾਨ ਜਿਸ ਹਿਰਦੈ ਵਸਾਈ, ਨਾਨਕ ਦੇ ਜਨ ਉੱਤਮ ਭਾਈ, ਰਾਮ ਕਲੀ ਮਹੱਲਾ ਪੰਜਵਾ, ਗਾਹੋ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨੀ ਸਾਥ, ਕਹੁ ਨਾਨਕ ਜੋ ਤਿਆਗ ਦਈ, ਤਬ ਉਹ ਚਰਣੀ ਆਏ ਪਈ, ਸੁਣ ਸੰਤ ਹੋ ਨਿਰਮਲ ਵਿਚਾਰ, ਨਾਮ ਨਾਮ ਬਿਨ ਗਤ ਨਹੀਂ ਕਾਈ, ਗੁਰਪੁਰਾ ਭੇਟ ਤੋਂ ਉਧਾਰ ਰਹਾਓ।

ਹੋ ਤਾਉ ਸਦਾ ਆਨੰਦ ਨ ਹੋਵੇ ਸੋਗ, ਕਬੂ ਨ ਵਿਆਪੇ ਹੋਮੇ ਰੋਗ। ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਬਿਸਮਨ ਬਿਸਮ ਭੈ ਬਿਸਮਾਦਾ, ਪਰਮ ਗਤ ਪਾਵੇ ਹਰ ਸਿਮਰ ਪਰਾਨੀ। ਰਹਾਉ ਗਨ ਮਿਨ ਦੇਖੋ ਸਗਲ ਵਿਚਾਰ, ਨਾ ਬਿਨਾ ਕੋ ਸਕੇ ਨਾ ਤਾਰ। ਸਗਲ ਉਪਾਵ ਨ ਚਾਲੇ ਸੰਗ, ਭਵਜ ਤਰੀਏ ਪ੍ਰਾਪ ਕੈ ਰੰਗ। ਦੇਹੀ ਧੋਏ ਨਾ ਉਤਰੇ ਮੈਲ, ਹੋਮੇ ਵਿਆਪੇ ਦੁਬਦਾ ਭੈਲ। ਹਰ ਹਰ ਔਖ ਜੋ ਜਨ ਖਾਏ,

ਮਤ ਬਿਨਸੈ ਰਾਚੇ ਹਰ ਨਾਏ ਚਨਕਮ ਸਿਉ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤ ਭਉ ਪਾਗਾ ਨਿਰਭਉ ਮਨ ਵਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਾ

ਰਤਨ ਜਵੇਹਰ ਨਾਮ ਸਾਸਨ ਤੋਂ ਗਿਆਨ ਸੂਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖੱਜ ਕਾਜ ਤੋੜਨ ਆਵੈ ਅੰਤ ਨਹੀਂ ਹਰ ਪਾਰਾਵਾਰ ਰਹਾਉ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸੁਣ ਸਮਾਤ ਕੁਪਾ ਤੈ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਕਨਾ ਸੋਗਨਾ ਜਨਮ ਨ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾਹ ਸੰਗ ਤਿਨ ਹਰ ਧਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ

ਪੰਜਵਾਂ ਕਿਸਹੁ ਕਾਜ ਨਾ ਕੀਓ ਜਾਨ, ਸੁਰਤ ਮਤ ਨਾਹੀ ਕਿਸ ਗਿਆਨ, ਜਾਵਤਾ ਸੀਲ ਨਹੀਂ ਧਰਮ, ਕਿਸੁ ਨਾ ਜਾਨੂ ਕੈਸਾ ਕਰਮ, ਠਾਕੁਰ ਪ੍ਰੀਤਮ ਪ੍ਰਭ ਮੇਰੇ, ਤੁਝ ਬਿਨ ਦੂਜਾ ਅਵਰ ਨਾ ਕੋਈ, ਭੂਲ ਹੈ ਚੂਕ ਹੈ ਪ੍ਰਭ ਤੇਰੇ ਰਹਾਉ, ਰਿਧ ਨਾ ਬੁੱਧ ਨਾ

ਬੇਅੰਤ ਸਾਹਿਬ ਮੇਰਾ ਮਿਹਰਬਾਨ। ਰਾਮਕਲੀ ਮਹੱਲਾ ਪੰਜਵਾਂ, ਰੱਖਣਹਾਰ ਦਿਆਲ, ਕੂੜ ਭਵ ਖੰਡੇ ਨਿਮਕ ਖਿਆਲ, ਸਗਲ ਹਰਾਦੈ ਜੰਤ, ਮਿਲੀਏ ਪ੍ਰਭ ਗੁਰ ਮਿਲ ਮੰਤ, ਜੀਨ ਕੋ ਦਾਤਾ ਮੇਰਾ ਪ੍ਰਭ, ਪੂਰਨ ਪਰਮੇਸ਼ਵਰ ਸੁਆਮੀ, ਘਟ ਘਟ ਰਾਤਾ ਮੇਰਾ ਪ੍ਰਭ ਰਹਾਉ, ਤਾਂ ਕਿ ਗਹੀ ਮਨ ਊਟ, ਬੰਧਨ ਤੇ ਹੂਈ ਚੋਟ, ਹਿਰਦੇ ਜਪਰ ਮਨੰਦ, ਮਨ ਮਾਹੇ ਭਏ ਆਨੰਦ, ਤਾਰਨ ਤਰਨ ਹਰ ਸਰਨ, ਜੀਵਨ ਰੂਪ ਹਰ ਚਰਨ, ਸੰਤਨ ਕੇ ਪ੍ਰਾਣ ਆਧਾਰ, ਊਚੇ ਤੇ ਊਚੇ ਅਪਾਰ, ਸੋ ਮਤ ਸਾਰ ਜਿਤ ਹਰ ਸਮਰੀ ਜੈ, ਕਰ ਕਿਰਪਾ ਜਿਸ ਆਪੈ ਦੀਜੈ, ਸੁਖ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰ ਮਿਲ ਨਾਉ, ਰਾਮ ਕਲੀ ਮਹੱਲਾ ਪੰਜਵਾ, ਸਗਲ ਸਿਆਣ ਪਛਾੜ, ਕਰ ਸੇਵਾ ਸੇਵਕ ਸਹਿਜ, ਆਪਣਾ ਆਪ ਸਗਲ ਮਿਟਾਏ, ਮਨ ਚਿੰਦੇ ਸਹੀ ਫਲ ਪਾਏ, ਹੋ ਹੋ ਸਾਵਧਾਨ ਆਪਣੇ ਗੁਰ ਸਿਉ, ਆਸਾ ਮਨਸਾ ਪੂਰਨ ਹੋਵੈ, ਪਾਵ ਹੈ ਸਗਲ ਨਿਧਾਨ ਗੁਰ ਸਿਉ ਰਹਾਉ, ਦੂਜਾ ਨਹੀਂ ਜਾਣੇ ਕੂਏ, ਸਤਿਗੁਰ ਨਿਰੰਜਨ ਸੋਏ, ਮਾਨ ਨੂੰ ਕਾਕਾ ਰੂਪ ਨਾ ਜਾਣ, ਮਿਲੀ ਨਿਮਾਨੇ ਮਾਨ, ਗੁਰ ਕੀ ਹਰ ਟੇਕ ਟਿਕਾਏ, ਅਵਰ ਆਸਾ ਸਭ ਲਾਏ, ਹਰ ਕਾ ਨਾਮ ਮਾਗ ਨਿਧਾਨ, ਤਾਂ ਦਰ ਕਹਿ ਪਾਵੇ ਮਾਨ, ਗੁਰ ਕਾ ਬਚਨ ਜਪ ਮੰਤ, ਇਹ ਭਗਤ ਸਰ ਤਤ, ਸਤਿਗੁਰ ਭਏ ਦਿਆਲ, ਨਾਨਕ ਦਾਸ ਨਿਹਾਲ, ਰਾਮ ਕਲੀ ਮਹੱਲਾ ਪੰਜਵਾ, ਹੋਵੈ ਸੋਈ ਭਲ ਮਾਨ, ਆਪ ਨਾ ਤਜ ਅਭਿਮਾਨ, ਦਿਨ ਰਹਿਣ ਸਦਾ ਗੁਣ ਗਾਉ, ਪੂਰਨ ਇਹੀ ਸੁਆਉ, ਆਨੰਦ ਕਰ ਸੰਤ ਹਰ ਜਪ, ਸਗਲ ਛਾੜ ਸਿਆਣ ਪੁੱਛਤੜਾਈ, ਗੁਰ ਕਾ ਜਪ ਮੰਤ ਨਿਰਮਲ ਰਹਾਉ, ਏਕੀ ਕਰ ਆਸ ਭੀਤਰ, ਨਿਰਮਲ ਜਪ ਨਾਮ ਹਰ ਹਰ, ਗੁਰ ਕੇ ਚਰਨ ਨਮਸਕਾਰ, ਭਵਜਲ ਉਤਰਹਿ ਪਾਰ, ਦੇਵਨ ਹਾਰ ਦਾਤਾਰ, ਅੰਤ ਨ ਪਰ ਅਵਾਰ, ਜਾ ਕੇ ਘਰ ਸਰਬ ਨਿਧਾਨ, ਰਾਖਨ ਹਰ ਨਿਧਾਨ, ਨਾਨਕ ਪਾਇਆ ਇਹੋ ਨਿਧਾਨ, ਹਰੇ ਹਰ ਨਿਰਮਲ ਨਾਮ, ਜੋ ਜਪੈ ਤਿਸ ਕੀ ਕਤ ਹੋਏ, ਨਾਨਕ ਕਰਮ ਪ੍ਰਾਪਤ ਹੋਏ, ਰਾਮ ਕਲੀ ਮਹੱਲਾ ਪੰਜਵਾ, ਦੁਲਭ ਦੇਸ ਵਾਰ, ਜਾਹੇ ਨਾ ਦਰ ਕੈ ਹਾਰ, ਹਲਤ ਪਲਤ ਦੁਹੇ ਵਡਿਆਈ, ਅੰਤ ਕੇ ਬੇਲਾ ਲੈ ਛਡਾਈ, ਰਾਮ ਕੇ ਗੁਣ ਗਾਉ, ਹਲਤ ਪਲਤ ਹੋਹੈ ਦੋਵੇ ਸਹੇਲੇ, ਅਚਰਜ ਪੁਰਖ ਧਿਆਉ ਰਹਾਉ, ਊਠ ਬੈਠ ਹਰ ਜਾਪ, ਬਿਨਸੇ ਸਗਲ ਸੰਤਾਪ, ਵੈਰੀ ਸਭ ਹੋਵੈ ਮੀਤ, ਨਿਰਮਲ ਤੇਰਾ ਹੋਵੈ ਚੀਤ, ਸਭ ਤੇ ਉੱਤਮ ਇਹੋ ਕਰਮ, ਸਗਲ ਧਰਮ ਸ੍ਰੇਸ਼ਟ ਧਰਮ, ਹਰ ਕੀਰਤਨ ਤੇਰਾ ਹੋਏ, ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੇ ਭਾਰ, ਪੂਰਨ ਤੇਰੀ ਹੋਵੇ ਆਸ, ਜਮਕੀ ਕਟੀਏ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਨੀਜੈ, ਨਾਮ ਸੁਖ ਸਹਿਜ ਸਮੀਜੈ, ਰਾਮ ਕਲੀ ਮਹੱਲਾ ਪੰਜਵਾ, ਜਿਸ ਕੀ ਤਿਸ ਕੀ ਕਰਮਾਨ, ਆਪਣ ਲਾਹੇ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੂਏ, ਤਿਸੇ ਰਸ ਨਾ ਸੁਖ ਹੋਏ, ਕਾਹੇ ਭਰਮ ਭਰਮੇ ਬੇਗਾਨੇ, ਨਾ ਬਿਨਾਂ ਕਿਛ ਕੰਮ ਨ ਆਵੇ ਮੇਰਾ, ਮੇਰਾ ਕਰ ਬਹੁਤ ਪਛਤਾਨੇ ਰਹਾਉ, ਜੋ ਜੋ ਕਰੇ ਸੋਈ ਮਾਨ ਲੇ ਹੋ, ਬਿਨ ਮਾਨੇ ਰਲ ਹੋਵੇ ਖੇ, ਤਿਸ ਕਾ ਭਾਣਾ ਲਾਗੇ ਮੀਟਾ, ਗੁਰਪ੍ਰਸਾਦ ਵਿਰਲੇ ਮਨ ਬੂਟਾ, ਵੇਪਰ ਵਾਹੋ ਗੁਚਰ ਆਪ, ਆੜ ਪੈਰ ਮੰਤਾ ਕੋ ਜਾਪ, ਜਿਸ ਚੇਤ ਆਏ ਬਿਨ ਸੇ ਦੁੱਖ, ਹਲਤ ਪਲ ਤੇਰਾ ਉਜਲੋ ਮੁਖਾ, ਕੌਣ ਕੌਣ ਉਦਰੇ ਗੁਣ ਗਾਏ, ਗਣਨਾ ਜਾਈ ਕੀਮ ਨ ਪਾਏ, ਬੂਰਤ ਲੋ ਸਾਹ ਸੰਗਤ ਰਹਿ, ਨਾਨਕ ਜਿਸ ਹੈ ਪ੍ਰਾਪਤ ਕਰੇ, ਰਾਮ ਕਲੀ ਮਹੱਲਾ ਪੰਜਵਾ, ਮਨ ਮਾਹੇ ਜਾ ਭਗਵੰਤ, ਗੁਰਪੂਰੈ ਇਹੋ ਦਿਨੋ ਮੰਤ, ਮਿਟੇ ਸਗਲ ਭੈ ਤਰਾਸ, ਪੂਰਨ ਹੋਈ ਆਸ, ਸਗਲ ਸਫਲ ਸੇਵਾ ਗੁਰਦੇਵਾ, ਕੀਮਤ ਕਿਛ ਕਹਿਣ ਨਾ ਜਾਈ, ਸਾਚੇ ਸੱਚ ਅਲੱਕ ਭੇਵਾ ਰਹਾਉ, ਕਰਨ ਕਰਾਵਨੇ ਆਪ, ਤਿਸ ਕੋ ਸਦਾ ਮਨ ਜਾਪ, ਤਿਸ ਕੀ ਸੇਵਾ ਕਰਨ ਨੀਤ, ਸੱਚ ਸਹਿ ਸੁਖ ਪਾਵੈ ਮੀਤ, ਸਾਹਿ ਮੇਰਾ ਅਤ ਭਾਰਾ, ਖਿਨਮੇ ਥਾਪ ਉਥਾਪਨ ਹਾਰਾ, ਤਿਸ ਬਿਨ ਅਵਰ ਨਾ ਕੋਈ, ਤਿਸ ਬਿਨ ਅਵਰ ਨਾ ਕੋਈ, ਜਨ ਕਾ ਰਾਕਾ ਸੋਈ, ਕਰ ਕਿਰਪਾ ਅਰਦਾਸ ਸੁਣੀ ਜੈ, ਆਪਣੇ ਸੇਵਕੋ ਦਰਸ਼ਨ ਦੀਜੈ, ਨਾਨਕ ਜਾਪੀ ਜਪ ਜਾਪ, ਸਭ ਤੇ ਊਚ ਜਾ ਕਾ ਪ੍ਰਤਾਪ, ਰਾਮ ਕਲੀ ਮਹੱਲਾ ਪੰਜਵਾ, ਬਿਰਤਾ ਪ੍ਰਭਾਸਾ ਲੋਕ, ਠਾਕੁਰ ਭਗਤੀ ਨੀ ਟੇਕ, ਅਵਰ ਛੁਟੀ ਸਵੇ ਆਸ, ਅਚਿੰਤ ਠਾਕੁਰ ਭੇਟੇ ਗੁਣ।

ਆਰਾਮ ਕਲੀ ਮਹੱਲਾ ਪੰਜਵਾਂ ਕਾਰਨ ਕਰਨ ਰਹੀ ਕਰੀਮ ਕਾਰਨ ਕਰਨ ਕਰੀਮ ਸਰ ਪ੍ਰਤਪਾਲ ਰਹੀਮ ਅਲਹ ਅਲਕ ਅਪਾਰ ਖੁਦ ਖੁਦਾਏ ਵੱਡ ਬੇਸਮਾਰ ਓਮ ਨਮੋ ਭਗਵੰਤ ਗੁਸਾਈ ਖਾਲਕ ਰਵਰਿਆ ਸਰਬ ਠਾਈ ਰਹਾਉ ਜਗ ਨਾਚਕ ਜੀਵਨ ਮਾਧੋ ਪਾਪੰਚਰਿਤ ਮਾਈ ਅਰਾਧੋ ਰੇਖੀ ਕੇਸ ਗੋਪਾਲ ਗੋਵਿੰਦ ਪੂਰਨ ਸਰਬਤਰ ਮੁਕੰਦ ਮਿਹਰਬਾਨ ਮੌਲਾ ਤੁਹੀ ਏਕ ਪੀਰ ਪੈ ਕਾਂਬਰ ਸੇਕ ਦਿਲ ਕਾ ਮਾਲਕ ਕਰੇ ਹਾਕ ਕੁਰਾਨ ਕੋ ਤੇਵਤੇ ਪਾਕ ਨਾਰਾਇਣ ਨਰਹਰਨ ਦਿਆਲ ਰਾਮਤ ਰਾਮ ਘੜਕੜ ਆਧਾਰ ਵਾਸਦੇਵ ਵਸਤ ਸਭ ਟਾਏ ਲੀਲਾ ਕਿਸ ਲਕੀ ਨਾ ਜਾਏ।

ਰਾਮ ਰਾਮ ਕਲੀ ਮਹੱਲਾ ਪੰਜਵਾ। ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਸਿਮਤ ਨਾਇ ਸੰਤਾਪ, ਗੁਰ ਕੇ ਚਰਨ ਕਮ ਮਨ ਵਸੇ। ਮਹਾਂਬਿਕਾ ਤਨ ਤੇ ਸਭ ਨਸੇ, ਗੋਪਾਲ ਕੋ ਜਸ ਗਾਉ ਪੁਰਾਣੀ, ਅਕਲ ਕਥਾ ਸਾਚੀ ਪ੍ਰਭ ਪੂਰਨ, ਜੋਤੀ ਜੋਤ ਸਮਾਣੀ ਰਹਾਉ। ਤ੍ਰਿਸ਼ਨਾ ਭੂਕ ਸਭ ਨਾਸੀ, ਸੰਤ ਪ੍ਰਸਾਦ ਜਪਿਆ ਵਨਾਸੀ, ਰੈਨ ਦਿਨ ਸੋ ਪ੍ਰਭ ਸੇਵਕ ਮਾਨੀ, ਹਰ ਮਿਲਣੇ ਕੀ ਇਹ ਨੀਸਾਨੀ। ਮਿਟੇ ਜੰਜਾਲ ਹੋਏ ਪ੍ਰਭ ਦਿਆਲ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾਪੂਲਾ ਕਰਮ ਬਣੇ ਆਇਆ, ਹਰ ਕੇ ਗੁੰਡਿਤ ਰਸਨੰਗ ਆਇਆ। ਹਰ ਕੇ ਸੰਸਦਾ ਪ੍ਰਵਾਨ, ਸੰਤ ਜਨਾ ਮਸਤਕ ਨੀਸਾਨ, ਦਾਸ ਕੀ ਰਹਿਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮਗਤ ਹੋਏ, ਰਾਮ ਕਲੀ ਮਹੱਲਾ ਪੰਜਵਾ। ਦਰਸ਼ਨ ਕੋ ਜਾਈਏ ਕੁਰਬਾਨ, ਚਰਨ ਕਮ ਹਿਰਦੇ ਤਰ ਧਿਆਨ, ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰ ਮਤ ਮਲ ਜਾਏ। ਜਿਸ ਭੇਡ ਤੋਂ ਮਿਟੈ ਅਭਮਾਨ, ਪਾਰ ਬਾਮ ਸਭ ਨਦਰੀ ਆਵੈ, ਕਰ ਕਿਰਪਾ ਪੂਰਨ ਭਗਵਾਨ ਰਹਾਉ। ਗੁਰ ਕੀ ਕੀਰਤ ਜਪੀਏ ਹਰ ਨਾਉ, ਗੁਰ ਕੀ ਪਸਦਾ ਗੁਣ ਗਾਉ, ਗੁਰ ਕੀ ਸੁਰਤ ਨਿਟ ਕਰ ਜਾਨ, ਗੁਰ ਕਾ ਸਭ ਸਤ ਕਰ ਮਾਨ। ਗੁਰਬਚਨੀ ਸੰਸਤਰ ਸੁਖ ਦੁਖ, ਕਦੇ ਨਾ ਵਿਆਪੇ ਤ੍ਰਿਸ਼ਨਾ ਭੂਖ, ਮਨ ਸੰਤੋਖ ਸਭ ਦੁਖ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ। ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਇਆਲ ਬਖਸ਼ਿੰਦ, ਗੁਰਚਾਨੀ ਜਾਕਾ ਮਨ ਲਾਗਾ, ਨਾਨਕ ਦਾਸ ਤੇ ਪੂਰਨ ਭਾਗਾ। ਰਾਮ ਕਲੀ ਮਹੱਲਾ ਪੰਜਵਾਂ। ਕਿਸ ਪ੍ਰਭਾਸੇ ਵਿਚਰੇ ਭਵਨ, ਮੂੜ ਮੁਗਧ ਤੇਰਾ ਸੰਗੀ ਕਵਨ।

ਗੁਣ ਗੋਬਿੰਦ ਰਵੀ ਹੈ, ਦਿਨ ਰਾਤੀ ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਉ। ਜਨ ਬਿਹਾਨੋ ਅਹੰਕਾਰ ਅਰਵਾਦ, ਤ੍ਰਿਪਤ ਨ ਆਵੇ ਵਿਕਿਆ ਸਾਧ। ਭਰਮਤ ਭਰਮਤ ਮਹਾਂ ਦੁਖ ਪਾਇਆ, ਤਰੀ ਨ ਜਾਈ ਦੁੱਤਰ ਮਾਇਆ। ਕਾਮ ਨ ਆਵੇ ਸੋ ਕਰ ਕਮਾਵੈ, ਆਵੇ ਜਾਪੇ ਹੀ ਖਾਵੈ। ਰਾਖਣ ਕੋ ਦੂਸਰ ਨੀ ਕੋਏ, ਤਉ ਨਿਸਤਰੈ ਜੋ ਕਿਰਪਾ।

ਤੇਰੀ ਰਾਮ ਕਲੀ ਮਹੱਲਾ ਪੰਜੇਵਾ। ਇਹ ਲੋਕੇ ਸੁਖ ਪਾਇਆ ਨਹੀਂ ਭੇੜ ਧਰਮ ਰਾਇਆ, ਹਰ ਦਰਗਹਿ ਸੁਭਵੰਤ ਫੁਨ ਗਰਭ ਨਾਹੀਂ ਬਸੰਤ। ਜਾਨੀ ਸਾਂ ਜਾਨੀ ਸੰਤ ਕੀ ਮਿੱਤਰਾਈ, ਕਰ ਕਿਰਪਾ ਦੀਨੂੰ ਹਰਨਾਮਾ ਪੂਰਬ ਸੰਯੋਗ ਮਿਲਾਈ ਰਹਾ। ਗੁਰ ਕੇ ਚਰਨ ਚਿਤ ਲਾਗਾ ਧੰਨ ਧਨ ਸੰਯੋਗ ਸੁਭਾਗਾ, ਸੰਤ ਕੀ ਤੂਰ ਲਾਗੀ ਮੇਰੇ ਮਾਤੇ, ਕਿਲ ਵਿਖ ਦੁੱਖ ਸਗਲੇ ਮੇਰੇ ਲਾਤੇ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪਰਾਨੀ, ਜਨ ਕਾ ਸਫਲ ਦਰਸ ਦੀਟਾ, ਨਾਮ ਪ੍ਰਭੂ ਕਾ ਘੜ ਘੜ ਬੂਟਾ। ਮਿਟਾਨੇ ਸਭ ਕਲ ਕਲੇਸ਼, ਜਿਸ ਤੇ ਉਪਜੇ ਤਿਸ ਮਹਿ ਪ੍ਰਵੇਸ਼, ਪ੍ਰਗਟੇ ਅਨੂਪ ਗੋਬਿੰਦ ਪ੍ਰਭ ਪੂਰੇ ਨਾਨਕ ਬਖਸੇਂਦ। ਰਾਮ ਕਲੀ ਮਹੱਲਾ ਪੰਜਵਾਂ। ਗਊ ਕੋ ਚਾਰੇ ਸਾਰ ਧੂਲ, ਕੌਡੀ ਕਲ ਕਹੂਆ ਮੂਲ, ਬੱਕਰੀ ਕੋ ਅਸਤੀ ਪ੍ਰਤ ਪਾਲੇ, ਆਪਣੇ ਪ੍ਰਭ ਨਦਨ ਨਿਹਾਲੇ।

ਆਈ ਚਰਨ ਕਮਨਾਨ ਸਰਨਾਈ ਰਾਮ ਕਲੀ ਮਹੱਲਾ ਪੰਜਵਾ ਪੰਜ ਸਿੰਘ ਰਾਕੇ ਪ੍ਰਮਾਰ ਦਸ ਬਘਿਆੜੀ ਲੈ ਨਿਵਾਰ ਤੀਨ ਅਵਰਤ ਕੀ ਚੁੱਕੀ ਘੇਰ ਸਾਧ ਸੰਗ ਚੁੱਕੇ ਪੈ ਪੇਰ ਸਿਮਰ ਸਿਮ ਜੀਵਾ ਕੋ ਬਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸਿੰਦ ਰਹਾਉ ਦਾਜ ਗਏ ਤਿਣ ਪਾਪ ਸੁਮੇਰ ਜਪ ਚੰਨ ਨਾਮ ਪੂਜੇ ਪ੍ਰਭ ਪੈਰ ਅੰਧ ਰੂਪ ਪ੍ਰਗਟਿਓ ਸਾਵਧਾਨ ਪ੍ਰੇਮ ਭਗਤ ਜੋਰੀ ਸੁਖ ਮਾਨ ਸਾਗਰ ਤਰਿਓ ਬਾਸ਼ਰ ਖੋਜ ਖੇਦ ਨ ਪਾਇਓ ਨਹਿ ਫੁਨ ਰੂਜ ਸਿੰਧ ਸਮਾਇਓ ਘਾਟ ਟੁਕੇ ਮਾਹੇ ਕਰਨ ਹਾਰ ਕੋ ਕਿਛ ਅਚਰ ਜਿੰਨਾ ਹੈ ਜੋ ਛੁਟੋ ਤੋ ਜਾਏ ਪੈ ਆਲ ਜੋ ਕਾਢਿਓ ਤੋ ਨਦ ਨਿਹਾਲ ਪਾਪੁਨ ਹਮਰੇ ਵਸ ਨਾਹੇ ਰਸ ਰਸ ਨਾਨਕ ਗੁਣ ਗਾਹੇ ਰਾਮ ਕਲੀ ਮਹੱਲਾ ਪੰਜਵਾ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹੇ ਵਿਆ ਪਿਆ ਤੋਹੇ ਕੁਦਮ ਕਰੇ ਗਾਡਰ ਜੋ ਸ਼ੇਲ ਅਚਿੰਤ ਜਾਲ ਕਾਲ ਚੱਕਰ ਭੇਲ ਹਰ ਚਨ ਕਮ ਸਰਨਾਈ ਮਨਾ ਰਾਮ ਨਾਮ ਜਬ ਸੰਗ ਸਹਾਈ ਗੁਰਮੁਖ ਪਾਵ ਹੈ ਸਾਹਿਤ ਨਾ ਰਹਾਉ ਉਨੇ ਕਾਜ ਨਾ ਹੂੰ ਤੂੰ ਪੂਰੇ ਕਾਂ ਕੋ ਮਦ ਸਾਧੀ ਝੂਰੇ ਕਰੇ ਵਿਕਾਰ ਜੀਅਰੈ ਕਹਿਤਾਈ ਗਾਫਲ ਸੰਗ ਨਾ ਤਸੂਆ ਜਾਈ ਧਾਰਤ

ਇਹ ਮਨ ਹੋਆ ਸਾਧ ਰਵਾਲ, ਹਾਸਤ ਕਮਲ ਲੜ ਲੀਨੇ ਲਾਏ, ਨਾਨਕ ਸਾਚੇ ਸਾਸ ਮਾਏ, ਰਾਮ ਕਲੀ ਮਹੱਲਾ ਪੰਜਵਾ, ਰਾਜਾ ਰਾਮ ਕੀ ਸਰਨਾਏ, ਨਿਰਭਉ ਭੈ ਗੋਬਿੰਦ ਗੁਣ ਗਾਵਤ, ਸਾਹ ਸੰਗ ਦੁਖ ਜਾਏ ਰਹਾਉ, ਜਾ ਕੇ ਰਾਮ ਵਸੇ ਮਨ ਮਾਹੀ, ਸੋ ਜਾਂ ਦੁੱਤਰ ਪੇਗਤ ਨਾਹੀ, ਸਗਲੇ ਕਾਇ ਸਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਜਪਨੇ, ਜਿਸਕੇ ਮਸਤਕ ਹੱਥ ਗੁਰ ਧਰੈ, ਸੋ ਦਾਸ ਆਦੇਸਾ ਕਾਹੇ ਕਰੈ, ਜਨਮ ਜਨਮ ਕੀ ਚੁੱਕੀ ਕਾਣ, ਪੂਰੇ ਗੁਰ ਉਪਰ ਕੁਰਬਾਨ, ਗੁਰ ਪਰਮੇਸ਼ੁਰ ਭੇਟ ਨਿਹਾਲ, ਸੋ ਦਰਸ਼ਨ ਪਾਏ ਜਿਸ ਹੋਏ ਦਿਆਲ, ਪਾਰਵਾਮ ਜਿਸ ਕਿਰਪਾ ਕਰੈ, ਸਾਧ ਸੰਗ ਸੋ ਭਵਜਤ ਧਰੈ, ਅੰਮ੍ਰਿਤ ਪੀਵੋ ਸਾਧ ਪਿਆਰੇ, ਮੁਖ ਉਜਲ ਸਾਚੇ ਦਰਬਾਰੇ, ਅੰਦ ਕਰੋ ਤਜ ਸਗਲ ਵਿਕਾਰ, ਨਾਨਕਾ ਹਾਰ ਜਪ ਉਤਰ ਹੋ ਪਾਰ, ਰਾਮ ਕਲੀ ਮਹੱਲਾ ਪੰਜਵਾ, ਈ ਦੰਤੇ ਬੇਸੰਤਰ ਭਾਗੈ, ਮਾਟੀ ਕੋ ਜਲ ਦਹਿਨ ਦਿਸ ਤਿਆਗੈ, ਉਪਰ ਚੰਤ ਲੈ ਆਕਾਸ, ਘਟ ਮੈਂ ਸਿੰਧੀਓ ਪਰੰਗਾਸ, ਐਸਾ ਸਮਰਥ ਹਰ ਜਿਉ ਆਪ, ਨਿਮਖ ਨ ਬਿਸਰੈ ਜੀ ਭਗਤਨ ਕਹਿ, ਆੜ ਪੈਰ ਮੰਤਾਂ ਕੋ ਜਾਪ ਰਹਾਉ, ਪ੍ਰਥਮੇ ਮਾਖਣ ਪਾਛੇ ਦੂਧ, ਮੈਲੂ ਕੀਨੋ ਸਾਬੁਨ ਸੂਦ, ਪੈਤੇ ਨਿਰਭਉ ਡਰਤਾ ਫਿਰੈ, ਹੁੰਦੀ ਕੋਣ ਹੁੰਦੀ ਹਿਰੈ, ਦੇਹੀ ਗੁਪਤ ਵਿਦੇਹੀ ਦੀਸੈ, ਸਗਲੇ ਸਾਜ ਕਰਤ ਜਗਦੀਸੈ, ਠਗਣ ਹਰ ਅਣਠਗ ਦਾ ਠੱਗ ਹੈ, ਬਿਨ ਵੱਕਰ ਫਿਰ ਫਿਰ ਉੱਠ ਲੱਗ ਹੈ, ਸੰਤ ਸਭਾ ਮਿਲ ਕਰੋ ਵਿਗਿਆਨ, ਸਿਮਰਤ ਸਤ ਵੇਦ ਪੁਰਾਣ, ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨ ਤਾਂ ਕੀ ਪਰਮ ਗਤ ਹੋਏ, ਰਾਮ ਕਲੀ ਮਹੱਲਾ ਪੰਜਵਾ, ਜੋਸ ਭਾਵੇ ਸੋ ਦੀਆ, ਸਦਾ ਸਦਾ ਹਰ ਕੀ ਸਰਨਾਈ, ਪ੍ਰਭ ਨਾਹੀ ਅੰਨ ਬੀਆ ਰਹਾਉ, ਪੁੱਤ ਕਲੱਤਰ ਲਖਮੀ ਦਿਸੈ, ਇਨ ਮਹਿ ਕਿਛੂ ਨਾ ਸੰਗ ਲੀਆ, ਵਿਖੇ ਠਗੌਰੀ ਖਾਏ ਭੁਲਾਣ।

ਪਿਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸ਼ਨਾ ਬੂਝੈ ਬਹੁਤ ਹਾਇਆ ਅਸਾਧ ਰੋਗ ਉਪਜਿਆ ਸੰਤ ਦੂਕਨ ਦੇਹ ਬਿਨਾਸੀ ਮਹਾਖਾਇਆ ਜਿਨਹਿ ਨਵਾਜੇ ਤਿਨੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਕੇ।

ਜਾਗੀ ਤੁਰ ਕਾਟੇ ਜਮਜਾਲ ਚਨ ਕਮਲ ਵਸੈ ਮੇਰੇ ਮਨ ਕੇ ਕਾਰ ਸਵਾਰੇ ਸਗਲੇ ਤਨ ਕੇ ਜਾ ਕੈ ਮਸਤਕ ਰਾਕੇ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤਤ ਉਦਾਹਰਣ ਕਿਰਪਾ ਨਿਧਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਤ ਦੇਹ ਜਿਸ ਦਾਨ ਤਜਹਿ ਵਿਕਾਰ ਬਿਨਸੇ ਅਭਿਮਾਨ ਏਕ ਧਿਆਈਐ ਸਾਧ ਕੈ ਸੰਗ ਪਾਪ ਬਿਨਾਸੈ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਨ ਨਿਵਾਸ ਘਟਕਰ ਰਵ ਰਿਆ ਗੁਣਤਾਸ ਦਰਸ ਦੇਹ ਧਾਰੂ ਪ੍ਰਭ ਆਸ ਨਿਤ ਨਾਨਕ ਜਿਤ ਵੈ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਭਜਵਾ ਕਰ ਦੂਜਾ ਦੂਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਾਵ ਹੋ ਰਾਮ ਕੇ ਗੁਣ ਗੀਤ ਨਾਮ ਜਤ ਪਰਮ ਸੁਖ ਪਾਈ ਹੈ ਆਵਾ ਗੁਣ ਬਟੈ ਮੇਰੇ ਚੀਤ ਰਹਾਉ ਗੁਣ ਗਾਵਤ ਹੋਤ ਪ੍ਰਕਾਸ ਚਨ ਕਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ

ਗੋ ਤਿਆਗ ਚੱਲੇ ਮਾਇਆ ਛੱਲੇ ਕਨ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰੈ ਨਹਿ ਸੰਗ ਗਾਮਨੀ ਸੁਤ ਕਲੱਤਰ ਭਰਾਤ ਮੀਤ ਊਰਜ ਪਰਿਓ ਭਰਮ ਮੋਹਿਓ ਇਹ ਬਿਰਕ ਸ਼ਾਮਨੀ ਚਰਨ ਕਮਲ ਸਰਨ ਨਾਨਕ ਸੰਤ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੋਵਾ ਤੇ ਪਦੇ

ਉਹਨੋਂ ਬੈਕੁੰਠ ਸੁਧਾਵੇ ਅਜਾ ਮਾਲਕੋ ਅੰਤ ਕਾਲ ਮੈਂ ਨਾਰਾਇਣ ਸੋਧ ਆਈ ਜਾਂ ਗਤ ਕੋ ਜੋਗੀ ਸਰਬਾਸ਼ਿਤ ਸੋ ਗਤ ਛਿਨ ਮਹਿ ਪਾਈ ਨਾਹਿਨ ਗੁਣ ਨਾਹਿਨ ਕਛ।

ਮਿਟੇ ਨਾਨਕ ਤੇ ਆਪਣੋ ਜਨਮ ਸਵਾਰ ਹੈ ਰਗ ਆਰਾਮ ਕਰੀ ਮਹੱਲਾ ਨੌਵਾਂ ਪ੍ਰਾਣੀ ਨਾਰਾਇਣ ਸੁਧ ਲੇਹੇ ਛਿਨ ਛਿਨ ਔਧ ਕੱਢੇ ਨਿਸ ਬਾਸੁਰ ਬ੍ਰਥਾ ਜਾਤ ਹੈ ਦੇਹੇ ਰਹਾਉ ਤਰਨ ਆਪੋ ਬਿਕਿਉਂ ਸੋ ਕੋਇ ਹੋ ਬਾਲਪਨ ਅਗਿਆਨਾ ਬਿਰਧ ਪਿਉ ਅਜਹੂਨੀ ਸਮਝੈ ਕੌਣ ਕੁਮਤ ਉਰਜਾਨਾ ਮਾਨ ਜਨਮ ਦਿਓ ਜੇ ਠਾਕੁਰ ਸੋ ਤੈ ਕਿਉਂ ਬਿਸਰਾਇਓ ਮੁਕਤ ਹੋਤ ਨਰ ਜਾ ਕੇ ਸਿਮਰ।

ਨਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਏ ਚੰਦ ਚੜ੍ਹੈ ਸੇ ਤਾਰੇ ਸੋਏ ਦਿਨ ਤਪਤ ਰਹੈ ਸਤਿ ਤਿਸ ਤਪੁਣ ਚਲਾਵੈ ਜੋਗ ਜੀ ਖੇਲੇ ਥਾਵ ਕੈਸੇ।

ਸਰਨ ਬੈਠਾ। ਜੇ ਕੋ ਸਤ ਕਰੇ ਸੋ ਸੀਜੈ, ਤਪ ਕਰ ਤਪ ਨ ਹੋਈ, ਜੇ ਕੋ ਨਾਉ ਲਏ ਬਦ ਨਾਵੀ, ਕਲ ਕੇ ਲੱਖਣ ਏਈ। ਜਿਸਕਦਾਰੀ ਤਿਸੇ ਕੁਵਾਰੀ, ਚਾਕਰ ਕੇ ਹੀ ਡਰਨਾ, ਜਾਂਸਕਦਾਰੇ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਆਖ ਗੁਣਾ ਕਲ ਆਈ ਹੈ ਤਿਹੋ ਜੁਗ, ਕੇਰਾ ਰਿਹਾ ਤਪਾਵਸ, ਜੇ ਗੁਣ ਦੇਹ ਤਾਂ ਪਾਈ ਹੈ ਰਹਾਉ। ਕਲਕ ਵਾਲੀ ਸਰਨ ਵੇਣੀ, ਕਾਜਿਤ ਕਿਸ਼ਨਾ ਹੂਆ, ਬਾਣੀ ਬ੍ਰਹਮਾ ਵੇਦ ਅਤਰਪਣ, ਕਰਨੀ ਕੀਰਤ ਲਹਿਆ। ਪਤ ਵਿਣ ਪੂਜਾ, ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ, ਨਹਾਵੋ ਧੋਵੋ ਤਿਲਕ ਚੜਾਵ ਹੋ, ਸੋਚ ਵਿਣ ਸੋਚਨਾ ਹੋਈ। ਕਲਪ ਵਣ ਕੁਤੇਬ ਕੁਰਾਨ, ਪੋਤੀ ਪੰਡਤ ਰਹੀ ਪੁਰਾਣ, ਨਾਨਕ ਨਾਉ ਭਇਆ ਰਹਿਮਾਨ, ਕਰ ਕਰਤਾ ਤੂੰ ਇੱਕੋ ਜਾਣ। ਨਾਨਕ ਨਾਮ ਮਿਲੇ ਵਡਿਆਈ, ਏਦੂ ਉੱਪਰ ਕਰਮ ਨਹੀਂ, ਜੇ ਘਰ ਹੋਦੇ ਮੰਗਣ ਜਾਈਏ, ਫਿਰ ਉਲਾਮਾ ਮਿਲੇ ਤਹੀ। ਰਾਮ ਕਰੀ ਮਹੱਲਾ ਪਹਿਲਾ, ਜਗ ਪ੍ਰਬੋਧ ਹੈ ਮੜੀ ਵਧਾਵ ਹੈ, ਆਸਣ ਤਿਆਗ ਕਾਹੇ ਸਜ ਪਾਵ ਹੈ। ਮਾਨਤਾ ਮੂਹ ਕਾਮਣ ਹਿਤਕਾਰੀ, ਨਾ ਉਹ ਤੂਤੀ ਨਾ ਸੰਸਾਰੀ, ਜੋਗੀ ਬੈਸ ਰਹ ਹੋ, ਦੁਬਦਾ ਦੁਖ ਭਾਗੈ, ਘਰ ਘਰ ਮੰਗਤ ਲਾਜ ਨਾ ਲਾਗੈ ਰਹਾਉ। ਗਾਵਹਿ ਗੀਤ ਨਾ ਚੀਨੈ ਆਪ, ਕਿਉਂ ਲਾਗੀ ਨਿਵਰੈ ਪ੍ਰਤਾਪ, ਗੁਰ ਕੈ ਸਤ ਰਚੇ ਮਨ ਭਾਏ, ਭੀਖਿਆ ਸਹਿਜ ਵਿਚਾਰੀ ਵੀ ਚਾਰੀ ਖਾਏ, ਭਸਮ ਚੜਾਏ।

ਹੈ ਲੋ ਭਾਵ ਹੈ ਨਿਰਦਇਆ ਨਹੀਂ ਜਾਲਾ ਬੂਟ ਬੂਡੇ ਸਭ ਜੰਜਾਲਾ ਭੀ ਕਰੇ ਖਿੰਤਾ ਬਹੁਤ ਤਟੂਆ ਝੂਠੋ ਖੇਰ ਖੇਲੇ ਬਹੁਤ ਨਟੂਆ ਅੰਤਰ ਅਗਨ ਚਿੰਤਾ ਬਹੁਤ ਜਾ ਰੇ ਵਿਣ ਕਰਮਾ ਕੈਸੇ ਉਤਰ ਸਪਾਰੇ ਮੁੰਦਰਾ ਫਟਕ ਪਨਾਈ ਕਾਨ ਮੁਕਤ ਨਹੀਂ ਵਿਦਿਆ ਬਿਗਿਆਨ ਜੇਵਾ ਇੰਦਰੀ ਸਾਧ ਲੁਭਾਨਾ ਪਸੂ ਭਾਏ ਨਹੀਂ ਮਿਟੇ ਨੀਸਾਨਾ ਤਿਰਪਤ ਲੋਗਾ ਤਿਰਪਤ ਜੋਗਾ ਸ਼ਬਦ ਵਿਚਾਰੇ ਚੂਕ ਸੁਸੋਗਾ ਊਜਲ ਸਾਚ ਸੋ ਸ਼ਬਦ ਹੋਵੇ ਜੋਗੀ ਜੁਗਤ ਵਿਚਾਰੇ ਸੋਏ ਤੁਝ ਪਹਿ ਨੌ ਨੇ ਤੂੰ ਕਰਨੇ ਜੋਗ ਥਾਪੋ ਤਾਪੇ ਕਰੇ ਸੋਗ ਜਾਤ ਸਤ ਸੰਜਮ ਸਾਚ।

ਨਾਨਕ ਜੋਗੀ ਤਰ ਭਵਣ ਮੀਤ ਰਾਮ ਕਲੀ ਮਹੱਲਾ ਪਹਿਲਾ। ਖੱਟ ਮੈਂ ਦੇਹੀ ਮਨ ਬੈਰਾਗੀ, ਸੁਰਤ ਸਭ ਤੁਨ ਅੰਤਰ ਜਾਗੀ। ਵਾਜੇ ਅਨਹਤ ਮੇਰਾ ਮਨ ਲੀਣਾ, ਗੁਰਬਚਨੀ ਸੱਚ ਨਾਮ ਪਤੀਣਾ। ਪ੍ਰਾਣੀ ਰਾਮ ਭਗਤ ਸੁਖ ਪਾਈ ਹੈ, ਗੁਰਮੁਖਾ ਹਰ ਮੀਟਾ ਲਾਗੈ। ਹਰ ਹਰ ਨਾਮ ਸਮਾਈ ਹੈ, ਰਹਾ ਮਾਇਆ ਮੋਹ ਮਾਏ, ਸਾਗੂ ਭੇਟੇ ਮੇਲ ਮਿਲਾਏ। ਨਾਵਤ ਨਿਰਮੂਲ ਹੀਰਾ, ਤਿਤ ਦਾਤਾ ਮੇਰਾ ਮਨ ਤੀਰਾ। ਹੁਮੇ ਮਮਤਾ ਰੂਪ ਨਾ ਲਾਗੈ, ਰਾਮ ਭਗਤ ਜਮ ਕਾ ਪੋ ਭਾਗੈ। ਜਮ ਜੰਦਾਰ ਨਾ ਲਾਗੇ ਮੂਹੇ, ਨਿਰਮਲ ਨਾਮ ਹਿਰਦੈ ਹਰ ਸੋਹੇ। ਸ਼ਬਦ ਵਿਚਾਰ ਭਏ ਨਿਰੰਕਾਰੀ, ਗੌਰ ਮਤ ਜਾਗੇ ਦੌਰ ਮਤ ਪਰਹਾਰੀ। ਆਂਦਨ ਜਾਗ ਰਹੇ ਲਿਵਲਾਈ, ਜੀਵਨ ਮੁਕਤ ਗਤ ਅੰਤਰ ਪਾਈ। ਅਲਿਆ ਤੁਕਫਾ ਮੈਂ ਰਹ ਹੈ ਨਿਰਾਰੇ, ਤਸਕਰ ਪੰਜ ਸਭ ਸੰਘਾਰੇ। ਪਾਰ ਕਰ ਜਾਏ ਨਾ ਮਨ ਡੋਲਾਏ, ਸਹਿ ਨਿਰੰਤਰ ਰਹੁ ਸੁਮਾਏ। ਗੁਰਮੁਖ ਰਾ ਜਾਗ ਰਹੇ ਓ ਧੂਤਾ, ਸਦ ਬੈਰਾਗੀ ਤਤ ਪਰੋਤਾ। ਜਗ ਸੂਤਾ ਮਨ ਆਵੇ ਜਾਏ, ਬਿਨਗੁਰ ਸਭ ਨ ਸੋਜੀ ਪਾਏ। ਆਨਾ ਸਭ ਵਜੈ ਦਿਨ ਰਾਤੀ, ਅਵਗਤ ਕੀ ਗਾਤ ਗੁਰਮੁਖ ਜਾਤੀ। ਤਉ ਜਾਣੀ ਜਾਂ ਸਦ ਪਛਾਨੀ, ਏਕੋ ਰਵ ਰਿਹਾ ਨਿਰਬਾਨੀ। ਸੁਨ ਸਮਾਦ ਸਹਿਜ ਮਨ ਰਾਤਾ, ਤਜ ਹੋ ਲੋਭਾ ਏਕੋ ਜਾਤਾ। ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮਿਟ ਸਮਾਨਿਆ। ਰਾਮ ਕਲੀ ਮਹੱਲਾ ਪਹਿਲਾ, ਸਾਹਾ ਗਣ ਹੈ ਨਾ ਕਰੇ ਵਿਚਾਰ, ਸਾਹੇ ਉਪਰ ਇੱਕ ਓਂਕਾਰ। ਜਿਸ ਗੁਰ ਮਿਲੈ ਸੋਈ ਬਿਦ ਜਾਣੈ, ਗੁਰਮਤ ਹੋਏ ਤਾਂ ਹੁਕਮ ਪਛਾਣੈ। ਝੂਠ ਨਾ ਬੋਲ ਪਾਂਡੈ, ਸੱਚ ਕਹੀਏ ਹੋਮੇ ਜਾਏ ਸ਼ਬਦ ਘਰ ਲਹੀਐ। ਰਹਾਉ ਗਣ ਗਣ ਜੋਤ ਕਾਂਡੀ ਕੀਨੀ, ਪੜ੍ਹੇ ਸੁਣਾਵੇ ਤਤ ਨਚੀਨੀ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਚਾਰ। ਨਹਾਵੈ ਧੋਵੈ ਪੂਜੈ ਸੈਲਾ, ਬਿਨਹਾਰਾ ਤੇ ਮੈਲੂ ਮੈਲਾ। ਗਰਭ ਨਿਵਾਰ ਮਿਲੈ ਪ੍ਰਵਸਾਰਥ, ਮੁਕਤ ਪ੍ਰਾਣ ਜਪ ਹਰ ਕਿਰਤਾਰਥ। ਵਾਚੇ ਵਾਦ ਨਾ ਵੇਦ ਵਿਚਾਰ ਹੈ, ਆਪ ਡੁੱਬੈ ਕਿਉਂ ਪਿਤਰਾ ਤਾਰੈ। ਘੜ ਘੜ ਬ੍ਰਹਮ ਚੀਨੇ ਜਨ ਕੋਏ, ਸਤਗੁਰ ਮਿਲੇ ਤਾਂ ਸੋਜੀ ਹੋਏ। ਗਣਤ ਗਣੀਐ ਸਹਿ ਸਤਗੁਰ ਜੀ ਹੈ, ਗੁਰ ਕੀ ਸਰਨ ਪਵੈ ਸੁਗਤੀ ਹੈ। ਕਰ ਪੁਰਾ ਸਰਨ ਹਮ ਆਇਆ, ਗੁਰ ਹਰ ਭੇਟੇ ਪੁਰਬ ਕਮਾਇਆ। ਗੁਰ ਸਰਨ ਆਈਐ ਬ੍ਰਹਮ ਨਾ ਪਾਈਐ, ਭਰਮ ਭੁਲਾਈਐ ਜਨਮ ਮਰ ਆਈਐ।

ਲਾ ਸੱਚ ਏਕੈ ਬੂਝ ਗਿਆਨੀ ਸਤਿਗੁਰ ਕੀ ਟੇਕੈ। ਗੁਰਮੁਖ ਬਿਰਨੀ ਏਕੋ ਜਾਣਿਆ, ਆਵਣ ਜਾਣਾ ਮਿਠ ਸਮਾਣਿਆ, ਜਿਨ ਕੇ ਹਿਰਦੇ ਏਕ ਓਂਕਾਰ, ਸਰਬ ਗੁਣੀ ਸਾਚਾ ਵਿਚਾਰ। ਗੁਰ ਕੇ ਭਾਣੇ ਕਰਮ ਕਮਾਵੈ, ਨਾਨਕ ਸਾਚੇ ਸਾਧ ਸਮਾਵੈ। ਰਾਮ ਕਲੀ ਮਹੱਲਾ ਪਹਿਲਾ, ਹੱਠ ਨਿਗਰਾਹੁ ਕਰ ਕਾਇਆ ਸ਼ੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ। ਰਾਮ ਨਾਮ ਸਰ ਅਵਰ ਨਾ ਪੂਜੈ, ਗੁਰ ਸੇ ਮਨਾ ਹਰ ਜਨ ਸੰਗ ਕੀਜੈ। ਜਮ ਜਨ ਦਾਲ ਜੋਹੈ ਨਹੀਂ ਸਾਕੈ, ਸਰਪਣ ਡਸ ਨਾ ਸਕੇ ਹਰ ਕਾ ਰਸ।

0: ਸਿੰਘਾਸਨ ਭੀਜੈ ਨਿਓਲੀ ਕਰਮ ਖਟ ਕਰਮ ਕਰੀ ਜੈ ਰਾਮ ਨਾਮ ਬਿਨ ਬਿਰਤਾ ਸਾਸ ਲੀ ਜੈ ਅੰਤਰ ਪੰਚ ਅਗਨ ਕਿਉ ਧੀਜ ਧੀਜੈ ਅੰਤਰ ਚੋਰ ਕਿਉ ਸਾਧ ਲਿਹੀਜੈ ਗੁਰਮੁਖ ਹੋਏ ਕਾਇਆ ਗੜ ਲੀ ਜੈ ਅੰਤਰ ਮੈਲ ਤੀਤ ਪਰਮੀ ਜੈ ਮਾਨੀ ਸੂਚਾ ਕਿਆ ਸੋਚ ਕਰੀ ਜੈ ਕਿਰਤ ਪਿਆ ਦੋਸ ਕਾਕੋ ਦੀਜੈ ਆਨਾ ਕਾਹੇ ਦੇਹੀ ਦੁੱਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨਮੁਖ ਜਨਮੇ ਜਨਮ ਮਰੀਜੈ ਸਤਿਗੁਰ ਪੂਰ ਸੰਗਤ ਜਨ ਕੀ ਜੈ ਮਨ ਹਰਾਚੈ ਨਹੀਂ ਜਨ ਮਰੀ ਜੈ ਰਾਮ ਨਾਮ ਬਿਨ ਕਿਆ ਕਰਮ ਕੀ ਜੈ ਉਂਦਰ ਦੁੰਦਰ ਪਾਸ ਧਰੀ ਜੈ ਧੁਤਕੀ ਸੇਵਾ ਰਾਮ ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀ ਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪਜ ਅਵਰ ਨ ਕੋਈ ਜੋ ਕਹੀ ਸੋ ਪ੍ਰਭਤੇ ਹੋਈ ਜੁਗਾ ਜੁਗੰਤਰ ਸਾਹਿਬ ਸਾਹ ਸੋਈ ਉਤਪਦ ਪਾਲੋ ਅਵਰ ਨ ਕੋਈ ਐਸਾ ਮੇਰਾ ਠਾਕੁਰ ਗੈਰ ਗੰਭੀਰ ਜਿਨ ਜਪਿਆ ਤਿਨੀ ਸੁਖ ਪਾਇਆ ਹਾਰ ਕਹਿ ਨਾਮ ਨਾ ਲੱਗੈ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅੰਮ੍ਰਿਤ ਹੋਲ ਜੇਵਾ ਸੂਚੀ ਸਾਚਾ ਬੋਲ ਘਰ ਦਰ ਸਾਚਾ ਨਾਹੀ ਰੋਲ ਇਕ ਬਾਨ ਮਹਿ ਵੈਸੇ ਡੂਗਰ ਅਸਥਾਨ ਨਾਮ ਵਿਸਾਰ ਪਚੇ ਅਮਾਨ ਨਾ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵੈ ਦਰਕ ਹੈਮਾਨ ਹੱਠ ਅਹੰਕਾਰ ਕਰੈ ਨਹੀਂ ਪਾਵੈ ਪਾਠ ਪੜੈ ਲੀ ਲੋਕ ਸੁਣਾਵੈ ਤੀਰਥ ਭਰਮ ਸਬਿਆਦ ਨ ਜਾਵੈ ਨਾ ਬਿਨਾ ਕੈਸੇ ਸੁਖ ਪਾਵੈ ਯਤਨ ਕਰੇ ਬਿੰਦ ਕਿਵੇ ਨਾ ਰਹਾਈ ਮਨਮਨ ਡੋਲੇ ਨਰਕੇ ਪਾਈ ਜਾਂ ਪ੍ਰਬਾਦੋ ਲਹੇ ਸਜਾਈ ਬਿਨ ਆਵੇ ਜੀਉ ਜਲ ਬਲ ਜਾਈ ਸ਼ਿਵ ਸਾਧ ਕੇਤੇ ਮੁਨ ਦੇਵਾ ਹੱਠ ਨਗ੍ਰਹਿ ਨਾ ਤ੍ਰਿਪਤਾਵਹਿ ਭੇਵਾ ਸ਼ਬਦ ਵਿਚਾਰ ਗਹ ਹੈ ਗੁਰ ਸੇਵਾ ਮਨ ਤਾਂ ਨਿਰਮਲ ਅਭਿਮਾਨ ਅਭੇਵਾ ਕਰਮ ਲੈ ਪਾਵੇ ਸਚ ਨਾਉ ਤੁਮ ਸਰਨਾਗਤ ਰਹੁ ਸੁਭਾਉ ਤੁਮ ਤੇ ਉਪਜੋ ਭਗਤੀ ਭਾਉ ਜਾਪ ਜਾਪੁ ਗੁਰਮੁਖ ਹਰਿ ਨਾਉ ਹੋਮੇ ਗਰਬ ਜਾਏ ਮਨ ਭੀਨੈ ਝੂਠ ਨ ਪਾਸ ਪਾ ਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਕਰ ਬਾਰ ਨਾਨਕ ਗੁਰਮੁਖ ਤਤ ਵਿਚਾਰ ਰਾਮ ਕਲੀ ਮਹੱਲਾ ਪਹਿਲਾ ਜਿਉਂ ਆਇਆ ਤਿਉਂ ਜਾਵੇ ਹੈ ਬੌਰੇ ਜਿਉਂ ਜਨਮੇ ਤਿਉਂ ਮਰਨ ਪਿਆ ਜਿਉਂ ਰਸ ਭੋਗੀਏ ਤੇਤਾ ਦੁੱਖ ਲਾਗੈ ਨਾਮ ਸਾਰ ਭਵ ਜਲ ਪਾਇਆ ਤਨ ਧਨ ਦੇਖਤ ਗਰਬ ਗਿਆ ਕਨ ਕਾਮ ਸਿਉ ਹਿਤ ਵਧਾਇਓ ਕੀ ਨਾਮ ਵਿਸਾਰੇ ਭਰਮ ਗਿਆ ਰਹਾਉ ਜਸਾ ਸੰਜਮ ਸੀਲ ਨਾ ਰਾਖਿਆ ਪ੍ਰੇਤ ਪਿੰਜਰ ਮੈਂ ਕਾਸ਼ਟ ਪਾਇਆ ਪੂਨ ਦਾਨ ਇਸ਼ਨਾਨ ਸੰਜਮ ਸਾਹ ਸੰਗਤ ਬਿਨ ਬਾਦ ਜਾਇਆ ਲਾਲਚ ਲਾਗੇ ਨਾਮ ਵਿਸਾਰਿਓ ਆਪਦ ਜਾਪਦ ਜਨਮ ਗਿਆ ਜਾ ਜਮ ਧਾਈ ਕੇਸ ਗਹਿ ਮਾਰੇ ਸੁਤ ਨਹੀਂ ਮੂੰਹ ਕਾਲ ਗਿਆ ਐਨਸ ਨਿੰਦਾ ਤਾਤ ਪੁਰਾਈ ਹਿਰਦੇ ਨਾਮ ਨਾ ਸਰਬ ਦਇਆ ਬਿਨ ਗੁਰ ਸਭ ਨ ਗਤ ਬਤ ਪਾਵਹਿ ਰਾਮ ਨਾਮ ਬਿਨ ਨਰਕ ਗਿਆ ਖਿਨ ਮੈਂ ਬਿਸ ਕਰੇ ਨਟੂਆ ਜੋ ਮੋਹ ਪਾਪ ਮੈਂ ਗਲਤ ਗਿਆ ਏ ਤੂਤ ਮਾਇਆ ਦੇਖ ਪਸਾਰੀ ਮੂਹ ਮਾਇਆ ਕੈ ਮਰਨ ਮੂਹ ਮਾਇਆ ਕੇ ਮਗਨ ਭਇਆ ਕਰੇ ਵਿਕਾਰ ਵਿਥਾਰਕ ਨੇਰੇ ਸੁਰ ਸ਼ਬਦ ਬਿਨ ਭਰਮ ਪਇਆ ਹੋਮੇ ਰੋਗ ਮਹਾਂ ਦੁੱਖ ਲਾਗਾ ਗੁਰ ਮਤ ਲੇਵ ਹੋ ਰੋਗ ਗਿਆ ਸੁਖ ਸੰਪਤ ਕੋ ਆਵ ਦੇ ਕਹਿ ਸਾਗਤ ਮਨ ਮਾਨ ਪਿਆ ਜਿਸ ਕਾ ਇਹੋ ਧਨ ਧਨ ਸੋ ਫਿਰ ਲੇਵੇ ਅੰਤਰ ਸਹਿਸਾ ਦੂਖ ਪਇਆ ਅੰਤਕਾਲ ਕੇ ਸਾਥ ਨਾ ਚਾਲੈ ਜੋ ਦਿਸੇ ਸਭ ਤਿਸੈ ਮਾਇਆ ਆਦਿ ਪੁਰਖਾ ਪਰੰਪਰ ਸੁਪ੍ਰਭ ਹਰ ਨਾਮ ਹਿਰਦੇ ਲੈ ਪਾਰ ਪਇਆ ਮੂਹੇ ਕੋ ਰੋਬ ਹੈ ਕਿਸੇ ਸੁਣਾਵੈ ਭੈ ਅਸਰਾਲ ਅਸਰਾ ਭੈ ਸਾਗਰ ਅਸਰਾਲ ਪਇਆ ਦੇ ਕੁਟਾਮ ਮਾਇਆ ਗ੍ਰਹਿ ਮੰਦਰ ਸਾਗਤ ਜੰਜਾਲ ਪਰਾਲ ਪਇਆ ਜਾਏ ਤਾਂ ਤਿਨਹਿ ਪਠਾਏ ਚਾਲੇ ਤਿਨੇ ਬੁਲਾਏ ਲਿਆ ਜੁਗਸ਼ ਕਰਨਾ ਸੋ ਕਰ ਰਿਹਾ ਬਖਸ਼ਣ ਹਾਰੇ ਬਖਸ਼ ਲਿਆ ਜੈਨੇ ਹੋ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਪਾਇਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਨ ਪਿਆ ਦੁੱਖ ਸੁਖ ਗੁਰਮੁਖ ਸਮਕਰ ਜਾਣਾ ਹਰਕ ਸੁਖ ਤੇ ਬਰਕਤ ਪਿਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ ਰਾਮ ਕਲੀ ਦੱਖਣੀ
1: ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦ੍ਰਿੜਾਇਆ ਸਾਚ ਸ਼ਬਦ ਰਸ ਲੀਣਾ ਮੇਰਾ ਗੁਰ ਦਿਆਲ ਸਦਾ ਰੰਗ ਲੀਣਾ ਅਹਿਨਿਸ ਰਹਿ ਏਕ ਲਿਵ ਲਾਗੀ ਸਾਚੇ ਦੇਖ ਪਤੀਣਾ ਰਹਾਉ ਰਹਿ ਗਗਨ ਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਣਾ ਸਤ ਬੰਦ ਕੁਪੀਨ ਪਰ ਪੁਰ ਲੀਣਾ ਜਿਹਵਾ ਰੰਗ ਰਸੀਣਾ ਮਿਲੈ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਏਕ ਮਹਿ ਸਰਬ ਸਰਬ ਮਹਿ ਏਕਾ ਇਹ ਸਤਿਗੁਰ ਦੇਖ ਦਿਖਾਏ ਦਿਖਾਈ ਏਕ ਮਹਿ ਸਰਬ ਸਰਬ ਮਹਿ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ ਸੋ ਪ੍ਰਭ ਲਖਣ ਨ ਜਾਈ ਦੀਪਕ ਤੇ ਦੀਪਕ ਪਰਗਾਸਿਆ ਤੇ ਭਵਨ ਜੋਤ ਦਿਖਾਈ ਸੱਚੈ ਤਖਤ ਸਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹ ਗਿਆ ਬੈਰਾਗੀ ਜੋਗੀ ਘਟ ਘਟ ਕਿੰਗੁਰੀ ਵਾਈ। ਨਾਨਕ ਸਰਨ ਪ੍ਰਭੂ ਕੀ ਛੂਟੇ ਸਤਿਗੁਰ ਸੱਚ ਸਿਖਾਈ। ਰਾਮ ਕਲੀ ਮਹੱਲਾ ਪਹਿਲਾ ਔਹਠ ਹਸਤ ਮੜੀ ਕਰ ਛਾਇਆ। ਧਰਨ ਗਗਨ ਕਲ ਧਾਰੀ ਗੁਰਮੁਖ ਕੇਤੀ ਸਬਦ ਉਧਾਰੀ ਸੰਤੋ। ਗੁਰਮੁਖ ਕੇਤੀ ਸਬਦ ਉਧਾਰੀ ਸੰਤੋ ਰਹਾਓ ਮਮਤਾ ਮਾਰ ਹਉ ਮੈਂ ਸੋਖੈ ਤੇਰੇ ਭਵਨ ਜੋਤ ਤੁਮਾਰੀ। ਮਨਸਾ ਮਾਰ ਮਨੈ ਮਹਿ ਰਾਖੈ ਸਤਿਗੁਰ ਸਬਦ ਵਿਚਾਰੀ। ਸਿੰਘੀ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਾਰੀ। ਪਰ ਪੰਚ ਬੇਨ ਤੁਹ ਤਹੀ ਮਨ ਰਾਖਿਆ ਬ੍ਰਹਮ ਅਗਨ ਪਰ ਜਾਰੀ। ਪੰਚ ਤਤ ਮਿਲ ਅਹਿਨਸ ਦੀਪਕ ਨਿਰਮਲ ਜੋਤ ਅਪਾਰੀ। ਰਵ ਸਸ ਲੋਕੇ ਇਹੋ ਤਨ ਕਿੰਗਰੀ ਵਾਜੈ ਸਬਦ ਨਿਰਾਰੀ। ਸਿਵ ਨਗਰੀ ਮਹਿ ਆਸਨ ਉਦੂ ਅਲਖ ਅਗਮ ਅਪਾਰੀ। ਕਾਇਆ ਨਗਰੀ ਇਹੋ ਮਨ ਰਾਜਾ ਪੰਚ ਵਸਹਿ ਵਿਚਾਰੀ। ਸਬਦ ਰਵੈ ਆਸਨ ਕਰ ਰਾਜਾ ਅਦਲ ਕਰੇ ਗੁਣਕਾਰੀ। ਕਾਲ ਬਿਕਾਲ ਕਹੇ ਕਹਿ ਬਪੁਰੇ ਜੀਵਤ ਮੂਆ ਮਨ ਮਾਰੀ। ਬ੍ਰਹਮਾ ਬਿਸ਼ਨ ਮਹੇਸ ਇਕ ਮੂਰਤ ਆਪੇ ਕਰਤਾ ਕਾਰੀ। ਕਾਇਆ ਸੋਧ ਤਰੈ ਭਵ ਸਾਗਰ ਆਤਮ ਤਤ ਵਿਚਾਰੀ। ਗੁਰਸੇਵਾ ਤੇ ਸਦਾ ਸੁਖ ਪਾਇਆ ਅੰਤਰ ਸਬਦ ਰਵਿਆ ਗੁਣਕਾਰੀ। ਆਪੇ ਮੇਲ ਲਏ ਗੁਣਦਾਤਾ ਹਉ ਮੈਂ ਤ੍ਰਿਸਨਾ ਮਾਰੀ। ਤ੍ਰੈ ਗੁਣ ਮੇਟੇ ਚੌਥੈ ਵਰਤੈ ਇਹਾ ਭਗਤ ਨਿਰਾਰੀ। ਗੁਰਮੁਖ ਜੋਗ ਸਬਦ ਆਤਮ ਜੀਨੈ ਹਿਰਦੈ ਏਕ ਮੁਰਾਰੀ। ਮਨੁਆ ਅਸਥਿਰ ਸਬਦੇ ਰਾਤਾ ਏਹਾ ਕਰਨੀ ਸਾਰੀ। ਬੇਦ ਬਾਦ ਨਾ ਪਾਖੰਡ ਔਦੂ ਗੁਰਮੁਖ ਸਬਦ ਵਿਚਾਰੀ। ਗੁਰਮੁਖ ਜੋਗ ਕਮਾਵੈ ਔਦੂ ਜਤ ਸਤ ਸਬਦ ਵਿਚਾਰੀ। ਸਬਦ ਮਰੈ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ। ਮਾਇਆ ਮੋਹ ਭਵ ਜਲ ਹੈ ਅਵਦੂ ਸਬਦ ਤਰੈ ਕੁਲ ਤਾਰੀ। ਸਬਦ ਸੂਰ ਜਗ ਜੁਗ ਚਾਰੇ ਔਦੂ ਬਾਣੀ ਭਗਤ ਵਿਚਾਰੀ। ਇਹੋ ਮਨ ਮਾਇਆ ਮੋਹਿਆ ਔਦੂ ਨਿਕਸੈ ਸਬਦ ਵਿਚਾਰੀ। ਆਪੇ ਬਖਸੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ। ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਰਮੈ ਦੀਆ। ਮੁੰਦਰਾ ਕੰਨੀ ਪਾਏ ਜੋਗੀ ਖਿੰਤਾ ਕਰ ਤੂ ਦਇਆ। ਆਵਣ ਜਾਣ ਵਿਭੂਤ ਲਾਏ ਜੋਗੀ ਤਾ ਤੀਨ ਪਵਨ ਜਿਣ ਲਾਇਆ। ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜੈ। ਹਰ ਸਿਉ ਰਹਿ ਲਿਵ ਲਾਏ ਰਹੋ ਸਤ ਸੰਤੋਖ ਪਤ ਕਰ ਝੋਲੀ। ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ। ਸਿੰਘੀ ਸੁਰਤ ਵਜਾਈ ਮਨ ਦ੍ਰਿੜ ਕਰ ਆਸਣ ਬੈਸ ਜੋਗੀ ਤਾ ਤੇਰੀ ਕਲਪਨਾ ਜਾਈ। ਕਾਇਆ ਨਗਰੀ ਮਹਿ ਮੰਗਣ ਚੜ੍ਹੈ ਜੋਗੀ ਤਾ ਨਾਮ ਪੱਲੈ ਪਾਈ। ਇਤ ਕਿੰਗਰੀ ਧਿਆਨ ਨ ਲਾਗੈ ਜੋਗੀ ਨਾ ਸੱਚ ਪੱਲੈ ਪਾਏ। ਇਤ ਕਿੰਗਰੀ ਸਾਂਤ ਨ ਆਵੈ ਜੋਗੀ ਅਭਿਮਾਨ ਨ ਵਿੱਚ ਹੋ ਜਾਏ। ਭਾਉ ਭਾਉ ਦੋਏ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ। ਗੁਰਮੁਖ ਹੋਵੈ ਤਾ ਤੰਤੀ ਵਾਜੈ ਇਨ ਬਿਤ ਤ੍ਰਿਸਨਾ ਖੰਡੀ। ਹੁਕਮੈ ਬੁੱਝੈ ਜੋ ਸੋ ਜੋਗੀ ਕਹੀਐ ਏਕ ਸਿਉ ਚਿਤ ਲਾਏ। ਹੁਕਮ ਬੁੱਝੈ ਸੋ ਜੋਗੀ ਕਹੀਐ ਏਕ ਸਿਉ ਚਿਤ ਲਾਏ। ਸਹਿਸਾ ਟੁੱਟੈ ਨਿਰਮਲ ਹੋਵੈ ਜੋਗ ਜੁਗਤ ਇਵ ਪਾਏ। ਨਦਰੀ ਆਪਦਾ ਸਭ ਕਿਛ ਬਿਨਸੈ ਹਰ ਸੇਤੀ ਚਿਤ ਲਾਏ। ਸਤਿਗੁਰ ਨਾਲ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਏ। ਇਹੋ ਜੋਗ ਨਾ ਹੋਵੈ ਜੋਗੀ ਜੇ ਕੁਟੰਬ ਛੋਟ ਪਰ ਭਵਨ ਕਰਹਿ। ਗ੍ਰਹਿ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ। ਇਹੋ ਜਗਤ ਮਿੱਟੀ ਕਾ ਪਤ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸਨਾ ਮਾਇਆ। ਅਨੇਕ ਜਤਨ ਭੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ। ਹਰ ਕਾ ਨਾਮ ਔਖਦ ਹੈ ਜੋਗੀ ਜਿਸਨੋ ਮਨ ਵਸਾਏ। ਗੁਰਮੁਖ ਹੋਵੈ ਸੋਈ ਬੂਝੈ ਜੋਗ ਜੁਗਤ ਸੋ ਪਾਏ। ਜੋਗੈ ਕਾ ਮਾਰਗ ਬਿਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ। ਅੰਤਰ ਬਾਹਰ ਏਕੋ ਵੇਖੈ ਵਿੱਚੋ ਭਰਮ ਚੁਕਾਏ। ਵਿਣ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਏ। ਕਹਿ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹਿ ਸਮਾਏ। ਰਾਮ ਕਲੀ ਮਹੱਲਾ ਤੀਜਾ ਭਗਤ ਖਜਾਨਾ। ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ। ਸੰਤੋ ਗੁਰਮੁਖ ਦੇ ਵਡਿਆਈ ਰਹੋ ਸੱਚ ਰਹੋ ਸਦਾ ਸਹਿਜ ਸੁਖ ਉਪਜੈ। ਕਾਮ ਕ੍ਰੋਧ ਵਿੱਚ ਹੋ ਜਾਈ ਆਪ ਛੋੜ ਨਾਮ ਲਿਵ ਲਾਗੀ। ਮਮਤਾ ਸਬਦ ਜਲਾਈ ਜਿਸਤੇ ਉਪਜੈ ਤਿਸਤੇ ਬਿਨਸੈ ਅੰਤੇ ਨਾਮ ਸਿਖਾਈ। ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਿਨ ਰਚਾਈ। ਸੱਚਾ ਸਬਦ ਰਵੈ ਘਟ ਅੰਤਰ ਸੱਚੇ ਸਿਉ ਲਿਵ ਲਾਈ। ਸਤਸੰਗਤ ਮਹਿ ਨਾਮ ਨਿਰਮੋਲਕ ਵਡੈ ਭਾਗ ਪਾਇਆ ਜਾਈ। ਭਰਮ ਨਾ ਭੁੱਲੋ ਸਤਿਗੁਰ ਸੇਵ ਹੋ ਮਨ ਰੱਖੋ ਇੱਕ ਠਾਈ। ਬਿਨ ਨਾਵੈ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ। ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ। ਸਿਵ ਨਗਰੀ ਮਹਿ ਆਸਣ ਬੈਸੈ ਗੁਰ ਸਬਦੀ ਜੋਗ ਪਾਈ। ਧਾਤੁਰ ਬਾਜੀ ਸਬਦ ਨਿਵਾਰੇ ਨਾਮ ਵਸੈ ਮਨ ਆਈ। ਇਹੋ ਸਰੀਰ ਸਰਵਰ ਹੈ ਸੰਤੋ ਇਸਨਾਨ ਕਰੇ ਲਿਵ ਲਾਈ। ਨਾਮ ਇਸਨਾਨ ਕਰਹਿ ਸੇ ਜੰਦਰ ਮਨ ਸਬਦੇ ਮਹਿਲ ਗਵਾਈ। ਤ੍ਰੈ ਗੁਣ ਚੇਤ ਨਾਮ ਚੇਤ ਹੈ ਨਾਹੀ ਬਿਨ ਨਾਵੈ ਬਿਨ ਸਜਾਈ। ਬ੍ਰਹਮਾ ਬਿਸ਼ਨ ਮਹੇਸ ਗਵਾਈ। ਤ੍ਰੈ ਗੁਣ ਚੇਤ ਨਾਮ ਚੇਤ ਹੈ ਨਾਹੀ ਬਿਨ ਨਾਵੈ ਬਿਨ ਸਜਾਈ। ਬ੍ਰਹਮਾ ਬਿਸ਼ਨ ਮਹੇਸ ਤ੍ਰੈ ਮੂਰਤ ਤ੍ਰੈ ਗੁਣ ਪਰਮ ਭੁਲਾਈ। ਗੁਰਮ ਪ੍ਰਸਾਦੀ ਤ੍ਰਿਕਟੀ ਛੂਟੈ ਚੌਥੈ ਪਦ ਲਵਲਾਈ। ਪੰਡਿਤ ਪੜ੍ਹੈ ਪੜਵਾਦ ਵਖਾਣ ਹੈ ਤਿੰਨਾ ਬੂਝ ਨਾ ਪਾਈ। ਬਿਖਿਆ ਮਾਤੇ ਭਰਮ ਭੁਲਾਏ ਉਪਦੇਸ਼ ਕਹਿ ਕਿਸ ਪਾਈ। ਭਗਤ ਜਨਾ ਕੀ ਉਤਮ ਬਾਣੀ ਜੋਗ ਜੋਗ ਰਹੀ ਸਮਾਈ ਬਾਣੀ ਲਾਗੈ ਸੋ ਗਤ ਪਾਏ ਸਬਦੇ ਸੱਚ ਸਮਾਈ ਕਾਇਆ ਨਗਰੀ ਸਬਦੇ ਖੋਜੇ ਨਾਮ ਨਵੰਗ ਨਿਧ ਪਾਈ ਮਨਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸਤ ਕਰਾਈ ਲੋਇਨ ਦੇਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹਿ ਨਿਰਾਲਮ ਜੋਤੀ ਜੋਤ ਮਿਲਾਈ ਹਉ ਗੁਰਸਾ ਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹਿ ਬੇਨੰਤੀ ਨਾ ਵਹੋ ਗਤ ਪਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਲੰਬ ਹੈ ਸੰਤ ਹੋ ਕਹਿਣਾ ਕਛੂ ਨਾ ਜਾਈ ਸੰਤ ਹੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਓ ਹਰ ਬਿਨ ਸਭ ਕਿਛ ਮੈਲਾ ਸੰਤ ਹੋ ਕਿਆ ਹੋ ਪੂਜ ਚੜਾਈ ਹਰ ਸਾਚੇ ਭਾਵੈ ਸੋ ਪੂਜਾ ਹੋਵੈ ਭਾਣਾ ਮਨ ਵਸਾਈ ਪੂਜਾ ਕਰੈ ਸਭ ਲੋਕ ਸੰਤ ਹੋ ਮਨ ਮੁਖ ਥਾਏ ਨਾ ਪਾਈ ਸਬਦ ਮਰੈ ਮਨ ਨਿਰਮਲ ਸੰਤ ਹੋ ਹੇ ਪੂਜਾ ਥਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸਬਦ ਲਿਵਲਾਈ ਬਿਨ ਨਾ ਵੈ ਹੋਰ ਪੂਜ ਨਾ ਹੋਵੀ ਭਰਮ ਭੁਲੀ ਲੋਕਾਈ ਗੁਰਮੁਖ ਆਪ ਪਛਾਣੈ ਸੰਤ ਹੋ ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸਬਦੀ ਥਾਏ ਪਾਈ ਪੂਜਾ ਕਰਹਿ ਪਰ ਬਿਦ ਨਹੀਂ ਜਾਣੈ ਦੂਜੈ ਪਾਏ ਮਲ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੈ ਭਾਣੇ ਤੇ ਸਭ ਸੁਖ ਪਾਵੈ ਸੰਤ ਹੋ ਅੰਤੇ ਨਾਮ ਸਿਖਾਈ ਆਪਣਾ ਆਪ ਨ ਪਛਾਣ ਹੈ ਸੰਤ ਹੋ ਕੂੜ ਕਰਹਿ ਵਡਿਆਈ ਪਾਖੰਡ ਨਕੀਨੈ ਜਮ ਨਹੀਂ ਛੋਡੈ ਲੈ ਜਾਸੀ ਪਤ ਗਵਾਈ ਜਿਨ ਅੰਤਰ ਸਬਦ ਆਪ ਪਛਾਣ ਹੈ ਗਤ ਮਿਤ ਤਿਨ ਹੀ ਪਾਈ ਇਹੋ ਮਨੁਆ ਸੁਨ ਸਮਾਧ ਲਗਾਵੈ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣ ਹੈ ਸਤ ਸੰਗਤ ਮੇਲਾਈ ਗੁਰਮੁਖ ਗਾਵੈ ਆਪ ਗਵਾਵੈ ਦਰ ਸਾਚੈ ਸੋਭਾ ਪਾਈ ਸਾਚੀ ਬਾਣੀ ਸਾਚੀ ਬਾਣੀ ਸੱਚ ਵਖਾਣ ਹੈ ਸਤ ਨਾਮ ਲਿਵਲਾਈ ਭੈ ਭੰਜਨ ਅਤ ਪਾਪ ਨਿਖੰਜਨ ਮੇਰਾ ਪ੍ਰਭ ਅੰਤ ਸਿਖਾਈ ਸਭ ਕੁਛ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀਲ ਅਤ ਅਭਮਾਨੀ ਮਿਲ ਸਭ ਦੇ ਮਹਿਲ ਉਤਾਰੀ ਸੰਤ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਟ ਅੰਤਰ ਕਰਤਾ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਓ ਆਪਣੀ ਕਿਰਪਾ ਧਾਰੀ ਇੱਕ ਭੇਖ ਕਰਹਿ ਫਿਰ ਹੈ ਅਭਮਾਨੀ ਦਿਨ ਜੂਐ ਬਾਜੀ ਹਾਰੀ ਇੱਕ ਅਨ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਉਰ ਧਾਰੀ ਅਨ ਦਿਨ ਰਾਤੇ ਸਹਿਜੇ ਮਾਤੇ ਸਹਿਜੇ ਹਉ ਮੈਂ ਮਾਰੀ ਭੈ ਬਿਨ ਭਗਤ ਨ ਹੋਈ ਕਬ ਹੀ ਭੈ ਭਾਏ ਭਗਤ ਸਵਾਰੀ ਮਾਇਆ ਮੋਹ ਸਬਦ ਜੁਲਾਇਆ ਗਿਆਨ ਤਤ ਬੀਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ ਭੰਡਾਰੀ ਤਿਸ ਕਿਆ ਗੁਣਾ ਕਾ ਅੰਤ ਨ ਪਾਇਆ ਹਉ ਗਾਵਾ ਸਬਦ ਵਿਚਾਰੀ ਹਰ ਜੀਓ ਜਪੀ ਹਰ ਜੀਓ ਸਾਲਾਹੀ ਬਚੋ ਆਪ ਨਿਵਾਰੀ ਨਾਮ ਪਦਾਰਥ ਗੁਰਤੇ ਪਾਇਆ ਖੁੱਟ ਸਚੇ ਭੰਡਾਰੀ ਆਪਣੇ ਆਪ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲ ਧਾਰੀ ਤਿਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸਬਦ ਵਿਚਾਰੀ ਜੀਓ ਪਿੰਡ ਸਭ ਕਿਛ ਹੈ ਤਿਸਕਾ ਆਖਣ ਬਿਖਮ ਵਿਚਾਰੀ ਸਬਦ ਲਗੇ ਸਹੀ ਜਨ ਨਿਸਤਰੇ ਭਾਉ ਜਲ ਪਾਰੇ ਉਤਾਰੀ ਬਿਨ ਹਰ ਸਾਚੇ ਕੋ ਪਾਰ ਨ ਪਾਵੈ ਬੂਝੈ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸਬਦ ਸਵਾਰੀ ਕਾਇਆ ਕੰਚਨ ਸਬਦੇ ਰਾਤੀ ਸਾਚੈ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਐ ਸਬਦ ਵਿਚਾਰੀ ਕੰਚਨ ਸਬਦੇ ਰਾਤੀ ਸਾਚੈ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਐ ਸਬਦ ਵਿਚਾਰੀ ਜੋ ਪ੍ਰਭ ਖੋਜਹਿ ਸਹੀ ਪਾਵ ਹੈ ਹੋਰ ਫੂਟ ਮੂਏ ਅਹੰਕਾਰੀ ਬਾਦੀ ਬਿਨ ਸਹਿ ਸੇਵਕ ਸੇਵ ਹੈ ਗੁਰ ਕੈ ਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉ ਮੈਂ ਤ੍ਰਿਸਨਾ ਮਾਰੀ ਸਤਿਗੁਰ ਦਾ ਤਤ ਨੈ ਪਛਾਤਾ ਜਿਸਨੋ ਕਿਰਪਾ ਤੁਮਾਰੀ ਸਤਿਗੁਰ ਨਾ ਸੇਵਹਿ ਮਾਇਆ ਲਾਗੇ ਡੂਬ ਮੋਏ ਅਹੰਕਾਰੀ ਜਿਚਰ ਅੰਦਰ ਸਾਹਸ ਤਿਚਰ ਸੇਵਾ ਕੀਚੈ ਜਾਏ ਮਿਲੀਐ ਰਾਮ ਮਰਾਰੀ ਅਨੰਦਨ ਜਾਗਤ ਰਹਿ ਦਿਨ ਰਾਤੀ ਆਪਣੇ ਪ੍ਰਿਯ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਘੁਮਾਈ ਆਪਣੇ ਗੁਰਵਿਟੋਂ ਬਲਿਹਾਰੀ ਮਾਇਆ ਮੋਹ ਬਿਨ ਸਜਾਏਗਾ ਉਭਰੇ ਸਬਦ ਵਿਚਾਰੀ ਆਪ ਜਗਾਏ ਸੇਈ ਜਾਗੇ ਗੁਰ ਕੈ ਸਬਦ ਵਿਚਾਰੀ ਨਾਨਕ ਸੇਈ ਮੂਏ ਜੇ ਨਾਮ ਨਾ ਚੇਤ ਹੈ ਭਗਤ ਜੀਵੇ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆ ਗਾਈ ਸੰਤ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਕਟ ਅੰਤਰ ਪੂਰੇ ਕੀ ਵਡਿਆਈ ਰਹਾਓ ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕ ਸਬਾਈ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟਿ ਉਪਾਏ ਸਿਰ ਸਿਰ ਧੰਦੈ ਲਾਈ ਤਿਸ ਹਸਰੇ ਵਹੋ ਤਾ ਸੁਖ ਪਾਵਹੋ ਸਤਿਗੁਰ ਮੇਲ ਮਿਲਾਈ ਆਪਣਾ ਆਪ ਆਪ ਉਪਾਇਆ ਲਖ ਨ ਲਖ ਨਾ ਜਾਈ ਆਪੇ ਮਾਰ ਜੀਵਾਲੇ ਆਪੇ ਤਿਸਨੋ ਤਿਲ ਨਾ ਤਮਾਈ ਇਕ ਦਾਤੇ ਇਕ ਮੰਗ ਤੇ ਕੀਤੇ ਆਪੇ ਭਗਤ ਕਰਾਈ ਸੇਵਟ ਭਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁਖ ਸੁਖ ਪਾਏ ਅੰਤਰ ਆਪੇ ਭਰਮ ਭੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੋਕ ਆਈ ਜਿਨੀ ਚਾਖਿਆ ਤਿਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ ਇਕ ਨਾ ਨਾਵ ਹੋ ਆਪ ਭੁਲਾਏ ਇਕ ਨਾ ਗੁਰਮੁਖ ਦੇ ਦੇ ਬੁਝਾਈ ਸਦਾ ਸਦਾ ਸਾ ਲਾਹਿਹੋ ਸੰਤ ਹੋ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਅਵਰ ਨ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ ਨਿਆਉ ਤਿਸੈ ਕਾ ਹੈ ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮ ਬਣਾਈ ਤਿਸਨੋ ਪ੍ਰਾਣੀ ਸਦਾ ਧਿਆਵ ਹੋ ਜਿਨ ਗੁਰਮੁਖ ਬਣਤ ਬਣਾਈ ਸਤਿਗੁਰ ਭੇਟੈ ਜੋ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸਬਦ ਸੁਣਾਈ ਨਾਇਕ ਸੁਣ ਵੇਖ ਰਹਿਆ ਵਿਸਮਾਦ ਮੇਰਾ ਪ੍ਰਭ ਰਵਿਆ ਸਰਭ ਥਾਈ ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਬਿਸਥਾਰਾ ਕਿਨਹੀ ਨਿਵਲ ਭੁਯੰਗ ਮਸਾਦੇ ਮੋਹੇ ਦੀਨ ਹਰ ਹਰ ਆਰਾਦੇ ਤੇਰਾ ਭਰੋਸਾ ਪਿਆਰੇ ਆਨ ਨ ਜਾਨਾ ਵੇਸਾ ਰਹਾਓ ਕਿਨਹੀ ਗ੍ਰਹਿ ਤਜ ਵਣ ਖੰਡ ਪਾਇਆ ਕਿਨਹੀ ਮੋਹ ਆਉ ਦੂਤ ਸਦਾਇਆ ਕੋਈ ਕਹਿਤੋ ਅਨੰਨ ਭਗਾਉਤੀ ਮੋਹੇ ਦੀਨ ਹਰ ਹਰ ਓਟ ਲੀ ਤੀਕ ਨਹੀਂ ਕਹਿਆ ਹਉ ਤੀਰਥ ਵਾਸੀ ਕੋਈ ਅੰਨ ਤਜ ਭਇਆ ਉਦਾਸੀ ਕਿਨਹੀ ਪਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਪਰਿਆ ਕਿਨਹੀ ਕਹਿਆ ਮੈਂ ਕੁਲ ਹੈ ਵਡਿਆਈ ਕਿਨਹੀ ਕਹਿਆ ਬਾਹ ਬੋਹ ਭਾਈ ਕੋਈ ਕਹੈ ਮੈਂ ਤਨ ਹੈ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀ ਘੁੱਗਰ ਨਿਰਤ ਕਰਾਈ ਕਿਨਹੂ ਵਰਤ ਨੇਮ ਮਾਲਾ ਪਾਈ ਕਿਨਹੂੰ ਵਰਤ ਨੇ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਹਰ ਧਿਆਇਆ ਕਿਨਹੀ ਸਿੱਧ ਬਹੁ ਚੇਟਕ ਲਾਏ ਕਿਨਹੀ ਭੇਖ ਬਹੁ ਥਾਟ ਬਣਾਏ ਕਿਨਹੀ ਤੰਤ ਮੰਤ ਬਹੁ ਕੇਵਾ ਮੋਹੇ ਦੀਨ ਹਰ ਹਰ ਹਰ ਸੇਵਾ ਕੋਈ ਚਤੁਰ ਕਹਾਵੈ ਪੰਡਿਤ ਕੋ ਖੱਟ ਕਰਮ ਸਹਿਤ ਸਿਉ ਮੰਡਿਤ ਕੋਈ ਕਰੈ ਆਚਾਰ ਸੁਕਰਨੀ ਮੋਹੇ ਦੀਨ ਹਰ ਹਰ ਹਰ ਸਰਨੀ ਸਗਲੇ ਕਰਮ ਧਰਮ ਜੋਗ ਸੋਧੇ ਬਿਨ ਨਾਵੈ ਇਹੋ ਮਨ ਨਾ ਪ੍ਰਬੋਧੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਜੀ ਤਿਸ ਨਾ ਮਹਾ ਸੀਤ ਲਾਇਆ ਰਾਮ ਕਲੀ ਮਹੱਲਾ ਪੰਜਵਾ ਇਸ ਪਾਨੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦੇਹੁਰਾ ਕਰਿਆ ਉਕਤ ਉਕਤ ਜੋਤ ਲੈ ਸੁਰਤ ਪਰੀਖਿਆ ਮਾਤ ਗਰਭ ਮਹਿ ਜਿਨ ਤੂੰ ਰਾਖਿਆ ਰਾਖਨ ਹਾਰ ਸਮਾਰਜਨਾ ਸਗਲੇ ਛੋਟ ਵਿਚਾਰ ਮਨਾ ਰਹਾ ਜਿਨ ਦੀਏ ਤੁਧ ਬਾਪ ਮਹਿਤਾਰੀ ਜਿਨ ਦੀਏ ਭਰਾਤ ਪੁੱਤ ਹਾਰੀ ਜਿਨ ਦੀਏ ਤੁਧ ਬਨਤਾ ਅਰਮੀਤਾ ਤਿਸ ਠਾਕੁਰ ਕਉ ਰਾਖ ਲੇਹੋ ਚੀਤਾ ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਪਾਵਕ ਬਲਨਾ ਤਿਸ ਠਾਕੁਰ ਕੀ ਰਹੋ ਮਨ ਸਰਨਾ ਛੱਤੀ ਹੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਨ ਕਉ ਕੀਏ ਬਸਦਾ ਦਿਓ ਬਰਤਨ ਬਲਨਾ ਤਿਸ ਠਾਕੁਰ ਕੇ ਚਿਤ ਰਾਖ ਚਰਨਾ ਤਿਸ ਠਾਕੁਰ ਕੇ ਚਿਤ ਰਾਖ ਚਰਨਾ ਪੇਖਨ ਕਉ ਨੇਤਰ ਸੁਣਨ ਕਉ ਕਰਨਾ ਹਸਤ ਕਮਾਵਨ ਬਾਸਨ ਰਸਨਾ ਚਰਨ ਚਲਨ ਕਉ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮਹਿ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੈ ਨਹੀਂ ਸੀਜੈ ਕਾਰਜ ਸਭ ਰਹਿ ਮਨ ਪ੍ਰਭ ਧਿਆਈ ਜੈ ਇਹਾ ਉਹਾ ਏਕੈ ਓਹੀ ਇਹਾ ਉਹਾ ਇਹ ਏਕੈ ਓਹੀ ਜਤ ਕਤ ਦੇਖਿਆ ਤਤ ਤਤ ਤੋਹੀ ਤਿਸ ਸੇਵਤ ਮਨ ਆਲਸ ਕਰੈ ਜਿਨ ਵਿਸਰਿਆ ਇੱਕ ਨਿਮਖ ਨਾਸਰੈ ਹਮ ਅਪਰਾਧੀ ਨਿਰਗੁਣ ਯਾਰੇ ਨਾ ਕਿਛ ਸੇਵਾ ਨਾ ਕਰਮਾਰੇ ਗੁਰਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਰਾਮ ਕਲੀ ਮਹੱਲਾ ਪੰਜਵਾ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਏ ਬਾਪ ਪੂਤ ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ਸੰਤ ਬਿਹਾਵੈ ਹਰ ਨਾਮ ਅਧਾਰਾ ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ ਕਾਹੂ ਬਿਹਾਵੈ ਬੇਦ ਅਰਬਾਜ ਕਾਹੂ ਬਿਹਾਵੈ ਰਚਨਾ ਸਾਜ ਕਾਹੂ ਬਿਹਾਵੈ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਬਿਹਾਵੈ ਖੇਲਤ ਜੂਆ ਕਾਹੂ ਬਿਹਾਵੈ ਅਮਲੀ ਹੂਆ ਕਾਹੂ ਬਿਹਾਵੈ ਪਰ ਦਰਬ ਚੋਰਾਏ ਹਰ ਜਨ ਬਿਹਾਵੈ ਨਾਮ ਧਿਆਏ ਕਾਹੂ ਬਿਹਾਵੈ ਜੋਗ ਤਪ ਪੂਜਾ ਕਾਹੂ ਰੋਗ ਸੋਗ ਭਰਮੀਜਾ ਕਾਹੂ ਪਾਵਨ ਧਾਰ ਜਾਤ ਬਹਾਏ ਕਾਹੂ ਪਵਨ ਧਾਰ ਜਾਤ ਬਹ ਬਿਹਾਏ ਸੰਤ ਬਿਹਾਵੈ ਕੀਰਤਨ ਗਾਏ ਕਾਹੂ ਬਿਹਾਵੈ ਦਿਨ ਰਹਿਣ ਚਾਲਤ ਕਾਹੂ ਬਿਹਾਵੈ ਸੋਪਿਣ ਮਾਲਤ ਕਾਹੂ ਬਿਹਾਵੈ ਬਾਲ ਪੜਾਵਤ ਸੰਤ ਬਿਹਾਵੈ ਹਰ ਜਸ ਗਾਵਤ ਕਾਹੂ ਬਿਹਾਵੈ ਨਟ ਨਾਟਕ ਨਿਰਤੇ ਕਾਹੂ ਬਿਹਾਵੈ ਜਾਈਏ ਜੀ ਆਏ ਨਿਰਥਿਰਤੇ ਕਾਹੂ ਬਿਹਾਵੈ ਰਾਜ ਮਹਿ ਡਰਤੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਨਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਾਮ ਕਲੇ ਮਹੱਲਾ ਪੰਜਵਾਂ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਤ ਭਾਉ ਜਾਏ ਤੈਸੇ ਸੰਤ ਜਨਾ ਰਾਖੈ ਹਰ ਰਾਏ ਐਸੇ ਰਾਖਨ ਹਾਰ ਦਿਆਲ ਜਤ ਕਤ ਦੇਖੋ ਤੁਮ ਪ੍ਰਤਪਾਲ ਰਹਾਉ ਜਲ ਪੀਵਤ ਜਿਉ ਤਿਖਾ ਮਿਟੰਦ ਧਨ ਬਿਕਸੈ ਗ੍ਰਹਿ ਆਵਤ ਕੰਧ ਲੋਭੀ ਕਾ ਤਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਣੀ ਜਿਉ ਰਾਖੈ ਰਖਵਾਲਾ ਮਾਤ ਪਿਤਾ ਦਇਆ ਜਿਉ ਬਾਲਾ प्रीतम देख प्रीतम मिल जाए, त्यो हर जन राखै कंठ लाए, ज्यो अंधले पेखत ज्यो अंधले पेखत होए आनंद, गूंगा बखत गावै बहु छंद, पिंगुल पर्वत परते पार, हर कै नाम सगल उदार, ज्यो पावक संग सीत को नास, ऐसे प्राचत संत संग बिनाश, ज्यो साबुन कापर उजल होत, नाम जपत सब भ्रम पौ खोत, ज्यो चकवी सूरज की आस, ज्यो चात्रिक बूंद की प्यास, ज्यो करंक नाद करन समाने, त्यो हर नाम हर जन मन है सुखाने, तुमरी कृपा ते लागी प्रीत, दयाल पै ताई चीत, दयाल धारी दिन धारण हार, बंधन ते होई छुटकार, सब थान देखै नैन अलोए, तिस बिन दूजा अवर न कोय, भ्रम पै छूटे गुर प्रसाद, नानक पेख्यो सब बिसमाद, राम कली महला पंजवा, जीव जंत सब पेखी है, प्रभ सगल तुम्हारी धारणा, एहो मन हर कै नाम उदारना, रहाओ खिन मह थाप थापे, कुदरत सब करते के कारना, काम क्रोध लोभ झूठ निंदा, साधु संग बिदारना, नाम जपत मंदिर मिल होवै सुख के सुख गुदारना, भगत सरन जो आवै प्राणी, दस इहा उहा ना हारना, सुख दुख इस मन की बिरथा, तुम ही आगै सारना, तू तू दाता सबना जिया, का आपन किया पालना, अनेक बार कोट जन ऊपर, नानक वन्या वारना, राम कली महला पंजवा, अष्टपदी एक ओंकार, सतगुर प्रसाद दर्शन भेट तपाप सब नस है, हर स्यों दे मिलाई, मेरा गुर परमेश्वर सुखदाई, पार ब्रह्म का नाम दृढ़ाए, अंते होए सिखाई, रहाओ सगल दुख का डेरा पन्ना, संत धूर मुख लाई, पतत पुनीत किए खिन पीतर, ज्ञान अंधेर वंजियाई, करण कारण सम्राट स्वामी, नानक ते सरनाई, बंधन तोड़ चरण कमल दृढ़ाए, एक शब्द लिवलाई, अंध कूप विखयाते काढ़ियो, साच शब्द बन आई, जन्म मरण का सहसा चुका, बाहुड़ कत हो ना ताई, नाम रसायन एहो मन राता, अमृत पीतर बताई, संत संग मिल कीर्तन गाया, नेह चल वस आ जाई, पूरै गुरपूरी मद्दिनी, हर बिनयान न पाई, नाम निदान पाया वडभागी, नानक नरक न जाई, खा काल सियाल उकत न मेरी, पूरै गुरु कमाई, जप तप संजम सोच है, सोई आपे करे कराई, पुत्र कलात्र महाबिखिया मह, गुर साचै लाए तराई, अपने जियत है आप संभाले, आप लिए लड़ लाई, साच धर्म का बेड़ा बांधिया, पव जल पार पवाई, बेसमार बेअंत स्वामी, नानक बल बल जाई, अकाल मूर्त अजूनी संभव, कल अंधकार दीपाई, अंतर जामी जीवन का दाता, देखत तृप्त अगाई, एकंकार निरंजन निरपौ, सब जल थल रहया समाई, भगत दान भगता कौ दीना, हर नानक जाचै माई, राम कली महला पंजवा, श्लोक सिख हो शब्द प्यार हो, जन्म मरण की टेक, मुख उज्जल सदा सुखी, नानक सिमरत एक, मन तन राता राम प्यारे, हर प्रेम भगत बन आई, संत हो संत सतगुर खेप निबाही, संत हो हर नाम लाहा, दास कौ दिया सगली तिसन उलाही, संत हो रहा खोजत खोजत लाल एक पाया, हर कीमत कहन न जाई, संत हो चरण कमल स्यो लागो, ध्याना साचा दर्श समाई, संत हो गुण गावत गावत पय निहाला, हर सिमरत त्रिपत अगाई, संत हो आत्म राम रवया सब अंतर, कत आवै कत जाई, संत हो आद जुगादी है पी होसी, सब जिया का सुखदाई, संत हो आप बेअंत अंत नहीं पाई है, आप बेअंत अंत नहीं पाई है, पूर रहया सब ठाई, संत हो मीत साजन माल जोबन सोत, हर नानक बाप मेरी माई, संत हो राम कली महला पंजवा, मन बच क्राम राम नाम चतारी, घूमन घेर महा अत बिखड़ी, गुरमुख नानक पार उतारी, रहाओ अंतर सुखा बाहर सुखा, हज मलन पय दुसटारी, जिसते लागे तनह निवारे, प्रभ जियो अपनी कृपा तारी, उदरे संत परे हर सरनी, पच बिन से महा अहंकारी, साधु संगत एहो फल पाया, एक केवल नाम अधारी, ना कोई सूर ना कोई हीना, सब प्रगटी जोत तुम्हारी, तुम समराथ अकाथ गोचर रव्या एक मरारी, कीमत कौन तेरी कीमत कौन करे तेरी, करते प्रभ अंत न पारा वारी, नाम दान नानक वडियाई, तेरिया संत जनारे नारी, राम कली महला तीजा, आनंद एक ओंकार, सतगुर प्रसाद आनंद पया मेरी माए, सतगुरु मैं पाया सतगुरता पाया, सहज सेती मन वजिया वाधाइया, राग रतन परवार परिया, शब्द गावने आईया, सब दोता गावो हरी के रामन जनी वसाया, कह नानक आनंद होआ सतगुरु मैं पाया, ए मन मेरिया तू सदा रहो हर नाले, हर नाल रहो तू मन मेरे, दुख सब विसारना, अंगीकार हो करे तेरा कार्य सब सवारना, सब नागला समराथ स्वामी, सो क्यों मनो विसारे, कह नानक मन मेरे सदा रहो हर नाले, साचे साहेबा क्या नाही कर तेरा, करता तेरा सब कुछ है, जिस देह सो पावे, सदा सिफत सलाह तेरी, नाम मन वसावे, नाम जन कह मन वसिया, वाजे शब्द कनेरे, कह नानक सच्चे साहेब क्या नाही कर तेरा, साचा नाम मेरा आधारो, सात नाम आधार मेरा, जन भुखा सब गवाईया, कर शांत सुख मन आय वसिया, जन इच्छा ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਘਰ ਸਪਾਗੈ ਘਰ ਸਪਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਵੈ ਬਾਜ ਹੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰਾਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਉ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਨ ਕਾ ਮੋਹ ਤੁੱਟਾ ਤਿਨਗਾ ਸਬਦ ਸਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹ ਜਿਸਨੋ ਹੋਰ ਕਿਆ ਕਰਹਿ ਵੇਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਹਿ ਦਿਸੇ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵਹੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿੱਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕਟੰਬ ਤੂਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਤਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੇ ਜੀ ਜੰਤ ਸਭ ਖੇਲ ਤੇਰਾ ਕਿਆ ਕਹੋ ਆਖ ਵਖਾਣੈ ਆਖੈ ਤਾ ਵੇਖੈ ਸਭ ਤੂੰ ਹੈ ਜਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਇ ਇਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਓ ਦਿਖੀ ਵਾਲ ਹੁਨ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚਲਹਿ ਜਿੰਨਾ ਮਾਰਗ ਪਾਵਹਿ ਕਰ ਕਿਰਪਾ ਜਨ ਨਾਮ ਲਾਏਹੇ ਸੇ ਹਰ ਹਰ ਸਦਾ ਧਿਆਵਹਿ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸਬਦ ਲੱਗ ਹੋ ਹਰ ਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਓ ਹਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹੋ ਦਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਗਧ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹ ਸੱਚੀ ਬਾਣੀ ਬਾਣੀ ਦਾ ਗਾਵਹ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਕ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਉਨ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬੱਜ ਹੋ ਤੱਤੈ ਸਾਰ ਨ ਜਾਣੀ ਤੀ ਗੁਣੀ ਸੰਸਾਰ ਭਰਮ ਸੋਤਾ ਸੁੱਤਿਆ ਰਹਿਣ ਮਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸਨੋ ਅਨਦਿਨ ਹਰ ਬਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੈ ਉਸਨੋ ਕਹਿ ਪੋਹੇ ਨਾ ਸਕੀ ਜਿਸਨੋ ਆਪਣੀ ਲਿਵ ਲਾਵੈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਰਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮਹੋਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪਿਆ ਮੁਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਜਿਸਨੋ ਸਿਰ ਸੌਂਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਓ ਵੁਲਾਹਾ ਖੱਟਿਹੋ ਦਿਹਾੜੀ ਇਹੋ ਧਨਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿੱਤੇ ਚਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨਾ ਤ੍ਰਿਸ ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਏ ਸ੍ਰੀ ਰਾਮ ਮੇਰਿਆ ਹਰ ਤੁਮੈ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਜਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਿਹੋ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸੁਖੀ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨਾ ਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਨਿਆਵਰ ਨ ਦੇਖੋ ਕੋਈ ਹਰ ਬਨਿਆਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਨਿਆਵਰ ਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਸ ਰੱਬ ਨੋ ਮੇਰੇ ਹੋ ਸਾਚਾ ਸੁਣਨੈ ਨੋ ਪਠਾਏ ਸਾਚਾ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਕਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ ਗਾਵਹੋ ਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾਤ ਉਦਭਾਵ ਹੈ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੋ ਅਨੰਤ ਸਨੋਬੜ ਅਨੰਤ ਸੁਨੋਹ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਰਾਮ ਕਲੀ ਸਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ ਸੋਏ, ਭਗਤ ਬਛਲ ਤੇ ਲੋਏ ਜੀਓ, ਇਹ ਗੁਰ ਸ਼ਬਦ ਸਮਾਵੇ, ਅਵਰ ਨ ਜਾਣੈ ਕੋਏ ਜੀਓ, ਅਵਰੋ ਨਾ ਜਾਣੈ ਸਬਦ ਗੁਰ ਕੈ, ਏਕ ਨਾਮ ਧਿਆਵਹੇ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ, ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ, ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ, ਗੁਰ ਜਾਵੈ ਹਰ ਪ੍ਰਭ, ਹਰ ਭਾਣਾ ਗੁਰ ਪਾਇਆ, ਗੁਰ ਜਾਵੈ ਹਰ ਪ੍ਰਪਾਸ ਦਿਓ, ਸਤਿਗੁਰ ਕਰੇ ਹਰ ਪਹਿ ਬੇਨਤੀ, ਸਤਿਗੁਰ ਕਰੇ ਹਰ ਪਹਿ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਦਿਓ, ਪੈਜ ਰੱਖੋ ਜਨੈ ਹਰ ਜਨਹਿ ਗੇਰੀ, ਹਰ ਦੇਹੋ ਨਾਮ ਨਿਰੰਜਨੋ, ਅੰਤ ਚੱਲ ਦਿਆ ਹੋਏ ਬੇਲੀ, ਜਮ ਦੂਤ ਕਾਲ ਨਿਖੰਜਨੋ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹਿ ਸਾਬਾਸ ਜੀਓ, ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ, ਭਗਤ ਸਤਿਗੁਰ ਪੁਰਖ ਸੋਈ, ਭਗਤ ਸਤਿਗੁਰ ਪੁਰਖ ਸੋਈ, ਹਰ ਪ੍ਰਭਾਣਾ ਭਾਵੇ, ਆਨੰਦ ਅਨਹਦ ਵਜਹਿ ਵਾਜੇ, ਹਰ ਆਪ ਗਲ ਮੇ ਲਾਵੇ, ਤੁਸੀਂ ਪੁੱਤ ਪਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਪਾਸ ਜੀਓ, ਸਤਿਗੁਰ ਭਾਣਾ ਆਪਣੇ, ਬਹੁ ਪਰ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾਵੇ, ਸਤਿਗੁਰੂ ਪ੍ਰਤੱਖ ਹੋਦੈ, ਬਹਿ ਬਹਿਰਾਜ ਆਪ ਟਿਕਾਇਆ, ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ, ਅਤੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਓ, ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਣ, ਹਰ ਰੰਗ ਪਾਹਾ ਹਰ ਰੰਗ ਗੁਰ ਭਾਵੇ, ਪਿੰਡ ਪੱਤਲ ਕਰਿਆ ਦੀਵਾ ਫੁੱਲ, ਹਰ ਸਰ ਭਾਵੇ, ਹਰ ਪਾਇਆ ਸਤਿਗੁਰ, ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸੈ ਪੈਰੀ ਪਾਏ ਜੀਓ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰ ਆਪ ਦਿਖਾਇਆ, ਜਿੱਥੇ ਗੁਰੂ ਆਪ ਦਿਖਾ ਰੱਖਿਆ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਕਰ ਗੁਰ ਹੈ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤ ਹੋ, ਸਭ ਜਗਤ ਪੈਰੀ ਪਾਏ ਜੀਓ, ਰਾਮ ਕਲੀ ਮਹੱਲਾ ਪੰਜਵਾ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਏੜਾ ਹਰ ਜਾਨੀਅੜਾ, ਨੈਣ ਅਲੋਇਆ ਘਟ ਘਟ ਸੋਇਆ, ਅੰਤ ਅੰਮ੍ਰਿਤ ਪ੍ਰਿਆ ਗੂੜਾ, ਨਾਲ ਹੋ ਬੰਦਾ ਲੈ ਨਾ ਸਕੰਦਾ, ਸੁਆਓ ਨਾ ਜਾਣੈ ਮੂੜਾ, ਮਾਇਆ ਮਦਮਾਤਾ ਹੋਛੀ ਬਾਤਾ, ਮਿਲਣ ਨ ਜਾਈ ਭਰਮ ਧੜਾ, ਕਹੋ ਨਾਨਕ ਗੁਰਬਿਨ ਨਹੀਂ ਸੁਜੈ ਹਰ ਸਾਜਨ, ਸਭ ਕਹਿ ਨਿਕਟ ਖੜਾ, ਗੋਬਿੰਦਾ ਮੇਰਾ ਗੋਬਿੰਦਾ ਮੇਰੇ ਗੋਬਿੰਦਾ, ਪ੍ਰਾਣ ਆਧਾਰਾ ਮੇਰੇ ਗੋਬਿੰਦਾ, ਕਿਰਪਾਲਾ ਮੇਰੇ ਕਿਰਪਾਲਾ, ਦਾਨ ਦਾ ਤਾਰਾ ਮੇਰੇ ਕਿਰਪਾਲਾ, ਦਾਨ ਦਾ ਤਾਰਾ ਅਪਰ ਅਪਾਰਾ, ਘਟ ਘਟ ਅੰਤਰ ਸੋਹਣਿਆ, ਇਕ ਦਾਸੀ ਧਾਰੀ ਸਬਲ ਪਸਾਰੀ, ਜੀਓ ਜੰਤ ਲੈ ਮੋਹਣਿਆ, ਜਿਸਨੋ ਰੱਖੈ ਸੋ ਸਚ ਭਾਖੈ, ਗੁਰ ਕਾ ਸ਼ਬਦ ਵਿਚਾਰਾ, ਕਹੋ ਨਾਨਕ ਜੋ ਪ੍ਰਭ ਕੋ ਭਾਣਾ, ਤਿਸ ਹੀ ਕਹੋ ਪ੍ਰਭ ਪਿਆਰਾ, ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ, ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਣੋ, ਸੁਗੜ ਸੁਜਾਨਾ ਸਤ ਪ੍ਰਧਾਨਾ, ਅੰਮ੍ਰਿਤ ਹਰ ਕਾ ਨਾਮਾ, ਚਾਖ ਅਗਾਨੇ ਸਾਰਿਗ ਬਾਣੇ, ਜਾ ਕੈ ਭਜਨ ਕੈ ਭਾਗ ਮਥਾਨਾ, ਤਿਨ ਹੀ ਪਾਇਆ ਤਿਨਹਿ ਧਿਆਇਆ, ਸਗਲ ਤਿਸੈ ਕਾ ਮਾਣੋ, ਕਹੋ ਨਾਨਕ ਥਿਰ ਤਖਤ ਨਿਵਾਸੀ, ਸੱਚ ਤਿਸੈ ਦੀ ਬਾਣੋ, ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ, ਸੋਹਿਲੜਾ ਪ੍ਰਭ ਸੋਹਿਲੜਾ, ਅਨਹਦ ਧੁਨੀਐ ਸੋਹਿਲੜਾ, ਅਨਹਦ ਵਾਜੇ ਸ਼ਬਦ ਅਗਾਜੇ, ਨਿਤ ਨਿਤ ਜਿਸਹਿ ਵਧਾਈ, ਸੋ ਪ੍ਰਭ ਧਿਆਈਐ ਸਭ ਕੁਛ ਪਾਈਐ, ਮਰੈ ਨਾ ਆਵੈ ਜਾਈ, ਚੂਕੀ ਪਿਆਸਾ ਪੂਰਨ ਆਸਾ, ਗੁਰਮੁਖ ਮਿਲ ਨਿਰਗੁਣੀਐ, ਕਹੋ ਨਾਨਕ ਕਰ ਪ੍ਰਭ ਮੇਰੇ ਕਹਿ ਨਿਤ ਨਿਤ, ਮੰਗਲ ਸੁਣੀਐ ਰਾਮ ਕਲੀ ਮਹੱਲਾ ਪੰਜਵਾ, ਹਰ ਹਰ ਧਿਆਇ ਮਨਾ ਖਿਰ ਨਾ ਵਿਸਾਰੀਐ, ਰਾਮ ਰਾਮਾ ਰਾਮ ਰਾਮ ਰਮਾ ਕੰਠ ਉਰ ਧਾਰੀਐ, ਉਰ ਧਾਰ ਹਰ ਹਰ ਪੁਰਖ ਪੂਰਨ, ਪਾਰ ਬ੍ਰਹਮ ਨਿਰੰਜਨੋ ਭੈ ਦੂਰ ਕਰਤਾ ਪਾਪ ਹਰਤਾ, ਦੁਸਹਿ ਦੁਖ ਭਵ ਖੰਡਨੋ, ਜਗਦੀਸ਼ ਈਸ ਗੋਪਾਲ ਮਾਜੋ, ਗੁਣ ਗੋਬਿੰਦ ਵਿਚਾਰੀਐ, ਬਿਨਵੰਤ ਨਾਨਕ ਮਿਲ ਸੰਗ ਸਾਧੂ, ਦਿਨ ਸਰੈਣ ਚਿਤਾਰੀਐ, ਚਰਨ ਕਮਲ ਆਧਾਰ ਜਨ ਕਾ ਆ आसरा माल मिलख भंडार नाम अनंत तरा नाम नर हर निदान जिनकै रस भोग एक नारायणा रस रूप रंग अनंत बीठल सास सास त्यायना किल विकहरना नाम पुनः जरना नाम जम की त्रास हरा बिन वंत नानक रास जन की चरण कमल है आसरा गुण बेअंत स्वामी तेरे कोय न जानई गुण बेअंत स्वामी तेरे कोय न जानई देख चलत दयाल सुन भगत विखाणई जी जंत सब तुझ त्यावह परख पत परमेसरा सर्ब जाचक एक दाता करुणा मैं जगदीसरा साधु संत सुजान सोई जिसह प्रभ जी मान नई बिनवंत नानक करहो कृपा सोई तुझह पछान नई मोहे निर्गुण अनाथ सरणी आया बल बल बल गुरदेव जिन नाम दृढ़ाया गुरु नाम दिया कुशल थिया सर्ब इच्छा पुनिया जल ने बुझाई शांत आई मिले चरी विछुनिया आनंद हरक सहज साचे महामंगल गुण गाया बिनवंत नानक नाम प्रभ का गुर पूरे ते पाया राम कली महला पंजवा रुण जरो शब्द अनाहत नित उठ गाय संतन कै किलविख सब दुख बिनासन हर नाम जपिय गुरमंतन कै हर नाम ली जय अमयो पी जय रैन दिन सियारा दिय जोगदान अनेक क्रिया लाग चरण कमल है साधी है पाओ भगत दयाल मोहन दुख सकले पर हर बिनवंत नानक तर सागर त्याय स्वामी नर हर सुख सागर गोबिंद सिमरन भगत गाव है गुण तेरे राम आनंद मंगल गुर चरणी आनंद मंगल गुर चरणी लागे पाए सुख घनेरे राम सुख निदान मिलया दुख हिरया दुख हर सुख निदान मिलया दुख हरिया कृपा कर प्रभ राखया हर चरण लागा भ्रम पा भागा हर नाम रसना पाखया हर एक चितवै प्रभ एक गावै हर एक दृष्टि आया बिनवंत नानक प्रभ करी कृपा पूरा सतगुर पाया मिल रही है प्रभ साध जना मिल हर कीर्तन सुनिय राम दयाल प्रभ प्रभु दामोदर माधो अंत न पाइय गुणिय राम दयाल दुख हर शरण दाता सकल दुख निवारणो मोह शोक विकार बिखड़े जपत नाम उदारणो सब जीव तेरे प्रभु मेरे कर कृपा सब रेण थी वा बिनवंत नानक प्रभ माया की जय बिनवंत नानक प्रभ माया की जय नाम तेरा जप जीवा राख लिये प्रभ भगत जना अपनी चरणी लाए राम राख लिये प्रभ भगत जना अपनी चरणी लाए राम आठ पैर अपना आठ पहर अपना प्रभ सिमर है एको नाम त्याय राम त्याय सो प्रभ तरे भव जल रहे आवन जाना सदा सुख कल्याण कीर्तन प्रभ लगा मीठा मीठा पाना सब इच पुन्नी आस पूरी मिले सतगुर पूरिया बिनवंत नानक प्रभ आप मिले फिर नाही दुख विसूरिया राम कली महला पंजवा छंत सलोक चरण कमल शरणागति अनंत मंगल गुण गाम नानक प्रभ आराधी विपत निवारण राम छंत प्रभ विपत निवारण तिस बिन अवरन कोए जियो सदा सदा हर सिमरिय सदा सदा हर सिमरिय जल थल महियल सोए जियो जल थल महियल पूर रहया एक निमख मन हो ना वीसरै गुर चरण लागे दिन सभागे सर्व गुण जगदीसरै कर सेव सेवक दिन सरैणी दिस भावै सो होए जियो बल जाए नानक सुख है दाता परगास मन तन होए जियो सलोक हर सिमरत मन तन सुखी बिनसी दुतिया सोच नानक टेको पाल की गोविंद संकट मोच छंत पै संकट काटे नारायण दयाल जियो हर गुणिया नंद गाए प्रभ दीना नाथ प्रतपाल जियो प्रतपाल अजोत पुरख एको तिसह स्यो रंग लागा कर चरण मस्तक मेल लीने सदा अनदिन जागा जियो पिंड गृह थान तिसका तन जो बिन धन माल जियो सदा सदा बल जाए नानक सर्ब जिया प्रतपाल जियो सलोक रसना उचरै हर हरे गुण गोविंद बखियान नानक पकड़ी टेक एक एक परमेश्वर रखे निदान शांत नानक पकड़ी टेक एक परमेश्वर रखे निदान शांत सो स्वामी प्रभ रख को अंचल ताक लाग जियो पज साधु संग दयाल देव मन की मत त्याग जियो एक ओट की जय जियो दी जय आस एक तरणी तरह साध संग हर नाम रंगे संसार सागर सब तरह जन्म मरण बेकार छूटे फिर न लागे दाग जियो बल जाए नानक परख बल जाए नानक पुरख पूरन थिर जाका सोहाग जियो सलोक धर्म अर्थ अरकाम मोख मुक्त पदार्थ नाथ सगल मनोरथ पूरिया नानक लिखिया माथ शांत सगल इच्छ मेरी पुनिया मिले निरंजन मिले मिलया निरंजन राय जियो अनंत भयावट भागी हो गृह प्रगटे प्रभ आए जियो गृह लाल आए मिलया गृह लाल आए पूर्व कमाए ताकि उपमा क्या गणा बेअंत पूर्ण सुख सुख सहज दाता कवन रसना गुण पणा आपे मिलाए गह कंठ लाए तिस बिना नहीं जाए जियो बल जाए नानक सदा करते सब मह रहया समाए जियो राग राम कली महला पंजवा रण चुंजनडा गाओ सखी हर एक त्यावहो सतगुर तुम सेव सखी मन चंदे अड़ा फल पावहो राम कली महला पंजवा रुत्ती श्लोक एक ओंकार सतगुर प्रसाद कर बंदन पर कर बंदन प्रपार ब्रह्म बाछो साध है तूर आप निवार हर हर पजाओ नानक प्रपर पूर किलविख काटन पै हरन सुख सागर हर राय दीन दयाल दुख भंजनो नानक नीत ते आए छंत जस गाव हो वडभागी हो कर कृपा भगवंत जियो रुत्ति माह मूर्त घड़ी गुण उचरत सोभा वंत जियो गुण रंग राते धन ते जन जनी एक मन ते आया सफल जन्म पाया तिनका जनी सो प्रभ पाया पुन दान तुल किरिया हर सर्ब पापा हंत जियो बिनवंत नानक सिमर जीवा जन्म मरण रहंत जियो श्लोक उद्यम अगम अगोचर चरण कमल नमस्कार चरण कमल नमस्कार कथनी सात उद्भावसी नानक नाम आधार संत शरण साजन पुर पर हो स्वामी सिमर अनंत सूके ते हरियाथिया नानक जप भगवंत शांत रुत सरस बसंत माह चेत विसाख वैसाख सुख मास जियो रुत सरस बसंत माह चेत वैसाख सुख मास जियो हर जियो नाहो मिलिया मौलिया मन तन सास जियो कर नाहो नेहो चल अनंत सखिये चरण कमल प्रफुल्लिया सुंदर सुगण सुजान बेता गुर गोविंद अमुल्लिया बड़ भाग पाया दुख गवाया भई पूर्ण आस जियो बिनवंत नानक सरण तेरी मिटी जम की त्रास जियो श्लोक साध संगत बिन ब्रह्म गति कर्म अनेक कोमल बंधन बादिया कोमल बंधन बादिया नानक कर्म है लेख जो पाने से मिलिया विछोड़े पी आप नानक प्रभ शरणागति जाका वट प्रताप शांत ग्रीखम रत अत गाखड़ी जेठ अखाड़ काम जियो प्रेम बिछोह दोहागणी दृष्ट न करी राम जियो नह दृष्ट आवे मर्त हावे महांगार मुठिया जल बाज मछली तड़फड़ावे संग माया रुठिया कर पाप जोनी पीत होई दे साजन सासन जाम जियो बिनवंत नानक ओठ तेरी राख पूरन काम जियो सलोक सरदा रागी संग प्रीत मैं एक तिल रहन न जाए मन तन अंतर रव रहे नानक सहज सुभाए कर गहलीनी साजन है जन्म जन्म के मीत चरण है दासी कर लई नानक प्रभ हित चीत शांत रुत बरस सुहेलिया सावन भादवे आनंद जियो कन उन उठे जल थल पूरिया मकरंद जियो प्रभ पूर रहया सर्ब ठाई हर नाम नव निद ग्रह परे सिमर स्वामी अंतर जामी कुल समूहा सब तरे प्रिय रंग जागे नह छिदर लागे कृपाल सद बख सिंध जियो बिनवंत नानक हर कंत पाया सदा मन पावंद जियो श्लोक आस प्यासी मैं फिरो कब पेखो गोपाल है कोई साजन संत जन नायक प्रभ मेलन हार बिन मिल बे सांत न उपजै तिल पल रह न जाए हर साध है शरणागति नानक आस पुजाए शांत रुत सरद अडम्बरो रुत सरद अडम्बरो असु कत्तके हर प्यास जियो खो जंती दर्शन फिरत कब मिलिय गुणतास जियो खो जंती दर्शन फिरत कब मिलिय गुणतास जियो बिन कंत प्यारे नह सूख सारे हर हार कंगण त्रिग बना बिन कंत प्यारे नह सूख सारे हार कंगन त्रिग बना सुंदर सुजान चतुर बेती सास बिन जैसे तना ईत उत दह दिस अलोकन मन मिलन की प्रभ प्यास जियो बिन वंत नानक धार कृपा मिलो प्रभ गुणतास जियो श्लोक जलन बुझी शीतल पय मन तन उपजी सांत नानक प्रभ पूरन मिले दुतिया बिन सी प्रांत साध पठाए आप हर हम तुम ते नाही दूर नानक भ्रम पै मिट गए नानक भ्रम पै मिट गए रमन राम भरपूर शांत रुत सिसियर शीतल हर प्रगटे मंगर पोहे जियो जलन बुझी दर्श पाया बिन से माया त्रोह जियो सब काम पूरे मिल हजूरे हर चरण सेवक सेवया हार डोर सीगार सब रस गुण गाओ अलाखे अपेव्या पाव भगत गोविंद बांछत जम ना साकै जोहे जियो बिनवंत नानक प्रभ आप मिली तह ना प्रेम बिशोह जियो श्लोक हर तन पाया सोहागनी डोलत नाही।

ਕੀਤੀ ਤਿਨ ਕੀਮਤ ਪਾਈ। ਹੋਰ ਕਿਆ ਕਹੀਐ ਕਿਛ ਕਹਿਣ ਨ ਜਾਈ। ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਿਗੁਰ ਦੀਆ। ਖਰਾ ਖਰਾ ਆਖੈ ਸਭ ਕੋਏ ਖਰਾ ਰਤਨ ਜੁਗਚਾਰੇ ਹੋਏ। ਖਾਤ ਪੀ ਅੰਤ ਮੂਏ ਨਹੀਂ ਜਾਣਿਆ ਆਖਿਰ ਮਹਿ ਮੂਏ ਜਾ ਸਬਦ ਪਛਾਣਿਆ। ਅਸਥਿਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਣਿਆ। ਗਗਨ ਗੰਭੀਰ ਗਗਨ ਅੰਤਰਵਾਸ ਗੁਣ ਗਾਵੈ ਸੁਖ ਸਹਿਜ ਨਿਵਾਸ। ਗਾਇਆ ਗਾਇਆ ਨਾ ਆਵੈ ਆਏ ਨਾ ਜਾਏ ਗੁਰ ਪ੍ਰਸਾਦ ਰਹਿਆ ਰਹਿ ਲਵਲਾਏ। ਗਗਨ ਅਗਮ ਅਨਾਥ ਅਜੋਨੀ ਅਸਥਿਰ ਚੀਤ ਸੰਵਾਦ ਸਗੋਨੀ। ਹਰ ਨਾਮ ਚੇਤ ਫਿਰ ਪਵਹਿ ਨਜੂਨੀ ਗੁਰਮਤਿ ਸਾਰ ਹੋਰ ਨਾਮ ਬਿਹੂਨੀ। ਘਰ ਦਰ ਫਿਰ ਥਾ ਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੇ ਕੇਤੇ ਮਾਤ ਪਿਤਾ ਸੁੱਤ ਧੀਆ ਕੇਤੇ ਗੁਰ ਚੇਲੇ ਫੁਨ ਹੁਆ ਕਾਚੇ ਗੁਰ ਤੇ ਮੁਕਤ ਨ ਹੁਆ ਕੇਤੀ ਨਾਰ ਵਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹਿਲ ਸਟੂਡ ਕਰੈ ਮੈਂ ਪਾਇਆ ਮੇਲ ਪਿਆ ਸਤਿਗੁਰੂ ਮਿਲਾਇਆ। ਗੁਰਮੁਖ ਗਾਵੈ ਗੁਰਮੁਖ ਬੋਲੈ ਗੁਰਮੁਖ ਤੋਲ ਤੁਲਾਵੈ ਤੋਲੈ ਗੁਰਮੁਖ ਆਵੈ ਜਾਏ ਨਸੰਗ ਪਰ ਹਰ ਮੈਲ ਜਲਾਏ ਕਲੰਕ। ਗੁਰਮੁਖ ਨਾਥ ਬੇਦ ਵਿਚਾਰ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੈ ਪਾਰ। ਚੰਚਲ ਚੀਤ ਨ ਰਹੇ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਗੁਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਤ ਹੀ ਦੀਸੈ ਸਭ ਕੋਏ ਚਿਤ ਹੈ ਏਕ ਤਹੀ ਸੁਖ ਹੋਏ। ਚਿਤ ਵਸੈ ਰਾਚੈ ਸਰਨਾਏ ਮੁਕਤ ਪਿਆ ਪਤ ਸਿਉ ਕਰ ਜਾਏ ਛੀਜੈ ਦੇਹ ਖੁੱਲੈ ਇਕ ਗੰਡ ਛੇਆ ਨਿਤ ਦੇਖੋ ਜਗ ਹੰਡ ਧੂਪ ਛਾਵ ਜੇ ਸਮ ਕਰ ਜਾਣੈ ਬੰਧਨ ਕਾਟ ਮੁਕਤ ਕਰ ਆਣੈ। ਛਾਇਆ ਛੂਚੀ ਜਗਤ ਭੁਲਾਨਾ ਲਿਖਿਆ ਕਿਤ ਤੁਰੇ ਪਰਵਾਨਾ ਛੀਜੈ ਜੋਬਨ ਜਰੂਆ ਸਿਰਕਾਲ ਕਾਇਆ ਛੀਜੈ ਭਈ ਸਬਾਲ। ਜਾਪੈ ਆ ਪ੍ਰਭੂ ਤੇ ਹੋਲੋਏ ਜੋਗੇ ਜੋਗ ਦਾਤਾ ਅਵਰਨ ਕੋਏ ਜੋ ਭਾਵੈ ਤਿਉ ਰਾਖ ਰਾਖ ਜਿਸ ਜਾਚੋ ਜਸ ਜਾਚੋ ਦੇਵੈ ਪਤ ਸਾਖ ਜਾਗਤ ਜਾਗ ਰਹਾ ਤੁਤ ਪਾਵਾ। ਜਾ ਤੂੰ ਮਿਲ ਹੈ ਤਾਂ ਤੁਜੈ ਸਮਾਵਾ ਜੈ ਜੈ ਕਾਰ ਜਪੋ ਜਗਦੀਸ ਗੁਰਮਤ ਮਿਲੀਐ ਬੀਸ ਅਕੀਸ ਝੱਖ ਬੋਲਣਾ ਕਿਆ ਜਗ ਸਿਓ ਵਾਦ ਝੂਲ ਮਰੈ ਦੇਖੈ ਪਰਮਾਦ ਜਨਮ ਮੂਏ ਨਹੀਂ ਜਈ।

ਗਣਾ ਵੈ ਅੱਖਰੀ ਅਗਣਤ ਸਾਚਾ ਸੋਏ ਅਗਿਆਨੀ ਮਤਹੀਣ ਹੈ ਗੁਰ ਬਿਨ ਗਿਆਨ ਨ ਹੋਏ ਤੂਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ ਵਿਛੜਿਆ ਮੇਲਾ ਪ੍ਰਭੂ ਨਾਨਕ ਸੰਜੋਗ ਤਰਵਰ ਕਾਇਆ ਪੰਖ ਮਨ।

ਪੜੀ ਅਵਗੁਣ ਭੀੜ ਬਣੀ ਬਿਨ ਸਾਚੇ ਕਿਉਂ ਛੁੱਟੀ ਹੈ ਹਰਗੁਣ ਕਰਮ ਮਣੀ ਆਪ ਛੁਡਾਏ ਛੁੱਟੀ ਹੈ ਵੱਡਾ ਆਪ ਧਨੀ ਗੁਰਪ੍ਰਸਾਦੀ ਛੁੱਟੀ ਹੈ ਕਿਰਪਾ ਆਪ ਕਰੇ ਆਪਣੇ ਹੱਥ ਵੜਿਆ ਵਡਾਈ ਆ ਜੈ ਭਾਵੈ ਤੈ ਦੇ ਥਰ ਥਰ ਕੰਪੈ ਜੀੜਾ ਥਾਨ ਵਿਹੂਣਾ ਹੋਏ ਥਾਨ ਮਾਨ ਸਚ ਏਕ ਹੈ।

ਦਇਆ ਕਰ ਹੈ ਪ੍ਰਭ ਮੇਲਦਾ ਹੈ ਬਿਨ ਖਿਣ ਮਹਿ ਢਾਹੇ ਉਸਾਰ ਦਾਨਾ ਤੂੰ ਬੀਨਾ ਤੁਹੀ ਦਾਨਾ ਕੈ ਸਿਰਦਾਨ ਦਾਲਤ ਭੰਜਨ ਦੁਖ ਦਲਨ ਗੁਰਮੁਖ ਗਿਆਨ ਧਿਆਨ ਧਨ ਗਇਆ ਬਹੁ ਝੂਰੀਐ ਧਰਮ ਹੈ ਚੀਤ ਗਵਾਰ ਧਨ।

ਝੂਠਾ ਆਪਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਨ ਜੋ ਆਵਹਿ ਸੇ ਜਾਹੇ ਫੁਨ ਆਏ ਗਏ ਪਛੁਤਾਹੇ ਲਖ ਚੌਰਾਸੀ ਮੇਦਨੀ ਘਟਨਾ ਬਦਹ ਉਤਾਹੇ ਸੇ ਜਨ ਉਬਰੇ ਜਿਨ ਹਰ ਪਾਇਆ ਤੁੰਦਾ ਮੁਆ ਵਿਗੁਤੀ ਮਾਇਆ ਜੋ ਦੀ ਸਹਿ ਸੋ ਚਲ ਸੀ ਕਿਸ ਕਉ ਮੀਤ ਕਰਿਓ ਜੀਓ ਸਮ ਜੀਓ।

0: ਕਰਿਆ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ ਪਾਦਾ ਪੜਿਆ ਆਖੀਐ ਵਿਦਿਆ ਵਿਦਿਆ ਵਿਚਰੈ ਸਹਿਜ ਸੁਭਾਏ ਵਿਦਿਆ ਸੋਦੈ ਤਤ ਲਹਿ ਰਾਮ ਨਾਮ ਲਿਵ ਲਾਏ ਮਨਮੁਖ ਵਿਦਿਆ ਬਿਕਰਦਾ ਬਿਖ ਖੱਟੇ ਬਿਖ ਖਾਏ ਮੂਰਖ ਸਬਦ ਨ ਜਾਚੀ ਨਈ ਸੂਝ ਬੂਝ ਨਹਿ ਕਾਏ ਪਾਦਾ ਗੁਰਮੁਖ ਆਖੀਐ ਚਾਟੜਿਆ ਮਾਤ ਮਤ ਦੇ ਨਾਮ ਸਮਲ ਲਹੋ ਨਾਮ ਸੰਗ ਰਹੋ ਲਾਹ ਜਗ ਮਹਿਲੇ ਸੱਚੀ ਪੱਟੀ ਸੱਚ ਮਨ ਪੜੀਐ ਸਬਦ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲ ਹਾਰ
1: ਰਾਮ ਕਲੀ ਮਹਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰੇ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੈ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾੜ ਧਰੀ ਤਿਸ ਆਗੈ ਤਨ ਮਨ ਆਗੈ ਦਿਓ ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਪਾਏ ਜਸ ਲਿਓ ਕਿਆ ਭਵੀਐ ਸਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਓ ਕਵਨ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਕ ਕੌਣ ਸਵਾਉ ਸਾਚ ਕਹੋ ਅਰਦਾਸ ਹਮਾਰੀ ਹੋ ਸੰਤ ਜਨਾ ਬਲ ਜਾਓ ਕਹਿ ਬੈਸ ਹੋ ਕਹਿ ਰਹੀ ਹੈ ਬਾਲੇ ਕਹਿ ਆਵਹੋ ਕਹਿ ਜਾਹੋ ਨਾਨਕ ਬੋਲੈ ਸੁਣ ਬਹਿ ਰਾਗੀ ਕਿਆ ਤੁਮਾਰਾ ਰਾਹੋ ਘਟ ਘਟ ਬੈਸ ਨਿਰੰਤਰ ਰਹੀ ਹੈ ਚੱਲ ਹੈ ਸਤਿਗੁਰ ਭਾਏ ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਏ ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸਚ ਸਮਾਏ ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ ਚਰਪਟ ਬੋਲੈ ਉਦੂ ਨਾਨਕ ਦੇਹੋ ਸੱਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਤੇ ਸਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰ ਗਰਾਮੀ ਤੁਝ ਕਿਆ ਬੈਸਣ ਦੀਜੈ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨਹਿ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਰਹਿ ਕਾਂ ਤੇ ਕੁਮਨ ਵਸਿਆ ਆਸਾ ਮਾਹੇ ਨਿਰਾਸੋ ਅਗਮ ਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੋਸ ਨਕੀਚੈ ਉੱਤਰ ਦੀਜੈ ਕਿਉਂ ਪਾਈਐ ਗੁਰਦੁਆਰੋ ਇਹੋ ਮਨ ਚਲਤੋ ਸੱਚ ਘਰ ਬੈਸੈ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੈ ਸਾਚ ਪਿਆਰੋ ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖੋ ਧਿਆਨੇ ਕੰਧ ਮੂਲ ਆਹਾਰੋ ਖਾਈਐ ਉਦੂ ਬੋਲੈ ਗਿਆਨੇ ਤੀਰਥ ਨਾਈਐ ਸੁਖ ਫਲ ਪਾਈਐ ਮਹਿਰ ਨ ਲਾਗੈ ਕਾਈ ਗੁਰ ਖਪੂਤ ਲੋਹਾ ਰੀਪਾ ਬੋਲੈ ਜੋਗ ਜੁਗਤ ਬਿਤ ਵਸਾਈ ਹਾਟੀ ਬਾਟੀ ਨੀਂਦ ਨਾ ਆਵੈ ਪਰ ਘਿਰ ਭਰ ਘਰ ਚਿਤ ਨਾ ਡੋਲਾਈ ਬਿਨ ਨਾਵੈ ਮਨ ਟੇਕ ਨ ਟਿਕਈ ਨਾਨਕ ਭੁੱਖ ਨ ਜਾਈ ਹਾਟ ਪਟਣ ਘਰ ਗੁਰੂ ਦਿਖਾਇਆ ਸਹਿਜੇ ਸਚ ਵਾਪਾਰੋ ਖੰਡਿਤ ਨਿਦਰਾ ਅਲਪਹਾਰ ਨਾਨਕ ਤਤ ਵਿਚਾਰੋ ਦਰਸਨ ਪੇਖ ਕਰੋ ਜੋਗਿੰਦਰਾ ਮੁੰਦਰਾ ਬਚੋਲੀ ਖਿੰਥਾ ਬਾਰਹ ਅੰਤਰੇਕ ਸਰੇਵ ਹੋ ਖੱਟ ਦਰਸਨ ਇਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਬਾਹੁੜ ਚੋਟ ਨਾ ਖਾਈਐ ਨਾਨਕ ਬੋਲੈ ਗੁਰਮੁਖ ਬੂਝੈ ਜੋਗ ਜੁਗ ਤੇ ਵਪਾਈਐ ਅੰਤਰ ਸ਼ਬਦ ਨਿਰੰਤਰ ਮੁਦਰਾ ਹੋਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਥਾ ਝੋਲੀ ਪਰਪੁਰ ਰਹਿਆ ਨਾਨਕ ਤਾਰਾ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਉਂਦੋ ਖੱਪਰ ਪੰਚਭੂ ਉਂਦੋ ਖੱਪਰ ਪੰਚਭੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਨ ਸੋ ਆਵੈ ਕਵਨ ਸੋ ਜਾਏ ਕਵਨ ਸੋ ਤਰੇ ਭਵਨ ਰਹਿਆ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਮਨਮੁਖ ਬਨਸਾ ਆਵੈ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉਂ ਕਰ ਬਾਧਾ ਸਰਪਨ ਖਾਦਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬਾਧਾ ਸਰਪਨ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਿਗੁਰ ਮਿਲੈ ਜਾਂਦੇ ਰਾਜਾਏ ਨਾਨਕ ਹੋਮੈ ਮੇਠ ਸਮਾਏ ਸੁਣ ਨਿਰੰਤਰ ਦੀਜੈ ਬੰਦ ਉਡੈ ਨਾ ਹੰਸਾ ਪੜੈ ਨਾ ਕੰਧ ਸਹਿਜ ਗੁਫਾ ਕਰ ਜਾਣੈ ਸਾਚਾ ਨਾਨਕ ਸਾਚੇ ਭਾਵੈ ਸਾਚਾ ਕਿਸ ਕਾਰਨ ਗ੍ਰਿਹੋ ਤਜਿਓ ਉਦਾਸੀ ਕਿਸ ਕਾਰਨ ਇਹੋ ਭੇਖ ਨਿਵਾਸੀ ਕਿਸ ਵਖਰ ਕਿਉ ਤੁਮ ਵਣਜਾਰੇ ਕਿਉਂ ਕਰ ਸਾਥ ਲੰਘਾਵਹੋ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸਨ ਕਹਿ ਤਾਈ ਭੇਖ ਨਿਵਾਸੀ ਸਾਚ ਵਖਰ ਕਿਉ ਹਮ ਵਣਜਾਰੇ ਨਾਨਕ ਗੁਰਮੁਖ ਉਤਰ ਸਪਾਰੇ ਕਿਤ ਬਿਦ ਪੁਰਖਾ ਜਨਮ ਵਟਾਇਆ ਕਾਹੇ ਕਉ ਤੁਜ ਇਹੋ ਮਨ ਲਾਇਆ ਕਿਤ ਬਿਦ ਆਸਾ ਮਨਸਾ ਖਾਏ ਕਿਤ ਬਿਦ ਜੋਤ ਨਿਰੰਤਰ ਪਾਏ ਬਿਨ ਦੰਤਾ ਕਿਉਂ ਖਾਈਐ ਸਾਰ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹੋ ਮਨ ਲਾਇਆ ਮਨਸਾ ਆਸਾ ਸਾਵਧ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮੇਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਔਦ ਕੋ ਕਵਨ ਵਿਚਾਰ ਕਥਿਅਲੇ ਸੁਨ ਕਹਾਂ ਘਰ ਵਾਸੋ ਗਿਆਨ ਕੀ ਮੁਦਰਾ ਕਵਨ ਕਥਿਅਲੇ ਘਟ ਘਟ ਕਵਨ ਨਿਵਾਸੋ ਕਾਲ ਕਾ ਠੀਗਾ ਕਿਉਂ ਜਲਾਈਏ ਲੇ ਕਿਉਂ ਨਿਰਭਉ ਕਰ ਜਾਈਐ सहज संतोख काया सुन जाने क्यों शेदे बैराइय कुर कै शब्द न हो मैं बिख मारै ता निज कर हो वै वासो जिन रच रचिया ते शब्द पछाणै नानक ताका दासो कहां ते आवै कहां एहो जावै कहां एहो रह समाई इस शब्द को जो अर्थ आवै तिस गुर तिल नाथ माई क्यों तत्तै अवगतै पावै गुरमुख लागै प्यारो आपे सुरता आपे करता क्यों नानक बीचारो क्यों तत्तै कहो नानक बीचारो हुक्मे आवै हुक्मे जावै हुक्मे रह समाये गुपूरे गुरते साच कमावै क्यात गात मित शब्दे पाई औत को बिस्माद बीचार कथियले सुन निरंतर वास लिया अकलपत मुद्रा गुर ज्ञान बीचारियले कट कट साचा सर्ब जिया गुर बचनी अवगत समाया तत निरंजन सहज लह नानक दूजी कार न करनी सेवै सिख सो खोज लह हुक्म बिस्माद हुक्म पछाणै जियो जुगत सच जाने कोई आप मेट निरालम होवै अंतर साच जोगी कहिया सोई अवगतो निर्मायल उपजे निर्गुण ते सरगुण थिया सतगुर परचय परम पद पाइया साचै शब्द समाय लिया एक को सच एका जाना हो मैं दूजा दूर गिया सो जोगी गुर शब्द पछाणै अंतर कमल प्रगास थिया जीवत मरै ता सब कुछ सूझै अंतर जाने सर्ब दया नानक ताको मिलै वडाई आप पछाणै सर्ब जिया साचा उपजै साच समावै साचे सूचे एक मया झूठे आवह ठवर न पावह दूजै आवा गौण पया आवा गौण मिटै गुर शब्दी आपे परखै बख्श लया नेका दे दन दूजै व्यापी नाम रसायन विसरिया सो बूजा जसे आप बुझाए गुर कै शब्द सो मुक्त भया नानक तारे तारण हारा होम दूजा पर हरिया मनमुख भूलै जमकी कान पर कर जो है हाणे हाण मनमुख परम पवै बेबाण वे मारक मूसै मंत्र मसान शब्द नचीन लवै कुबाण नानक साच रते सुख जान गुरमुख साचे का भाव पावै गुरमुख बाणी अकड़ कढ़ावै गुरमुख निर्मल हर गुण गावै गुरमुख पवित्र परम पद पावै गुरमुख रोम रोम हर त्यावै नानक गुरमुख साच समावै गुरमुख परचै वेद बिचारी गुरमुख परचै तरिया तारी गुरमुख परचै सो शब्द ज्ञानी गुरमुख परचै अंतर बिद जानी गुरमुख पाई लाका पार नानक गुरमुख मुक्त द्वार गुरमुख कथ कथा बिचार गुरमुख निभ सपरवार गुरमुख जपिया अंतर प्यार गुरमुख पाइया शब्द आचार शब्द भेद जाने जानाई नानक होमै जाल समाई गुरमुख धरती साचै साजी तिसमह ओपत खपत सो बाजी गुर कै शब्द रपै रंग लाए साच रतो पत स्यो कर जाए साच शब्द बिन पत नहीं पावै नानक बिन नावै क्यों साच समावै गुरमुख अष्ट सिद्धि सब बुद्धि गुरमुख पव जल तरिया सच सुद्धि गुरमुख सरप सरबिद जाने गुरमुख पर विरत नर विरत पछाण गुरमुख तारे पारे उतारे नानक गुरमुख शब्द निसतारे नामे राते हो मैं जाए नाम रते सच रहे समाए नाम रते जोग जोगत बीचार नाम रते पाव है मोख द्वार नाम रते त्रिपवन सोजी होए नानक नाम रते सदा सुख होए नाम रते सिद्ध गोष्ट होए नाम रते सदा तप होए नाम रते सच करनी सार नाम रते गुण ज्ञान विचार बिन नावै बोलै सब वेकार नानक नाम रते तिन कौ जयकार पूरे गुरते नाम पाया जाए जोग जोगत सच रह समाए बार है मह जोगी परमाए सन्यासी छे आचार गुर कै शब्द जो मर जीवै सो पाए मोख द्वार बिन शब्द सब बूझै बिन शब्द सब दूजै लागे देखो हृदय विचार नानक वड्डे सेवट भागी जिनी सच रख्या और धार गुरमुख रतन रह लिवलाए गुरमुख पर क्या रतन सुभाए गुरमुख साची कार कमाए गुरमुख साचे मन पति आए गुरमुख लख लखाए तिस भावै नानक गुरमुख चोट ना खावै गुरमुख नाम दान स्नान गुरमुख लाग्या सहज ध्यान गुरमुख पावै तरगह मान गुरमुख भाव निरंजन प्रधान गुरमुख भाव भंजन प्रधान गुरमुख करणी कार कराए नानक गुरमुख मेल मिलाए गुरमुख शास्त्र सिमरत भेद गुरमुख पावै घट घट भेद गुरमुख वैर विरोध गवावै गुरमुख सगली गणत मिटावै गुरमुख राम नाम रंग राता नानक गुरमुख खसम पछाता बिन गुर भरमै आवै जाए बिन गुर घाल न पवई थाए बिन गुर मनुआ अत डोल आए बिन गुर तृपत नहीं बिख खाए बिन गुर बिसियर डसै मर वाट नानक गुर बिन घाटे घाट जिस गुर मिलै तिस पारे उतार अवगुण मेटै गुण निसतारै मुक्त महासुख गुर शब्द बीचार गुरमुख कते न आवै हार तन हटड़ी एहो मन वणजारा नानक सहजे सच वापारा गुरमुख बांध्यो सेत बिधातै लंका लूटी दैत संतापै राम चंद मारियो अह रावण भेद पपीखण गुरमुख परचायण गुरमुख सायर पाहण तारे गुरमुख कोट ते तीसियो धारे गुरमुख चूकै आवण जान गुरमुख तरगह पावै मान गुरमुख कोटे खरे पछाण गुरमुख लागै सहज ध्यान गुरमुख तरगह सिफत समाए नानक गुरमुख बंद ना पाए ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹਉਮੈ ਸਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚਾ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤ ਉਤਮ ਹੋਏ, ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ। ਕਵਣ ਮੂਲ ਕਵਣ ਮਤ ਵੇਲਾ, ਕਵਣ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਕਵਣ ਕਥਾ ਲੇ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ, ਏਸ ਕਥਾ ਕਾ ਦੇ ਵਿਚਾਰ, ਭਵ ਜਲ ਸਬਦ ਲੰਘਾਵਣ ਹਾਰ। ਪਵਨ ਆਰਾਮ ਸਤਿਗੁਰ ਮਤ ਵੇਲਾ, ਸਬਦ ਗੁਰੂ ਸੁਰਤ ਧੁਨ ਚੇਲਾ, ਕਤ ਕਥਾ ਲੇ ਰਹੋ ਨਿਰਾਲਾ, ਨਾਨਕ ਜੋਗ ਜੋਗ ਗੁਰ ਗੋਪਾਲਾ, ਏਕ ਸਬਦ ਜਿਨ ਜਿਤ ਕਥਾ ਵਿਚਾਰੀ, ਗੁਰਮੁਖ ਹੋਮੈ ਅਗਨ ਨਿਵਾਰੀ। ਮੈਣ ਕੇ ਦੰਤ ਕਿਉ ਖਾਈਐ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ, ਹਿਵੈ ਕਾ ਘਰ ਮੰਦਰ ਅਗਨ ਪਿਰਾਹਨ, ਕਵਨ ਗੁਫਾ ਜਿਤ ਰਹੈ ਅਵਾਹਨ, ਇਤ ਉਤ ਕਿਸ ਕਉ ਜਾਣ ਸਮਾਵੈ, ਕਵਨ ਧਿਆਨ ਮਨ ਮਨਹਿ ਸਮਾਵੈ। ਹਾਂ ਹਾਂ ਮੈਂ ਵਿੱਚ ਹੋਂ ਖੋਵੈ, ਦੂਜਾ ਮੇਟਾ ਏਕੋ ਹੋਵੈ, ਜਗ ਕਰੜਾ ਮਨ ਮੁਖ ਕਾ ਵਾਰ, ਸਬਦ ਕਮਾਈਐ ਕਾਈਐ ਸਾਰ, ਅੰਤਰ ਬਾਹਰ ਏਕੋ ਜਾਣੈ, ਨਾਨਕ ਅਗਨ ਮੇਰਾ ਸਤਿਗੁਰ ਕੈ ਭਾਣੈ, ਸੱਚ ਭੈ ਰਾਤਾ ਗਰਭ ਨਿਵਾਰਾ, ਏਕੋ ਜਾਤਾ ਸਬਦ ਵਿਚਾਰੈ, ਸਬਦ ਵਸੈ ਸਚ ਅੰਤਰ ਹੀਆ, ਤਨ ਮਨ ਸੀਤਲ ਰੰਗ ਰੰਗੀਆ, ਕਾਮ ਕ੍ਰੋਧ ਬਿਖੇ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ। ਕਵਨ ਮੁਖ ਚੰਦ ਹਿਵੈ ਘਰ ਛਾਇਆ, ਕਵਨ ਮੁਖ ਸੂਰਜ ਤਪੈ ਤਪਾਇਆ, ਕਵਨ ਮੁਖ ਕਾਲ ਜੋਤ ਨਿਤ ਰਹਿ, ਕਵਨ ਬੁੱਧ ਗੁਰਮੁਖ ਪਤ ਰਹਿ, ਕਵਨ ਜੋਤ ਜੋ ਕਾਲ ਸੰਘਾਰੈ, ਬੋਲੈ ਬਾਣੀ ਨਾਨਕ ਵਿਚਾਰੈ, ਸਬਦ ਭਾਕਤ ਸਸ ਜੋਤ ਅਪਾਰਾ, ਸਸ ਘਰ ਸੂਰਤ ਵਸੈ ਵਸੈ ਮਿਟੈ ਅੰਧਿਆਰਾ, ਸੁਖ ਦੁਖ ਸਮ ਕਰ ਨਾਮ ਅਧਾਰਾ, ਆਪੇ ਪਾਰ ਉਤਾਰਨ ਹਾਰਾ, ਗੁਰ ਪਰਚੈ ਮਨ ਸਾਚ ਸਮਾਏ, ਪ੍ਰਣਵਤ ਨਾਨਕ ਕਾਲ ਨਾ ਖਾਏ, ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਖ ਕਾਲ ਸੰਦਾਪੈ, ਤਤੋ ਤਤ ਮਿਲੈ ਮਨ ਮਾਨੈ, ਦੂਜਾ ਜਾਇਕ ਘਰ ਆਨੈ, ਬੋਲੈ ਪਵਨਾ ਗਗਨ ਗਰਜੈ, ਨਾਨਕ ਨੇਚਲ ਮਿਰਨ ਸਹਿਜੈ, ਅੰਤਰ ਸੁਨੰ ਬਾਹਰ ਸੁਨੰ, ਤਰੇ ਭਵਨ ਸੁਨ ਮ ਸੁਨੰ, ਚੌਥੇ ਸੁਨੈ ਜੋ ਨਰ ਜਾਣੈ, ਤਾ ਕਉ ਪਾਪ ਨਾ ਪੁਨੰ, ਘਟ ਘਟ ਸੁਨ ਕਾ ਜਾਣੈ, ਭਿਓ ਆਦਿ ਪੁਰਖ ਨਿਰੰਜਨ ਦਿਓ, ਜੇ ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਦਾਤਾ, ਸੁਨੋ ਸੁਨ ਕਹੈ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਰਤੇ ਸੇ ਕੈਸੇ, ਜਿਸ ਦੇ ਉਪਜੇ ਤਿਸ ਹੀ ਜੈਸੇ, ਹੋਏ ਜਨਮ ਨਾਮ ਰਹਿ ਨਾ ਆਵਹਿ ਜਾਹੇ, ਨਾਨਕ ਗੁਰਮੁਖ ਮਨ ਸਮਝਾਹੇ, ਨੌ ਸਰ ਸੁਬਰ ਦਸਵੈ ਪੂਰੇ, ਤਹਿ ਅਨਹਤ ਸੁਨ ਵਜਾਵਹਿ ਤੂਰੇ, ਸਾਚ ਰਾਚੇ ਦੇਖ ਹਜੂਰੇ, ਘਟ ਘਟ ਸਾਚ ਰਹਿਆ ਪਰ ਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ, ਸਹਿਜ ਭਾਏ ਮਿਲੀਐ ਸੁਖ ਹੋਵੈ, ਗੁਰਮੁਖ ਜਾਗੈ ਨੀਂਦ ਨਾ ਸੋਵੈ, ਸੁਨ ਸ਼ਬਦ ਅਪਰੰਪਰ ਧਾਰੈ, ਕਹਿਤੇ ਮੁਕਤ ਸ਼ਬਦ ਨਿਸਤਾਰੈ, ਗੁਰ ਕੀ ਦੀਖਿਆ ਸੇ ਸੱਚ ਰਾਤੇ, ਨਾਨਕ ਆਪ ਮੰਗਵਾਏ ਮਿਲਣ ਨਹੀਂ ਭਰਾਤੇ, ਕਬੁੱਧ ਚਵਾਵੈ ਸੋ ਕਿਤ ਠਾਏ, ਕਿਉਂ ਤਤ ਨਾ ਬੂਝੈ ਚੋਟਾਂ ਕਾਏ, ਜਮ ਦਰ ਬਾਧੇ ਕੋਈ ਨਾ ਰਾਖੈ, ਬਿਨ ਸਬਦੈ ਨਾ ਹੀ ਪਦ ਸੋਖੈ, ਕਿਉਂ ਕਰ ਬੂਝੈ ਪਾਵੈ ਪਾਰ, ਨਾਨਕ ਗੁਮਾ ਨਾਨਕ ਮਨਮੁਖ ਨਾ ਬੁੱਝੈ ਗਵਾਰ, ਕੋ ਬੁੱਧ ਮਿਟੈ ਗੁਰ ਸਬਦ ਵਿਚਾਰ, ਸਤਿਗੁਰ ਭੇਟੈ ਮੋਖ ਦੁਆਰ, ਤਤ ਨ ਜੀਨੈ ਮਨਮੁਖ ਜਲ ਜਾਏ, ਦੁਰਮਤ ਵਿਛੁੜ ਚੋਟਾਂ ਖਾਏ, ਮਾਨੈ ਹੁਕਮ ਸਭੇ ਗੁਣ ਗਿਆਨ, ਨਾਨਕ ਤਰਗਹਿ ਪਾਵਹਿ ਬਾਨ, ਸਾਚ ਵੱਖਰ ਧਨ ਪੱਲੈ ਹੋਏ, ਆਪ ਤਰੈ ਤਾਰੇ ਪੀ ਸੋਏ, ਸਹਿਜ ਰਤਾ ਬੂਜੈ ਪਤ ਹੋਏ, ਤਾਂ ਕੀ ਕੀਮਤ ਕਰੈ ਨਾ ਕੋਏ, ਜੈ ਦੇਖਾਂ ਤਹਿ ਰਹਿਆ ਸਮਾਏ, ਨਾਨਕ ਪਾਰ ਪਰੈ ਸੱਚ ਭਾਏ, ਸੋ ਸਬਦ ਕਾ ਕਹਾਂ ਵਾਸ ਕਥੀਐ, ਲੇ ਜਿਤ ਤਰੀਐ ਭਵ ਜਲ ਸੰਸਾਰੋ, ਤਰੈ ਸਤ ਅੰਗੁਲ ਵਾਈ ਕਹੀਐ ਤਿਹੋ, ਤਿਸ ਕਹੋ ਕਵਨ ਅਧਾਰੋ, ਬੋਲੈ ਖਿਲ ਅਸਤਰ ਹੋਵੈ, ਕਿਉਂ ਕਰੈ ਲਖ ਲਖਾਏ, ਸੁਣ ਸਵਾਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ, ਗੁਰਮੁਖ ਸਬਦੇ ਸੱਚ ਲਿਵ ਲਾਗੈ, ਕਰ ਨਦਰੀ ਮੇਲ ਮਿਲਾਇ, ਆਪੇ ਦਾਨਾ ਆਪੇ ਬੀਨਾ, ਪੂਰੈ ਭਾਗ ਸਮਾਏ, ਸੋ ਸਬਦ ਕਉ ਨਿਰੰਤਰ ਵਾਸਾ, ਲਖੰ ਜਹਿ ਦੇਖਾ ਤਹਿ ਸੋਈ, ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਧਰ ਸੋਈ, ਨਦਰ ਕਰੇ ਸਬਦ ਘਟ ਮਹਿ ਵਸੈ ਵਿਚੋਂ ਭਰਮ ਗਵਾਏ, ਤਨ ਮਨ ਨਿਰਮਲ ਨਿਰਮਲ ਬਾਣੀ, ਨਾਮੋ ਮਨ ਵਸਾਏ, ਸਬਦ ਗੁਰੂ ਭਵ ਸਾਗਰ ਤਰੀਐ, ਇਤ ਉਤ ਏਕੋ ਜਾਣੈ, ਚਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸਬਦ ਪਛਾਣੈ, ਤਰੈ ਸਤ ਅੰਗੁਲ ਵਾਈ ਔਦੂ ਸੁਨ ਸੱਚ ਆਹਾਰੋ, ਗੁਰਮੁਖ ਬੋਲੈ ਤਤ ਬਿਰੋਲੈ ਚੀਨੈ ਅਲਖ ਅਪਾਰੋ, ਤਰੈ ਗੁਣ ਮੇਟੈ ਸਬਦ ਵਸਾਏ, ਤਾਂ ਮਨ ਚੂਕੈ ਅਹੰਕਾਰੋ, ਅੰਤਰ ਬਾਹਰ ਏਕੋ ਜਾਣੈ, ਤਾਂ ਹਰ ਨਾਮ ਲੱਗੈ ਪਿਆਰੋ, ਸੁਖ ਮਨਾ ਇੜਾ ਪਿੰਗੁਲਾ, ਬੂਝੈ ਜਾ ਆਪੇ ਅਲਖ ਲਖਾਏ, ਨਾਨਕ ਤਿਹੋ ਤੇ ਉਪਰ ਸਾਚਾ ਸਤਿਗੁਰ ਸ਼ਬਦ ਸਮਾਏ, ਮਨ ਕਾ ਜੀਓ ਕਵਨ ਕਥੀ ਪਵਨ ਕਥੀਅਲੇ, ਪਵਨ ਕਹਾਂ ਰਸ ਖਾਏ, ਗਿਆਨ ਕੀ ਮੁਦਰਾ ਕਵਨ ਆਉਦੂ, ਸਿੱਧ ਕੀ ਕਵਨ ਕਮਾਈ, ਬਿਨ ਸ਼ਬਦ ਰਸ ਨਾ ਆਵੈ ਆਉਦੂ, ਹੋ ਮੈਂ ਪਿਆਸ ਨਾ ਜਾਈ, ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਏ ਕਵਨ ਬੁੱਧ ਜਿਤ ਅਸਥਿਰ ਰਹੀਐ, ਕਿਤ ਭੋਜਨ ਤ੍ਰਿਪਤਾਸੈ, ਨਾਨਕ ਦੁੱਖ ਸੁਖ ਸਮ ਕਰ ਜਾਪੈ, ਸਤਿਗੁਰ ਕੇ ਤੇ ਕਾਲ ਨਾ ਕਰਾਸਾ, ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਜਲ ਜਲ ਬਲ ਤਾਤਾ, ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਪਵਨ ਨਾ ਸਾਧਿਆ ਸੱਚ ਨਾ ਅਰਾਧਿਆ, ਅਕਥ ਕਥਾ ਲੈ ਸਮ ਕਰ ਰਹਿ, ਤਉ ਨਾਨਕ ਆਤਮ ਰਾਮ ਕਉ ਲਹਿ, ਗੁਰ ਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ, ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪਿਓ ਆਤਮ ਸੁਖ ਧਾਰੀ ਸਾਚਾ ਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ ਇਹੋ ਮਨ ਮੈਗਲ ਕਹਾਂ ਬਸੀਏਲੇ ਕਹਾਂ ਬਸੈ ਇਹੋ ਭਵਨਾ ਕਹਾਂ ਬਸੈ ਸੋ ਸਬਦ ਔਤੂ ਤਾ ਕੋ ਚੂਕੈ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾ ਨਿਜ ਘਰ ਵਾਸਾ ਇਹੋ ਮਨ ਪਾਇਆ ਪੈ ਆਪ ਖਾਏ ਤਾਂ ਨਿਰਮਲ ਹੋਵੈ ਧਾਵਤ ਵਰਜ ਰਹਾਏ ਕਿਉਂ ਮੂਲ ਪਛਾਣੈ ਆਤਮ ਜਾਣੈ ਕਿਉਂ ਸੱਸ ਘਰ ਸੂਰ ਸਮਾਵੈ ਗੁਰਮੁਖ ਹੋਮੈ ਵਿਚੋਂ ਖੋਵੈ ਤਾਂ ਨਾਨਕ ਸਹਿਜ ਸਮਾਵੈ ਇਹੋ ਮਨ ਨਿਰਮਲ ਹਿਰਦੈ ਵਸੀਏਲੇ ਗੁਰਮੁਖ ਮੂਲ ਪਛਾਣ ਰਹੈ ਨਾਭ ਪਵਨ ਘਰੇ ਆਸਣ ਬੈਸੈ ਗੁਰਮੁਖ ਗੋਜਤ ਤਤ ਲਹੈ ਸੋ ਸਬਦ ਨਿਰੰਤਰ ਨਿਜ ਕਰੇ ਆ ਛਤਰ ਪਵਨ ਜੋਤ ਸੋ ਸਬਦ ਲਹੈ ਪਾਵ ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰਪੈ ਰੰਗ ਕਬਹੂ ਨਾ ਜਾਵੈ ਜਾਂ ਇਹੋ ਹਿਰਦਾ ਦੇਹ ਨਾ ਹੋਤੀ ਤਾਂ ਮਨ ਕੈਠੈ ਰਹਿਤਾ ਨਾਭ ਕਮਲ ਅਸਥਮ ਨ ਹੋ ਤੋ ਤਾ ਪਵਨ ਤਾ ਪਵਨ ਕਵਨ ਘਰ ਸਹਿਤਾ ਰੂਪ ਨ ਹੋ ਤੋ ਰੇਖ ਨ ਕਾਈ ਤਾ ਸ਼ਬਦ ਕਹਾਂ ਲਿਵਲਾਏ ਰਖਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨਾ ਜਾਪੀ ਕਿਉਂ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ਹਿਰਦਾ ਦੇਹ ਨਾ ਹੋਤੀ ਔਦੂ ਤੋ ਮਨ ਸੁਨ ਰਹੈ ਬੈਰਾਗੀ ਨਾਭ ਕਮਲ ਅਸਥੰਭ ਨਾ ਹੋ ਤੋ ਤਾਂ ਨਿਜ ਘਰ ਬਸਤੋ ਪਵਨ ਨਰਾਗੀ ਰੂਪ ਨ ਰੇਖਿਆ ਜਾਤ ਨ ਹੋਤੀ ਤਉ ਅਕੁਲੀਨ ਰਹਿਤੋ ਸਬਦ ਸੋ ਸਾਰ ਗੌਨ ਗਗਨ ਜਬ ਕਤਬ ਹੈ ਨਾ ਹੋ ਤੋ ਤ੍ਰਿਪਵਨ ਜੋਤ ਆਪੇ ਨਿਰੰਕਾਰ ਵਰਨ ਭੇਖ ਸਰੂਪ ਦਾਸੋ ਏਕੋ ਏਕੋ ਸਬਦ ਵਿਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁੱਖ ਬਿਨਸ ਨਾ ਬਿਨਸ ਜਾਇ ਹੋਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁੱਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹੋਮੈ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸਾਚਾ ਰਹਿ ਸਮਾਏ ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਉਰ ਧਾਰੇ ਨਾਨਕ ਬਿਨ ਨਾਵੈ ਜੋ ਕਦੇ ਨਾ ਹੋਵੈ ਦੇਖ ਹਿਰਦੈ ਵਿਚਾਰੇ ਗੁਰਮੁਖ ਸੱਚ ਸ਼ਬਦ ਵਿਚਾਰੈ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ ਗੁਰਮੁਖ ਨਿਜ ਘਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਬਾਰ ਨਾਨਕ ਬਿਨ ਗੁਰਮੂਆ ਜਨਮ ਹਾਰ ਗੁਰਮੁਖ ਮਨ ਜੀਤਾ ਹੋ ਮੈਂ ਮਾਰ ਗੁਰਮੁਖ ਸਾਚ ਰੱਖਿਆ ਔਰ ਧਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ ਗੁਰਮੁਖ ਦਰਗਹਿ ਨਾਇਆ ਵੈਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ ਸ਼ਬਦੈ ਕਾ ਨਿਬੇੜਾ ਸੁਣ ਤੂੰ ਔਦੂ ਬਿਨ ਨਾਵੈ ਜੋਗ ਨਾ ਹੋਈ ਨਾ ਮੇਰਾ ਤੇ ਅਨੰਦਨ ਮਾਤੇ ਨਾ ਮੈਂ ਤੇ ਸੁਖ ਹੋਈ ਨਾ ਮੈਂ ਹੀਤੇ ਸਭ ਪ੍ਰਗਟ ਹੋਵੈ ਨਾ ਮੈਂ ਸੋਜੀ ਪਾਈ ਬਿਨ ਨਾਵੈ ਭੇਖ ਕਰੈ ਬਹੁ ਤੇਰੇ ਸੱਚਾ ਆਪ ਖਵਾਈ ਸਤਿਗੁਰ ਤੇ ਨਾਮ ਪਾਈਆ ਯਾਦੂ ਜੋਗ ਜੁਗਤਾ ਹੋਈ ਗੁਰ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੈ ਮੁਕਤ ਨਾ ਹੋਈ ਤੇਰੀ ਗਤ ਮਿਤ ਤੂੰ ਹੈ ਜਾਣ ਹੈ ਕਿਆ ਕੋ ਆਖ ਵਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫੁਰਮਾਣੈ ਮਾਗਹਿ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਣੈ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨਾ ਕੋਈ।

ਸਲੋਕ ਮਹਲਾ ਤੀਜਾ। ਸਤਿਗੁਰ ਸਹਿਜ ਦਾ ਖੇਤ ਹੈ, ਜਿਸਨੋ ਲਾਏ ਭਾਉ ਨਾਉ, ਬੀਜੇ ਨਾਉ ਉਗਵੈ ਨਾਮੇ ਰਹਿ ਸਮਾਏ। ਹੋਮੈ ਇਹੋ ਬੀਜ ਹੈ, ਸਹਸਾ ਗਇਆ ਵਿਲਾਏ, ਨਾ ਕਿਛ ਬੀਜੇ ਨਾ ਉਗਵੈ, ਜੋ ਬਖਸੇ ਸੋ ਖਾਏ। ਅੰਬੈ ਸੇਤੀ ਅੰਬ ਰਲਿਆ, ਬਹੁੜ ਨਾਨਕ ਸਿਆ ਜਾਏ, ਨਾਨਕ ਗੁਰਮੁਖ ਚਲਤ ਹੈ, ਵੇਖੋ ਲੋਕਾਂ ਆਏ। ਲੋਕ ਕੇ ਵੇਖੈ ਬਾਪੜਾ, ਜਿਸਨੋ ਸੋਜੀ ਨਾਹੇ, ਜਿਸ ਵੇਖਾ ਲੇ ਸੋ ਵੇਖੈ, ਜਿਸ ਵਸਿਆ ਮਨ ਮਾਹੇ। ਮਹੱਲਾ ਤੀਜਾ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ, ਹੋਮੈ ਕਰਤ ਵਿਹਾਇਆ, ਵਣ ਜਾਣ ਨਾ ਸੁਜਾਈ, ਅੰਦਾ ਅੰਦ ਕਮਾਏ, ਜੋ ਦੇਵੈ ਤਿਸੈ ਨਾ ਜਾਣਾਈ, ਦਿੱਤੇ ਕੌਲ ਪਟਾਏ, ਨਾਨਕ ਪੂਰਬ ਲਿਖਿਆ ਕਮਾਵਣਾ, ਵਰਨ ਕਰਨਾ ਜਾਏ। ਮਹੱਲਾ ਤੀਜਾ। ਸਤਿਗੁਰ ਮਿਲਿਆ ਸਦਾ ਸੁਖ, ਜਿਸਨੋ ਆਪੇ ਮੇਲੇ ਸੋਏ, ਸੁਖ ਹੈ ਇਹੋ ਵਿਵੇਕ ਹੈ, ਅੰਤਰ ਨਿਰਮਲ ਹੋਇਆ, ਗਿਆਨ ਕਾ ਭਰਮ ਕੱਟੀਐ, ਗਿਆਨ ਪ੍ਰਾਪਤ ਹੋਏ, ਨਾਨਕ ਏਕੋ ਨਦਰੀ ਆਇਆ, ਜਹ ਦੇਖਾਂ ਤਹ ਸੋਏ ਬਾੜੀ, ਸੱਚਾ ਤਖਤ ਰਚਾਇਆ, ਬੈਸਣ ਕਉ ਜਾਏ, ਸਭ ਕੁਛ ਆਪੇ ਆਪ ਹੈ, ਗੁਰ ਸ਼ਬਦ ਸੁਣਾਈ, ਆਪੇ ਕੁਦਰਤ ਸਾਜੀਆਂ, ਕਰ ਮਹਿਲ ਸਰਾਈ, ਚੰਦ ਸੂਰਜ ਤੋਏ ਚਾਨਣੇ, ਪੂਰੀ ਬਣਤ ਬਣਾਈ, ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ, ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ ਰਹਾਓ। ਸਲੋਕ ਕਬੀਰ। ਮਹਿਦੀ ਕਰਕੇ ਘਾਲਿਆ ਆਪ ਪੀਸਾਏ, ਪੀਸਾਏ ਤੈ ਸਹਿ ਬਾਤ ਨਾ ਪੁੱਛੀਆਂ, ਕਬੂ ਨਾ ਲਾਈ ਪਾਏ। ਮਹੱਲਾ ਤੀਜਾ। ਨਾਨਕ ਮਹਿਦੀ ਕਰਕੇ ਰੱਖਿਆ, ਸੋ ਸਹੋ ਨਦਰ ਕਰੇ, ਆਪੇ ਪੀਸਾ ਆਪੇ ਵਸ ਘਸੈ, ਆਪੇ ਹੀ ਲਾਏ ਲਏ, ਨਿਹੋ ਪਿਰਮ ਪਿਆਲਾ, ਖਸਮ ਕਾ ਜੈ ਭਾਵੈ ਤੈ ਦੇ, ਪੌੜੀ ਵੇਖੀ ਸ੍ਰਿਸ਼ਟੀ ਉਪਾਈਨ, ਸਭ ਹੁਕਮ ਆਵੈ ਜਾਏ, ਸਮਾਹੀ ਆਪੇ ਵੇਖ ਵਿਕਸਦਾ, ਦੂਜਾ ਕੋ ਨਾਹੀ, ਜਿਉਂ ਭਾਵੈ ਤਿਉਂ ਰੱਖ ਤੂੰ, ਗੁਰ ਸ਼ਬਦ ਬੁਝਾਹੀ, ਸਭਨਾ ਤੇਰਾ ਜੋਰ ਹੈ, ਜਿਉਂ ਭਾਵੈ ਤਿ ਵਿਚ ਰਾਹੀ, ਤੁਦ ਜੇਵੜ ਮੈਂ ਨਾਹੀ ਕੋ ਕਿਸੇ ਆਖ ਸੁਣਾਈ, ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਹੀ। ਸਲੋਕ ਮਹੱਲਾ ਤੀਜਾ। ਪਰਮ ਭੁਲਾਈ ਸਭ ਜਗ ਫਰੀ, ਫਾਵੀ ਹੋਈ ਭਾਲ, ਸੋ ਸਹੁ ਸਾਂਤਨਾ ਦੇ ਕੇ ਦੇਵਈ, ਕਿਆ ਚੱਲੈ ਤਿਸ ਨਾਲ, ਗੁਰ ਪ੍ਰਸਾਦੀ ਹਰ ਧਿਆਈਐ, ਅੰਤਰ ਰੱਖੀਐ ਅਵਤਾਰ, ਨਾਨਕ ਘਰ ਬੈਠਿਆ ਸਹੁ ਪਾਇਆ, ਜਾ ਕਿਰਪਾ ਕੀਤੀ ਕਰਤਾਰ। ਮਹੱਲਾ ਤੀਜਾ। ਧੰਦਾ ਧਾਉਤ ਦਿਨ ਗਿਆ, ਰਹਿਣ ਗਵਾਈ ਸੋਏ, ਕੂੜ ਬੋਲ ਵਿਖਾਇਆ, ਮਨਮੁਖ ਚੱਲਿਆ ਰੋਏ, ਸਿਰੇ ਉਪਰ ਜਮ ਡੰਡ ਹੈ, ਦੂਜੈ ਭਾਏ ਬਤ ਖੋਏ, ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ, ਗੁਰ ਪ੍ਰਸਾਦੀ ਹਰ ਮਨ ਵਸਿਆ, ਜਮ ਡੰਡ ਨਾ ਲਾਗੈ ਕੋਏ, ਨਾਨਕ ਸਹਿਜੇ ਮਦ ਰਹਿ, ਕਰਮ ਪ੍ਰਾਪਤ ਹੋਏ ਪੌੜੀ, ਇੱਕ ਆਪਣੀ ਸਿਫਤੀ ਲਾਏ, ਅਨੇ ਦੇ ਸਤਿਗੁਰ ਮੱਤੀ, ਇੱਕ ਨਾਨੋ ਨਾਉ ਬਖਸਿਓਨ, ਅਸਥਿਰ ਹਰ ਸਤੀ ਪੌਣ ਪਾਣੀ, ਬੈ ਸੰਤਰੋ ਹੁਕਮ ਕਰਹਿ ਭਗਤੀ, ਇਹ ਨਾਨੋ ਭਾਉ ਅਗਲਾ, ਪੂਰੀ ਬਣਤ ਬਣਤੀ, ਸਭ ਏਕੋ ਹਬ ਏਕੋ ਹੁਕਮ ਵਰਤਦਾ, ਮੰਨਿਆ ਸੁਖ ਪਾਈ, ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਕਬੀਰ। ਕਸੌਟੀ ਰਾਮ ਕੀ, ਝੂਠਾ ਟਕੈ ਨਾ ਕੋਏ, ਰਾਮ ਕਸੌਟੀ ਸੋ ਸਹਿ, ਜੋ ਮਰ ਜੀਵਾ ਹੋਏ। ਮਹੱਲਾ ਤੀਜਾ। ਕਿਉਂ ਕਰ ਇਹੋ ਮਨ ਮਾਰੀਐ, ਕਿਉਂ ਕਰ ਮ੍ਰਿਤਕ ਹੋਏ, ਕਹਿਆ ਸ਼ਬਦ ਨਾ ਮਾਨਾਈ, ਹੋਮੈ ਛੱਡੈ ਨਾ ਕੋਏ, ਗੁਰ ਪ੍ਰਸਾਦੀ ਹੋਮੈ ਛੂਟੈ ਜੀਵਤ, ਮੁਕਤ ਨਾ ਸੋ ਹੋਏ, ਨਾਨਕ ਜਿਸਨੂੰ ਬਖਸੇ ਤਿਸ ਮਿਲ ਰਹਿ, ਤਿਸ ਮਿਲੈ ਤਿਸ ਬਿਘਨ ਨ ਲਾਗੈ ਕੋਏ। ਮਹੱਲਾ ਤੀਜਾ। ਜੀਵਤ ਮਰਨਾ ਸਭ ਕੋ ਕਹੈ, ਜੀਵਨ ਮੁਕਤ ਕਿਉਂ ਹੋਏ, ਭੈ ਕਾ ਸੰਜਮ ਜੇ ਕਰੇ, ਦਾਰੂ ਭਾਉ ਲਾਏ, ਅਨਦਨ ਗੁਣ ਗਾਵੈ ਸੁਖ ਸਹਿਜੇ, ਬਿਖ ਭਵਜਲ ਨਾਮ ਤਰੇ, ਨਾਨਕ ਗੁਰਮੁਖ ਪਾਈਐ, ਜਾ ਕੋ ਨਦਰ ਕਰੇ ਏ ਪੌੜੀ। ਦੂਜਾ ਭਾਉ ਰਚਾਇਓ ਨ ਤ੍ਰੈ ਗੁਣ ਵਰਤਾਰਾ, ਬ੍ਰਹਮਾ ਬਿਸਨ ਮਹੇਸ਼ ਉਪਾਇਓ ਨ ਹੁਕਮ ਕਮਾਵਨਕਾਰਾ, ਪੰਡਿਤ ਪੜਦੇ ਜੋਤ ਕੀ ਨਾ ਬੂਝੈ ਵਿਚਾਰਾ, ਸਭ ਕਿਛ ਤੇਰਾ ਖੇਲ ਹੈ, ਸਚ ਸਿਰਜਣਹਾਰਾ, ਜਿਸ ਭਾਵੈ ਤਿਸ ਬਖਸ਼ ਲਹਿ, ਸਚ ਸ਼ਬਦ ਸਮਾਈ, ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ। ਮਨ ਕਾ ਝੂਠਾ ਝੂਠ ਕਮਾਵੈ, ਮਾਇਆ ਨੂੰ ਫਿਰੈ ਤਪਸ ਦਾਵੈ, ਭਰਮੇ ਭੂਲਾ ਸਭ ਤੀਰਥ ਗਹਿ, ਉਹ ਤਪਾ ਕੈਸੇ ਪਰਮ ਗਤ ਲਹਿ, ਗੁਰ ਪ੍ਰਸਾਦੀ ਕੋ ਸੱਚ ਕਮਾਵੈ, ਨਾਨਕ ਸੋ ਤਪਾ ਮੋਖ ਅੰਤਰ ਪਾਵੈ। ਮਹੱਲਾ ਤੀਜਾ। ਸੋ ਤਪਾ ਜੇ ਇਹੋ ਤਪ ਘਰ ਲੈ, ਸਤਿਗੁਰ ਨੂੰ ਮਿਲੈ ਸਬਦ ਸਮਾਲੇ, ਸਤਿਗੁਰ ਕੀ ਸੇਵਾ ਇਹੋ ਤਪ ਪ੍ਰਮਾਣ, ਨਾਨਕ ਸੋ ਤਪਾ ਤਰਗਹਿ ਪਾਵੈ ਮਾਣ ਪੌੜੀ। ਰਾਤ ਦਿਨ ਸਭ ਪਾਇਨ ਸੰਸਾਰ ਕੀ ਵਰਤਣ, ਗੁਰਮਤੀ ਘਟ ਚਰਣਾ ਆ, ਨੇਰ ਬਿਨਾ ਸੁਣ ਹੁਕਮੇ ਹੀ ਸਭ ਸਾਜਿਨ ਰਵਿਆ, ਸਭ ਵਣ ਤ੍ਰਿਣ ਸਭ ਕੁਛ ਆਪੇ ਆਪ ਹੈ, ਗੁਰਮੁਖ ਸਦਾ ਹਰ ਭਣ ਸਭ ਦੇ ਹੀ ਸੋਜੀ ਪਾਈ, ਸੱਚਾ ਆਪ ਬੁਝਾਈ, ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ। ਅਭਿਆ ਗਤ ਇਹ ਨਾ ਆਖੀਐ, ਨਿਬ ਜਿਨ ਕੇ ਚਿਤ ਮਹਿ ਭਰਮ, ਦਿਸੈ ਤਿਸ ਦੈ ਦਿੱਤੈ ਨਾਨਕਾ, ਤੇਹੋ ਜਿਹਾ ਧਰਮ ਅਭੈ ਨਿਰੰਜਨ, ਪਰਮ ਪਦਤਾ ਕਾ ਭੁੱਖਾ ਹੋਏ, ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਮਹੱਲਾ ਤੀਜਾ। ਅਭਿਆ ਗਤ ਇਹ ਨਾ ਆਖੀਐਨ, ਜੇ ਪਰ ਕਰ ਭੋਜਨ ਕਰੇਨ, ਉਦਰੈ ਕਾਰਣ ਆਪਣੇ ਬਹਿਲੇ ਪੇਖ ਕਰੇਨ, ਅਭਿਆ ਗਤ ਸਹੀ ਨਾਨਕਾ, ਜੇ ਆਤਮ ਗੌਣ ਕਰੇਨ, ਭਾਲ ਰਹਿਣ ਸਹੋ ਆਪਣਾ, ਨਿਜ ਘਰ ਰਹਿਣ ਕਰੇਨ, ਪੌੜੀ ਅੰਬਰ ਧਰਤ ਵਿਛੋੜਿਐਨ, ਵਿੱਚ ਸੱਚਾ ਅਸਰਾਓ, ਦਾ ਘਰ ਦਰ ਸਭੋ ਸੱਚ ਹੈ, ਜਿਸ ਵਿੱਚ ਸੱਚਾ ਨਾਓ, ਸਭ ਸੱਚਾ ਹੁਕਮ ਵਰਤਦਾ, ਗੁਰਮੁਖ ਸੱਚ ਸਮਾਓ, ਸੱਚਾ ਆਪ ਤਖਤ ਸੱਚਾ ਵਹਿ, ਸੱਚਾ ਕਰੇ ਨਿਆਓ, ਸਭ ਸੱਚੋ ਸੱਚ ਵਰਤਦਾ, ਗੁਰਮੁਖ ਅਲਖ ਲਖਾਈ, ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ।
ਰਹਿਣ ਆਏ ਰਮਾਹਿ ਅਨੰਤ ਹੈ ਕੂੜੀ ਆਵੈ ਜਾਏ ਭਾਣੈ ਚੱਲੈ ਆਪਣੈ ਬਹੁਤੀ ਲਹਿ ਸਜਾਏ ਰਹਿਣ ਆਏ ਰਮਹਿ ਸਭ ਕਿਛ ਹੈ ਕਰਮੀ ਪੱਲੈ ਪਾਏ ਨਾਨਕ ਨੌ ਨਿਤ ਪਾਈਐ ਜੇ ਚੱਲੈ ਤਸਰ ਜਾਏ ਮਹੱਲਾ ਤੀਜਾ ਸਹਿਜੇ ਸਤਿਗੁਰ ਨਾ ਸੇਵਿਓ ਵਿੱਚ ਹੋਮੈ ਜਨਮ ਬਿਨਾਸ ਰਸਨਾ ਹਰ ਰਸ ਨਾ ਰੱਖਿਓ ਕਮਲ ਨਾ ਹੋਇਓ ਪ੍ਰਕਾਸ਼ ਬਿਖ ਖਾਦੀ ਮਨਮੁਖ ਮੂਆ ਮਾਇਆ ਮੋਹੇ ਵਿਨਾਸ਼ ਇੱਕ ਸਹਰਕੇ ਨਾਮ ਬਿਨ ਤ੍ਰਿਗ ਜੀਵਨ ਤ੍ਰਿਗ ਵਾਸ ਦਾਇਆ ਪੇ ਨਦਰ ਕਰੇ ਪ੍ਰਭ ਸੱਚਾ ਤਾ ਹੋਵੈ ਦਾਸਨ ਦਾਸ ਤਾ ਅਣਦਨ ਸੇਵਾ ਕਰੇ ਸਤਿਗੁਰੂ ਕੀ ਖਬਹਿ ਨਾ ਛੋਡੈ ਪਾਸ ਜਿਉ ਜਲ ਮਹਿ ਕਮਲ ਲਿਪਤੋ ਵਰਤੈ ਤਿਉ ਵਿੱਚੇ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੈ ਤਿਵ ਹਰ ਜਗ ਤਿਵ ਹਰ ਗੁਣ ਤਾਸ ਪੌੜੀ ਸ਼ਤੀ ਹੈ ਜੁਗ ਗੁਬਾਰ ਸਾ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜੀਅਨ ਆਪ ਮਤ ਦੀਨੀ ਸਿਮਰਤ ਸਾਸ ਸਾਜੀਅਨ ਪਾਪ ਪੁੰਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ ਸੱਚਾ ਸ਼ਬਦ ਪਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ ਮਿਲਾਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਾਤੇ ਆਪਣੈ ਤਿੰਨ ਤਨ ਲੋਭ ਰਤ ਨਾ ਹੋਏ ਭੈ ਪਿਆ ਤਨ ਖੀਣ ਹੋਏ ਲੋਭ ਰਤ ਵਿੱਚ ਹੋ ਜਾਏ ਜੋ ਬੈਸੰਤਰ ਧਾਤ ਸੁੱਧ ਹੋਏ ਤਿਉ ਹਰ ਕਾ ਭਾਉ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾ ਬਣਿਆ ਸੀ ਗਾਰ ਗੁਰ ਕੈ ਸ਼ਬਦ ਕਮਲ ਬਿਗਸਿਆ ਤਾ ਸੌਪਿਆ ਭਗਤ ਭੰਡਾਰ ਭਰਮ ਗਿਆ ਤਾ ਜਾਗਿਆ ਚੂਕਾ ਗਿਆਨ ਅੰਧਾਰ ਜਿਸਨੋ ਰੂਪ ਹੈ ਤੇ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੈ ਭਰ ਪਿਰ ਆਪਣਾ ਸੋਭਾ ਬੰਤੀ ਨਾਰ ਮਨਮੁਖ ਸੀ ਗਾਰ ਨਾ ਜਾਣਦੀ ਜਾਸਨ ਜਨਮ ਸਭ ਹਾਰ ਬਿਨ ਹਰ ਭਗਤੀ ਸੀ ਗਾਰ ਕਰਹਿ ਨਿਤ ਜੰਮਹਿ ਹੋਏ ਖੁਆਰ ਸਹਿ ਸਾਰਹਿ ਵਿੱਚ ਸੋਭ ਨਾ ਪਾਏ ਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਤੋ ਵਿੱਚ ਹੈ ਸੰਸਾਰ ਚੰਗੈ ਮੰਦੈ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸਾਂਤ ਨਾ ਆਵੇ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀ ਹੈ ਬਿਨ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜਾ ਭਾਏ ਖੁਆਏ ਤਿੰਨ ਜੰਮਣ ਮਰਨ ਨਾ ਚੁੱਕਈ ਹੋਮੈ ਵਿੱਚ ਦੁੱਖ ਪਾਏ ਜਿਨੀ ਸਤਿਗੁਰ ਸਿਉਂਚ ਤਲਾਇਆ ਸੋ ਖਾਲੀ ਕੋਈ ਨਾਹੇ ਤਿੰਨ ਜਮਕੀ ਤਰਬ ਨਾ ਹੋਵਹੀ ਨਾ ਹੋਏ ਦੁੱਖ ਸਹਾਹੇ ਨਾਨਕ ਗੁਰਮੁਖ ਉਭਰੇ ਸੱਚਾ ਸ਼ਬਦ ਸਮਾਹੇ ਪੌੜੀ ਆਪ ਅਲਿਪਤ ਸਦਾ ਰਹਿ ਹੋਰ ਧੰਦੈ ਸਭ ਧਾਵ ਹੈ ਆਪ ਅਨਿਹਚਲ ਅਚਲ ਹੈ ਹੋਰ ਆਵਹਿ ਜਾਵਹਿ ਸਦਾ ਸਦਾ ਹਰ ਧਿਆਈਐ ਗੁਰਮੁਖ ਸੁਖ ਪਾਵਹਿ ਨਿਜ ਕਰ ਵਾਸਾ ਪਾਈਐ ਸੱਚ ਸਿਫਤ ਸਮਾਵਹਿ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ ਬੁਝਾਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨ ਬੂਝੈ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕੱਚ ਨਿਕੱਚ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰ ਹੋਏ ਥਾਓ ਕੁਥਾਓ ਨਾ ਜਾਣਨੀ ਉਨ ਅੰਤਰ ਲੋਭ ਵਿਕਾਰ ਓਏ ਆਪਣੇ ਸੁਆਏ ਆਏ ਬਹਿ ਗੱਲਾਂ ਕਰਹਿ ਓਨਾ ਮਾਰੇ ਜਮ ਜੰਦਾਰ ਅੱਗੇ ਤਰਗਹਿ ਲੇਖਾ ਮੰਗਿਆ ਮਾਰ ਖੁਆਰ ਕੀ ਚਹਿ ਕੁੜਿਆਰ ਇਹ ਕੂੜੈ ਕੀ ਮਲ ਕਿਉਂ ਉਤਰੈ ਕੋਈ ਕੱਟ ਹੋਏ ਹੋ ਵਿਚਾਰ ਸਤਿਗੁਰ ਮਿਲਿਆ ਤਾਂ ਨਾਮ ਦਿੜਾਏ ਸਭ ਕਿਲ ਵਿਖ ਕੱਟਣ ਹਾਰ ਨਾਮ ਜਪੇ ਨਾਮੋ ਆਰਾ ਤੇ ਤਿਸ ਜਨ ਕੋ ਕਰਹਿ ਸਭ ਨਮਸਕਾਰ ਮੂਲ ਮਲ ਕੂੜੀ ਨਾਮ ਉਤਾਰੀਅਨ ਜਪ ਨਾਮ ਹੋਆ ਸਚਿਆਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ ਪੌੜੀ ਤੁਧ ਜੇ ਵਡਦਾਤਾ ਨਾਹੇ ਕਿਸੇ ਆਖ ਸੁਣਾਈਐ ਗੁਰਪ੍ਰਸਾਦੀ ਪਾਏ ਜਿਥੋਂ ਮੈਂ ਜਾਈਐ ਰਸ ਕਾ ਸਾਦਾ ਬਾਹਰਾ ਸੱਚੀ ਵਡਿਆਈਐ ਜਿਸਨੋਂ ਬਖਸੇ ਤਿਸ ਦੇ ਆਪ ਲਈ ਮਿਲਾਈਐ ਕਟ ਅੰਦਰ ਅੰਮ੍ਰਿਤ ਰੱਖਿਓਨ ਗੁਰਮੁਖ ਸਹਿਤੇ ਪਿਆਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੇ ਸਤਿਗੁਰ ਭਾਵੈ ਸੋ ਮਨ ਲੈਨ ਸਹੀ ਕਰਮ ਕਰੇਨ ਜਾਏ ਪੁਛੋ ਸਿਮਰਤ ਸਾਸਤ ਬੇਦ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸੱਚਾ ਲਾਏ ਸੱਚ ਲੱਗੇ ਸਦਾ ਸੱਚ ਸੰਭਾਲੇਨ ਨਾਨਕ ਆਏ ਸੇ ਪ੍ਰਵਾਣ ਭਾਏ ਜੇ ਸਗਲੇ ਕੁਲ ਤਾਰੇਨ ਮਹੱਲਾ ਤੀਜਾ ਗੁਰੂ ਜਨਾ ਕਾ ਅੰਦੋਲਾ ਸਿੱਖ ਵੀ ਅੰਧੇ ਕਰਮ ਕਰੇਨ ਓਏ ਭਾਣਾ ਚੁੱਲਣ ਆਪਣੈ ਨਿਤ ਝੂਠੋ ਝੂਠ ਬੋਲੇਨ ਕੂੜ ਕੁਸਤ ਕਮਾਵ ਦੇ ਪਰ ਨਿੰਦਾ ਸਦਾ ਕਰੇਨ ਓਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁਲ ਡੋਬੇਨ ਨਾਨਕ ਜਿਤ ਓਏ ਲਾਇਤ ਤੇ ਲੱਗੇ ਓਏ ਬਪੜੇ ਕਿਆ ਕਰੀਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇੱਕ ਕੂੜ ਕੁਸਤ ਲਾਇਨ ਮਨਮੁਖ ਵਿਗੂਤੀ ਗੁਰਮੁਖ ਸਦਾ ਧਿਆਈਐ ਅੰਤਰ ਅੰਦਰ ਹਰ ਪ੍ਰੀਤੀ ਜਿਨ ਕੋ ਪੋਤੈ ਪੁੰਨ ਹੈ ਤਿੰਨ ਵਾਤ ਸਿਪੀਤੀ ਨਾਨਕ ਨਾਮ ਧਿਆਈਐ ਸੱਚ ਸਿਫਤ ਸੁਨਾਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ
ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਘਰ ਦੇਵਣ ਜਾਹੇ, ਇਸਤਰੀ ਪੁਰਖੈ ਖੱਟਿਆ ਭਾਓ, ਆਪ ਭਾਵੈ ਆਵੋ ਭਾਵੈ ਜਾਓ, ਸਾਸ ਬੇਦ ਨਾ ਮਾਨੈ ਕੋਇ, ਆਪੋ ਆਪੈ ਪੂਜਾ ਹੋਏ, ਕਾਜੀ ਹੋਏ ਕਹਿ ਬਹਿ ਨਿਆਏ, ਫੇਰੇ ਤਸਬੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ ਸੁਣਾਏ, ਤੁਰਕ ਮੰਤਰ ਕਹਿਣ ਕੰਨ ਹਿਰਦੈ ਸਮਾਹੇ, ਲੋਕ ਮੁਹਾਵਹਿ ਚਾੜੀ ਖਾਹੇ, ਚੌਕਾ ਦੇ ਕਹਿ ਸੁੱਚਾ ਹੋਏ, ਐਸਾ ਹਿੰਦੂ ਵੇਖ ਹੋ ਕੋਏ, ਜੋਗੀ ਗ੍ਰਹਿ ਜੜਾ ਵਿਭੂਤ ਆਗੈ ਪਾਸ਼ਰ ਵਹਿ ਪੂਤ, ਜੋਗ ਨਾ ਪਾਇਆ ਜੋਗ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ, ਨਾਨਕ ਕਲਕਾ ਇਹੋ ਪ੍ਰਮਾਣ, ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ, ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੇ ਬੁਰੀ ਆਈ, ਨਾਤਾ ਧੋਤਾ ਥਾਏ ਨਾ ਪਾਈ, ਮੁਸਲਮਾਨ ਕਰੇ ਵਡਿਆਈ, ਵਿਣ ਗੁਰ ਪੀਰੈ ਕੋ ਥਾਏ ਨਾ ਪਾਏ, ਰਾਹੋ ਦਸਾਏ ਉਥੈ ਕੋ ਜਾਏ, ਕਰਨੀ ਬਾਜ ਹੋ ਭਿਸਤ ਨਾ ਪਾਏ, ਜੋਗੀ ਕਹਿ ਕਰ ਜੁਗਤ ਦਸਾਈ, ਜਿਤ ਕਾਰਨ ਕਰ ਮੁੰਦਰਾ ਪਾਈ, ਮੁੰਦਰਾ ਪਾਏ ਫਿਰੈ ਸੰਸਾਰ, ਜਿਥੈ ਕਿਥੈ ਸਿਰਜਣ ਹਾਰ, ਜੇਤੇ ਜੀਏ ਤੇਤੇ ਵਾਟਾਓ, ਚੀਰੀ ਲਾਈ ਢਿੱਲ ਨਾ ਕਾਓ, ਏਥੈ ਜਾਣੈ ਸੋ ਜਾਏ, ਸਿੰਘਾਣੈ ਹੋਰ ਫੱਕੜ, ਹਿੰਦੂ ਮੁਸਲਮਾਨੈ ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਜ ਹੋ ਤਰੈ ਨਾ ਕੋਏ, ਸੱਚੋ ਸੱਚ ਵਖਾਣੈ ਕੋਏ, ਨਾਨਕ ਅੱਗੇ ਪੁਛ ਨਾ ਹੋਏ ਪੌੜੀ, ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ, ਅੰਦਰ ਲਾਲ ਜਵੇ ਹਰੀ, ਗੁਰਮੁਖ ਹਰ ਨਾਮ ਪੜ, ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦੇੜ, ਮਨਮੁਖ ਆਪ ਖੁਆਇਨ, ਮਾਇਆ ਮੋਹ ਨਿਤ ਕੜ, ਸਭਨਾ ਸਾਹਿਬ ਏਕ ਹੈ ਪੂਰੈ ਭਾਗ ਪਾਇਆ ਜਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੇ ਨਾਈ, ਸਲੋਕ ਮਹੱਲਾ ਪਹਿਲਾ, ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰਹਿ, ਨਾ ਸਤ ਮੂੜ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰਹਿ, ਨਾ ਸਤ ਰੁਖੀ ਬਿਰਖੀ ਪੱਥਰ ਆਪ ਤਛਾਵ ਹੈ ਦੁੱਖ ਸਹਿ, ਨਾ ਸਤ ਹਸਤੀ ਬੱਦੇ ਸੰਗਲ, ਨਾ ਸਤ ਗਾਈ ਕਾਹੋ ਚਰਹਿ, ਜਿਤ ਜਿਸ ਹੱਥ ਸਿੱਧ ਦੇਵੈ ਜੇ ਕੋਈ, ਜਿਸ ਕੋ ਦੇ ਤਿਸ ਆਏ ਮਿਲੈ, ਨਾਨਕ ਤਾ ਕੋ ਮਿਲੈ ਵਡਾਈ, ਜਿਸ ਘਟ ਪੀਤਰ ਸਬਦ ਰਵੈ, ਸਭ ਘਟ ਮੇਰੇ ਹੋ ਸਭਨਾ ਅੰਦਰ, ਜਿਸ ਹੈ ਖੁਆਈ ਤਿਸ ਕੌਣ ਕਹਿ, ਜਿਸ ਹੈ ਦਿਖਾਲਾ ਵਾਟੜੀ ਤਿਸ ਹੈ ਬੁਲਾਵੈ ਕੌਣ, ਜਸਹ ਬੁਲਾਈ ਪੰਧ ਸਿਰ ਤਿਸਹ ਦਿਖਾਵੈ ਕੌਣ, ਮਹੱਲਾ ਪਹਿਲਾ, ਸੋ ਗ੍ਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹੀ ਗੰਗਾ ਕਾ ਨੀਰ, ਬੋਲੈ ਈਸ਼ਰ ਸਤ ਸਰੂਪ, ਪਰਮ ਤੰਤ ਮੈਂ ਰੇਖ ਨ ਰੂਪ, ਮਹੱਲਾ ਪਹਿਲਾ, ਸੋ ਦੂਤੀ ਜੋ ਧੂਪੈ ਆਪ, ਭਿਖਿਆ ਭੋਜਨ ਕਰੈ ਸੰਤਾਪ, ਔਹਟ ਪੱਟਣ ਮੈਂ ਭੀਖਿਆ ਕਰੈ, ਸੋ ਦੂਤੀ ਸਿਵ ਪੁਰ ਚੜੈ, ਬੋਲੈ ਗੋਰਖ ਸਤ ਸਰੂਪ, ਪਰਮ ਤੰਤ ਮੈਂ ਰੇਖ ਨ ਰੂਪ, ਮਹੱਲਾ ਪਹਿਲਾ, ਸੋ ਦਾਸੀ ਜੇ ਪਾਲੇ ਉਦਾਸ, ਅਰਦ ਉਰਦ ਕਰੇ ਨਿਰੰਜਨ ਵਾਸ, ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਗਾ ਪੜੈ ਨਾ ਕੰਧ, ਬੋਲੈ ਗੋਪੀ ਚੰਦ ਸਤ ਸਰੂਪ, ਪਰਮ ਤੰਦ ਮੈਂ ਰੇਖ ਨਾ ਰੂਪ, ਮਹੱਲਾ ਪਹਿਲਾ, ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪ੍ਰਜਾਲੇ, ਸੁਪਨੈ ਬਿੰਦ ਨੈ ਦੇਈ ਝਰਨਾ, ਤਿਸ ਪਾਖੰਡੀ ਜਰਾ ਨਾ ਮਰਨਾ, ਬੋਲੈ ਚਰਪਟ ਸਤ ਸਰੂਪ, ਪਰਮ ਤੰਦ ਮੈਂ ਰੇਖ ਨਾ ਰੂਪ, ਮਹੱਲਾ ਪਹਿਲਾ, ਸੋ ਬੈਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮਹਿ ਰੋਪੈ ਥੰਮ, ਅਹਿਨਸ ਅੰਤਰ ਰਹਿ ਧਿਆਨ, ਤੇ ਬੈਰਾਗੀ ਸਤ ਸਮਾਨ, ਬੋਲੈ ਭਰਥਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ, ਮਹੱਲਾ ਪਹਿਲਾ, ਕਿਉਂ ਮਰੈ ਮੰਦਾ, ਕਿਉਂ ਜੀਵੈ ਜੁਗਤ, ਕੰਨ ਪੜਾਏ ਕਿਆ ਖਾਜੈ ਭੁਗਤ, ਆਸਤ ਨਾਸਤ ਏਕੋ ਨਾਓ, ਕੌਣ ਸੋ ਅਖਰ ਜਿਤ ਕਰਹਿ, ਤਿਹਿਆ ਧੂਪ ਛਾਵ ਜੇ ਸਮਕਰ ਸਹਿ, ਤਾ ਨਾਨਕ ਆਖੈ ਗੁਰ ਕੋ ਕਹਿ, ਛਿਆ ਵਰਤਾਰੇ ਵਰਤਹਿ ਪੂਤ, ਨਾ ਸੰਸਾਰੀ ਨਾ ਅਵਧੂਤ, ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ ਪੌੜੀ, ਹਰ ਮੰਦਰ ਸੋਈ ਆਖੀਐ, ਜਿਤਹੋਂ ਹਰ ਜਾਤਾ ਮਾਨਸ ਦੇਹ ਗੁਰ ਬਚਨੀ ਪਾਇਆ, ਸਭ ਆਤਮ ਰਾਮ ਪਛਾਤਾ, ਬਾਹਰ ਮੂਲ ਨਾ ਖੋਜਈ, ਕਰਮਾ ਹੈ ਬਦਾਤਾ, ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿਨੀ ਜਨਮ ਗਵਾਤਾ ਸਭ ਮਹਿ ਏਕ ਵਰਤਦਾ, ਗੁਰ ਸਬਦੀ ਪਾਇਆ ਜਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਸਲੋਕ ਮਹੱਲਾ ਤੀਜਾ, ਮੂਰਖ ਹੋਵੈ ਸੋ ਸੁਣੈ, ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲੱਖਣ ਹੈ, ਕਿਆ ਮੂਰਖ ਕਾ ਕਰਨਾ, ਮੂਰਖ ਉਹ ਜੇ ਮੁਕਤ ਹੈ, ਅੰਕਾਰੇ ਮਰਨਾ ਏਤ ਕਮਾਣੈ, ਸਦਾ ਦੁੱਖ ਦੁੱਖ ਹੀ ਮਹਿ ਰਹਿਣਾ, ਅਤ ਪਿਆਰਾ ਪਵੈ ਖੂਹੇ ਕਿਹੋ ਸੰਜਮ ਕਰਨਾ, ਗੁਰਮੁਖ ਹੋਏ ਸੋ ਕਰੇ ਵਿਚਾਰ, ਉਸ ਲਿਪਤੋ ਰਹਿਣਾ, ਹਰ ਨਾਮ ਜਪੈ ਆਪ ਉਤਰੈ, ਉਸ ਪਿੱਛੇ ਡੁੱਬਦੇ ਭੀ ਤਰਨਾ, ਨਾਨਕ ਜੋ ਦਿਸ ਭਾਵੈ ਸੋ ਕਰੇ, ਜੋ ਦੇ ਸੋ ਸਹਿਣਾ, ਮਹੱਲਾ ਪਹਿਲਾ, ਨਾਨਕ ਆਖੈ ਰੇ ਮੁਨਾ, ਸੁਣੀਐ ਸਿੱਖ ਸਹੀ ਲੇਖਾ, ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸਨ ਆਕੀਆ, ਬਾਕੀ ਜਨਾ ਰਹੀ ਅਜਰਾਈਰ, ਫਰੇਸ਼ਤਾ ਹੋਸੀ ਆਏ ਤਈ, ਆਵਣ ਜਾਣ ਨਾ ਸੁਜਈ, ਭੀੜੀ ਗਲੀ ਫਹੀ, ਕੂੜ ਨੇ ਕੁੱਟੇ ਨਾਨਕਾ, ਉੜਕ ਸੱਚ ਰਹੀ ਪੌੜੀ, ਹਰ ਕਾ ਸਭ ਸਰੀਰ ਹੈ, ਹਰ ਰਵ ਰਹਿਆ ਸਭ ਆਪੈ, ਹਰ ਕੀ ਕੀਮਤ ਨਾ ਪਵੈ, ਕਿਛ ਕਹਿਣ ਨਾ ਜਾਪੈ, ਗੁਰ ਪ੍ਰਸਾਦੀ ਸਾ ਲਾਹੀਐ, ਹਰ ਭਗਤੀ ਰਾਪੈ, ਸਭ ਮਨ ਤਨ ਹਰਿਆ ਹੋਇਆ, ਅਹੰਕਾਰ ਗਵਾਪੈ, ਸਭ ਕਿਛ ਹਰ ਕਾ ਖੇਲ ਹੈ, ਗੁਰਮੁਖ ਸਹਿ ਬੁਝਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾ, ਇਸ ਲੋਕ ਮਹੱਲਾ ਪਹਿਲਾ, ਸਹੰਸਰ ਦਾਨ ਦੇ ਇੰਦਰ ਰੋ ਆਇਆ, ਪਰਮ ਪਰਸ ਰਾਮ ਰੋਵੈ ਘਰੇ ਆਇਆ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ
सजाए रोवै राम। निकाला भया सीता लखमण विछुड़ गया, रोवै दहसर लंक गवाए। जिन सीता आदि डारू वाए, रोवै पांडव पाए मजबूर। जिन जिन कह स्वामी रहत हदूर, रोवै जन मेजा खोए गया। एकी कारण पापी भया, रोवै सेक मसाए कपीर। अंतकाल मत लागै भीड़, रोवै राजे कन पड़ाए। घर घर मागै भीख्या जाए, रोवै कृपन संचहै तन जाए। पंडित रोवै ज्ञान गवाए, बाली रोवै नाहे पतार। नानक दुखिया सब संसार, मन्ने नाव सोई सोई। जिन जिन जाए औरी कर्म न लेखै लाए। महला दूजा जाप ताप सब किश मन्या, अवर कारा सब बात नानक मन्या। मन्निया बूझिया बूझिया गुर प्रसाद पौड़ी। काया हंस तुर मेल करता लिख पाया, सब मह गुप्त वरतदा गुरमुख प्रगटाया। गुर गुण गावै गुण उचरै, गुण माहि समाया। सच्ची बाणी सच है सच मेल मिलाया। सब किश आपे आप है आपे दे वड्याई। वाहु वाहु सच्चे पातशाह तू सच्ची नाई। श्लोक महला दूजा नानक अंधा होए गए रतना परखण जाए। रतना सार न जाना आवै आप लखाए। महला दूजा रतना रकेरी गुथली रतनी खोली गा आए। वखर तै वण जारिया तुहां रही समाए। जिन गुण पल्लै नानका माणक वण जह से। रतना सार न जाननी अंधे वतह लोए पौड़ी। नौ दरवाजे काया हो कोट है, दस वै गुप्त रखी जय। बजर कपाट न खुलनी गुर शब्द खुली जय। अनहद वाजे धुन वजदे गुर शब्द सुनी जय। तित घट अंतर चानना कर भगत मिली जय। सब मह एक वरतदा जिने आपे रचन रचाई। वाहो वाहो सच्चे पातशाह तू सच्ची नाई। श्लोक महला दूजा अंधे कह राहे दस्या, अंधा होए सो जाए। होए सुजाका नानका सो क्यों उजड़ पाए। अंधे एह न आखियन जिन मुख लोयन नाहे। अंधे सही नानका खुश मोह कुथे जाहे। महला दूजा साहेब अंधा जो किया करे सुजाखा होए। जेहा जाना ते हो वरतै जे सो आखै कोय। जिथै सो वस्त न जाओ पई आपे वरतौ जान। नानक गाहक क्यों लए सकै न वस्त पछाण। महला दूजा सो क्यों अंधा आखिया जे हुक्म हो अंधा होए। नानक हुक्म न बुझाई अंधा कहिया सोए। पौड़ी काया अंदर गढ़ कोट है, सब संतर दे सा आपे ताड़ी लाईन। सब मह परवेसा आपे श्रेष्ठ साजियन, आपे गुप्त रखे सा गुर सेवा ते जानिया। सच प्रगटिए सा सब किस सचो सच है गुर सो जी पाई। वाहो वाहो सच्चे पातशाह तू सच्ची नाई। श्लोक महला पहला सावन रात हाड़ देहो काम क्रोध दे खेत। लाभ लभ वत्र दरोग बियो हाली राहक हेत। हल विचार विकार मन हुक्मी खोटे खाए। नानक लेखै मंगिया औत औत जनेदा जाए। महला पहला पौ भोए पवित पाणी सत संतोख बलेद। हल हलेमी हाली चित चेता वत्र वक्त संजोग। नव बीज बखसीस बोहल दुनिया सगल दरोग। नानक नदरी कर्म होए जा वह सगल विजोग। बौड़ी मरमुख मोह गुबार है दूजै भाए बोलै। दूजै भाए सदा दुख है नित नीर विरोलै। गुरमुख नाम धियाई मथ तत कटोलै। अंतर प्रकाश घट जानना हर लद्दा टोलै। आपे परम पुराज दा किछ कहण न जाए। वाहु वाहु सच्चे पातशाह तू सच्ची नाई। श्लोक महला दूजा नानक चिंता मत करो। चिंता तिस ही हे जल मह जंत उपाय। अंत ना पे रोजी दे उथ हट ना चलई। ना को किरस करे सौदा मूल न हो वई। ना को लय न दे जिया का आहार जिया खाना एहो करे। विच उपाय सारा तना पे सार करे। नानक चिंता मत करो चिंता तिस ही हे। महला पहला नानक एहो जियो मछली जीवर तसना काल। मनुआ अंध न चेते ही पड़े चिंता जाल। नानक चेत्या चेत है चिंता बद्दा जाए। नदर करे जे अपनी ता आपे लय मिलाए पौड़ी। से जन साचे सदा सदा जिनी हर रस पीता। गुरमुख सचा मन वसै सच सौदा कीता। सब किश घर ही माहे है वडभागे लीता। अंतर दृष्णा मर गई हर गुण गावीता। आपे मेल मिलाए ने आपे दे बुझाई। वाहो वाहो सच्चे पातशाह तू सच्ची नाई। श्लोक महला पहला वेर पिंजियाया कत बुनाया। कट कुट कर खुंभ चढ़ाया। लोहा वड्डे दर्जी पाड़े सूई धागा सीवै। इउं पत पाटी सिफती सीपै नानक जीवत जीवै। होए पुराणा कपड़ पट सूई धागा गंडै। माहो पाख किहो चलै नाही घड़ी महुत किश हंडै। सच पुराणा होवै नाही सीता कदे ना हपाटै। नानक साहिब सचो सच्चा तिचर जापी जापै। महला पहला
ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸਕੀ ਅਪਰ ਅਪਾਰ ਸਭ ਦੇ ਸਾਣ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ ਤਿਸ ਦਾ ਕੋਠਾ ਹੋਵੈ ਸੇਖ ਲੋਹੂ ਲਭ ਨਿਕਥਾ ਵੇਖ ਹੋਏ ਹਲਾਲ ਲੱਗੈ ਹੱਕ ਜਾਏ ਨਾਨਕ ਦਰ ਦੀਦਾਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੁੜਾ ਬੰਕੇ ਕਾ ਸਵਾਰ ਗਰਬ ਨ ਕੀ ਜੈ ਨਾਨਕਾ ਮਤ ਸਰਿਆ ਵੈ ਭਾਰ ਪੌੜੀ ਸੋ ਸਤਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਧਿਆਇਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਣ ਗੁਣ ਗਾਵਤੇ ਗੁਰਮਤ ਅਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੈ ਆਪੇ ਮੇਲ ਮਿਲਾਏ ਦਾ ਆਪੇ ਦੇ ਵਡਿਆਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋਈ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਕਿਸੇ ਆਸਾ ਹੱਥ ਹੈ ਕਿ ਉਹ ਨਿਰਾਸਾ ਹੋਏ ਕਿਆ ਕਰੇ ਇਹ ਪਪੁੜੀ ਜੋ ਭੋਲਾ ਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾ ਤਾਰ ਨੇ ਚਲ ਇਹੋ ਧਨ ਸਾ ਸਾ ਸਿਆ ਰਾਧੇ ਨਿਰਮਲ ਸੋਏ ਜਾਣੇ ਅੰਤਰ ਜਾਮੀ ਅਗਮ ਰਸਨਾ ਏਕ ਭਨ ਰਵ ਰਹਿਆ ਸਰਬਤ ਨਾਨਕ ਬਲ ਜਾਈ ਵਾਹ ਵਾਹੁ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਕਸਮਾ ਏ ਵੈ ਭਾਣਾ ਸਰਵਰ ਅੰਦਰ ਹੀਰਾ ਮੋਦੀ ਸੋ ਹੰਸਾ ਕਾ ਖਾਣਾ ਬਗਲਾ ਕਾਗਲਾ ਕਾਗਨਾ ਰਹੀ ਸਰਵਰ ਜੇ ਹੋਵੈ ਅਤ ਸਿਆਣਾ ਓਨਾ ਰਿਜਕ ਨਾ ਪਾਇਓ ਓਥੈ ਓਨਾ ਹੋਰੋ ਖਾਣਾ ਸੱਚ ਕਮਾਣਾ ਸੱਚੋ ਪਾਈਐ ਕੂੜੈ ਕੂੜਾ ਮਾਨਾ ਨਾਨਕ ਦਿਨ ਕੋ ਸਤਿਗੁਰ ਮਿਲਿਆ ਜਿਨਾ ਤੁਰੇ ਪਾਇਆ ਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਐ ਜਿਤ ਸੇਵਿਆ ਦੁਖ ਜਾਏ ਅਵਗੁਣ ਮੰਜਨ ਗੁਣ ਰਵਹਿ ਮਨ ਸੁਖ ਵਸੈ ਆਏ ਪੌੜੀ ਆਪੇ ਆਪ ਵਰਤਦਾ ਆਪੇ ਤਾੜੀ ਲਾਇਨ ਆਪੇ ਹੀ ਉਪਦੇਸ਼ਦਾ ਗੁਰਮੁਖ ਪਤੀ ਆਇਨ ਇੱਕ ਆਪੇ ਉਜੜ ਪਾਇਨ ਪਾਇਨ ਇੱਕ ਭਗਤੀ ਲਾਇਨ ਜਿਸ ਆਪ ਬੁਝਾਏ ਸੋ ਬੁਝ ਸੀ ਆਪੇ ਨਾਇ ਲਾਈਐਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸੁਧ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਮਹੱਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਤ ਗੁਰਪੂਰੈ ਦੇ ਖਾ ਲਿਆ ਵਿਣਨਾ ਵੈ ਸਭ ਬਾਤ ਸਾਕਿਤ ਤੁਰਜਨ ਭਰਮਿਆ ਜੋ ਲੱਗੇ ਦੂਜੈ ਸਾਧ ਜਨ ਨਾਨਕ ਹਰ ਪ੍ਰਭ ਪੁੱਜਿਆ ਗੁਰ ਸਤਿਗੁਰ ਕੈ ਪ੍ਰਸਾਦ ਪੌੜੀ ਥੱਟਣ ਹਾਰੈ ਥਾਟ ਆਪੇ ਹੀ ਥੱਟਿਆ ਆਪੇ ਪੂਰਾ ਸਾਹੋ ਆਪੇ ਹੀ ਖੱਟਿਆ ਆਪੇ ਕਰਪਾ ਸਾਰ ਆਪੇ ਰੰਗ ਰੱਟਿਆ ਕੁਦਰਤ ਕੀਮ ਨਾ ਪਾਇਆ ਲੱਖ ਬ੍ਰਹਮਟਿਆ ਗਮਥਾ ਬੇਅੰਤ ਪਰੈ ਪਰਟਿਆ ਆਪੇ ਵੱਡ ਪਾਤ ਸਾਹੋ ਆਪ ਵੱਜੀ ਰੱਟਿਆ ਕੋਈ ਨਾ ਜਾਣਿਆ ਕੀਮ ਕੇਵਡ ਮੱਟਿਆ ਸੱਚਾ ਸਾਹਿਬੇ ਆਪ ਗੁਰਮੁਖ ਪ੍ਰਗਟਿਆ ਸਲੋਕ ਮਹੱਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹੋ ਦਿਖਾਲ ਹਾਂ ਤਿਸ ਦੇਵਾ ਮਨੇ ਆਪਣਾ ਨਿਤ ਹਿਰਦੈ ਰਖਾ ਸਮਾਲ ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਿਨਾ ਮਿਲਾਏ ਓਨ ਜਿਨ ਸਦ ਹੀ ਵਰਤੈ ਨਾਲ ਮਹੱਲਾ ਪੰਜਵਾਂ ਮੇਰਾ ਅੰਤਰ ਲੋਚਾ ਮਿਲਣ ਕੀ ਕਿਉਂ ਪਾਵਾ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰਾ ਮੇਲ ਆਇਆ ਜਤ ਦੇਖਾ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵ ਡਿਆਵਰ ਨਾ ਕੋਏ ਪੌੜੀ ਦੇਵਣਾ ਹਾਰ ਦਾ ਤਾਰ ਕਿਤ ਮੁਕਸਾ ਲਾਹੀਆ ਜਿਸ ਰੱਖਿਆ ਕਿਰਪਾ ਧਾਰ ਜਿਕ ਸਮਾਹੀਆ ਕੋਏ ਨਾ ਕਿਸੀ ਵਾਸ ਸਪਨਾ ਇੱਕ ਧਰ ਪਾਲੇ ਪਲਕ ਬਾਲਕ ਵਾਕ ਦੇ ਕੈ ਆਪ ਕਰਦਾ ਅਨੰਦ ਮਨੋਦ ਕਿਸ਼ੂ ਨਾ ਜਾਣੀਐ ਸਰਬ ਧਾਰ ਸਮਰਥ ਹੋ ਤਿਸ ਕੁਰਬਾਣੀਆ ਗਾਈਆ ਰਾਤ ਅਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿੰਨੀ ਹਰ ਰਸ ਭੋਗਿਆ ਸਲੋਕ ਮਹੱਲਾ ਪੰਜਵਾਂ ਭੀੜ ਹੋ ਮੋਹ ਕਲਾਈ ਕੀਤੀਆਂ ਸਭ ਰੱਖੇ ਕੁਟੰਬੈ ਨਾਲ ਕਾਰਜ ਅਪ ਸਵਾਏ ਸੋ ਪ੍ਰਭ ਸਦਾ ਸਭਾਲ ਪ੍ਰਭ ਮਾਤ ਪਿਤਾ ਕੰਠ ਲਾਇਦਾ ਲਫੜੇ ਬਾਲਕ ਪਾਲ ਦਿਆਲ ਹੋਏ ਸਭ ਜੀਏ ਚੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਤੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰ ਵਣ ਤਿਣ ਹਰਿਆ ਕੀਤੀਆ ਨਾਨਕ ਕਿਆ ਮਨੁੱਖ ਪੌੜੀ ਸੋ ਐਸਾ ਦਾ ਤਾਰ ਮਨਹੋ ਨਾ ਵਿਸਰੈ ਘੜੀ ਨਾ ਮੁੱਚ ਸਾ ਤਿਸ ਬਿਨ ਨਾ ਸੁਰੈ ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੈ ਜਿਸ ਪਥ ਰੱਖੈ ਆਪ ਸੋ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੋ ਬਲ ਤਰੈ ਜਿਸਹਿ ਜਰਾਏ ਆਪ ਸੋਈਆ ਜਰ ਜਰੈ ਤਿਜ ਹੀ ਮਿਲਿਆ ਸੱਚ ਮੰਤਰ ਗੁਰ ਮਨ ਤਰੈ ਸਲੋਕ ਮਹੱਲਾ ਪੰਜਵਾਂ ਧਨ ਸੋ ਰਾਗ ਸੋ ਰੰਗੜੇ ਆਲਾ ਪਤ ਸਭ ਤਿਖ ਜਾਏ ਧਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਓ ਜਿੰਨੀ ਇੱਕ ਮਨ ਇੱਕ ਆਰਾਧਿਆ ਤਿਸ ਤਿੰਨ ਸਦ ਬਲਿਹਾਰੈ ਜਾਓ
तिनकी धूड़ हम बास दे करमी पल्ला पाए जो रत्ते रंग रंग गोविंद कह हो तिन बलिहार जाओ आखा बिरथा जी की हर सज्जन मिल हो राय गुरपुरा मेल आया जन्म मरण दुख जाए जन नानक पाया अगम रूप अंत न काहू जाए। महला पंजवा तन सो वेला घड़ी तन तन मूर्त पर सार तन सो दिन संजोग डिठा गुरुदास दरसार मन की ऐशा पूरिया हर पाया अगमा पार हों मैं तुटा मोहड़ा एक सच नाम आधार जन नानक लगा सेव हर उदरिया सगल संसार पौड़ी सिफत सलाहन भगत विरले दितियन सौंपे जिस भंडार फिर पुछना लीतियन जिसनों लगा रंग से रंग रत्या उन्ना एको नाम आधार एका उन पत्या ओना पिछय जग पुंचा भोगाई ओना प्यारा रब ओना जो गई जिस मिलिया गुरी आए तिन प्रभ जानिया हो बलहारी तिन जे खसमै भाणिया। सलोक महला पंजवा हर एक सह नाल मैं दोस्ती हर एक सह नाल मैं रंग हर एक को मेरा सज्जनो हर एक सह नाल मैं संग हर एक सह नाल मैं गोस्टे मोह मैला करै ना भंग जाना बिरथा जिए की कदे ना मोड़ै रंग हर एक को मेरा मसलती भन्नण घड़न समरथ हर एक को मेरा दाता रहै सिर दात्या जग हथ हर एक सह दी मैं टेक है जो सिर सपना समरथ सतगुर संत मिलाया मस्तक धरकै हथ वड्डा साहिब गुरु मिलाया जन तार तारिया सगल जगत मन कियां इच्छा पूरियां पाया तुर संजोग नानक पाया सच नाम सद ही भोगे भोग महला पंजवा। मन मुखा केरी दोस्ती माया का संबंध वेख दिया ही भज जान कदे न पायन बंद जिचर पैनन खामने जिचर रखन गंड जित दिन किश न हो वई तित दिन बोलन गंद जिय की सार न जाननी जिय की सार न जाननी मनमुख ज्ञानी अंध कूड़ा गंड न चलाई चिकड़ पत्थर बंद अंधे आप न जाननी फकड़ पिटन धंध झूठा मोए लपटाया हो करत बेहंद कृपा करे जिसे अपनी तुर पूरा कर्म करे जन नानक से जन उभरे जो सतगुर शरण परे पौड़ी जो रते दीदार से ही सच हाक जिनी जाता खसम क्यों लब्बे तना खाक मन मैला बेकार होवे संग पाक जिसै सच्चा महल खुले भरम ताक जिसै दिखाले महल तिस ना मिले ताक मन तन होए निहाल बन बिंतक नगर नदर झाक नौ निद नाम निधान गुर कै शब्द लाग तिसै मिले संत खाक मस्तक जिसै भाग। सलोक महला पंजवा हरना की कु सच वैन सुनाई जो तौ करे उदाहरण सुंदर बचन तुम सुन हो शबीली पिर तैडा मन साधारण दुर्जन सेती निहो रचायो देस दास विखा मैं कारण ऊनी नाही झूणी नाही नाही किसै विहूणी पिर शैल शबीला छट गवायो दुरमत कर्म विहूणी ना हो भुली ना हो चुकी ना मैं नाही दोसा जित हो लाई जित हो लगी तू सुन सच संदेसा साई सुहागण साई भागण जा पिर कृपा धारी पिर औगण तिसके सब गवाए गल सेती लाए सवारी कर्महीन धन कर विनंती कद नानक आवै वारी सब सुहागण मान रलिया एक देवो रात मराई। महला पंजवा काहे मन तू डोलता हर मनसा पूर्ण हार सतगुर पुरख त्याय तू सब दुख वरसारण हार हर नामा आराध मन सब किल विख जाहे विकार जिनको पूरब लिखिया तिन रंग लगा निरंकार उन्नी छड़िया माया सुआ वड़ा तन संचया नाम अपार अठे पैर इक तै लिवै मनीन हुक्म अपार जन नानक मंगै दान एक देहो दर्श मन प्यार पौड़ी जिस तू आवह चेत तिसनो सदा सुख जिस तू आवह चेत तिस जम नाहे दुख जिस तू आवह चेत तिस के काढ़िया जिसदा करता मित्र सब काज सवारिया जिस तू आवह चेत सो परवान जन जिस तू आवह चेत बहुता तिस धन जिस तू आवह चेत सो वड परवारिया जिस तू आवह चेत तिन कुल उधारिया। श्लोक महला पंजवा अंदरो अन्ना बहरो अन्ना कूड़ी कूड़ी गावे देही धोवै चक्र बनाए माया नू बहुतावै अंदर मैर न उतरै हों मैं फिर फिर आवै जावै नींद व्यापिया काम संतापिया मुख हर हर कहावै वैष्णव नाम कर्म हो जुगता तोह कुटे क्या फल पावै हंसा विच बैठा बग न बनाई नित बैठा मछी नो तार लावै जो हंस सवा विचार कर देखन ता बगा नाल जोड़ कदे न आवै हंसा हीरा मोती चुगना बग डड्डा पालन जावै उडरिया वे चारा बगला मत होवै मन यु लिखावै जित को लाया तित ही लागा किस दोष दिचै जा हर एवै पावै सतगुर सरवर रतनी भरपूर दे जिस प्राप्त सो पावै सिख हं सरवर इकट्ठे होय सतगुर कै हुकम आवै रतन पदार्थ माणक सरवर भरपूरे खाए खर्च रहे तोठ न आवै सरवर हंस दूर न होई करते एवै भावै जन नानक जिस दै मस्तक भाग तुर लिखिया सो सिख गुरु पह आवै आप तरिया खुटम सब तारे सबा श्रिष्ट छुड़ावै। महला पंजवा पंडित आखाए बहुती राही को

ਆਵਣ ਜਾਣਾ ਤਿਸਕਾ ਕੱਟੀਐ ਸਦਾ ਸਦਾ ਸੁਖ ਹੋਹਾ ਪੌੜੀ। ਜੋ ਤੁਧ ਭਾਣਾ ਜੰਤ ਸੋ ਤੁਧ ਬੁੱਝਈ, ਜੋ ਤੁਧ ਭਾਣਾ ਜੰਤ ਸੋ ਦਰਗਹਿ ਸੱਜਈ। ਜਿਸਨੋ ਤੇਰੀ ਨਦਰ ਹੋਮੈ ਤਿਸ ਗਈ, ਜਿਸਨੋ ਤੂੰ ਸੰਤੁਸ਼ਟ ਕਲਮਲ ਤੇ ਸਿਖਾਈ। ਜਿਸ ਕਹਿ ਸਵਾਮੀ ਵਰ ਨਿਰਭਉ ਸੋ ਹੋ ਭਈ, ਜਿਸਨੋ ਤੂੰ ਕਿਰਪਾਲ ਸੱਚਾ ਸੋ ਥਿਆਈ। ਜਿਸਨੋ ਤੇਰੀ ਮਾਇਆ ਸੋ ਪੋਹੈ ਅਗਨਈ, ਤਿਸਨੋ ਸਦਾ ਦਇਆਲ ਜਿਨ ਗੁਰ ਤੇ ਮਤ ਲਈ। ਸਲੋਕ ਮਹਲਾ ਪੰਜਵਾਂ। ਕਰ ਕਿਰਪਾ ਕਿਰਪਾਲ ਆਪੇ ਬਖਸ ਲੈ, ਸਦਾ ਸਦਾ ਜਪੀ ਤੇਰਾ ਨਾਮ। ਸਤਿਗੁਰ ਪਾਏ ਪੈ ਮਨ ਤਨੇ ਅੰਤਰ ਵਸ, ਦੁਖਾ ਨਾਸ ਹੋਏ। ਹੱਥ ਦੇ ਆਪ ਰੱਖ ਰੱਖ ਵਿਆਪੈ ਭਉ ਨਾ ਕੋਏ, ਗੁਣ ਗਾਵਾਂ ਨਰੈਣ ਏ ਤੈ ਕੰਮ ਲਾਏ। ਸੰਤ ਜਨਾ ਕੈ ਸੰਗ ਹੋ ਮੈਂ ਰੋਗ ਜਾਏ, ਸਰਬ ਨਿਰੰਤਰ ਖਸਮ ਏਕੋ ਰਵ ਰਹਿਆ। ਗੁਰਪ੍ਰਸਾਦ ਦੀ ਸੱਚ ਸੱਚੋ ਸੱਚ ਲਹਿਆ, ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ। ਇਹ ਮਹੱਲਾ ਪੰਜਵਾਂ। ਏਕੋ ਜਪੀਐ ਮਨੈ ਮਾਹੇ, ਇੱਕ ਸਿੱਖੀ ਸਰਣਾਏ, ਇੱਕ ਸਿਉ ਕਰ ਪਿਰਹੜੀ ਦੂਜੀ ਨਾਹੀ ਜਾਏ। ਏਕੋ ਦਾਤਾ ਮੰਗੀਐ ਸਭ ਕਿਛ ਵੱਲੈ ਪਾਏ, ਮਨ ਤਨ ਸਾਸ ਗਿਰਾਸ ਪ੍ਰਭ। ਏਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ, ਸੱਚ ਗੁਰਮੁਖ ਪਾਇਆ ਜਾਏ। ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾਇਆਏ, ਜਲ ਥਲ ਮਹਿਲ ਰਵ ਰਹਿਆ। ਦੂਜਾ ਕੋਈ ਨਾਹੇ, ਨਾਮ ਧਿਆਈ ਨਾਮ ਉਚਰਾ, ਨਾਨਕ ਕਸਮ ਰਜਾਏ ਪੌੜੀ। ਜਿਸਨੋ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੋ ਤੂੰ ਰਖਵਾਲਾ ਜਿੱਤਾ ਤਨਾ ਭੈਣ। ਜਿਸਨੋ ਤੂੰ ਤੇਰਾ ਅੰਗ ਤਿਸ ਮੁਖ ਉਜਲਾ, ਜਿਸਨੋ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ। ਜਿਸਨੋ ਤੇਰੀ ਨਦਰ ਨਾਲੇਕਾ ਪੁਛੀ ਹੈ, ਜਿਸਨੋ ਤੇਰੀ ਖੁਸ਼ੀ ਤਿੰਨ ਨੌ ਨਿਤ ਭੁੰਜੀ ਹੈ। ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਸ਼ੰਦਗੀ, ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ। ਸਲੋਕ ਮਹੱਲਾ ਪੰਜਵਾਂ। ਹੋ ਕਿਰਪਾਲ ਸਵਾਮੀ ਮੇਰੇ ਸੰਤਾ ਸੰਗ ਵਿਹਾਵੇ, ਤੁਧ ਹੋ ਭੁੱਲੇ ਜਿਹੇ ਸੇ ਜਮ ਜਮ ਮਰਦੇ, ਤਿੰਨ ਕਦੇ ਨਾ ਚੁੱਕਣ ਹਾਵੇ। ਮਹੱਲਾ ਪੰਜਵਾਂ। ਸਤਿਗੁਰ ਸਿਮਰ ਹੋਇਆ ਆਪਣਾ ਘਟ, ਅਵ ਘਟ ਘਟ ਘਾਟ, ਹਰ ਹਰ ਨਾਮ ਜਪੰਤਿਆ ਕੋਏ ਨਾ ਬੰਦਾ ਵਾਟ ਪੌੜੀ। ਜਿੱਥੈ ਤੂੰ ਸਮਰੱਥ ਜਿੱਥੈ ਕੋਏ ਨਾ ਹੈ, ਉਥੈ ਤੇਰੀ ਰੱਖ ਅਗਨੀ ਉਤਰ ਮਾਹੇ। ਸੁਣ ਕਹਿ ਜਮ ਕੇ ਦੂਤ ਨਾਏ, ਤੇਰਾ ਛੱਡ ਚਾਹੇ ਪੌਚਰ ਬਿਕਮਸ ਗਾਹੋ। ਗੁਰਸਬ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ, ਸਾਹੇ ਬਿਰਥਾ ਕੋਏ ਨਾ ਜਾਏ, ਜੇ ਆਵੈ ਤਦ ਆਹੇ। ਸਲੋਕ ਮਹਲਾ ਪੰਜਵਾਂ। ਦੂਜਾ ਤਿਸ ਨਾ ਪੁਜਾ ਇਹੋ ਪਾਰ ਬ੍ਰਹਮ ਨਾਮ ਦੇਹੋ, ਆਧਾਰ ਅਗਮ ਗੋਚਰ ਸਾਹਿਬੋ ਸਮਰੱਥ ਸੱਚ ਦਾ ਤਾਰ। ਤੂੰ ਨਿਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ, ਕੀਮਤ ਕਹਿਣ ਨਾ ਜਾਈਐ ਅੰਤ ਨ ਪਾਰਾ ਵਾਰ। ਪ੍ਰਭ ਛੋੜ ਹੋਰ ਜੇ ਮੰਗਣਾ, ਸਭ ਬਿਖਿਆ ਰਸ ਛਾਰ। ਸੇ ਸੁਖੀਏ ਸੱਚ ਸਾਹ ਜੇ ਸੇ ਜਿਨ ਸੱਚਾ ਪਿਓਹਾਰ, ਜਿੰਨਾ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖਸਾਰ। ਨਾਨਕ ਇੱਕ ਆਰਾਧੇ ਸੰਤ ਨਰੇਣਾਰ। ਮਹਲਾ ਪੰਜਵਾਂ। ਅਨੰਦ ਸੂਖ ਬਸਰਾਮ ਨਿਤ ਹਰ ਕਾ ਕੀਰਤਨ ਗਾਏ, ਅਵਰ ਸਿਆਣ ਪਛਾੜ ਦੇਹੇ ਨਾਨਕ ਉਦਰ ਸਨਾਏ ਪੌੜੀ। ਨਾ ਤੂੰ ਆਵ ਹੈ ਵਸ ਬਹੁਤ ਕਿਣਾਵਣੇ, ਨਾ ਤੂੰ ਆਵ ਹੈ ਵਸ ਬੇਤ ਪੜਾਵਣੇ, ਨਾ ਤੂੰ ਆਵ ਹੈ ਵਸ ਤੀਰਥ ਨਾਈਐ, ਨਾ ਤੂੰ ਆਵ ਹੈ ਵਸ ਧਰਤੀ ਤਾਈਐ, ਨਾ ਤੂੰ ਆਵੈ ਵਸ ਕਿਤੇ ਸਿਆਣਪ, ਨਾ ਤੂੰ ਆਵ ਹੈ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗਮਾ ਗੋਚਰਾ। ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ। ਸਲੋਕ ਮਹੱਲਾ ਪੰਜਵਾਂ। ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀ ਕਾ ਦੁਖ ਲਾਇਣ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੈ ਤਿਸ ਕੇ ਸਭ ਤੂੰ ਕਿ ਮਿਟਾਇਣ। ਮਹੱਲਾ ਪੰਜਵਾਂ। ਹੁਕਮ ਉਛਲੈ ਹੁਕਮੇ ਰਹਿ, ਹੁਕਮ ਉਛਲੈ ਹੁਕਮੇ ਰਹਿ, ਹੁਕਮੇ ਦੁੱਖ ਸੁਖ ਸਮ ਕਰ ਸਹਿ, ਹੁਕਮੇ ਨਾਮ ਜਪੈ ਦਿਨ ਰਾਤ, ਨਾਨਕ ਜਿਸਨੋ ਹੋਵੈ ਦਾਤ। ਹੁਕਮ ਅਮਰੈ ਹੁਕਮੇ ਹੀ ਜੀਵੈ, ਹੁਕਮੇ ਨਾਨਾ ਵੱਡਾ ਥੀਵੈ, ਹੁਕਮੇ ਸੋਗ ਹਰ ਕਾ ਆਨੰਦ, ਹੁਕਮੇ ਜਪੈ ਨਿਰੋਧਰ ਗੁਰਮੰਤ, ਹੁਕਮੇ ਆਵਣ ਜਾਵਣ ਜਾਣ ਰਹਾਏ, ਨਾਨਕ ਜਾ ਕੋ ਭਗਤੀ ਲਾਏ ਪੌੜੀ। ਹੌਂਤਸ ਢਾਡੀ ਗੁਰਮਾਨ, ਜੇ ਤੇਰਾ ਸੇਵਦਾਰ, ਹੌਂਤਸ ਢਾਡੀ ਬਲਿਹਾਰ, ਜੇ ਕਾਵੈ ਗੁਣ ਅਪਾਰ, ਸੋ ਢਾਡੀ ਤਨ ਧਨ, ਜਿਸ ਲੋੜੇ ਨਿਰੰਕਾਰ, ਸੋ ਢਾਡੀ ਪਾਗਠ, ਜਿਸ ਸੱਚਾ ਦੁਆਰ ਭਾਰ। ਉਹ ਢਾਡੀ ਤੁਧ ਧਿਆਏ ਕਲਾਣੇ, ਦਿਨ ਰਹਿਣ ਹਾਰ, ਮੰਗੈ ਅੰਮ੍ਰਿਤ ਨਾਮ ਨਾ ਆਵੈ ਕਦੇ ਹਾਰ, ਕੱਪੜ ਭੋਜਨ ਸੱਚ ਹਿਰ ਰਹਿਤਾ ਲਵੈ ਧਾਰ, ਸੋ ਢਾਡੀ ਗੁਣਵੰਤ ਜਿਸਨੋ ਪ੍ਰਭ ਪਿਆਰ। ਸਲੋਕ ਮਹੱਲਾ ਪੰਜਵਾਂ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ, ਮੰਤਨ ਹਿਰਦੈ ਸਿਮਰ, ਹਰ ਆਠ ਪੈਰ ਗੁਣ ਗਾਓ, ਪਤੇ ਸੁਣਹੋ ਤੁਮ ਗੁਰ ਸਿੱਖੋ, ਸੱਚਾ ਹੈ ਸੁਭਾਉ, ਜਨਮ ਪਦਾਰਥ ਸਫਲ ਹੋਏ, ਮਨ ਮਹਿ ਲਾਏ ਹੋ ਭਾਓ, ਸੂਖ ਸਹਿਜ ਆਨੰਦ ਘਣਾ, ਪ੍ਰਭ ਜਪਤਿਆਂ ਦੁੱਖ ਜਾਏ, ਨਾਨਕ ਨਾਮ ਜਪਤ ਸੁਖ ਉਪਜੈ, ਤਰਕ ਹੈ ਪਾਈਐ ਥਾਉ। ਮਹੱਲਾ ਪੰਜਵਾਂ। ਨਾਨਕ ਨਾਮ ਧਿਆਈਆ ਗੁਰ ਪੂਰਾ ਮਤ ਦੇ, ਭਾਣਾ ਜਪ ਤਪ ਸੰਜਮੋ, ਭਾਣਾ ਹੀ ਕੱਢ ਲੇ ਲੇ, ਭਾਣਾ ਜੋ ਨ ਪਵਾਈਐ, ਭਾਣਾ ਬਖਸ਼ ਕਰੇ, ਭਾਣਾ ਦੁੱਖ ਸੁਖ ਭੋਗੀਐ, ਭਾਣਾ ਕਰਮ ਕਰੇ, ਭਾਣਾ ਮਿੱਟੀ ਸਾਚ ਕੈ, ਭਾਣਾ ਜੋਤ ਤਰੇ, ਭਾਣਾ ਭੋਗ ਭੋਗ ਆਇਦਾ, ਭਾਣਾ ਮਨਹਿ ਕਰੇ, ਭਾਣਾ ਨਰਕ ਸੁਰਗ ਉਤਾਰੇ, ਭਾਣਾ ਧਰਤ ਮੜਿ ਪਰੇ, ਭਾਣਾ ਹੀ ਜਿਸ ਭਗਤੀ ਲਾਏ, ਨਾਨਕ ਵਿਰਲੇ ਹੇ ਪੌੜੀ। ਵਡਿਆਈ ਸੱਚੇ ਨਾਮ ਕੀ ਹਾਂ ਜੀਵਾ, ਸੁਣ ਸੁਣੇ ਪਸ਼ੂ ਪ੍ਰੇਤ ਗਿਆਨ ਉਧਾਰੇ, ਇੱਕ ਖਣੇ ਦਿਨ ਸਰੈਣ ਤੇਰਾ ਨਾਮ, ਸਦਾ ਸਦ ਜਾਪੀਐ, ਦਰਸਨਾ ਭੁੱਖ ਵਿਕਰਾਲ ਨਾਏ, ਤੇਰਾ ਧਰਾਪੀਐ, ਰੋਗ ਸੋਗ ਦੁਖ ਵੰਨਿਆ, ਜਿਸ ਨਾਉ ਮਨ ਵਸੈ ਤਿਸੈ ਪ੍ਰਾਪਤ ਲਾਲ, ਜੋ ਗੁਰ ਸਬਦੀ ਰਸੈ ਖਣ ਬ੍ਰਹਿਮੰਡ ਬੇਅੰਤ ਉਦਾਰਨ ਹਾਰਿਆ, ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ। ਸਲੋਕ ਮਹੱਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ।

0: ਭੁੱਲੀ ਤਉ ਸੱਜਣ ਕੀ ਮੈਂ ਕੀਮ ਨਾ ਪਾਉ ਤੀ ਹਉ ਤੁਧ ਬਿਨ ਅੜ ਨਾ ਲਹਿਦੀ। ਮਹਲਾ ਪੰਜਵਾਂ ਸੱਸ ਵਿਰਾਇਣ ਨਾਨਕ ਜੀਓ ਸਸੁਰਾ ਵਾਤੀ ਜੇਠੋਂ ਪਉ ਪਉ ਲੂ ਹੈ ਹੱਪੇ ਪਸ ਪੁਣੇ ਤੇ ਵਤਣ ਜਾ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੂੰ ਵੁੱਠਾ ਚਿੱਤ ਤਿਸ ਤਰਦ ਨਿਵਾਰਨੋ ਜਿਸ ਨੂੰ ਜਿਸ ਤੂੰ ਵੁੱਠਾ ਚਿੱਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰੂ ਸੋ ਸਰਪਰ ਤਾਰਨੋ ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ ਜਿਸ ਆਇਆ ਹੱਥ ਨਿਧਾਨ ਸੋ ਰਹਿਆ ਭਾਲਣੋ ਜਿਸ ਨੂੰ ਇੱਕ ਰੰਗ ਭਗਤ ਸੋ ਜਾਣੋ ਸਪਨਾ ਕੀ ਰੇਣ ਬਿਰਹੀ ਚਾਰਨੋ ਸਭ ਤੇਰੇ ਚੋਜ ਵਿਡਾਣ ਸਭ ਤੇਰਾ ਕਾਰਨੋ। ਸਲੋਕ ਮਹੱਲਾ ਪੰਜਵਾਂ। ਉਸਤਤ ਨਿੰਦਾ ਨਾਨਕ ਜੀ ਮੈਂ ਹਬ ਮਨਿਆਈ ਛੋੜਿਆ ਹਬ ਕਿਛ ਤਿਆਗੀ ਹੱਬੇ ਸਾਹ ਕੂੜਾਵੇ ਡਿੱਠੇ ਤੋ ਪੱਲੇ ਤੈਡੈ ਲਾਗੀ। ਮਹੱਲਾ ਪੰਜਵਾਂ। ਫਿਰਦੀ ਫਿਰਦੀ ਨਾਨਕ ਜੀ ਉਹੋ ਵਾਵੀ ਥੀ ਬਹੁਤ ਦਿਸਾਵਰ ਪੰਦਾ ਤਾਹੋ ਸੁਖ ਸੁਖਾਲੀ ਸੁਤੀ ਜਾ ਗੁਰ ਮਿਲ ਸੱਜਣ ਮੈਂ ਲੱਦਾ ਪੌੜੀ ਸਭੇ ਦੁੱਖ ਸੰਤਾਪ ਜਤ ਤੋਂ ਭੁੱਲੀਐ ਜੇ ਕੀਚਨ ਲੋਕ ਲੱਖ ਉਪਾਵਤ ਕਹੀ ਸੋ ਨਾ ਘੁੱਲੀਐ ਜਿਸ ਨੂੰ ਵਿਸਰੈ ਨਾ ਉਹ ਸੋ ਨਿਰਤਨ ਕਾਂਢੀਐ ਜਿਸ ਨੂੰ ਵਿਸਰੈ ਨਾ ਉਹ ਸੋ ਜੋਨੀ ਹਾਂਡੀਐ ਜਿਸ ਖਸਮ ਨ ਆਵੈ ਚਿੱਤ ਤਿਸ ਜਾਮ ਡੰਡ ਦੇ ਜਿਸ ਖਸਮ ਨ ਆਵੀ ਚਿੱਤ ਰੋਗੀ ਸੇ ਗਣੇ ਜਿਸ ਖਸਮ ਨ ਆਵੀ ਚਿੱਤ ਸੋ ਖਰੋ ਅਹੰਕਾਰੀਆ ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ। ਸਲੋਕ ਮਹੱਲਾ ਪੰਜਵਾਂ। ਤੈਡੀ ਬੰਡਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਮਹੱਲਾ ਪੰਜਵਾਂ। ਪਾਵ ਸੁਹਾਵੇ ਜਾਂ ਤੋ ਪਿਤਪਿਰ ਪਾਵ ਸੁਹਾਵੇ ਜਾਂ ਤੋ ਧਿਰ ਜੁਲਦੇ ਸੀ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੈ ਜੀਓ ਪਾਇਆ ਤੋ ਸਰਨੀ ਪੌੜੀ ਮਿਲਨਾਰੀ ਸਤਸੰਗ ਮੰਗਲ ਗਾਵੀਆ ਘਰ ਕਾ ਹੋਆ ਬੰਧਾਨ ਬਹੁੜ ਨਾ ਧਾਵੀਆ ਬਿਨਠੀ ਦੁਰਮਤ ਦੁਰਤ ਸੋਏ ਗੂੜਾਵੀਆ ਸੀਲਵੰਤ ਪ੍ਰਧਾਨ ਦੈ ਸਜਾਵੀਆ ਅੰਤਰ ਬਾਹਰ ਇੱਕ ਇੱਕ ਰੀਤਾਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਸਾ ਸਾਵੀਆ ਸੋਭਾ ਬਣੀ ਸੀ ਗਾਰ ਕਸਮ ਜਾ ਰਾਵੀਆ ਮਿਲੀਆ ਆਏ ਸੰਜੋਗ ਜਾਂ ਤਿਸ ਭਾਵੀਆ। ਸਲੋਕ ਮਹੱਲਾ ਪੰਜਵਾਂ। ਹਬ ਗੁਣ ਤੈਡੇ ਨਾਨਕ ਜੀਓ ਮੈਂ ਕੋ ਥੀਏ ਮੈਂ ਨਿਰਗੁਣ ਤੇ ਕਿਆ ਹੋਵੈ ਤਉ ਜੀਵੜ ਦਾ ਤਾਰ ਨਾ ਕੋਈ ਜਾਚਕ ਸਦਾ ਜਾਚੋਵੈ। ਮਹੱਲਾ ਪੰਜਵਾਂ। ਦੇਹਜ ਛੰਦੜੀ ਊਣ ਮਝੂਣਾ ਗੁਰ ਸੱਜਣ ਜੀਓ ਧਰਾਇਆ ਹੱਬੇ ਸੁਖ ਸੁਹੇਲੜਾ ਸੋਤਾ ਦਿੱਤਾ ਜਾਗ ਸਬਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਦ ਸਾਹੋ ਨੇ ਚਲ ਚੌਰ ਛਤ ਜੋ ਭਾਵੈ ਪਾਲ ਬ੍ਰਹਮ ਸੋਈ ਸੱਚ ਨਿਆਓ ਜੇ ਭਾਵੈ ਪਾਲ ਬ੍ਰਹਮ ਨ ਥਾਵੇ ਮਿਲੈ ਥਾਓ ਜੋ ਕੀਨੀ ਕਰਤਾਰ ਸਾਈ ਭਲੀ ਗੱਲ ਜਿਨੀ ਪਛਾਤਾ ਕਸਮ ਸੇ ਦਰਗਹਿ ਮਲ ਦਰਗਾਹ ਮਲ ਸਹੀ ਤੇਰਾ ਫੁਰਮਾਨ ਤਿਨ ਕਿਨੈ ਨਾ ਫੇਰੀਐ ਕਾਰਣ ਕਰਨ ਕਰੀਮ ਕੁਦਰਤ ਤੇਰੀਐ। ਸਲੋਕ ਮਹੱਲਾ ਪੰਜਵਾਂ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਬੰਧ ਜੁਦੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਮਹੱਲਾ ਪੰਜਵਾਂ। ਹੱਠ ਮੰਜਾਹੂ ਮੈਂ ਮਾਣਕ ਲੱਦਾ ਮੁਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ ਟੂੜ ਮੰਜਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਪਾੜੀ ਨਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਸਮ ਕਮਲ ਪ੍ਰਗਾਸਿਆ ਸੋ ਅਨੰਦ ਨ ਜਾਗਾ ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਭਉ ਭਾਗਾ ਆਤਮ ਜਿੱਤਾ ਗੁਰਮਤੀ ਆ ਕੰਜਤ ਪਾਗਾ ਜਿਸ ਹੈ ਧਿਆਇਆ ਪਾਪ ਰਹਿਮ ਸੋ ਕਲ ਮਹਿ ਤਾਗਾ ਸਾਧੂ ਸੰਗਤ ਨਿਰਮਲਾ ਆਠ ਛੱਠ ਮਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲਿਹਾਰਨ ਇਸ ਜੇਵਟ ਭਾਗਾ। ਸਲੋਕ ਮਹੱਲਾ ਪੰਜਵਾਂ। ਜਾ ਪਿਰ ਅੰਦਰ ਤਾ ਧਨ ਬਾਹਰ ਜਾਂ ਪਿਰ ਬਾਹਰ ਤਾ ਧਨ ਮਾਹਰ ਬਿਨ ਨਾਵੈ ਬਹੁ ਫੇਰ ਫਿਰਾਵ ਹੈ ਬਿਨ ਨਾਵੈ ਬਹੁ ਫੇਰ ਫਿਰਾਹਰ ਸਤਿਗੁਰ ਸਤਿਗੁਰ ਸੰਗ ਦਿਖਾਇਆ ਜਾਹਰ ਨਾ ਜਨ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾਂ। ਆਹਰ ਸਭ ਕਰਤਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਤਰੈ ਵਿਰਲਾ ਬੂਝੈ ਕੋਏ ਪੌੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗੈ ਨੇਕ ਨਾ ਜਾਪਨ ਕਰਤਬਾ ਜੀਆ ਅੰਦਰ ਜੀਓ ਸਭ ਕਿਛ ਜਾਣਲਾ ਸਭ ਕਿਛ ਤੇਰਾ ਵਸ ਤੇਰਾ ਘਰ ਭੁਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧਿਆ ਗੈ ਬਿਨਮਤਾ। ਸਲੋਕ ਮਹੱਲਾ ਪੰਜਵਾਂ। ਛਤੜੇ ਬਾਜ਼ਾਰ ਸੋਹਨ ਵਿੱਚ ਵਪਾਰੀਏ ਵਪਾਰੀਏ ਵੱਖਰ ਹਿਕ ਅਪਾਰ ਨਾਨਕ ਖੱਟੇ ਸੋ ਧਣੀ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂੰ ਕੇ ਨਾਹੇ ਜਿਨ ਇਹੋ ਰਚਨ ਰਚਾਇਆ ਤਿਛੀ ਮਾਏ ਸਮਾਏ ਪੌੜੀ ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅੰਮ੍ਰਿਤਾ ਮਨ ਲੋਚਾ ਉਨ ਮਿਲਣ ਕਉ ਕਿਉਂ ਮੰਨਿਆ ਕਿੱਤਾ ਵਰਨਾ ਚਹਿਨਾ ਬਹਰਾ ਉਹ ਅਗਮਾ ਜਿੱਤਾ ਉਹ ਪਿਆਰਾ ਜੀਅ ਕਾ ਜੋ ਖੋਲੈ ਪਿੱਤਾ ਸੇਵਾ ਕਰੀ ਤੁਸਾੜੀਆ ਮੈਂ ਦਸੋ ਮਿੱਤਾ ਕੁਰਬਾਣੀ ਮੁੰਨਿਆ ਵਾਰਨਾ ਬੱਲੇ ਬਲ ਕਿੱਤਾ ਦਸਨ ਸੰਤ ਪਿਆਰਿਆ ਸੁਣਹੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਸਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਸਲੋਕ ਮਹੱਲਾ ਪੰਜਵਾਂ। ਕਬੀਰ ਧਰਤੀ ਸਾਦਗੀ ਤਸਕਰ ਪੈਸਾ ਗਾਹੇ, ਧਰਤੀ ਭਾਰ ਨਾ ਵਿਆਪਾਈ ਉਨ ਕੋ ਲਾਹੂ ਲਾਹੇ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਨੇ, ਤੁਕ ਕਉ ਮਹਿਲੀ ਲਾਏ, ਸੰਗ ਕੁਸੰਗੀ ਬੈਸਤੇ, ਤਬ ਪੂਛੇ ਧਰਮ ਰਾਏ ਪੌੜੀ। ਆਪੇ ਹੀ ਵੜ ਪਰਵਾਰੇ, ਆਪੇ ਕਾਤੀ ਆਪਣੀ ਕੀਮਤ ਆਪ, ਆਪੇ ਹੀ ਜਾਤਿਆ ਸਭ ਕਿਛ ਆਪੇ, ਆਪੇ ਆਪ ਪੰਨਿਆ, ਆਪੇ ਕੀ ਆਪਣਾ ਕੀਤਾ, ਆਪੇ ਆਪ ਵਰਨਿਆ। ਧਨ ਸੋ ਤੇਰਾ ਥਾਨ ਜਿੱਥੈ ਤੂੰ ਉੱਠਾ, ਧਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ, ਜਿਸਨੋ ਤੇਰੀ ਦਇਆ ਸਲਾਹੇ ਸੋਏ ਤੁਧ, ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ। ਸਲੋਕ ਮਹੱਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ, ਜੋ ਨਰ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ। ਮਹੱਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ, ਸੰਗ ਸੁਵਨੜੀ, ਦੇਹ ਵਿਰਲੇ ਕੇਈ ਪਾਈਅਨ, ਜਿੰਨਾ ਪਿਆਰੇ ਨੇਹ ਪੌੜੀ। ਜਪ ਤਪ ਸੰਜਮ ਦਇਆ ਧਰਮ, ਜਿਸ ਦੇਹ ਸੋ ਪਾਏ, ਜਿਸ ਬੁਝਾਏ ਅਗਨ ਆਪ, ਸੋ ਨਾਮ ਧਿਆਇ ਅੰਤਰ ਜਾਮੀ। ਅਗਮ ਪੁਰਖ ਇੱਕ ਸ੍ਰਿਸ਼ਟ ਇੱਕ ਦ੍ਰਿਸ਼ਟ ਦਿਖਾਏ, ਸਾਧ ਸੰਗਤ ਕਾ ਆਸਰੈ ਪ੍ਰਭ ਸਿਉ ਰੰਗ ਲਾਏ। ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ, ਜਨਮ ਜਨਮ ਮਰਨ ਪਾਉ ਕੱਟਿਓ, ਫਿਰ ਜੋਰ ਨਾ ਪਾਏ ਅੰਧ ਕੂਪ ਤੇ ਕਾਢਿਆਂ ਲੜ ਆਪ ਫੜਾਏ। ਨਾਨਕ ਬਖਸਿ ਮਿਲਾਇਨ ਰੱਖੇ ਗਲ ਲਾਏ। ਸਲੋਕ ਮਹੱਲਾ ਪੰਜਵਾਂ। ਮੁਹੱਬਤ ਜਿਸ ਖੁਦਾਈ ਦੀ ਰੱਤਾ ਰੰਗ ਚਲੂਲ, ਨਾਨਕ ਵਿਰਲੇ ਪਾਈ ਹੈ ਤਿਸ ਜਨ ਕੀਮ ਨਾ ਭੂ ਮੂਲ। ਮਹੱਲਾ ਪੰਜਵਾਂ। ਅੰਦਰ ਵਿਦਾ ਸੱਚ ਨਾਏ, ਬਾਹਰ ਭੀ ਸੱਚ ਰਿਠੋਮ, ਨਾਨਕ ਰਵਿਆ ਹਬ ਥਾਏ। ਵਣ ਤ੍ਰਿੰਤਰੇ ਭਵਨ ਰੋਮ ਬਾੜੀ, ਆਪੇ ਕੀਤੋ ਰਚਨ ਆਪੇ ਹੀ ਰਤਿਆ, ਆਪੇ ਹੋਇਓ ਏਕ ਆਪੇ ਬਹੁ ਪਤਿਆ, ਆਪੇ ਸਭਨਾ ਮੰਜ ਆਪੇ ਬਾਹਰਾ, ਆਪੇ ਜਾਣ ਹੈ ਦੂਰ ਆਪੇ ਹੀ ਜਾਹਰਾ, ਆਪੇ ਹੋ ਵਹਿ ਗੁਪਤ ਆਪੇ ਪ੍ਰਗਟੀਐ, ਕੀਮਤ ਕਿਸੈ ਨਾ ਪਾਏ ਤੇਰੀ ਥੱਟੀਐ, ਗਹਿਰ ਗੰਭੀਰ ਅਥਾਹੋ ਅਪਾਰਾ ਗਣਤ ਤੂੰ, ਨਾਨਕ ਵਰਤਾ ਇੱਕ ਇੱਕ ਇੱਕ ਤੂੰ ਸੁਧ, ਰਾਮ ਕਲੀਗੀ ਵਾਰ ਰਾਏ ਬਲਵਾਨ ਤਥਾ, ਸਤਹਿ ਡੂਮੇ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੈ, ਜੋ ਖੀਵਦੈ ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀ ਵਦੈ, ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੈ, ਲਹਿਣੇ ਧਰਿਓਨ ਛਤ ਸਿਰ ਫਿਰ ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾ ਪਰਾ ਕੋਏ ਜੀਅਦੈ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ, ਸਹਿ ਟਿੱਕਾ ਦੇ ਤੋਸ ਜੀਵਦੈ, ਲਹਿਣੇ ਦੀ ਫੇਰ ਆਈਐ ਨਾਨਕ ਦੋਹੀ ਕੱਟੀਐ, ਜੋਤ ਓਹਾ ਜੁਗਤ ਸਾਏ ਸਹਿ ਆਇਆ ਫੇਰ ਪਲਟੀਐ, ਝੁਲੈ ਸੋ ਸਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ, ਕਰਹਿ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ, ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ, ਖਰਚੇ ਦਿੱਤ ਖਸਮ ਦੀ ਆਪ ਕਹਿਦੀ ਖੈਰ ਦਪੱਟੀਐ, ਹੋਵੈ ਸਿਫਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ, ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲਹੋ ਹਟੀਐ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰਹੋ ਕੰਨ ਮੁਰੱਟੀਐ, ਦਿਲ ਖੋਟਾ ਆਖੀ ਫਿਰਨ ਬੰਨ ਭਾਰ ਉਚਾਇਨ ਛੱਟੀਐ, ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਟੀਐ, ਕੌਣ ਹਾਰੇ ਕਿਨ ਉਵੱਟੀਐ, ਜਿਨ ਕੀਤੀ ਸੋ ਮੰਨਣਾ ਸੋ ਸਾਲ ਜਵੇਹਾ ਸਾਲੀ, ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ, ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੈ ਦਰਹਾਲੀ, ਘਰ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤਾ ਬੰਦ ਬਹਾਲੀ, ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਮੈਂ ਸਹਿ ਡਾਲੀ, ਦਰ ਸੇਵੇ ਉਮਤ ਖੜੀ ਮਸਕ ਮਸਕ ਲੈ ਹੋਏ ਜੰਗਾਲੀ, ਦਰ ਦਰ ਵੇਸ ਖਸਮਦੈ ਨਾਏ ਸੱਚੈ ਬਾਣੀ ਲਾਲੀ, ਬਲਵੰਡ ਖੀਵੀ ਨੇਕ ਜਾਨ ਜਿਸ ਬਹੁਤੀ ਸ਼ਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਹਾਲੀ, ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ, ਪਾਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ, ਹੋਰਿਓ ਗੰਗ ਵਹਾਈਐ ਦੁਨੀਆਈ ਆਖੈ ਕੇ ਕਿਉਂ, ਨਾਨਕ ਈਸਰ ਜਗਨਨਾਥ ਉਚਹਿਦੀ ਵੈਣ ਵਿਰਕਰਿਓਨ, ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਓਨ, ਚੌਥ ਰਤਨ ਨਿਕਾਲਿਅਨ ਕਰਿਆ ਵਾ ਗੌਣ ਚਿਲਕਿਓਨ, ਕੁਦਰਤ ਇਹ ਵੇਖਾਲੀਅਨ ਜਿਨ ਐਵਡ ਪਿੱਡ ਠਿਣਕਿਓਨ, ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ, ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ, ਸਿੱਖਾਂ ਪੁੱਤਰਾਂ ਕੋਖ ਕਹਿ ਸਭ ਉਮਤ ਵੇਖੋ ਜੇ ਕਿਉਂ, ਜਾਂ ਸੁਧੋਸਤਾ ਲਹਿਣਾ ਟੇਕਿਓਨ, ਫੇਰ ਵਸਾਇਆ ਫੇਰ ਉਆਣ ਸਤਿਗੁਰ ਕਾ ਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਲੱਭ ਵਿਨਾਹੇ ਮਾਨਸਾ ਜਿਉਂ ਪਾਣੀ ਬੂਰ, ਪਰਿਆ ਤਰਗ ਹੈ ਗੁਰੂ ਕੀ ਕੁਦਰਤੀ ਨੂਰ, ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ, ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਮਈਆਂ ਚੂਰ, ਨੇੜੈ ਦਿਸੈ ਮਾਤ ਲੋਕ ਤੁਧ ਸੱਜੈ ਦੂਰ, ਸੁੱਜੈ ਦੂਰ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾ ਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪੀਊ ਦਾਦੇ ਜੇ ਵਿਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਘਤਿਆ ਕਰ ਨਿਨੇਹੀ ਤਾਣ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ ਚੌਦਹੈ ਰਤਨ ਨਿਕਾਲਿਆਨ ਕੀ ਤੋ ਨਚਾਨਾਣ ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ ਧਣਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿਚ ਧੂ ਅੰਧਾਰ ਸਾ ਚੜਿਆ ਰਹਿ ਭਾਣ ਸਤਹੋ ਖੇਤ ਜਮਾਇਓ ਸਤਹੋ ਸ਼ਾਵਾਣ ਨਿਤ ਰਸੋਈ ਤੇਰੀ ਹੈ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਜੀਓ ਸਮਨ ਮਹਿ ਸ਼ਬਦ ਪਰਵਾਣ ਆਵਾ ਕੌਣ ਨਿਵਾਰਿਓ ਕਰ ਨਦਰ ਨਿਸ਼ਾਨ ਔਤਰਿਆ ਔਤਾਰ ਲੈ ਸੋ ਪੁਰਖ ਸੁਜਾਣ ਝਗੜ ਵਾਉ ਨਾ ਡੋਲਾਈ ਪਰਬਤ ਮੇਰਾਣ ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਾ ਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸੁਜਾਣ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਸ਼ਤਰ ਸਿਰਿ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਪੀਊ ਦਾਦੇ ਜੇ ਵਹਾ ਪੋਤਰਾ ਪ੍ਰਵਾਣ ਧਨ ਧਨ ਰਾਮਦਾਸ ਗੁਰ ਜਿਨੀ ਜਿਨ ਸਿਰਿਆ ਤਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਰ ਧਾਰਿਆ ਸਿੱਖੀ ਅਤੈ ਸੰਗਤੀ ਪਾਲ ਬ੍ਰਹਮ ਕਰ ਨਮਸਕਾਰਿਆ ਟਲ ਅਥਾ ਹੋਆ ਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇਤ ਪਾਰਿ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਆਪੀ ਨੈ ਆਪ ਸਾ ਜਿਉ ਨ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮੇ ਆਪੇ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਕਿਵੈ ਚੰਦੋਆ ਉਗਵਣ ਹੋ ਤੈ ਆਥਵਣ ਹੋ ਚਹੁ ਚੱਕੀ ਕੀਅਨ ਲੋਆ ਜਿੰਨੀ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ
1: ਰਾਮ ਕਲੀ ਬਾਣੀ ਭਗਤਾ ਕੀ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ ਮੇਲਾ ਗੁਰ ਕਾ ਸ਼ਬਦ ਗੁੜ ਕੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕਉ ਜਪ ਤਪ ਦਿਓ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਉ ਭਵਨ ਚਤੁਰ ਦਸ ਭਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁਦਰਾ ਮਦਕ ਸਹਿਜ ਧੁਨ ਲਾਗੀ ਸੁਖ ਮਨ ਪੋਚਨ ਹਾਰੀ ਰੇ ਤੀਰਥ ਬਰਤ ਨੇਮ ਸੁਚ ਸੰਜਮ ਰਵ ਸਸ ਗਹਿਣਾ ਦੇਓ ਰੇ ਸੁਰਤ ਪਿਆਲ ਸੁਧਾ ਰਸ ਅੰਮ੍ਰਿਤ ਇਹੋ ਮਹਾਰਸ ਪਿਓ ਰੇ ਨਿਜਰ ਧਾਰ ਚੁਐ ਅਤ ਨਿਰਮਲ ਇਹ ਰਸ ਮਨੁਆ ਰਾਤੋ ਰੇ ਕਹਿ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਾਚੋ ਰੇ ਗੁੜ ਕਰ ਗਿਆਨ ਧਿਆਨ ਕਰ ਮਹੁਆ ਭਉ ਭਾਠੀ ਮਨ ਧਾਰਾ ਸੁਖਮਨ ਨਾਰੀ ਸਜ ਸਮਾਨੀ ਪੀਵੈ ਪੀਵਨ ਹਾਰਾ ਆਉ ਦੂ ਮੇਰਾ ਮਨ ਮਤਵਾਰਾ ਉਨ ਮਦ ਚੜਾ ਮਦਨ ਰਸ ਚਾਖਿਆ ਤਰੇ ਭਵਨ ਭਇਆ ਉਜਿਆਰਾ ਰਹਾਉ ਦੋਏ ਪੁਰ ਜੋਰ ਰਸਾਈ ਭਾਠੀ ਪੀਓ ਮਹਾਰਸ ਭਾਰੀ ਕਾਮ ਕ੍ਰੋਧ ਦੋਏ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ ਸਤਿਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬਹੁ ਜਾਈ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂਹੀ ਹਮ ਤੋਆ ਪ੍ਰਸਾਦ ਸੁਖੀ ਸਦ ਹੀ ਰਹਾਓ ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਸੀ ਬਸੇ ਆਈ ਜੈਸਾ ਮਗਹਰ ਤੈਸੀ ਕਾਸੀ ਹਮ ਏਕਿਆ ਕਰ ਜਾਨੀ ਹਮ ਨਿਰ ਧਨ ਜਿਉ ਇਹੋ ਧਨ ਪਾਇਆ ਮਰਤੇ ਫੂਟ ਗੁਮਾਨੀ ਕਰੈ ਗੁਮਾਨ ਚੁਬਹਿ ਤਿਸ ਸੂਲਾ ਕੋ ਕਾਢਨ ਕਉ ਨਾਹੀ ਅਜੈ ਸੋ ਚੋਬ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ਕਾਵਨ ਨਰਕ ਕਿਆ ਸੁਰਗ ਬਿਚਾਰਾ ਸੰਤਨ ਦਉ ਰਾਧੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਅਬ ਤਉ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਭਏ ਹੈ ਕੋਈ ਨ ਸਕੈ ਪਛਾਨੀ ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ ਦਿਵਸ ਰਹਿਣ ਤੇਰੇ ਪਾਉ ਭਲੋਸਾਉ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭਉ ਕਹਿ ਆਗਿਆ ਬਦਨ ਪਸਾਰ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤਉ ਮਿਟਿਆ ਨਾ ਜਾਈ ਤੇਰੇ ਦੁਆਰੈ ਧੁਨ ਸਹਿਜ ਕੀ ਮਾਥੈ ਮੇਰੇ ਦਗਾਈ ਦਾਗੇ ਹੋਹਿਨ ਸੋ ਰਨ ਮਹਿ ਜੂਜਹ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਣੈ ਹਰ ਲਏ ਖਜ਼ਾਨਾ ਪਾਈ ਕੋਠਰੇ ਮਹਿ ਕੋਠਰੀ ਪਰਮ ਕੋਠੀ ਵਿਚਾਰ ਗੁਰ ਦੀਨੀ ਬਸਤ ਕਬੀਰ ਕਉ ਲੇਵੋ ਹੋ ਬਸਤ ਸੰਭਾਰ ਕਬੀਰ ਦੀ ਸੰਸਾਰ ਕਉ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਥਿਰ ਤਾਕਾ ਸੁਹਾਗ ਜੇਹ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਹਮਨ ਬਿਸਰ ਕਰੈ ਜਾ ਕੈ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਿਤ ਹਰ ਨਾ ਕਹੈ ਕਾਹੇ ਮੇਰੇ ਬਾਮਣ ਹਰ ਨਾ ਕਹਿ ਹੈ ਰਾਮ ਨਾ ਬੋਲੈ ਹੈ ਪਾਡੇ ਦੋ ਜਗ ਭਰ ਹੈ ਰਹਾਉ ਆਪਨ ਨੂੰ ਆਪਨ ਊਚ ਨੀਚ ਘਰ ਭੋਜਨ ਹੱਠੇ ਕਰਮ ਕਰ ਉਦਰ ਭਰ ਹੈ ਚੌਦਸ ਅਮਾਵਸ ਰਚ ਰਚ ਮੰਗ ਹੈ ਕਰ ਦੀਪਕ ਲੈ ਕੂਪ ਪਰ ਹੈ ਤੂੰ ਬ੍ਰਹਮਣ ਮੈਂ ਕਾ ਸੀਕ ਜੁਲਹਾ ਮੋਹੇ ਤੋਹੇ ਬਰਾਬਰੀ ਕੈਸੇ ਕਹਿ ਬਨ ਹੈ ਹਮਰੇ ਰਾਮ ਨਾਮ ਕਹਿ ਉਭਰੇ ਬੇਦ ਭਰੋਸੇ ਪਾਂਡੇ ਡੂਬ ਮਰ ਹੈ ਤਰਵਰ ਏਕ ਅਨੰਤ ਡਾਰ ਸਾਖਾ ਪੋਹਪ ਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰਾ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪਰਗਾਸਾ ਗੁਰਮੁਖ ਬਿਰਲਾ ਜਾਨੀ ਰਹਾਓ ਭਵਰ ਏਕ ਪੋਹਪ ਰਸ ਬੀਦਾ ਬਾਰਹ ਲੇ ਉਰ ਧਰਿਆ ਸੋ ਰਹਿ ਮਧੇ ਪਵਨ ਚਕੋਰਿਆ ਆਕਾਸੇ ਫਰ ਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ ਕਹਿ ਕਬੀਰ ਹਉ ਤਾਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ ਮੁੰਦਰਾ ਮੋਨ ਦਇਆ ਕਰ ਝੋਲੀ ਪੱਤਰ ਕਾਕਰ ਹੋ ਵਿਚਾਰ ਰੇ ਖਿੰਤਾ ਇਹੋ ਤਨ ਸੀਆਓ ਆਪਣਾ ਨਾਮ ਕਰਾਓ ਆਧਾਰ ਰੇ ਐਸਾ ਜੋਗ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਓ ਬੁੱਧ ਬਿਭੂਤ ਚੜਾਵੋ ਆਪਣੀ ਸਿੰਘੀ ਸੁਰਤ ਮਿਲਾਈ ਕਰ ਬੈਰਾਗ ਫਿਰਾਓ ਤਨ ਨਗਰੀ ਮਨ ਕੀ ਕਿੰਗੁਰੀ ਬਜਾਈ ਪੰਜ ਤਤ ਲੈ ਹਿਰਦਾ ਰੱਖ ਹੋ ਰਹਿ ਨਿਰਾਲਮ ਤਾੜੀ ਕਹਿਤ ਕਬੀਰ ਸੁਨਹੋ ਰੇ ਸੰਤ ਹੋ ਧਰਮ ਦਇਆ ਕਰ ਬਾੜੀ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਵ ਨਿਧ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾਓ ਪਾਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾਗਮਨ ਹੋਤ ਹੈ ਫੁਨ ਫੁਨ ਇਹੋ ਪ੍ਰਸੰਗ ਨਾ ਟੂਟੈ ਜਿਹ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤ ਸਰ ਇਹ ਸੰਪੈ ਮੋਹ ਮਾਹੀ ਦਇਆ ਧਰਮ ਆਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਚਲ ਭੈ ਹਾਰੀ ਕਹਿਤ ਕਬੀਰ ਭੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਜਿਹ ਸਿਮਰਨ ਹੋਏ ਮੁਕਤ ਦੁਆਰ ਜਾਹੇ ਬੈਕੁੰਠ ਨਹੀਂ ਸੰਸਾਰ ਨਿਰਭਉ ਕੈ ਘਰ ਬਜਾਵਹਿ ਤੂਰ ਅਨਹਦ ਬਜਹਿ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ ਰਹਾਓ ਜੇ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬਹੁ ਭਾਰ ਨਮਸਕਾਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਆਵਨ ਨਾਹੇ ਜੇ ਸਿਮਰਨ ਕਰਹਿ ਤੂੰ ਕੇਲ ਦੀਪਕ ਬਾਂਧ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੇ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰਾਖ ਉਤਾਰ ਗੁਰਪ੍ਰਸਾਦੀ ਉਤਰਹਿ ਪਾਰ ਜਿਹ ਸਿਮਰਨ ਨਾਹੀ ਤੋਹੇ ਕਾਨ ਮੰਦਰ ਸੋ ਵਹਿ ਪਟੰਬਰ ਤਾਨ ਸੇਜ ਸੁਖਾਲੀ ਬਿਗਸੈ ਜੀਓ ਸੋ ਸਿਮਰਨ ਤੂੰ ਅਨਦਿਨ ਪੀਓ ਜੇ ਸਿਮਰਨ ਤੇਰੀ ਜਾਏ ਬਲਾਏ ਜੇ ਸਿਮਰਨ ਤੁਜ ਪੋਹੈ ਨਾ ਮਾਏ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤਿਗੁਰ ਦੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਹਸ ਗਿਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਆ ਸੰਜੋਗ ਜਿਹ ਸਿਮਰਨ ਨਾਹੀ ਤੁਜ ਭਾਰ ਸੋ ਸਿਮਰਨ ਰਾਮ ਨਾਮ ਆਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸ ਕੇ ਆਗੇ ਤੰਤ ਨਾ ਮੰਤ ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਬੰਦਚ ਬੰਧਨ ਪਾਇਆ ਮੁਕਤੈ ਗੁਰ ਅਨਲ ਬੁਝਾਇਆ ਜਬ ਨੱਕ ਸਿੱਖ ਇਹੋ ਮਨ ਚੀਨਾ ਤਬ ਅੰਤਰ ਮੱਜਨ ਕੀਨਾ ਪਵਨ ਪਤ ਉਨ ਮਨ ਰਹਿਣ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾ ਉਲਟੀ ਲੇ ਸਖਤ ਸਹਾਰੰਗ ਪੈਸੀ ਲੇ ਗਗਨ ਮਝਾਰੰਗ ਬੇਦੀ ਅਲੇ ਚੱਕਰ ਪੋਏ ਅੰਗਾ ਭੇਟੀ ਅਲੇ ਰਾਏ ਨਿਸੰਗਾ ਚੂਕੀ ਅਲੇ ਮੋਹ ਮਏ ਆਸਾ ਸਸ ਕੀਨੋ ਸੂਰ ਗਿਰਾਸਾ ਜਬ ਕੁੰਭਰ ਭਾਰਪੁਰ ਲੀਣਾ ਤਹਿ ਬਾਜੇ ਅਨਹਦ ਬੀਣਾ ਬਕਤੈ ਬਕ ਸਬਦ ਸੁਨਾਇਆ ਸੁਨਤੈ ਸੋਨ ਮਨ ਬਸਾਇਆ ਕਰ ਕਰਤਾ ਉਤਰਸ ਪਾਰੰਗ ਕਹਿ ਕਬੀਰਾ ਸਾਰੰਗ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪਸਾਰ ਰਹਾਓ ਹੀਰਾ ਦੇਖ ਹੀਰੇ ਕਰੋ ਆਦੇਸ ਕਹਿ ਕਬੀਰ ਨਿਰੰਜਨ ਅਲੇਖ ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ਨਿਗਮ ਹੁਸ਼ਿਆਰ ਪਹਿਰੂਆ ਦੇਖਤ ਜਮ ਲੈ ਜਾਈ ਰਹਾਓ ਨੀਂਬ ਭਇਓ ਆਂਬ, ਆਂਬ ਭਇਓ ਨੀਂਬਾ, ਕੇਲਾ ਪਾਕਾ ਝਾਰ, ਨਾਲੀ ਏਰ ਫਲ ਸੇਬਰ ਪਾਕਾ, ਮੂਰਖ ਮੁਗਦ ਗਵਾਰ, ਹਰ ਭਇਓ ਖਾਂਡ, ਰੇਤ ਮਹਿ ਬਿਖਰਿਓ, ਹਸਤੀ ਚੁਣਿਓ ਨਾ ਜਾਈ ਕਹਿ ਕਮੀਰ, ਕੁਲ ਜਾਤ ਪਾਂਤ ਤਜ, ਚੀਟੀ ਹੋਏ ਚੁਨ ਖਾਈ, ਬਾਣੀ ਨਾਮ ਦਿਓ ਜੀਓ ਕੀ, ਰਾਮ ਕਲੀ ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੀ ਲੇ ਕਾਗਦ, ਕਾਟੀ ਲੇ ਗੁੱਡੀ ਆਕਾਸ, ਮੱਧੇ ਭਰਮੀ ਅਲੇ ਪੰਚ ਜਨਾ ਸਿਓ ਬਾਤ, ਬਤਊਆ ਚੀਤ ਸੋ ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ ਰਹਾਓ, ਆਨੀ ਲੇ ਕੁੰਭ ਭਰਾਈ ਲੇ ਉਦਕ, ਰਾਜਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਦੀ ਹੈ, ਚੀਤ ਸੋ ਗਾਗਰ ਰਾਖੀ ਅਲੇ, ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀ ਅਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀ ਅਲੇ, ਕਹਿਤ ਨਾਮ ਦਿਓ ਸੁਨੋ ਤਿਲੋਚਨ, ਬਾਲਕ ਪਾਲਣ ਪਾਉਡੀ ਅਲੇ, ਅੰਤਰ ਬਾਹਰ ਕਾਜ ਬਿਰੁਦੀ, ਚੀਤ ਸੋ ਭਾਰਕ ਰਾਖੀ ਅਲੇ, ਬੇਦ ਪੁਰਾਣ ਸ਼ਾਸਤਰ ਅਨੰਤਾ, ਗੀਤ ਕਬਿਤ ਨਾ ਗਾਵੋ ਗੋ, ਅਖੰਡ ਮੰਡਲ ਨਿਰੰਕਾਰ ਮਹਿ, ਅਨਹਦ ਬੇਨ ਬਜਾਵੋ ਗੋ, ਬੈਰਾਗੀ ਰਾਮਹਿ ਗਾਵੋ ਗੋ, ਸਬਦ ਅਤੀਤ ਅਨਾਹਦ ਰਾਤਾ, ਆਕੁਲ ਕਹਿ ਘਰ ਜਾਓ ਗੋ, ਰਹਾਓ ਇੜਾ ਪਿੰਗੁਲਾ ਆਓ, ਸੁਖ ਮਨਾ ਪਾਉਣਾ ਬੰਦ ਰਹਾਓ ਗੋ, ਚੰਦ ਸੂਰਜ ਦੋਏ ਸਮ ਕਰ ਰਾਖਾਓ, ਬ੍ਰਹਮ ਜੋਤ ਮਿਲ ਜਾਓ ਗੋ, ਤੀਰਥ ਦੇਖ ਨਾ ਜਲ ਮਹਿ, ਪੈਸਾ ਜੀ ਜੰਤ ਨਾ ਸਤਾਵੋ ਗੋ, ਅੱਠ ਸਰ ਤੀਰਥ ਗੁਰੂ ਦਿਖਾਏ, ਘਟ ਹੀ ਭੀਤਰ ਨਹਾਓ ਗੋ, ਪੰਚ ਸਹਾਈ ਜਨ ਕੀ ਸੋਭਾ, ਭਲੋ ਭਲੋ ਨਾ ਕਹਾਵੋ ਗੋ, ਨਾਮਾ ਕਹਿ ਚਿਤ ਹਰ ਸਿਉ ਰਾਤਾ, ਸੁਨ ਸਮਾਧ ਸਮਾਓ ਗੋ, ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕਵਨ ਕਹਾਂ ਤੇ ਆਇਆ, ਰਾਮ ਕੋਏ ਨਾ ਕਿਸੀ ਕੇਰਾ, ਜੈਸੇ ਤਰਵਰ ਪੰਖ ਬਸੇਰਾ, ਰਹਾਓ ਚੰਦ ਨਾ ਹੋਤਾ, ਸੂਰ ਨਾ ਹੋਤਾ, ਪਾਨੀ ਪਵਨ ਮਿਲਾਇਆ, ਸਾਸਤ ਨਾ ਹੋਤਾ, ਬੇਦ ਨਾ ਹੋਤਾ, ਕਰਮ ਕਹਾਂ ਤੇ ਆਇਆ, ਖੇਚਰ ਭੂਚਰ ਤੁਲਸੀ ਮਾਲਾ, ਗੁਰਪ੍ਰਸਾਦੀ ਪਾਇਆ, ਨਾਮਾ ਪ੍ਰਣਮੈ ਪਰਮ ਤਤ ਹੈ, ਸਤਿਗੁਰ ਹੋਏ ਲਖਾਇਆ, ਰਾਮ ਕਲੀ ਘਰ ਦੂਜਾ, ਬਾਨਾਰਸੀ ਤਪ ਕਰਾ ਉਲਟ ਤੀਰਥ ਮਰਾ, ਅਗਨ ਦਹਾ ਕਾਇਆ ਕਲਪ ਕੀਜਾ, ਆਸ ਮੇਦ ਜਗ ਕੀਜਾ, ਸੋਨਾ ਗਰਭਦਾਨ ਦੀਜਾ, ਰਾਮ ਨਾਮ ਸਰ ਤਉ ਨਾ ਪੂਜਾ, ਛੋੜ ਛੋੜ ਰੇ ਪਾਖੰਡੀ, ਮਨ ਕਪਟ ਨਾ ਕੀਜਾ, ਹਰ ਕਾ ਨਾਮ ਨਿਤ ਨਿਤ ਹੈ ਲੀਜਾ, ਰਹਾਓ ਗੰਗਾ ਜਾਓ ਗੋਦਾਵਰ ਜਾਇਆ, ਕੁੰਭ ਜਾਓ ਕੇਦਾਰ ਨਹਾਇਆ, ਗੋਮਤੀ ਸਹਿਸ ਗਊ ਦਾਨ ਕੀਜਾ, ਕੋਟ ਜਾਓ ਤੀਰਥ ਕਰੈ ਤਨ, ਜਾਓ ਹਿਵਾਲੇ ਗਾਰੈ, ਰਾਮ ਨਾਮ ਸਰ ਤਉ ਨਾ ਪੂਜਾ, ਅਸ ਦਾਨ ਗਜ ਦਾਨ ਸਹਿਜਾ, ਨਾਰੀ ਭੂਮ ਦਾਨ ਐਸੋ ਦਾਨ, ਨਿਤ ਨਿਤ ਹੈ ਕੀਜਾ, ਆਤਮ ਜਾਓ ਨਿਰਮਾਇਲ ਕੀਜਾ, ਆਪ ਬਰਾਬਰ ਕੰਚਨ ਦੀਜਾ, ਰਾਮ ਨਾਮ ਸਰ ਤਉ ਨਾ ਪੂਜਾ, ਮਨ ਹੈ ਨਾ ਕੀਜਾ ਰੋਸ, ਜਮ ਹੈ ਨਾ ਦੀਜਾ ਦੋਸ, ਨਿਰਮਲ ਨਿਰਵਾਣ ਪਦ ਚੀਨ ਲੀਜਾ, ਜਸ ਰੰਥ ਰਾਏ ਨੰਦ, ਰਾਜਾ ਮੇਰਾ ਰਾਮ ਚੰਦ, ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜਾ, ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਪੜੀਆ ਗੁਣੀਆ ਨਾਮ ਸਭ ਸੁਣੀਆਂ, ਅਨ ਭਾਓ ਭਾਓ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜਾਓ ਪਾਰ ਸਹਿ ਨਾ ਪਰਸੈ, ਦੇਵ ਸੰਸੈ ਗਾਂਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤ ਸਰ ਇਨ, ਪੰਚਹੁ ਮਿਲ ਲੂਟੇ ਰਹਾਓ, ਹਮ ਬੱਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾਨਾਸੀ, ਕਹੋ ਰਵਿਦਾਸ ਸਭੈ ਨਹੀਂ ਸਮਝਸ, ਭੂਲ ਪਰੇ ਜੈਸੇ ਬੌਰੇ, ਮੋਹੇ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਨ ਧਨ ਮੋਰੇ, ਰਾਮ ਕਲੀ ਬਾਣੀ ਬੇਣੀ ਜੀਓ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਇੜਾ ਪਿੰਗੁਲਾ ਔਰ ਸੁਖ ਮਨਾ, ਤੀਨ ਬਸ ਹੈ ਇੱਕ ਠਾਈ, ਬੇਣੀ ਸੰਗਮਤ ਹੈ ਪਿਰਾਗ, ਮਨ ਮੱਜਨ ਕਰੇ ਤੇ ਥਾਈ, ਸੰਤ ਹੋ ਤਹ ਨਿਰੰਜਨ ਰਾਮ ਹੈ, ਗੁਰ ਗਮ ਚਿੰਨਾ ਚੀਨੈ, ਬਿਰਲਾ ਕੋਏ ਤਹ ਨਿਰੰਜਨ ਰਮਈਆ ਹੋਏ, ਰਹਾਓ ਦੇਵ ਸਥਾਨੈ ਕਿਆ ਨੀਸਾਣੀ, ਤਹ ਬਾਜੇ ਸ਼ਬਦ ਅਨਾਹਦ ਬਾਣੀ, ਤਹ ਚੰਦ ਨਾ ਸੂਰਜ ਪਾਉਣ ਨਾ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ, ਉਪਜੈ ਗਿਆਨ ਦੁਰਮਤ ਛੀਜਾ, ਅੰਮ੍ਰਿਤ ਰਸ ਗਗਨੰਤਰ ਭੀਜਾ, ਏਸ ਕਲਾ ਜੋ ਜਾਣੈ ਭਿਓ, ਭੇਟੈ ਤਾਸ ਪਰਮ ਗੁਰ ਦੇਓ, ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ, ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ, ਜਾਗਤ ਰਹੈ ਸੋ ਕਬ ਹੋ ਨਾ ਸੋਵੈ, ਤੀਨਤ ਲੋਕ ਸਮਾਧ ਪਲੋਵੈ, ਬੀਜ ਮੰਤਰ ਲੈ ਹਿਰਦੈ ਰਹੈ, ਮਨੁਆ ਉਲਟ ਸੁਨ ਮਹਿ ਗਹੈ, ਜਾਗਤ ਰਹੈ ਨਾ ਅਲੀਆ ਭਾਖੈ, ਪਾਚਾਉ ਇੰਦਰੀ ਬਸ ਕਰ ਰਾਖੈ, ਗੁਰ ਕੀ ਸਾਖੀ ਰਾਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ, ਕਰ ਪੱਲਵ ਸਾਖਾ ਬੀਚਾਰੇ, ਆਪਣਾ ਜਨਮ ਨਾ ਜੂਐ ਹਾਰੇ, ਅਸੁਰ ਨਦੀ ਕਾ ਬੰਧੈ ਮੂਲ, ਪੱਛਮ ਫੇਰ ਚੜਾਵੈ ਸੂਰ, ਅਜਰ ਜਰੈ ਸੋ ਨਿਜਰ ਝਰੈ, ਜਗਨਨਾਥ ਸਿਉ ਗੋਸ਼ਟ ਕਰੈ, ਚਉ ਮੁਖ ਦੀਵਾ ਜੋਤ ਦੁਆਰ, ਪਾਲੂ ਅਨਤ ਮੂਲ ਵਿਚਕਾਰ, ਸਰਬ ਕਲਾ ਲੈ ਆਪੇ ਰਹੈ, ਮਨ ਮਾਨਕ ਰਤਨਾ ਮਹਿ ਗੋਹੈ, ਮਸਤਕ ਪਦਮ ਦੁਆਲਾ ਮਣੀ, ਮਾਹਿ ਨਿਰੰਜਨ ਤ੍ਰਿਭਵਨ ਧਣੀ, ਪੰਚ ਸ਼ਬਦ ਨਿਰਮਾਇਲ ਬਾਜੇ, ਢੁਲਕੇ ਚਵਰ ਸੰਖ ਘਨ ਗਾਜੇ, ਦਲ ਮਲ ਦੈ ਤੋਹ ਗੁਰਮੁਖ ਗਿਆਨ, ਬੇਣੀ ਜਾਚੈ ਤੇਰਾ ਨਾਮ, ਰਾਗ ਨਟ ਨਾਰਾਇਣ ਮਹੱਲਾ ਚੌਥਾ, ਇੱਕ ਓਹੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ, ਮੇਰੇ ਮਨ ਜਪ ਐਹ ਨਿਸਨਾਮ, ਹਰੇ ਕੋਟ ਕੋਟ ਦੁਖ ਬਹੁ ਕੀਨੇ, ਸਭ ਪਰ ਹਰ ਪਾਸ ਧਰੇ ਰਹਾਓ, ਹਰ ਹਰ ਨਾਮ ਜਪਹਿ ਆਰਾਧਹਿ, ਸੇਵਕ ਭਾਏ ਖਰੇ, ਕਿਲ ਬਿਖ ਦੁਖ ਗਏ ਸਭ ਨੀਕਰ, ਜਿਉ ਪਾਨੀ ਮੈਲ ਹਰੇ, ਖੇਨ ਖੇਨ ਨਰ ਨਾਰਾਇਣ ਗਾਵਹਿ, ਮੁਖ ਬੋਲਹਿ ਨਰ ਨਰ ਹਰੇ, ਪੰਚ ਦੁਖ ਅਸਾਧ ਨਗਰ ਮਹਿ, ਇੱਕ ਖਿਨ ਪਲ ਦੂਰ ਕਰੇ ਵਡਭਾਗੀ, ਹਰ ਨਾਮ ਧਿਆਵਹਿ, ਹਰ ਕੇ ਭਗਤ ਹਰੇ, ਤਿਨ ਕੀ ਸੰਗਤ ਦੇਹ ਪ੍ਰਭ ਜਾਚਾਓ, ਮੈਂ ਮੂੜ ਮੁਗਧ ਨਿਸ ਧਰੇ, ਕਿਰਪਾ ਕਿਰਪਾ ਧਾਰ ਜਗ ਜੀਵਨ, ਰੱਖ ਲੇ ਵਹੋ ਸਰਨ ਪਰੇ, ਨਾਨਕ ਜਨ ਤੁਮਰੀ ਸਰਨਾਈ, ਹਰ ਰਾਖ

ਮੈਂ ਨਾਮ ਰਲੇ ਰਾਮ ਨਾਮ ਜਪਿਓ ਗੁਰ ਬਚਨੀ ਹਰ ਧਾਰੀ ਹਰ ਕਿਰਪਲੇ ਰਹਾਓ ਹਰ ਹਰ ਗਮ ਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪੁਰਖੋਤਮ ਹਰ ਨਾਮ ਜਨ ਗਾਇਓ ਸਭ ਦਾਲਦ ਦੁਖ ਦਲਲੇ ਵਿੱਚ ਦੇਹੀ ਦੁਖ ਅਸਾਧ ਪੰਚ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜੋ ਦੇਖਿਆ ਸੱਸ ਕਮਲੇ ਉਨਵੈ ਘਨ ਘਨ ਘਨ ਹਰ ਗਰਜੈ ਮਨ ਬਿਗਸੈ ਮੋਰ ਮੁਰਲੇ ਹਮਰੈ ਸਵਾਮੀ ਲੋਚ ਹਮ ਲਾਈ ਹਮ ਜੀਵੈ ਹੈ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮਿਲੋ ਅਨੰਦ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰ ਪ੍ਰਸਾਦੀ ਹਰ ਨਾਮ ਧਿਆਇਓ ਹਮ ਸਤ ਗੁਰ ਚਰਨ ਪਖੇ ਰਹਾਓ ਊਤਮ ਜਗਨ ਜਗਨਨਾਥ ਜਗਦੀਸ਼ਵਰ ਹਮ ਪਾਪੀ ਸਰਨ ਰੱਖੇ ਤੁਮ ਵੱਡ ਪੁਰਖ ਦੀਨ ਦੁਖ ਭੰਚਨ ਹਰ ਦਿਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੇ ਜਿਓ ਜਿਓ ਚੰਦਨ ਸੰਗ ਬਸੈ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗਨ ਬਿਖਿਆ ਬਿਖਿਆ ਕੇ ਬਹੁ ਬਾਰ ਬਾਰ ਨਿਮਖੇ ਅਵਗਨ ਯਾਰੇ ਪਾਤਰ ਭਾਰੇ ਹਰ ਤਾਰੇ ਸੰਗ ਜਨਖੇ ਜਿਨ ਕਉ ਤੁਮ ਹਰ ਰੱਖੋ ਸਵਾਮੀ ਸਭ ਤਿੰਨ ਕੇ ਪਾਪ ਰੱਖੇ ਜਨ ਨਾਨਕੇ ਦਯਾਲ ਪ੍ਰਭ ਸਵਾਮੀ ਤੁਮ ਦੁਸ਼ਟ ਤਾਰੇ ਹਰਨ ਖੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ਵਰ ਹਰ ਧਿਆਇਓ ਜਨ ਪੱਗ ਲੱਗੇ ਰਹਾਓ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨ ਅੱਗੇ ਤੁਮ ਸਰਨਾਗਤ ਪ੍ਰਤਪਾਲਕ ਸਵਾਮੀ ਹਮ ਰਾਖੋ ਵੱਡ ਪਾਪ ਅੱਗੇ ਤੁਮਰੀ ਸੰਗਤ ਹਰ ਕੋ ਨਾ ਉਦਰਿਓ ਪ੍ਰਭ ਕੀਏ ਪਥ ਤਪ ਵੱਗੇ ਗੁਣ ਗਾਵਤ ਛੀਪਾ ਦੁਸਤਾਰਿਓ ਪ੍ਰਭ ਰਾਖੀ ਪਿਆਜ ਜਨ ਗੇ ਜੋ ਤੁਮਰੇ ਗੁਣ ਗਾਵਹਿ ਸਵਾਮੀ ਹਉ ਬਲ ਬਲ ਬਲ ਤਿੰਨ ਗੇ ਭਵਨ ਭਵਨ ਪਵਿੱਤਰ ਸਭ ਕੀਏ ਜਹ ਧੂਰ ਪਰੀ ਜਨ ਪੱਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕਹਿ ਹਮ ਤੁਮ ਵੱਡ ਵੱਡ ਪੁਰਖ ਵਡੱਗੇ ਜਨ ਨਾਨਕ ਕਉ ਦਇਆ ਪ੍ਰਭ ਧਾਰੋ ਹਮ ਸੇਵਹਿ ਤੁਮ ਜਨ ਪੱਗੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮੰਨੇ ਗੁਜਗਨਨਾਥ ਕਿਰਪਾ ਪ੍ਰਭ ਧਾਰੀ ਮਾਤ ਗੁਰਮਤ ਨਾਮ ਬਨੇ ਰਹਾਓ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਨੇ ਕੇਲਬਿਕ ਪਾਪ ਨਾਮ ਹਰ ਕਾਟੇ ਜੇਵ ਖੇਤ ਕਿਰਸਾਨ ਲੁਨੇ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨੋ ਹਮ ਕਹਿ ਨ ਸਕਹਿ ਹਰ ਗੁਨੇ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਨੋ ਪ੍ਰਭ ਆਪਣੇ ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁੱਲ ਖੁੱਲਨੇ ਜਿਉ ਜਲ ਕੁੰਚਰ ਤਦੂਆ ਬਾਂਧਿਓ ਹਰ ਚੇਤਿਓ ਮੋਖ ਮੁਖਨੇ ਸਵਾਮੀ ਪਾਰ ਬ੍ਰਹਮ ਪਰਮੇਸਰ ਤੁਮ ਖੋਜਹੁ ਜੁਗ ਜੁਗਨੇ ਤੁਮਰੀ ਥਾਹ ਪਾਈ ਨਹੀਂ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ ਨਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਭ ਨੇ ਹਰ ਹਰ ਦਇਆਲ ਦਇਆ ਪ੍ਰਭ ਧਾਰੀ ਲਗ ਸਤਗੁਰ ਹਰ ਜਪਣੇ ਰਹਾਓ ਹਰ ਤੁਮ ਵੱਡ ਅਗਮ ਅਗੋਚਰ ਸਵਾਮੀ ਸਭ ਧਿਆਵਹਿ ਹਰ ਰੁੜਨੇ ਜਿਨ ਕਉ ਤੁਮਰੇ ਵੱਡ ਕਟਾਕ ਹੈ ਤੇ ਗੁਰਮੁਖ ਹਰ ਸਿਮਰਨੇ ਇਹੋ ਪਰਪੰਚ ਕੀਆ ਪ੍ਰਭ ਸਵਾਮੀ ਸਭ ਜਗ ਜੀਵਨ ਜੁਗਣੇ ਜਿਉ ਸਲਲੈ ਸਲਲ ਉਠੈ ਬਹੁ ਲਹਿਰੀ ਮਿਲ ਸਲਲੈ ਸਲਲ ਸਲਲ ਸਮਣੇ ਜੋ ਪ੍ਰਭ ਕੀਆ ਸੋ ਤੁਮਹੀ ਜਾਨੋ ਹਮ ਨਹਿ ਜਾਣੀ ਹਰ ਗਹਿਣੇ ਹਮ ਬਾਰਕ ਕਉ ਰਿਦ ਉਸਤਤ ਧਾਰੋ ਹਮ ਕਰਹਿ ਪ੍ਰਭੂ ਸਿਮਰਣੇ ਤੁਮ ਜਲ ਨਿਧ ਹਰ ਮਾਨ ਸਰੋਵਰ ਜੋ ਸੇਵੈ ਸਭ ਫਲਣੇ ਜਾਂ ਨਾਨਕ ਹਰ ਹਰ ਹਰ ਹਰ ਬਾਂਛਾ ਹਰ ਦੇਵੋ ਕਰ ਕਿਰਪਣੇ ਨਟ ਨਾਰਾਇਣ ਮਹੱਲਾ ਚੌਥਾ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰ ਘਾਲ ਲੇ ਗੁਰ ਪੱਗ ਰਿਨ ਰਵਾਲ ਸਭ ਦਾਲਦ ਭੰਜ ਦੁੱਖ ਦਾਲ ਹਰ ਹੋ ਹੋ ਹੋ ਨਦਰ ਨਿਹਾਲ ਰਹਾਉ ਹਰ ਕਾ ਗ੍ਰਹਿਓ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦੋ ਆਨੰਦ ਭਏ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ਨਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਸੁਨ ਅਕਥ ਕਥਾ ਸੁਖਵੰਤੀ ਸਭ ਕੇਲ ਬਿਖ ਪਾਪ ਲਹੰਤੀ ਹਰ ਹੋ ਹੋ ਹੋ ਲਿਖਤ ਲਿਖੰਤੀ ਰਹਾਉ ਹਰ ਕੀਰਤ ਕਲਯੁਗ ਵਿੱਚ ਉਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਅਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਨ ਤ੍ਰਿਪਤੇ ਜਪ ਹਰ ਹਰ ਹਰ ਹੋਵੰਤੀ ਨਟ ਮਹੱਲਾ ਚੌਥਾ
ਕੋਈ ਆਨ ਸੁਣਾਵੈ ਹਰ ਕੀ ਹਰ ਗਾਲ, ਤਿਸ ਕਉ ਹਉ ਬਲ ਬਲ ਬਾਲ, ਸੋ ਹਰ ਜਨ ਹੈ ਭਾਲ ਭਾਲ, ਹਰ ਹੋ ਹੋ ਹੋ ਮੇਲ ਨਿਹਾਲ ਰਹਾਓ, ਹਰ ਕਾ ਮਾਰਗ ਗੁਰ ਸੰਤ ਬਤਾਇਓ, ਗੁਰ ਚਾਲ ਦਿਖਾਈ ਹਰ ਚਾਲ, ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨਿਹ ਕਪਟ ਕਮਾਵੋ ਹਰ ਕੀ ਹਰ ਘਾਲ, ਨਿਹਾਲ ਨਿਹਾਲ ਨਿਹਾਲ, ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ, ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ, ਜਨ ਨਾਨਕ ਕਉ ਮਤ, ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ, ਨਿਹਾਲ ਨਿਹਾਲ ਨਿਹਾਲ ਨਿਹਾਲ। ਰਾਗ ਨਟ ਨਾਰਾਇਣ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਹਉ ਕਿਆ ਜਾਨਾ ਕਿਆ ਭਾਵੈ, ਮਨ ਪਿਆਸ ਬਹੁਤ ਦਰਸਾਵੈ, ਰਹਾਉ ਸੋਈ ਗਿਆਨੀ ਸੋਈ ਜਨ ਤੇਰਾ, ਜਿਸ ਉਪਰ ਰੁਚ ਆਵੈ ਕਿਰਪਾ ਕਰੋ, ਜਿਸ ਪੁਰਖ ਵਿਧਾਤੇ ਸੋ ਸਦਾ ਸਦਾ ਤੁਧ ਧਿਆਵੈ, ਕਵਨ ਯੋਗ ਕਵਨ ਗਿਆਨ ਧਿਆਨਾ, ਕਵਨ ਗੁਣੀ ਰੀਝਾਵੈ, ਸੋਹੀ ਜਨ ਸੋਹੀ ਨਿਜ ਭਗਤਾ, ਜਿਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਨਪ, ਜਿਤ ਨਿਮਕ ਨਾ ਪ੍ਰਭ ਬਿਸਰਾਵੈ, ਸੰਤ ਸੰਗ ਲਗ ਇਹੋ ਸੁਖ ਪਾਇਓ, ਹਰ ਗੁਣ ਸਦ ਹੀ ਗਾਵੈ, ਦੇਖਿਓ ਅਚਰਜ ਮਹਾਂ ਮੰਗਲ ਰੂਪ, ਕਿਚ ਆਨ ਨਹੀਂ ਦਿਸਟਾਵੈ, ਕਹੋ ਨਾਨਕ ਮੋਰਚਾ ਗੁਰ ਲਾਹਿਓ, ਤਹ ਗਰਭ ਜੋਨ ਕਹਿ ਆਵੈ। ਨਟ ਨਾਰਾਇਣ ਮਹੱਲਾ ਪੰਜਵਾਂ, ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਲਾਹਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ ਰਹਾਓ, ਆਗਿਆ ਮਾਨ ਜਾਨ ਸੁਖ ਪਾਇਆ, ਸੁਨ ਸੁਨ ਨਾਮ ਤੁਹਾਰੋ ਜੀਓ, ਈਹਾਂ ਊਹਾ ਹਰ ਤੁਮ ਹੀ ਤੁਮ ਹੀ, ਇਹੋ ਗੁਰ ਤੇ ਮੰਤਰ ਦ੍ਰਿੜੀਓ, ਜਬ ਤੇ ਜਾਨ ਪਾਈ ਇਹ ਬਾਤਾ, ਤਬ ਕੁਸਲ ਖੇਮ ਸਭ ਥੀਓ, ਸਾਧ ਸੰਗ ਨਾਨਕ ਪ੍ਰਗਾਸਿਓ, ਆਨ ਨਾਹੀ ਰੇ ਬੀਓ। ਨਟ ਮਹੱਲਾ ਪੰਜਵਾਂ, ਜਾ ਕਉ ਭਈ ਤੁਮਾਰੀ ਧੀਰ, ਜਮ ਕੀ ਤਰਾਸ ਮਿੱਟੀ ਸੁਖ ਪਾਇਆ, ਨਿਕਸੀ ਹਉ ਮੈਂ ਪੀਰ ਰਹਾਓ, ਤਪਤ ਬੁਝਾਨੀ ਅੰਮ੍ਰਿਤ ਬਾਨੀ, ਤ੍ਰਿਪਤੇ ਜਿਉ ਬਾਰਕ ਖੀਰ, ਮਾਤ ਪਿਤਾ ਸਾਜਨ ਸੰਤ ਮੇਰੇ, ਸੰਤ ਸਹਾਈ ਵੀਰ, ਖੁੱਲੇ ਭਰਮ ਭੀਤ ਮਿਲੇ ਗੋਪਾਲਾ, ਹੀਰਾ ਬਿਦੇ ਹੀਰ, ਭਿਸਮ ਬਿਸਮ ਭਏ ਨਾਨਕ ਜਸ ਗਾਵਤ, ਠਾਕੁਰ ਗੁਣੀ ਗਹੀਰ। ਨਟ ਮਹੱਲਾ ਪੰਜਵਾਂ, ਆਪਣਾ ਜਨ ਆਪਹਿ ਆਪ ਉਧਾਰਿਓ, ਆਠ ਪਹਿਰ ਜਨ ਕਹਿ ਸੰਗ ਬਸਿਓ, ਮਨ ਤੇ ਨਾ ਹੈ ਬਿਸਾਰਿਓ, ਰਹਾਓ ਵਰਨ ਚਿਹਨ ਨਾਹੀ ਕਿਛ ਪੇਖਿਓ, ਦਾਸ ਕਾ ਕੁਲ ਨਾ ਵਿਚਾਰਿਓ, ਕਰ ਕਿਰਪਾ ਨਾਮ ਹਰ ਦਿਓ, ਸਹਿ ਸੁਭਾਇ ਸਵਾਰਿਓ, ਮਹਾਂ ਬਿਖਮ ਅਗਨ ਕਾ ਸਾਗਰ, ਤਿਸ ਤੇ ਪਰ ਉਤਾਰਿਓ, ਪੇਖ ਪੇਖ ਨਾਨਕ ਬਿਗਸਾਨੋ, ਪੁਨਹ ਪੁਨਹ ਬਲਿਹਾਰਿਓ। ਨਟ ਮਹੱਲਾ ਪੰਜਵਾਂ, ਹਰ ਹਰ ਮਨ ਮਹਿ ਨਾਮ ਕਹਿਓ, ਕੋਟ ਅਪਰਾਧ ਮਿਟਹਿ ਖਿਨ ਭੀਤਰ, ਤਾਂ ਕਾ ਦੁੱਖ ਨਾ ਰਹਿਓ, ਰਹਾਓ ਖੋਜਤ ਖੋਜਤ ਭਇਓ ਬੈਰਾਗੀ, ਸਾਧੂ ਸੰਗ ਲਹਿਓ, ਸਗਲ ਤਿਆਗ ਏਕ ਲਿਵ ਲਾਗੀ, ਹਰ ਹਰ ਚਰਨ ਗਹਿਓ, ਕਹਿਤ ਮੁਕਤ ਸੁਨਤੇ ਨਿਸਤਾਰੇ, ਜੋ ਜੋ ਸਰਨ ਭਇਓ, ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹੋ, ਨਾਨਕ ਅਨੰਦ ਭਇਓ। ਨਟ ਮਹੱਲਾ ਪੰਜਵਾਂ, ਚਰਨ ਕਮਲ ਸੰਗ ਲਾਗੀ ਡੋਰੀ, ਸੁਖ ਸਾਗਰ ਕਰ ਪਰਮ ਗਤ ਮੋਰੀ, ਰਹਾਓ ਅੰਚਲਾ ਗਹਾਇਓ, ਜਨ ਆਪਣੇ ਕਹੋ, ਮਨ ਬੀਧੋ ਪ੍ਰੇਮ ਕੀ ਖੋਰੀ, ਜਸ ਗਾਵਤ ਭਗਤ ਰਸ ਉਪਜਿਓ, ਮਾਇਆ ਕੀ ਜਾਲੀ ਤੋਰੀ, ਪੂਰਨ ਪੂਰ ਰਹੇ ਕਿਰਪਾ ਨਿਧ, ਆਨ ਨਾ ਪੇਖਾਓ ਹੋਰੀ, ਨਾਨਕ ਮਿਲ ਲਿਓ ਦਾਸ ਆਪਣਾ, ਪ੍ਰੀਤ ਨਾ ਕਬਹੂ ਥੋਰੀ। ਨਟ ਮਹੱਲਾ ਪੰਜਵਾਂ, ਮੇਰੇ ਮਨ ਜਪ ਜਪ ਹਰ ਨਾਰਾਇਣ, ਕਬਹੂ ਨਾ ਬਿਸਰੋ ਮਨ ਮੇਰੇ ਤੇ, ਆਠ ਪਹਿਰ ਗੁਣ ਗਾਇਣ, ਰਹਾਓ ਸਾਧੂ ਧੂਰ ਕਰੋ ਨਿਤ ਮੱਜਣ, ਸਭ ਕਿਲ ਬਿਖ ਪਾਪ ਗਵਾਇਣ, ਪੂਰਨ ਪੂਰ ਰਹੇ ਕਿਰਪਾ ਨਿਧ, ਘਟ ਘਟ ਦਿਸ਼ਟ ਸਮਾਇਣ, ਜਾਪ ਤਾਪ ਕੋਟ ਲੱਖ ਪੂਜਾ, ਹਰ ਸਿਮਰਨ ਤੁਲ ਨਾ ਲਾਇਣ, ਦੋਏ ਕਰ ਜੋੜ ਨਾਨਕ ਦਾਨ, ਮੰਗੈ ਤੇਰੇ ਦਾਸਨ ਦਾਸ ਦਸਾਇਣ। ਨਟ ਮਹੱਲਾ ਪੰਜਵਾਂ, ਮੇਰਾ ਸਰਬਸ ਨਾਮ ਨਿਧਾਨ, ਕਰ ਕਿਰਪਾ ਸਾਧੂ ਸੰਗ ਮਿਲਿਓ, ਸਤਿਗੁਰ ਦੀਨੋ ਦਾਨ, ਰਹਾਓ ਸੁਖ ਦਾਤਾ ਦੁੱਖ ਭੰਜਨ ਹਾਰਾ, ਗਾਓ ਕੀਰਤਨ ਪੂਰਨ ਗਿਆਨ, ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ, ਬਿਨਚੋ ਮੂੜ ਅਭਿਮਾਨ, ਕਿਆ ਗੁਣ ਤੇਰੇ ਆਖ ਵਖਾਣਾ, ਪ੍ਰਭੰਤਰ ਜਾਮੀ ਜਾਨ, ਚਰਨ ਕਮਲ ਸਰਨ ਸੁਖ ਸਾਗਰ, ਨਾਨਕ ਸਦ ਕੁਰਬਾਨ। ਨਟ ਮਹੱਲਾ ਪੰਜਵਾਂ, ਹਉ ਵਾਰ ਵਾਰ ਜਾਓ ਗੁਰ ਗੋਪਾਲ, ਰਹਾਓ ਮੋਹੇ ਨਿਰਗੁਣ ਤੁਮ ਪੂਰਨ ਦਾਤੇ, ਦੀਨਾ ਨਾਥ ਦਇਆਲ, ਉਠਤ ਬੈਠਤ ਸੁਫਤ ਜਾਗਤ, ਜੀ ਪ੍ਰਾਨ ਧਨ ਮਾਲ, ਦਰਸ਼ਨ ਪਿਆਸ ਬਹੁਤ ਮਨ ਮੇਰਾ, ਨਾਨਕ ਦਰਸ ਨਿਹਾਲ। ਨਟ ਪੜਤਾਲ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਉ ਹੈ ਮੇਰੋ ਸਾਜਨ ਮੀਤ, ਹਰ ਨਾਮ ਸੁਣਾਵੈ ਨੀਤ, ਬਿਨਸੈ ਦੁੱਖ ਬਿਪਰੀਤ, ਸਭ ਅਰਪਉ ਮਨ ਤਨ ਚੀਤ, ਰਹਾਓ ਕੋਈ ਵਿਰਲਾ ਆਪਨ ਕੀਤ, ਸੰਗ ਚਰਨ ਕਮਲ ਮਨ ਸੀਤ, ਕਰ ਕਿਰਪਾ ਹਰ ਜਸ ਦੀਤ, ਹਰ ਭਜ ਜਨਮ ਪਦਾਰਥ ਜੀਤ, ਕੋਟ ਪਤਤ ਹੋ ਹੇ ਪੁਨੀਤ, ਨਾਨਕ ਦਾਸ ਬਲ ਬਲ ਕੀਤ। ਨਟ ਅਸ਼ਟਪਦੀਆ ਮਹੱਲਾ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
राम मेरे मन तन नाम आधारे खिन पल रह न सकाओ बिन सेवा मैं गुरमत नाम समारे रहाओ हर हर हर हर हर मन त्यावहो मैं हर हर नाम प्यारे दीन दयाल पए प्रभ ठाकुर गुर कै शब्द सवारे माध सूदन जग जीवन माधो मेरे ठाकुर अगम अपारे एक बिना बेनती कराओ गुर आग्या मैं साधु चरण पखारे सहस नेत्र नेत्र है प्रभ कहो प्रभ एको पुरख निरारे सहस मूरत एको प्रभ ठाकुर प्रभ एको गुरमत तारे गुरमत नाम दमोदर पाया हर हर नाम और तारे हर हर कथा बनी अत मीठी जियो गूंगा गटक समारे रसना साध चखै पाए दूजै आत फीके लोभ बेकारे जो गुरमुख साध चख है राम नामा सब अन रस साध बेसारे गुरमत राम नाम धन पाया सोन कह त्या पाप निवारे धर्म राय जम नेड़ न आवै मेरे ठाकुर के जन प्यारे सास सास सास है जेते मैं गुरमत नाम समारे सास सास जाए नामै बिन सो बिरता सास बेकारे कृपा कृपा कर दीन प्रभ सरनी मोह कहो हर जन मेल प्यारे नानक दासन दास कहत है हम दासन के पनिहारे नट महला चौथा राम हम पाथर निर्गुनियारे कृपा कृपा कर गुरु मिलाए हम पाहन शब्द गुर तारे रहाओ सतगुर नाम दृढ़ाए आत्म मीठा मैं लागर मलगारे नामै सुरत वजी है दह दिस हर मुसकी मुसक गंधारे तेरी निर्गुण कथा कथा है मीठी गुर नीके बचन समारे गावत गावत हर गुण गाए गुण गावत गुर निसतारे विवेक गुरु गुरु समदर्शी तिस मिलिया संक उतारे सात गुर मिलिया परम पद पाया हो सतगुर क्या बलिहारे पाखंड पाखंड कर कर भरमे लोभ पाखंड जग बुरे आरे हलत पलत दुखदाई हो वह जम काल खड़ा सिर मारे उगवै दिनस आल जाल संभालै बिख माया के बिस थारे आई रैन भया भया सुपनंतर बिख सुपनै भी दुख सारे कलर खेत लै कूड़ जमाया सब कूड़ै के खलवारे साकत नर सब भूख भुखाने दर ठाडे जम जंदारे मन मुख करज चढ़िया बिख भारी उतरै शब्द विचारे जितने करज करज के मंगिए कर सेवक पग लग वारे जगन्नाथ सब जंतर उपाए नक खीनी सब नथ हारे नानक प्रभ खिंचा तिव चलिया ज्यो भावै राम प्यारे नट महला चौथा राम हर अमृत सार नावारे सतगुर ज्ञान मज्जन है नीको मेल कल मल पाप उतारे रहाओ संगत का गुण बहुत अधकाई पाड़ सुआ गनक उधारे न परस भय कुबजा काओ लै बैकुंठ सधारे अजा मल प्रीत पुत्र प्रत कीनी कर नारायण बोलारे मेरे ठाकुर कै मन भाए भावनी जम कंकर मार बिदारे मानुख कथा कथ लोक सुनावै जो बोलै सो ना बिचारे सत संगत मिलै ता दृढ़ता आवै हर राम नाम निसतारे जब लग जियो पिंड है साबत तब लग किछ ना समारे जब घर मंदिर आग लगानी काढ़ कूप कड्डै पनिहारे साकत स्यो मन मेल ना करियहो जिन हर हर नाम बिसारे साकत बचन बिछुआ ज्यो डसिया ताज साकत परै परारे लग लग प्रीत बहु प्रीत लगाई लग साधु संग सवारे गुर के बचन सत सत कर माने मेरे ठाकुर बहुत प्यारे पूरब जन्म परचून कमाए हर हर हर नाम प्यारे गुर प्रसाद अमृत रस पाया रस गावै रस विचारे हर हर रूप रंग सब तेरे मेरे लालन लाल गुलारे जैसा रंग देह सो होवै क्या नानक जंत विचारे नट महला चौथा राम गुर सरन प्रभु रखवारे जो कुंचर तदुआ पकर चलायो कर ऊपर कड निसतारे रहाओ प्रभ के सेवक बहुत आतनी के मन सरदा कर हर धारे मेरे प्रभ सरदा भगत मन भावै जान की पैर सवारे हर हर सेवक सेवा लागै सब देख्या ब्रह्म पसारे एक पुरख एक नदरी आवै सब एका नदर निहारे हर प्रभ ठाकुर रव्या सब ठाई सब चेरी जगत समारे आप दयाल दया दान देवै विच पाथर कीरे कारे अंतरवास बहुत मुस्काई भ्रम भूला मिर्ग सिंघारे बन बन ढूढ ढूढ फिर थाकी गुर पूरा घर निसतारे बाणी गुरु गुरु है बाणी विच बाणी अमृत सारे गुर बाणी कहै सेवक जन मानै परतख गुरु निसतारे सब है ब्रह्म ब्रह्म है पसरिया मन बीजिया खावारे ज्यो जन चंद्र हांस दुखिया
ਧ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾ ਰਹੇ ਪ੍ਰਭ ਕਉ ਜਨ ਅੰਤਰ ਰਿਧ ਲੋਚਾ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਤ ਦੜਾਏ ਜਨ ਪੀਛਾ ਜਗ ਨਿਸਤਾਰੇ ਆਪਨ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤਾ ਕਰ ਕਿਰਪਾ ਆਪ ਨਿਸਤਾਰੇ ਨਟ ਮਹੱਲਾ ਚੌਥਾ ਰਾਮ ਕਰ ਕਿਰਪਾ ਲੇਹ ਉਬਾਰੇ ਜਿਉ ਪਕਰ ਦਰੋਪਦੀ ਦੁਸ਼ਟਾਂ ਆਨੀ ਹਰ ਹਰ ਲਾਜ ਨਿਵਾਰੇ ਰਹਾਓ ਕਰ ਕਿਰਪਾ ਜਾਚਕ ਜਨ ਤੇਰੇ ਇੱਕ ਮਾਘਉ ਦਾਨ ਪਿਆਰੇ ਸਤਿਗੁਰ ਕੀ ਨਿਤ ਸਰਧਾ ਲਾਗੀ ਮੋਕਾਓ ਹਰ ਗੁਰ ਮੇਲ ਸਵਾਰੇ ਸਾਕਤ ਕਰਮ ਪਾਣੀ ਜੋ ਮਥਿਆ ਨਿਤ ਪਾਣੀ ਝੋਲ ਝੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕੱਢ ਮਾਖਨ ਕੇ ਗਟਕਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਮਲ ਮਲ ਦੇਹ ਸਵਾਰੇ ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ ਸਭ ਫੋਕਟ ਚਾਰ ਸੀ ਗਾਰੇ ਮਟਕ ਮਟਕ ਚੱਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਿਗੁਰ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੁਰਾਰੇ ਸੰਤ ਜਨਾ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਹ ਕਉ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਭ ਨੀਕਾ ਕਰਿਆ ਸਤਿਗੁਰ ਸਬਦ ਵਿਚਾਰੇ ਨਿਜ ਘਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਨਾ ਜਗਤ ਨਿਹਾਰੇ ਤਉ ਗੁਣ ਈਸ ਵਰਨ ਨਹੀਂ ਸਾਕਾਉ ਤੁਮ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮਿਲਹੋ ਮੈਂ ਰਾਮ ਜਪਤ ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਨ ਭਾਜ ਠਾਕੁਰ ਅਗਮ ਅਪਾਰੇ ਹਮ ਪਾਪੀ ਬਹੁ ਨਿਰਗੁਣਿਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਓ ਸਾਧੂ ਪੁਰਖ ਸਾਧ ਜਨ ਪਾਏ ਇੱਕ ਬਿਨੋ ਕਰੋ ਗੁਰ ਪਿਆਰੇ ਰਾਮ ਨਾਮ ਧਨ ਪੂਜੀ ਦੇਵਹੋ ਸਭ ਤਿਸਨਾ ਭੂਖ ਨਿਵਾਰੇ ਪਚੈ ਪਚੈ ਪਤੰਗ ਮ੍ਰਿਗ ਭ੍ਰਿੰਗ ਕੁੰਚਰ ਮੀਨ ਇੱਕ ਇੰਦਰੀ ਪਕਰ ਸਗਾਰੇ ਪੰਚ ਭੂਤ ਸਬਲ ਹੈ ਦੇਹੀ ਗੁਰ ਸਤਿਗੁਰ ਪਾਪ ਨਿਵਾਰੇ ਸ਼ਾਸਤਰ ਬੇਦ ਸੋਧ ਸੋਧ ਦੇਖੇ ਮੁਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜ੍ਹੋ ਗਤ ਪਾਵੋ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬਹੁ ਨਾਚਾ ਜਬ ਉਨਵੈ ਘਨ ਘਨ ਹਾਰੇ ਸਾਕਤ ਕਉ ਅੰਮ੍ਰਿਤ ਬਹੁ ਸਿੰਚਹੋ ਸਾਕਤ ਕਉ ਅੰਮ੍ਰਿਤ ਬਹੁ ਸਿੰਚਹੋ ਸਭ ਡਾਲ ਫੂਲ ਬਿਸਕਾਰੇ ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜ ਛੇੜ ਕੱਢੈ ਬਿਖ ਖਾਰੇ ਸੰਤਨ ਸੰਤ ਸਾਧ ਮਿਲ ਰਹੀਐ ਗੁਣ ਬੋਲਹਿ ਪਰ ਉਪਕਾਰੇ ਸੰਤੈ ਸੰਤ ਮਿਲੈ ਜਾਂ ਮਨ ਬਿਗਸੈ ਸੰਤੈ ਸੰਤ ਮਿਲੈ ਮਨ ਬਿਗਸੈ ਜਿਉ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸੁਆਨ ਹਲਕ ਹੈ ਹਲਕਿਓ ਸਭ ਹੈ ਬਿਗਾਰੇ ਮੇਰੇ ਠਾਕੁਰ ਕੈ ਦੀਬਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ ਰਾਖ ਰਾਖ ਪ੍ਰਭ ਮੇਰੇ ਮੈਂ ਰਾਖੋ ਕਿਰਪਾ ਧਾਰੇ ਨਾਨਕ ਮੈਂ ਧਰ ਅਵਰ ਨਾ ਕਾਈ ਮੈਂ ਸਤ ਗੁਰ ਗੁਰ ਨਿਸਤਾਰੇ ਸ਼ੱਕਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਅਨਕ ਜਤਨ ਕਰ ਰਹੇ ਹਰ ਅੰਤ ਨਹੀਂ ਪਾਇਆ ਹਰ ਅਗਮ ਅਗਮ ਅਗਾਧ ਬੋਧ ਆਦੇਸ ਹਰ ਪ੍ਰਭ ਰਾਇਆ ਰਹਾਓ ਕਾਮ ਕ੍ਰੋਧ ਲੋਭ ਮੋਹ ਨਿਤ ਝਗਰ ਤੇ ਝਗਰਾਇਆ ਰਹਾਮ ਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ ਸਰਨਾਗਤੀ ਪ੍ਰਭ ਪਾਲ ਤੇ ਹਰ ਭਗਤ ਵਚਨ ਆਇਆ ਪ੍ਰਹਿਲਾਦ ਜਨ ਹਰ ਨਾਖ ਪਕਰਿਆ ਹਰ ਰਾਖ ਲਿਓ ਤਰਾਇਆ ਹਰ ਚੇਤ ਰੇ ਮਨ ਮਹਿਲ ਪਾਵਣ ਸਭ ਦੁਖ ਭੰਜਨ ਰਾਇਆ ਭਉ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਹਰ ਪਤਿਤ ਪਾਵਨ ਨਾਮ ਸੁਆਮੀ ਭਉ ਭਗਤ ਭੰਜਨ ਗਾਇਆ ਹਰ ਹਰ ਹਰ ਔਰ ਧਾਰਿਓ ਜਨ ਨਾਨਕ ਨਾਮ ਸਮਾਇਆ ਮਾਲੀ ਗੌੜਾ ਮਹੱਲਾ ਪੰਜਵਾ ਜਪ ਮਨ ਰਾਮ ਨਾਮ ਸੁਖ ਦਾਤਾ ਸਤ ਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾਓ ਵਡਭਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰ ਨਾਤਾ ਧਨ ਧਨ ਸਾਧ ਜਿਨੀ ਹਰ ਪ੍ਰਭ ਪਾਇਆ ਤਿੰਨ ਪੁੱਛੋ ਹਰ ਕੀ ਬਾਤਾ ਪਾਏ ਲੱਗੋ ਨਿਤ ਕਰੋ ਜੁਦਰੀਆ ਹਰ ਮਿਲ ਹੋ ਕਰਮ ਵਿਧਾਤਾ ਲਿਲਾਟ ਲਿਖੇ ਪਾਇਆ ਗੁਰ ਸਾਧੂ ਗੁਰ ਬਚਨੀ ਮਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕਿਲ ਵਿਖ ਪਾਪ ਗਵਾਤਾ ਰਾਮ ਰਸਾਇਣ ਜਿਨ ਗੁਰਮਤ ਪਾਇਆ ਤਿੰਨ ਕੀ ਉਤਮ ਬਾਤਾ ਤਿੰਨ ਕੀ ਪੰਕ ਪਾਇਆ ਵਡਭਾਗੀ ਜਨ ਨਾਨਕ ਚਰਨ ਪਰਾਤਾ ਮਾਲੀ ਗੌੜਾ ਮਹੱਲਾ ਚੌਥਾ
ਸਭ ਸਿੱਧ ਸਾਧਕ ਮੁਨ ਜਨਾ ਮਨ ਭਾਵਨੀ ਹਰ ਧਿਆਇਓ ਅਪਰੰਪਰੋ ਪਾਰ ਬ੍ਰਹਮ ਸਵਾਮੀ ਹਰ ਅਲਖ ਗੁਰੂ ਲਖਾਇਓ ਰਹਾਓ ਹਮ ਨੀਚ ਮੱਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰ ਆਨ ਮੇਲਿਓ ਸਤਿਗੁਰੂ ਖਿਨ ਬੰਧ ਮੁਕਤ ਕਰਾਇਓ ਪ੍ਰਭ ਮਸਤਕੇ ਧੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਜ ਸ਼ਬਦ ਦਰਗਹਿ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਿਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਭਾਇਓ ਤੇ ਗਰਭ ਜੋਨੀ ਗਾਲੀਐ ਹੈ ਜਿਉ ਲੋਨ ਜਲ ਹੈ ਗਲਾਇਓ ਮਤ ਦੇਹੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਓ ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭਰਮ ਭਾਓ ਭਾਗਾ ਰਹਾਓ ਭੈ ਭਾਏ ਭਗਤ ਲਾਗੋ ਮੇਰਾ ਹੀ ਰਾਮ ਮਨ ਸੋਇਓ ਗੁਰਮਤ ਜਾਗਾ ਕਿਲ ਬਿਖ ਕੀਨ ਭਏ ਸਾਂਤ ਆਈ ਹਰ ਔਰ ਧਾਰਿਓ ਵਡਭਾਗਾ ਮਨ ਮੁਖ ਰੰਗ ਕਸੁੰਭ ਹੈ ਕਚੂਆ ਜਿਉ ਕੁਸਮ ਚਾਰ ਦਿਨ ਜਾਗਾ ਖਿਨ ਮਹਿ ਬਿਨਸ ਜਾਏ ਪਰ ਤਾਪੈ ਡੰਡ ਧਰਮ ਰਾਏ ਕਾ ਲਾਗਾ ਸਤ ਸੰਗਤ ਪ੍ਰੀਤ ਸਾਧਤ ਗੂੜੀ ਜਿਉ ਰੰਗ ਮਜੀਠ ਬਹੁ ਲਾਗਾ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾ ਲਹੈ ਸੁਭਾਗਾ ਹਰ ਚਾਰਿਓ ਰੰਗ ਮਿਲੈ ਗੁਰ ਸੋਭਾ ਹਰ ਰੰਗ ਚਲੂਲਾ ਰੰਗਾ ਜਨ ਨਾਨਕ ਤਿੰਨ ਕੇ ਤਨ ਪਖਾਰੈ ਜੋ ਹਰ ਚਰਨੀ ਜਨ ਲਾਗਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ ਮਤ ਗੁਰਮਤ ਰਾਮ ਰਸਾਲਾ ਰਹਾਓ ਗੁਰਮਤ ਨਾਮ ਧਿਆਈਐ ਹਰ ਹਰ ਮਨ ਜਪੀਐ ਹਰ ਜਪ ਮਾਲਾ ਜਿਨ ਕਹਿ ਮਸਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ ਜਿਨ ਹਰ ਨਾਮ ਧਿਆਇਆ ਤਿੰਨ ਚੁਕੇ ਸਰਬ ਜੰਜਾਲਾ ਤਿੰਨ ਜਮ ਨੇੜ ਨ ਆਵਈ ਗੁਰ ਰਾਖੇ ਹਰ ਰਖਵਾਲਾ ਹਮ ਬਾਰਕ ਕਿਛੂ ਨ ਜਾਣਹੂ ਹਰ ਮਾਤ ਪਿਤਾ ਪ੍ਰਤਪਾਲਾ ਕਰ ਮਾਇਆ ਅਗਨ ਨਿਤ ਮੇਲ ਤੇ ਗੁਰ ਰਾਖੇ ਦੀਨ ਦਯਾਲਾ ਬਹੁ ਮੈਲੇ ਨਿਰਮਲ ਹੋਇਆ ਸਭ ਕੇਲ ਬਿਖ ਹਰ ਜਸ ਜਾਲਾ ਮਨ ਅਨੰਦ ਭਇਆ ਗੁਰ ਪਾਇਆ ਜਨ ਨਾਨਕ ਸਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕੇਲ ਬਿਖ ਕਾਟ ਹਰ ਹਰ ਔਰ ਧਾਰਿਓ ਗੁਰ ਪੂਰਾ ਮੇਰਾ ਸੀਸ ਕੀਜਾ ਗੁਰ ਵਾਟ ਰਹਾਓ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮਨ ਦੇਵੋ ਕਟ ਕਾਟ ਹਰ ਸਾਜਨ ਮੇਲਿਓ ਗੁਰ ਪੂਰੈ ਗੁਰ ਬਚਨ ਬਿਕਾਨੋ ਹਟ ਹਾਟ ਮਕਰ ਪ੍ਰਾਗ ਦਾਨ ਬਹੁ ਕੀਆ ਸਰੀਰ ਦਿਓ ਅੱਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੈ ਬਹੁ ਕੰਚਨ ਦੀਜਾ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰਿਕੁਟੀ ਫੋਰ ਭਰਮ ਭਾਉ ਭਾਗਾ ਲੱਜ ਭਾਨੀ ਮਟਕੀ ਮਾਟ ਕਲਯੁਗ ਗੁਰ ਪੂਰਾ ਤਿਨ ਪਾਇਆ ਜਿਨ ਧੁਰ ਮਸਤਕ ਲਿਖੇ ਲਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਥੀ ਭੂਖ ਤੇ ਖਾਟ ਛੱਕਾ ਇੱਕ ਮਾਲੀ ਗੌੜਾ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਟਹਿਲ ਹਰ ਸੁਖ ਸਾਰ ਅਵਰ ਟਹਿਲਾ ਝੂਠਿਆ ਨਿਤ ਕਰੈ ਜਮ ਸਿਰ ਮਾਰ ਰਹਾਓ ਜਿਨ੍ਹਾਂ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧਕੇ ਤਜ ਲੋਭ ਮੋਹ ਬੇਕਾਰ ਸਭ ਤਜਹੋ ਦੂਜੀ ਆਸੜੀ ਰੱਖ ਆਸ ਇੱਕ ਨਿਰੰਕਾਰ ਇੱਕ ਭਰਮ ਭੂਲੇ ਸਾਕਤਾ ਬਿਨ ਗੁਰ ਅੰਧ ਅੰਧਾਰ ਧੁਰ ਹੋਵਨਾ ਸੋ ਹੋਇਆ ਕੋ ਨਾ ਮੇਟਣ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਧਨ ਧਨ ਤੇ ਜਨ ਨਾਨਕਾ ਜਿਨ ਹਰ ਨਾਮਾ ਔਰ ਧਾਰ ਮਾਲੀ ਗੌੜਾ ਮਹੱਲਾ ਪੰਜਵਾ ਰਾਮ ਨਾਮ ਕਉ ਨਮਸਕਾਰ ਜਾਸ ਜਪਤ ਹੋਵਤ ਉਧਾਰ ਰਹਾਉ ਜਾ ਕੈ ਸਿਮਰਨ ਮਿਟ ਹੈ ਧੰਦ ਜਾ ਕੈ ਸਿਮਰਨ ਛੂਟ ਹੈ ਬੰਧ ਜਾ ਕੈ ਸਿਮਰਨ ਮੂਰਖ ਚਤੁਰ ਜਾ ਕੈ ਸਿਮਰਨ ਕੁਲ ਹੈ ਉਦਰ ਜਾ ਕੈ ਸਿਮਰਨ ਭਉ ਦੁਖ ਹਰੈ ਜਾ ਕੈ ਸਿਮਰਨ ਅਪਦਾ ਟਰੈ ਜਾ ਕੈ ਸਿਮਰਨ ਮੁਚਤ ਪਾਪ ਜਾ ਕੈ ਸਿਮਰਨ ਨਹੀਂ ਸੰਤਾਪ ਜਾ ਕੈ ਸਿਮਰਨ ਰਿਧ ਵਿਕਾਸ ਜਾ ਕੈ ਸਿਮਰਨ ਕਵਲਾ ਦਾਸ ਜਾ ਕਿਆ ਸਿਮਰਨ ਨਿਧ ਨਿਧਾਨ ਜਾ ਕਿਆ ਸਿਮਰਨ ਤੇ ਤਰੇ ਨਿਦਾਨ ਪਤਿਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰ ਦਾਸ ਦਾਸਾ ਦੀਨ ਸਰਨ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਰਹਾਓ ਬੂਡਤ ਕਉ ਜੈਸੇ ਬੇੜੀ ਮਿਲਤ ਬੂਜਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਰਣ ਮਹਿ ਸਖਾ ਭਰਾਤ ਜੈਸੇ ਭੂਖੇ ਭੋਜਨ ਮਾਤ ਜੈਸੇ ਕਿਰਖ ਹੈ ਬਰਸ ਮੇਘ ਜੈਸੇ ਪਾਲਨ ਸਰਨ ਸੇਂਗ ਗਰੁੜ ਮੁਖ ਨਹੀਂ ਸਰਪ ਤਰਾਸ ਸੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ
ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਅਗਾਧ ਤੁਹੀ ਊਚ ਮੂਚਾ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮਹੱਲਾ ਪੰਜਵਾ ਇਹੀ ਹਮਾਰਾ ਸਫਲ ਕਾਜ ਆਪਣੇ ਦਾਸ ਕਉ ਲੇਹੋ ਨਿਵਾਜ ਰਹਾਓ ਚਰਨ ਸੰਤ ਹੈ ਮਾਥ ਮੋਰ ਨੈਣ ਦੇ ਦਰਸ ਪੇਖਾਓ ਨਿਸ ਭੋਰ ਹਸਤ ਹਮਰੇ ਸੰਤ ਟਹਿਲ ਪ੍ਰਾਣ ਮਨ ਧਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸ ਹੈ ਮੇਰਾ ਚੀਤ ਸੰਤ ਆਗਿਆ ਮਨ ਹੈ ਮੀਠ ਮੇਰਾ ਕਮਲ ਬਿਗਸੈ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਹੇ ਬਹੁਤ ਪਿਆਸ ਸੰਤ ਬਚਨ ਮੇਰੇ ਮਨ ਹੈ ਮੰਤ ਸੰਤ ਪ੍ਰਸਾਦ ਮੇਰੇ ਬਿਖੈ ਹੰਤ ਮੁਕਤ ਜੁਗਤ ਏਹਾ ਨਿਧਾਨ ਪ੍ਰਭ ਦਇਆਲ ਮੋਹੇ ਦੇਵ ਹੋ ਦਾਨ ਨਾਨਕ ਕਹੋ ਪ੍ਰਭ ਦਇਆ ਧਾਰ ਚਰਨ ਸੰਤਨ ਕੇ ਮੇਰੇ ਹਿਰਦੇ ਮਝਾਰ ਮਾਲੀ ਗੌੜਾ ਮਹੱਲਾ ਪੰਜਵਾ ਸਭ ਕਹਿ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਰਹਾਓ ਸੁਨਤ ਜਿਉ ਜਸ ਨਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਸਗਲ ਨਿਧ ਹਰ ਹਰ ਹਰੇ ਮੁਨ ਜਨ ਤਾ ਕੀ ਸੇਵ ਕਰੇ ਜਾ ਕੈ ਘਰ ਸਗਲੇ ਸਮਾਹੇ ਤੇ ਜਿਸ ਤੇ ਬਿਰਤਾ ਕੋਈ ਕੋਏ ਨਾ ਹੈ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵਹੁ ਕਿਰਪਾਲ ਸਦਾ ਧਰਮ ਰਾਏ ਸਦਾ ਧਰਮ ਜਾ ਕੈ ਦੀਬਾਨ ਬੇ ਮੋਹਤਾਜ ਨਹੀਂ ਕਿਚ ਕਾਣ ਸਭ ਕਿਚ ਕਰਨ ਆਪਣ ਆਪ ਰੇ ਮਨ ਮੇਰੇ ਤੂੰ ਤਾ ਕਉ ਜਾਪ ਸਾਧ ਸੰਗਤ ਕਉ ਹਉ ਬਲਿਹਾਰ ਜਾਸ ਮਿਲ ਹੋਵੈ ਉਧਾਰ ਨਾਮ ਸੰਗ ਮਨ ਤਨ ਹੈ ਰਾਤ ਨਾਨਕ ਕਉ ਪ੍ਰਭ ਕਰੀ ਦਾਤ ਮਾਲੀ ਗੌੜਾ ਮਹੱਲਾ ਪੰਜਵਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਸਮਰੱਥ ਕੀ ਸਰਨਾ ਜਿਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ ਰਹਾਓ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਨੈ ਕਾ ਮੂਲ ਰਵ ਰਹਿਆ ਸਰਬਤ ਠਾਈ ਸੂਖਮੋ ਅਸਥੂਲ ਆਲ ਜਾਲ ਬਿਕਾਰ ਤਜ ਸਭ ਹਰ ਗੁਣਾ ਨਿਤ ਗਾਓ ਕਰ ਜੋੜ ਨਾਨਕ ਦਾਨ ਮੰਗੈ ਦੇਹੋ ਆਪਣਾ ਨਾਓ ਮਾਲੀ ਗੌੜਾ ਮਹੱਲਾ ਪੰਜਵਾ ਪ੍ਰਭ ਸਮਰੱਥ ਦੇਵ ਅਪਾਰ ਕੌਣ ਜਾਣੈ ਚਲਤ ਤੇਰੇ ਕਿਛ ਅੰਤ ਨਾਹੀਂ ਪਾਰ ਰਹਾਓ ਇੱਕ ਖਿਨਹੈ ਥਾਪ ਉਥਾਪ ਦਾ ਘੜ ਭਾਨ ਕਰਨੈ ਹਾਰ ਜੇਤ ਕੀਨ ਉਪਾਰ ਜਨਾ ਪ੍ਰਭ ਦਾਨ ਦੇ ਦਾਤਾਰ ਹਰ ਸਰਨ ਆਇਓ ਦਾਸ ਤੇਰਾ ਪ੍ਰਭ ਊਚ ਅਗਮ ਮੁਰਾਰ ਕੱਢ ਲੇਹ ਭਾਉ ਜਲ ਬਿਖਮ ਤੇ ਜਨ ਨਾਨਕ ਸਾਧ ਬਲਿਹਾਰ ਮਾਲੀ ਗੌੜਾ ਮਹੱਲਾ ਪੰਜਵਾ ਮਨ ਤਨ ਬਸ ਰਹੇ ਗੋਪਾਲ ਦੀਨ ਬਾਂਧਵ ਭਗਤ ਵਛਲ ਸਦਾ ਸਦਾ ਕਿਰਪਾਲ ਰਹਾਓ ਆਦਿ ਅੰਤੇ ਮਧ ਤੂੰ ਹੈ ਪ੍ਰਭ ਬਿਨਾ ਨਾਹੀ ਕੋਏ ਪੂਰ ਰਹਿਆ ਸਗਲ ਮੰਡਲ ਏਕ ਸੁਆਮੀ ਸੋਏ ਕਰਨ ਹਰ ਜਸ ਨੇਤਰ ਦਰਸਨ ਰਸਨ ਹਰ ਗੁਣ ਗਾਓ ਬਲਿਹਾਰ ਜਾਏ ਸਦਾ ਨਾਨਕ ਦੇਹੋ ਆਪਣਾ ਨਾਓ ਮਾਲੀ ਗੌੜਾ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਧੰਨ ਓ ਰਾਮ ਬੇਨ ਬਾਜੈ ਮਧੁਰ ਮਧੁਰ ਧੁਨ ਅਨਹਤ ਗਾਜੈ ਰਹਾਓ ਧੰਨ ਧੰਨ ਮੇਘਾ ਰੋਮਾਵਲੀ ਧੰਨ ਧੰਨ ਕ੍ਰਿਸ਼ਨ ਓਡੈ ਕਾਂਬਲੀ ਧੰਨ ਧੰਨ ਤੂੰ ਮਾਤਾ ਦੇਵ ਕੀ ਜਿਹ ਗ੍ਰਹਿ ਰਮਈਆ ਕਵਲਾਪਤੀ ਧੰਨ ਧੰਨ ਬਨ ਖੰਡ ਬਿੰਦਰਾ ਬਨਾ ਜਹਿ ਖਿਲਹਿ ਸ੍ਰੀ ਨਾਰਾਇਣਾ ਬੇਨ ਬਜਾਵੈ ਗੋਦਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਮੇਰੋ ਬਾਪ ਮਾਧਵ ਤੂੰ ਧੰਨ ਕੇ ਸੋ ਸਾਂਵਲਿਓ ਬੀਠ ਲਾਏ ਰਹਾਓ ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰਿਅਲੇ ਦੋ ਸਾਸਨ ਕੀ ਸਭਾ ਦ੍ਰੋਪਦੀ ਅੰਬਰਲੇਤ ਉਬਾਰਿਅਲੇ ਗੌਤਮ ਨਰ ਅਹੱਲਿਆ ਤਾਰੀ ਪਾਵਨ ਕੇਤਕ ਤਾਰਿਅਲੇ ਐਸਾ ਅਦਮ ਅਜਾਤ ਨਾਮ ਦਿਓ ਤਉ ਸਰਨਾਗਤ ਆਇਅਲੇ ਸਭੈ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਰਹਾਓ ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖ ਅਨੰਤਾ ਔਰ ਤਜਹੋ ਸਭ ਆਸਾ ਰੇ ਪ੍ਰਣਵੈ ਨਾਮਾ ਭਏ ਨਿਹ ਕਾਮਾ ਕੋ ਠਾਕੁਰ ਕੋ ਦਾਸਾ ਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚਾਉ ਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖਉ ਸਦਾ ਹਜੂਰ ਸਬਦ ਪਿੱਛੋ ਰਾਤੀ ਸਦੜਾ ਨਾਮ ਖਸਮ ਕਾ ਲੇਹ ਖੇਮੇ ਛਤਰ ਸਰਾਏ ਚੇ ਦਿਸਨ ਰਾਥ ਪੀੜੇ ਜਿਨੀ ਤੇਰਾ ਨਾਮ ਧਿਆਇਆ ਤਿੰਨ ਕਉ ਸਾਧ ਮਿਲੇ ਬਾਬਾ ਮੈਂ ਕਰਮਹੀਨ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੂਲਾ ਮਨ ਮੇਰਾ ਰਹਾਓ ਸਾਧ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਏ ਸੁੱਖ ਥੋੜੇ ਦੁੱਖ ਅਗਲੇ ਦੁਖੇ ਦੁੱਖ ਵਿਹਾਏ ਵਿਛੁੜਿਆ ਕਾ ਕਿਆ ਵਿਛੁੜੈ ਮਿਲਿਆ ਕਾ ਕਿਆ ਮੇਲ ਸਾਹਿਬ ਸੋਸਾ ਲਾਹੀਐ ਜਿਨ
ਕਰ ਦੇਖਿਆ ਖੇਲ, ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ, ਵੇ ਜੋਗੀ ਮਿਲ ਵਿਛੜੇ ਨਾਨਕ ਭੀ ਸੰਜੋਗ, ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿੰਨ ਕਰਤਾ।

ਹਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ ਜਿਉ ਜਿਉ ਕਿਰਤ ਚਲਾਏ ਤਿਉ ਚੱਲੀਐ ਤਉ ਗੁਣ ਨਾਹੀ ਅੰਤ ਹਰੇ ਚੇਤ ਚੇਤਸ ਕੀ ਨਹੀਂ ਬਾਵਰਿਆ ਹਾਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗਹਿ ਨਿਤ ਫਾਸਹਿ ਛੂਟਸ ਮੂੜੇ ਕਵਨ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਿਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਦ੍ਰਿਸ਼ ਤ੍ਰਿਸਤਸ ਦੇਹਾ ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਬਹਿ ਨ ਜਾਣਸ ਰੇ ਭਾਖਸ ਬਿਸ ਭਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ ਰਹਾਉ ਬਸ ਜਲ ਨਿਤ ਨਾ ਵਸਤ ਅਲੀਅਲ ਮੇਰ ਚਚਾ ਗੁਣ ਰੇ ਚੰਦ ਕੁਮੁਦਨੀ ਦੂਰਹ ਨਿਵਸਸ ਅਨ ਭਉ ਕਾਰਨ ਰੇ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂੰ ਬਨ ਚਾਤੁਰ ਰੇ ਆਪਣਾ ਆਪ ਤੂੰ ਕਬਹੁ ਨ ਛੋਡਸ ਪੇਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਵਸਹ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਬਹੁ ਨ ਛੋਡਸ ਸੁਆਨ ਪੂਛ ਜਿਉ ਰੇ ਇੱਕ ਪਾਖੰਡੀ ਨਾਮ ਨਾ ਰਚਹਿ ਇੱਕ ਹਰ ਹਰ ਚਰਨੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਹੱਲਾ ਪਹਿਲਾ ਸਲੋਕ ਪਤਿਤ ਪੁਨੀਤ ਅਸੰਖ ਹੋਹੇ ਹਰ ਚਰਨੀ ਮਨ ਲਾਗ ਅੱਠ ਸੱਠ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਆਖਾ ਮਾਈ ਹਰ ਬਿਨ ਜਿਉ ਨ ਰਹਿ ਕੈਸੇ ਰਾਖਾ ਮਾਈ ਰਹਾਉ ਹਉ ਦੁਹਾਗਣ ਖਰੀ ਰੰਗਾਣੀ ਗਾਇਆ ਸੋ ਜੋਬਨ ਧਨ ਪਛੋਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਭਣਤ ਨਾਨਕ ਅੰਦੇਸਾ ਏਹੀ ਬਿਨ ਦਰਸ਼ਨ ਕੈਸੇ ਰਵੋ ਸਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਉ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚਾ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ ਪੀਆ ਹੈ ਤਾਂ ਪਾਣੀ ਆਣੀ ਮੀਰਾ ਖਾਹੇ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ਲੂਣ ਹਰਾਮੀ ਨਾਨਕ ਲਾਲਾ ਬਖਸੇ ਹੇ ਤੁਧ ਵਡਿਆਈ ਆਦ ਜੁਗਾਦ ਦਇਆ ਪਾਤ ਦਾਤਾ ਤੁਧ ਵਿਣ ਮੁਕਤ ਨਾ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੈ ਭੂਤ ਨਾ ਕੋ ਕਹੈ ਬੇਤਾਲਾ ਕੋਈ ਆਖੈ ਆਦਮੀ ਨਾਨਕ ਵੇਚਾਰਾ ਭਇਆ ਦੀਵਾਨਾ ਸਾਹਕਾ ਨਾਨਕ ਬੌਰਾਨਾ ਹਉ ਹਰ ਬਿਨ ਅਵਰ ਨਾ ਜਾਨਾ ਰਹਾਉ ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਏ ਏਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੈ ਕੋਏ ਤਉ ਦੇਵਾਨਾ ਜਾਣੀਐ ਜਾ ਏਕਾਕਾਰ ਕਮਾਏ ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਏ ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪ ਕਉ ਅਵਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ ਧਨ ਸਰਬ ਰਹਿਆ ਭਾਰਪੂਰ ਮਨ ਮੁਖ ਪਿਰਹਿ ਸੇ ਜਾਣੈ ਦੂਰ ਸੋ ਧਨ ਵੱਖਰ ਨਾਮ ਹਿਰਦੈ ਹਮਾਰੈ ਜਿਸ ਤੂੰ ਦੇਹੇ ਤਿਸੈ ਨਿਸਤਾਰੈ ਰਹਾਉ ਨਾ ਇਹੋ ਧਨ ਜਲੈ ਨਾ ਤਸਕਰੈ ਲੈ ਜਾਏ ਨਾ ਇਹੋ ਧਨ ਡੂਬੈ ਨਾ ਇਸ ਧਨ ਕਉ ਮਿਲਾ ਸਜਾਏ ਇਸ ਧਨ ਕੀ ਦੇਖੋ ਵਡਿਆਈ ਸਹਿਜੇ ਮਾਤੇ ਅਨ ਦਿਨ ਜਾਈ ਇੱਕ ਬਾਤ ਅਨੂਪ ਸੁਨੋਹ ਨਰ ਭਾਈ ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ ਭਣਤ ਨਾਨਕ ਅਕਥ ਕੀ ਕਥਾ ਸੁਣਾਏ ਸਤਿਗੁਰ ਮਿਲੈ ਤਾਂ ਇਹੋ ਧਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਾਰ ਸੋਸ ਲੈ ਸੋਮ ਸਾਰ ਪੋਖ ਲੈ ਜੁਗਤ ਕਰ ਮਰਤ ਸੋ ਸਨ ਬੰਧ ਕੀਜੈ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਧ ਛੀਜੈ ਮੂੜੇ ਕਾਇਚੇ ਭਰਮ ਭੁੱਲਾ ਨਹਿ ਚੀਨਿਆ ਪਰਮਾਨੰਦ ਬੈਰਾਗੀ ਰਹਾਉ ਅਜਰ ਗਹੋ ਜਾਰ ਲੈ ਅਮਰ ਗਹੋ ਮਾਰ ਲੈ ਭਰਾਤ ਤਾਜ ਛੋੜ ਤਉ ਅਪਿਓ ਪੀਜੈ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਧ ਛੀਜੈ ਭਣਤ ਨਾਨਕ ਜਨੋ ਰਵੈ ਜੇ ਹਰ ਭਨਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਉ ਅੰਮ੍ਰਿਤ ਪੀਜੈ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਧ ਛੀਜੈ ਮਾਰੂ ਮਹੱਲਾ ਪਹਿਲਾ
माया मोई नाम।

मन मुआ सार लहरी में मत बोहित जल सिर तर टिकै साचा वखर जित मानक मन मह मन मारसी सच न लाग्या कत राजा तख्त टिकै गुणी भै पंचायन रत बाबा साचा साहिब दूर न देख सर्व जोत जग जीवना सिर सिर साचा लेख रहाओ ब्रह्मा बिसन रिखी मुनि संकर इंद तपै पेखारी मान हुकम सोहै दर साच आकी मरहै अफारी जंगम जोध जति सन्यासी गौर पूरै विचारी बिन सेवा फल कब हो न पावस सेवा करनी सारी ने धनिया धन ने गुरिया गुर निमाणिया तू मान अंदुलै मानक गुर पकड़िया ने तानिया तू तान होम जपा नहीं जानिया गुरमती साच पछाण नाम बिना नाही दर ढोई झूठा आवन जान साचा नाम सलाहिया साचे ते त्रिपत होए ज्ञान रतन मन माजिया बाहुड़ ना मैला होए जब लग साहिब मन वसै तब लग बिघन न होए नानक सिर दे छुटिया मान तन साचा सोए मारू महला पहला जोगी जुगत नाम निर्माइल ताकै मैल ना राती प्रीतम नाथ सदा साच संगे जन्म मरण गत बीती गोसाई तेरा कहा नाम कैसे जाती जाताओ पीतर महल बुलावह पूछो बात निरंती रहाओ ब्राह्मण ब्रह्म ज्ञान इस नानी हार गौण पूजे पाती एको नाम एक नारायण त्रिभवन एका ज्योति जेहवा डंडी एहो घट छाबा तोलो नाम अजाची एको हाट साहो सबना सेवन जारे एक भाती दोवै सिरे सात गुरु ने बेड़े सो बूझा जिस एक लिव लागी जियहो रह ने परांति शब्द वसाए परम चुकाए सदा सेवक दिन राती ऊपर गगन गगन पर गोरख ताका अगम गुरु पुन वासी गौर बचनी बाहर घर एको नानक भया उदासी राग मारू महला पहला घर पंजवा एक ओंकार सतगुर प्रसाद अहनिस जागै नींद न सोवै सो जाने जिस वेदन होवै प्रेम के कान लगे तेन तन भीतर प्रेम के कान लगे तन भीतर वैद के जाने कारी जियो जिसनो साचा सिपती लाए गुरमुख विरले किसा बुझाए अमृत की सार सोई जाने जे अमृत का वापारी जियो रहाओ फिर सेती धन प्रेम रचाए गुर कै शब्द तथा चित लाए सहज सेती धन खरी सोहेली तृष्णा तिखा निवारी जियो सहसा तोड़े परम चुकाए सहजे सिपती धनख चढ़ाए गुर कै शब्द मरै मन मारे सुंदर जोगा धारी जियो हौमै जलिया मनहो विसारे जम पुर वजह खड़ग करारे अब कै कहया नाम न मिलाई तू सहो जियड़े भारी जियो माया ममता पवह खेल ख्याली जम पुर फस है गा जम बाली जम पुर फस है गा जम जाली हेत के बंधन तोड़ ना सक है ता जम करे खुआरी जियो ना हो करता ना मैं किया अमृत नाम सतगुर दिया जिस तू देह तिसे क्या साचारा नानक सरण तुम्हारी जियो मारू महला तीजा घर पहला एक ओंकार सतगुर प्रसाद जह बैसा लह तह बैसा स्वामी जह भेजह तह जावा सब नगरी मह एको राजा सबे पवे तह थावा बाबा देहे वसा सच गावा जा ते सहजे सहज समावा रहाओ बुरा भला के चापस ते जानिया एही सगल विकारा एहो फरमाया खसम का हुआ वरता एहो संसारा इंद्री तात सबल कहियत है इंद्री केस ते होई आपे खेल करा सब करता ऐसा बूझा कोई गुरप्रसादी एक लिव लागी दुबदा तदे बिनासी जो तिस भाणा सो तत सत कर मानिया काटी जम की फासी भणत नानक लेखा मागै कवना जा चूका मन अभिमाना तास तास धर्म राय जपत है पए सच्चे की सरना मारू महला तीजा आवन जाना नाथ ये निज घर वासा होए सच खजाना बख्सिया आपे जाना सोए ए मन हर जियो चेत तू मनहो तज विकार गुर कै शब्द ध्याए तू सच लगी प्यार रहाओ एथ ना वोह भुलिया फिर हथो किथाऊ ना पाए जोनी सब भवाइयन बिस्टा माहे समाए वडभागी गुर पाया पूरब लिखिया माए अन दिन सच्ची भगत कार सच्चा लय मिलाए आपे सृष्ट साब साजियन आपे नदर करे नानक नाम वडाई नानक नाम वडयाईया वडयाईया जय भावै तै दे मारू महला तीजा
ਪਿਛਲੇ ਗੁਣ ਹੈ ਬਖਸਾਏ ਜਿਉ ਅਬ ਤੂੰ ਮਾਰਗ ਪਾਏ ਹਰ ਕੀ ਚਰਨੀ ਲਾਗ ਰਹਾ ਵਿੱਚ ਹੋ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰ ਧਿਆਏ ਸਦਾ ਹਰ ਚਰਨੀ ਲਾਗ ਰਹਾ ਇੱਕ ਮਨ ਏਕੈ ਭਾਏ ਰਹਾਉ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਥੇਹੋ ਨਾ ਥਾਉ ਸਬਦ ਭੇਦ ਭ੍ਰਮ ਕਟਿਆ ਗੁਰ ਨਾਮ ਦੀਆ ਸਮਝਾਏ ਇਹੋ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਏ ਧੰਦਾ ਕੂੜ ਵਿਆਪਿਆ ਜਮ ਪੁਰ ਚੋਟਾ ਖਾਏ ਨਾਨਕ ਸਭ ਕੇ ਜਾਪ ਆਪ ਹੈ ਦੂਜਾ ਨਾਹੀ ਕੋਏ ਭਗਤ ਖਜ਼ਾਨਾ ਬਖਸਿਓਨ ਗੁਰਮੁਖਾ ਸੁਖ ਹੋਏ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਢੋਲ ਲਹੋ ਸੇ ਵਿਰਲੇ ਸੰਸਾਰ ਤਿੰਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ ਬਾਬਾ ਸਾਚਾ ਸਾਹਿਬ ਰਿਦਾ ਸੰਭਾਲ ਸਤਿਗੁਰ ਆਪਣਾ ਪੁੱਛ ਦੇਖ ਲੇਹੋ ਵਖਰ ਭਾਲ ਰਹਾਉ ਇੱਕ ਸੱਚਾ ਸਭ ਸੇਵਈ ਇੱਕ ਸੱਚਾ ਸਭ ਸੇਵ ਦੀ ਧੁਰ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇ ਨਾ ਵਿਛੜ ਹੈ ਪਾਵ ਹੈ ਸੱਚ ਸੋਏ ਇੱਕ ਭਗਤੀ ਸਾਰ ਨਾ ਜਾਣਨੀ ਮਨਮੁਖ ਭਰਮ ਭੁਲਾਏ ਉਹਨਾਂ ਵਿੱਚ ਆਪ ਵਰਤਦਾ ਕਰਨਾ ਕਿਛੂ ਨਾ ਜਾਏ ਜਿਸ ਨਾਲ ਜੋਰ ਨਾ ਚੱਲਈ ਖਲੇ ਕੀਚਾ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸਾਬਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਬਨੂਰਹੁ ਕੰਚਨ ਹੋਏ ਸੋ ਸਾਚਾ ਸਾ ਲਾਹੀਐ ਤਿਸ ਜੇ ਵਡਵਰ ਨਾ ਕੋਏ ਮੇਰੇ ਮਨ ਅਨ ਦਿਨ ਧਿਆਏ ਹਰ ਨਾਓ ਸਤਿਗੁਰ ਕਿਆ ਬਚਨ ਅਰਾਧ ਤੂੰ ਅਨ ਦਿਨ ਗੁਣ ਗਾਓ ਰਹਾਉ ਗੁਰਮੁਖ ਏਕੋ ਜਾਣੀਐ ਜਾ ਸਤਿਗੁਰ ਦੇ ਬੁਝਾਏ ਸੋ ਸਤਿਗੁਰ ਸਾ ਲਾਹੀਐ ਜਿੱਦੂ ਇਹ ਸੋਝੀ ਪਾਏ ਸਤਿਗੁਰ ਛੋੜ ਦੂਜਾ ਲੱਗੇ ਕਿਆ ਕਰਨ ਆਗੈ ਜਾਏ ਜਮਪੁਰ ਬੱਧੇ ਮਾਰੀਐ ਬਹੁਤੀ ਮਿਲੈ ਸਜਾਏ ਮੇਰਾ ਪ੍ਰਭ ਬੇਪਰਵਾਹੁ ਹੈ ਨਾ ਤਿਸ ਤਿਲ ਨਾ ਤਮਾਇਨਕ ਤੇ ਸਰਨਾਈ ਭੱਜ ਪਾਓ ਆਪੇ ਬਖਸ ਮਿਲਾਏ ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸਰਨ ਪਰੇ ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਭਾਏ ਤਰੇ ਭਗਤ ਵਚਲ ਹਰ ਨਾਮ ਕਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਦਰੇ ਧਰੂ ਪ੍ਰਹਿਲਾਦ ਬਿਦਰ ਦਾਸੀ ਸੁਤ ਗੁਰਮੁਖ ਨਾਮ ਤਰੇ ਰਹਾਓ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਦਰੇ ਨਾਮਾ ਜੈ ਦਿਓ ਕਬੀਰ ਤਰਲੋਚਨ ਸਭ ਦੋਖ ਗਏ ਚਮਰੇ ਗੁਰਮੁਖ ਨਾਮ ਲੱਗੇ ਸੇ ਉਦਰੇ ਸਭ ਕੇਲ ਬਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿੰਨ ਕੇ ਦੋਖ ਪਰ ਹਰੇ ਬੇਸੁਆ ਰਵਤ ਅਜਾਮਲ ਉਦਰਿਓ ਮੁਖ ਬੋਲੈ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਨ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕਉ ਆਪ ਅਨੁਗ੍ਰਹ ਕੀਆ ਹਰ ਅੰਗੀਕਾਰ ਕਰੇ ਸੇਵਕ ਪੈਜ ਰੱਖੈ ਮੇਰਾ ਗੋਵਿੰਦ ਸਰਨ ਪਰੇ ਉਦਰੇ ਜਨ ਨਾਨਕ ਹਰ ਕਿਰਪਾ ਧਾਰੀ ਹਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸਮਾਧ ਜਪਿਓ ਲਿਵ ਲਾਈ ਸਾਧਕ ਮੁਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖ ਇੰਦਰਾਦਿਕ ਰਵਿਆ ਸਰਨ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਾਇਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਾਇਆ ਰਹਾਉ ਸੁਰ ਨਰ ਗਣ ਗੰਧਰਵੇ ਜਪਿਓ ਰਿਖ ਬਪੁਰੈ ਹਰ ਗਾਇਆ ਸੰਕਰ ਬ੍ਰਹਮੈ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾ ਮਨ ਭੀਨਾ ਤੇ ਗੁਰਮੁਖ ਪਾਰ ਪਾਇਆ ਕੋਟ ਕੋਟ ਤੇ ਤੀਸ ਧਿਆਇਓ ਹਰ ਜਪਤਿਆ ਅੰਤ ਨ ਪਾਇਆ ਵੇਦ ਪੁਰਾਣ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾਲ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਾਇਆ ਅਨਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਤਾਏ ਪਾਏ ਜੋ ਹਰ ਪ੍ਰਭ ਮਨ ਪਾਇਆ ਗੁਰ ਧਾਰ ਕਿਰਪਾ ਹਰ ਨਾਮ ਦੜਾਇਓ ਜਨ ਨਾਨਕ ਨਾਮ ਲਇਆ ਮਾਰੂ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਤ ਪਾਏ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲਏ ਛਡਾਏ ਜਿੱਥੈ ਆਵ ਘਟ ਗਲੀਆ ਭੀੜੀਆ ਤਿੱਥੈ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦੜਾਏ ਮੇਰਾ ਮਾਤ ਪਿਤਾ ਸੁਤ ਬੰਧ ਪੋ ਮੈਂ ਹਰ ਬਿਨਵਰ ਨਾ ਮਾਏ ਰਹਾਓ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੈ ਮਾਏ ਤਿਸ ਆਗਿਆ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ ਸਤਿਗੁਰ ਪੁਰਖ ਦਇਆਲ ਪ੍ਰਭ
ਹਰ ਮੇਲੇ ਢਿੱਲ ਨਾ ਪਾਏ, ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਣ ਮਰ ਜਾਏ। ਓਏ ਫਿਰ ਫਿਰ ਜੋਨ ਭਵਾਈ ਹੈ, ਮਰ ਜੰਮਹਿ ਆਵੈ ਜਾਏ। ਓਏ ਜਮ ਦਰ ਬੱਧੇ ਮਾਰੀ ਹੈ, ਹਰ ਦਰਗਹਿ ਮਿਲੈ ਸਜਾਏ। ਤੂੰ ਪ੍ਰਭ ਹਮ ਸਰਣਾਗਤੀ, ਮੋਹ ਕਉ ਮੇਲ ਲੈਹੋ ਹਰ ਰਾਏ। ਹਰ ਧਾਰ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਕੀ ਸਰਨਾਏ। ਹਰ ਜਿਉ ਆਪ ਦਇਆਲ ਹੋਏ, ਜਨ ਨਾਨਕ ਹਰ ਮੇਲਾਏ। ਮਾਰੂ ਮਹੱਲਾ ਚੌਥਾ, ਹਉ ਪੂੰਜੀ ਨਾਮ ਦਸਾਇਦਾ, ਕੋ ਦੱਸੇ ਹਰ ਧਨ ਰਾਸ। ਹਉ ਤਿਸ ਵਿਟਹੋ ਖਨ ਖੰਨੀਐ, ਮੈਂ ਮੇਲੇ ਹਰ ਪ੍ਰਪਾਸ। ਮੈਂ ਅੰਤਰ ਪ੍ਰੇਮ ਪ੍ਰਮਕਾ, ਕਿਉ ਸੱਜਣ ਮਿਲੈ ਮਿਲਾਸ। ਮਨ ਪਿਆਰਿਆ ਮਿੱਤਰਾ, ਮੈਂ ਹਰ ਹਰ ਨਾਮ ਧਨ ਰਾਸ। ਗੁਰ ਪੂਰੈ ਨਾਮ ਦੜਾਇਆ, ਹਰ ਧੀਰਕ ਹਰ ਸਾਬਾਸ। ਰਹਾਉ ਹਰ ਹਰ ਆਪ ਮਿਲਾਏ, ਗੁਰ ਮੈਂ ਦੱਸੇ ਹਰ ਧਨ ਰਾਸ। ਬਿਨ ਗੁਰ ਪ੍ਰੇਮ ਨਾ ਲੱਭਈ, ਜਨ ਵੇਖੋ ਮਨ ਨਿਰਜਾਸ। ਹਰ ਗੁਰ ਵਿੱਚ ਆਪ ਰੱਖਿਆ, ਹਰ ਮੇਲੇ ਗੁਰ ਸਾਬਾਸ। ਸਾਗਰ ਭਗਤ ਭੰਡਾਰ ਹਰ, ਪੂਰੇ ਸਤਿਗੁਰ ਪਾਸ। ਸਤਿਗੁਰ ਤੁੱਠਾ ਖੋਲ ਦੇ, ਮੁਖ ਗੁਰਮੁਖ ਹਰ ਪ੍ਰਗਾਸ। ਮਨ ਮੁਖ ਭਾਗ ਵਿਹੂਣਿਆ, ਤਿਖ ਮੁਈਆ ਕੰਧੀ ਪਾਸ। ਗੁਰਦਾਤਾ ਦਾ ਤਾਰ ਹੈ, ਹਉ ਮਾਗਉ ਦਾਨ ਗੁਰ ਪਾਸ। ਚਿਰੀ ਵਿਛੁੰਨਾ ਮੇਲ ਪ੍ਰਭ, ਮੈਂ ਮਨ ਤਨ ਵਡੜੀ ਆਸ। ਗੁਰ ਭਾਵੈ ਸੁਣ ਬੇਨਤੀ, ਜਨ ਨਾਨਕ ਕੀ ਅਰਦਾਸ। ਮਾਰੂ ਮਹੱਲਾ ਚੌਥਾ, ਹਰ ਹਰ ਕਥਾ ਸੁਣਾਏ ਪ੍ਰਭ। ਗੁਰਮਤ ਹਰ ਰਿਦਾ ਸਮਾਣੀ, ਜਪ ਹਰ ਹਰ ਕਥਾ ਵਡਭਾਗੀਆ। ਹਰ ਉੱਤਮ ਪਦ ਨਿਰਬਾਣੀ, ਗੁਰਮੁਖਾ ਮਨ ਪ੍ਰਤੀਤ ਹੈ। ਗੁਰ ਪੂਰਾ ਨਾਮ ਸਮਾਣੀ, ਮਨ ਮੇਰੇ ਮੈਂ ਹਰ ਹਰ ਕਥਾ ਮਨ ਭਾਣੀ। ਹਰ ਹਰ ਕਥਾ ਨਿਤ ਸਦਾ ਕਰ, ਗੁਰਮੁਖ ਅਕਾਤ ਕਹਾਣੀ। ਰਹਾਓ ਮੈਂ ਮਨ ਤਨ ਖੋਜ ਢੰਡੋਲਿਆ, ਕਿਉ ਪਾਇਆ ਅਕਥ ਕਹਾਣੀ। ਸੰਤ ਜਨਾ ਮਿਲ ਪਾਇਆ, ਸੁਣ ਅਕਥ ਕਥਾ ਮਨ ਭਾਣੀ। ਮੇਰਾ ਮਨ ਤਨ ਨਾਮ ਆਧਾਰ ਹਰ, ਮੈਂ ਮੇਲੇ ਪੁਰਖ ਸੁਜਾਣੀ। ਗੁਰ ਪੁਰਖ ਹੈ ਪੁਰਖ ਮਿਲਾਏ ਪ੍ਰਭ, ਮਿਲ ਸੁਰਤੀ ਸੁਰਤ ਸਮਾਣੀ। ਵਡਭਾਗੀ ਗੁਰਸੇਵਿਆ, ਹਰ ਪਾਇਆ ਸੁਗੜ ਸੁਜਾਣੀ। ਮਨ ਮੁਖ ਭਾਗ ਵਿਹੂਣਿਆ, ਤਿੰਨ ਦੁਖੀ ਰਹਿਣ ਵਿਹਾਣੀ। ਹਮ ਜਾਚਕ ਦੀਨ ਪ੍ਰਭ ਤੇਰਿਆ, ਮੁਖ ਦੀਜਾ ਅੰਮ੍ਰਿਤ ਬਾਣੀ। ਸਤਿਗੁਰ ਮੇਰਾ ਮਿੱਤਰ ਪ੍ਰਭ, ਹਰ ਮੇਲੋ ਸੁਗੜ ਸੁਜਾਣੀ। ਜਨ ਨਾਨਕ ਸਰਨਾਗਤੀ ਕਰ, ਕਿਰਪਾ ਨਾਮ ਸਮਾਣੀ। ਮਾਰੂ ਮਹੱਲਾ ਚੌਥਾ, ਹਰ ਭਾਉ ਲੱਗਾ ਬੈਰਾਗੀਆ, ਵਡਭਾਗੀ ਹਰ ਮਨ ਰਾਖ। ਮਿਲ ਸੰਗਤ ਸਰਦਾ ਉਪਜੈ, ਗੁਰ ਸਬਦੀ ਹਰ ਰਸ ਚਾਖ। ਸਭ ਮਨ ਤਨ ਹਰਿਆ ਹੋਇਆ, ਗੁਰਬਾਣੀ ਹਰ ਗੁਣ ਭਾਖ। ਮਨ ਪਿਆਰਿਆ ਮਿੱਤਰਾ, ਹਰ ਹਰ ਨਾਮ ਰਸ ਚਾਖ। ਗੁਰ ਪੂਰਾ ਹਰ ਪਾਇਆ, ਹਲਤ ਪਲਤ ਪਤ ਰਾਖ। ਰਹਾਓ ਹਰ ਹਰ ਨਾਮ ਧਿਆਈਐ, ਹਰ ਕੀਰਤ ਗੁਰਮੁਖ ਚਾਖ। ਤਨ ਧਰਤੀ ਹਰ ਬੀਜੀਐ, ਵਿੱਚ ਸੰਗਤ ਹਰ ਪ੍ਰਭ ਰਾਖ। ਅੰਮ੍ਰਿਤ ਹਰ ਹਰ ਨਾਮ ਹੈ, ਗੁਰ ਪੂਰਾ ਹਰ ਰਸ ਚਾਖ। ਮਨਮੁਖ ਤ੍ਰਿਸ਼ਨਾ ਭਰ ਰਹੇ, ਮਨ ਆਸਾ ਦਹ ਦਿਸ ਬਹੁ ਲਾਖ। ਬਿਨ ਨਾਵੈ ਧ੍ਰਿਗ ਜੀਵ ਦੇ, ਵਿੱਚ ਬਿਸਟਾ ਮਨ ਮੁਖ ਰਾਖ। ਓਏ ਆਵਹਿ ਜਾਹੇ ਭਵਾਈਆ ਹੈ, ਬਹੁ ਜੋਨੀ ਦੁਰਗੰਧ ਭਾਖ। ਤਰਾਹੇ ਤਰਾਹੇ ਸਰਨਾਗਤੀ, ਹਰ ਦਇਆ ਧਾਰ ਪ੍ਰਭ ਰਾਖ। ਸੰਤ ਸੰਗਤ ਮੇ ਲਾਭ ਕਰ, ਹਰ ਨਾਮ ਮਿਲੈ ਪਤ ਸਾਖ। ਹਰ ਹਰ ਨਾਮ ਧਨ ਪਾਇਆ, ਜਨ ਨਾਨਕ ਗੁਰਮਤ ਭਾਖ। ਮਾਰੂ ਮਹੱਲਾ ਚੌਥਾ, ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਹਰ ਭਗਤ ਭਰੇ ਭੰਡਾਰਾ, ਗੁਰਮੁਖ ਰਾਮ ਕਰੇ ਨਿਸਤਾਰਾ। ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ, ਸੋ ਹਰ ਕੇ ਗੁਣ ਗਾਵੈ ਜੀਉ। ਹਰ ਹਰ ਕਿਰਪਾ ਕਰੇ ਬਨਵਾਲੀ, ਹਰ ਹਿਰਦੈ ਸਦਾ ਸਦਾ ਸਮਾਲੀ। ਹਰ ਹਰ ਨਾਮ ਜਪਹੋ ਮੇਰੇ ਜੀਅੜੇ, ਜਪ ਹਰ ਹਰ ਨਾਮ ਛਡਾਵੈ ਜੀਉ। ਰਹਾਓ ਸੁਖ ਸਾਗਰ ਅੰਮ੍ਰਿਤ ਹਰ ਨਾਓ, ਮੰਗਤ ਜਨ ਜਾਚੈ ਹਰ ਦੇਹੋ ਪਸਾਓ। ਹਰ ਸਤ ਸਤ ਸਦਾ ਹਰ ਸਤ, ਹਰ ਸਤ ਮੇਰਾ ਮਨ ਭਾਵੈ ਜੀਉ। ਨਵੇਂ ਛਿੱਦਰ ਸਰਵ ਹੈ ਅਪਵਿੱਤਰਾ, ਬੋਲ ਹਰ ਨਾਮ ਪਵਿੱਤਰ। ਸਭ ਕੀਤਾ ਜੇ ਹਰ ਸਮ ਜੇ ਹਰ ਸੁਪ੍ਰਸੰਨ ਹੋਵੇ ਮੇਰਾ ਸੁਆਮੀ। ਹਰ ਸਿਮਰਤ ਮਲ ਲਹਿ ਜਾਵੇ ਜੀਉ, ਮਾਇਆ ਮੋਹ ਬਿਖਮ ਹੈ ਭਾਰੀ। ਕਿਉ ਤਰੀਐ ਦੁੱਤਰ ਸੰਸਾਰੀ, ਸਤਿਗੁਰ ਬੋਹਿਤ ਦੇਹ ਪ੍ਰਭ ਸਾਚਾ। ਜਪ ਹਰ ਹਰ ਪਾਰ ਲੰਘਾਵੇ ਜੀਉ, ਤੂੰ ਸਰਬੱਤਰ ਤੇਰਾ ਸਭ ਕੋਈ। ਜੋ ਤੂੰ ਕਰਹਿ ਸੋਈ ਪ੍ਰਭ ਹੋਈ, ਜਾਂ ਨਾਨਕ ਗੁਣ ਗਾਵੇ ਬੇਚਾਰਾ। ਹਰ ਭਾਵੈ ਹਰ ਥਾਏ ਪਾਵੈ ਜੀਉ, ਮਾਰੂ ਮਹੱਲਾ ਚੌਥਾ।
हर हर नाम जपहो मन मेरे सब किल विख काट हर तेरे हर धन राखो हो हर धन संचो हो हर चल दया नाल सिखाई जियो जिस नो कृपा करे सो ते आवै नित हर जप जापै जप हर सुख पावै गुरप्रसादी हर रस आवै जप हर हर पार लंघाई जियो रहाओ निरभउ निरंकार सत नाम जग मह श्रेष्ठ ऊतम काम दुश्मन दूत जम काल ठेह मारो हर सेवक नेड़ न जाई जियो जिस उपर हर का मन मान्या सो सेवक चहो जोग चहो कुंट जान्या जे उसका बुरा कह कोई पापी तेस जम कंकर खाई जियो सब मह एक निरंजन करता सब कार कार वेख्या अपने चलता जिस हर राख्या तिस कौन मारै जिस करता आप छडाई जियो हो आन दिन नाम लई करता रे जिन सेवक भगत सबे निस्तारे दस अठ चार वेद सब पूछो जन नानक नाम छडाई जियो मारू महला पंजवा घर दूजा एक ओंकार सतगुर प्रसाद डरपै धरत आकाश नखियत्रा सिर उपर अमर करारा पौन पानी बैसंतर डरपै डरपै इंद्र बेचारा एका निरभउ बात सुनी सो सुखिया सो सदा सोहेला जो गुर मिल गाए गुनी रहाओ देह धार अर देवा डरपै सिद्ध साधक डर मोया लख चौरासी ह मर मर जन्मे फिर फिर जोनी जोया राजस सातक तामस डरपै केते रूप उपाया छल बपुरी एह कावला डरपै अत डरपै धर्म राया सगल समग्री डर है व्यापी बिन डर करना हारा कहो नानक भगतन का संगी भगत सो है दरबारा मारू महला पंजवा पांच बरख को अनाथ ध्रुव बारक हर सिमरत अमर अटारे पुत्र हेत नारायण कहे ओ जम कंकर मार बिदारे मेरे ठाकुर केते अगणत उदारे मोहे दीन अल्प मत निर्गुण परयो सरण दुआरे रहाओ बाल्मीक सुपचारो तरयो बदक तरे बेचारे एक निमख मन माहे अरा दियो गजपत पार उतारे कीनी रख्या भगत प्रहलाद हर नाखस नख बेदारे बिदर दासी सुत भयो पुनीता सगले कुल उजारे कवन आद बतावो अपने मिथ्या मोह मगनारे आयो साम नानक ओट हार की लीजै पूजा पसारे आयो नाम नानक ओट हार की लीजै पूजा पसारे मारू महला पंजवा वित नवित भ्रम्यो बहु भाती अनक जतन कर ताए जो जो कर्म किए हो हौ मैं ते भये अजाए आवर दिन काहू काज ना लाए सो दिन मोकौ दीजा प्रभ जियो जा दिन हर जस गाए रहाओ पुत्र कलत्र गृह देख पसारा एस ही मह उर जाए माया मद चाख भये उदमाते हर हर कबहो न गाए एह बेद खोजी बहु प्रकारा बिन संतर नहीं पाए तुम दातार वड्डे प्रभ सम्रथ मागन कौदान आए त्याग्यो सगला मान महत्ता दास रेण सरनाए कहो नानक हार मेल भए एक महा आनंद सुख पाए मारू महला पंजवा कवन थान धीरियो है नामा कवन बस्त अहंकारा कवन चेहन सुन उपर शोहयो मुख ते सोन कर गारा सुनहो रे तू कौन कहा ते आयो एती न जानाओ के तीक मुद्दत चलते खबर न पायो रहाओ सहन सील पवन अर पानी वसुदा खेमा ने परांते पंच तत मिल भयो संजोगा इन मह कवन दुराते जिन रच रचिया पुरख बिधाते नाले हों मैं पाई जन्म मरण उस ही कहो है रे ओहा आवै जाई वर्ण चिहन नाही किछ रचना मिथ्या सगल पसारा भणत नानक जब खेल उजारै तब एक एकंकारा मारू महला पंजवा मान मोह आर लोभ विकारा बियो चीत ना घालियो नाम रतन गुण हर बन जे लाद वखर लै चालियो सेवक की ओड़क निब ही प्रीत जीवत साहिब सेव्यो अपना चलते राख्यो चीत रहाओ जैसी आग्या कीनी ठाकुर तिस ते मुख नहीं मोरियो सहज आनंद रखियो गृह भीतर उठ ओआहू कौ दौरियो आग्या मैं भूख सोई कर सूखा सोग हरख नहीं जान्यो जो जो हुक्म भयो साहिब का सो माथ ले मान्यो
ਭਇਓ ਕਿਰਪਾਲ ਠਾਕੁਰ ਸੇਵਕ ਓ ਸਵਰੇ ਹਲਤ ਪਲਾਤਾ ਧੰਨ ਸੇਵਕ ਸਫਲ ਓ ਆਇਆ ਜਿਨ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸੁਰਾਮ ਫਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਨਾਈ ਰਹਾਓ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਾਧ ਹਜੂਰ ਹਾਜ਼ਰ ਹੈ ਨਾਜਰ ਕਤ ਹੈ ਨਾ ਭਇਓ ਦੂਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਿਤ ਕੀਏ ਖਿਨ ਭੀਤਰ ਮਹਿਮਾ ਕਥਨ ਨ ਜਾਈ ਨਿਰਭਉ ਭਏ ਸਗਲ ਭੈ ਖੋਏ ਗੋਬਿੰਦ ਚਰਨ ਓਟਾਈ ਨਾਨਕ ਜਸ ਗਾਵੈ ਠਾਕੁਰ ਕਾ ਰਹਿਣ ਦਿਨਸ ਲਿਵ ਲਾਈ ਮਾਰੂ ਮਹੱਲਾ ਪੰਜਵਾ ਜੋ ਸਮਰਾਥ ਸਰਬ ਗੁਣ ਨਾਇਕ ਤਿਸ ਕਾਉ ਕਬਹੁ ਨ ਗਾ ਵਸਰੇ ਛੋੜ ਜਾਏ ਖਿਨ ਭੀਤਰ ਤਾ ਕਾਉ ਵਾ ਕਉ ਫਿਰ ਫਿਰ ਤਾ ਵਸਰੇ ਆਪਣੇ ਪ੍ਰਭ ਕਉ ਕਿਉ ਨ ਸਮਾਰਸਰੇ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀਅਰਾ ਜਾਰਸਰੇ ਰਹਾਓ ਜਾ ਕੇ ਨਾਮ ਸੁਣਿਆ ਜਮ ਛੋੜਿਆ ਤਾਂ ਕਿ ਸਰਨ ਨਾ ਪਾਵਸਰੇ ਕਾਢ ਦੇ ਸਿਆਲ ਬਪਰੇ ਤਾ ਬਪਰੇ ਕਾਓ ਤਾਂ ਕਿ ਓਟ ਤਾਂ ਕਿ ਓਟ ਟਿਕਾਵਸਰੇ ਜਿਸ ਕਾ ਜਾਸ ਸੁਨਤ ਭਾਵ ਤਰੀਆ ਤਾਂ ਸਿਉ ਰੰਗ ਨਾ ਲਾਵਸਰੇ ਥੋੜੀ ਬਾਤ ਅਲਪ ਸੁਪਨੇ ਕੀ ਥੋੜੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾਵਸਰੇ ਭਇਓ ਪ੍ਰਸਾਦ ਕਿਰਪਾ ਨਿਦ ਠਾਕੁਰ ਸੰਤ ਸੰਗ ਪਤ ਪਾਈ ਕਹੋ ਨਾਨਕ ਤ੍ਰੈ ਗੁਣ ਭ੍ਰਮ ਛੂਟਾ ਜਾਓ ਪ੍ਰਭ ਭਏ ਸਹਾਈ ਮਾਰੂ ਮਹੱਲਾ ਪੰਜਵਾ ਅੰਤਰ ਜਾਮੀ ਸਭ ਬਿਧ ਜਾਨੈ ਤਿਸ ਤੇ ਕਹਾ ਦੁਲਾਰਿਓ ਹਸਤ ਪਾਵ ਝਰੇ ਖਿਨ ਭੀਤਰ ਆਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰਾਮ ਬਿਸਾਰਿਓ ਲੂਣ ਖਾਏ ਕਰਹਿ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ ਰਹਾਓ ਅਸਾਧ ਰੋਗ ਉਪਜਿਓ ਤਨ ਭੀਤਰ ਟਰਤ ਨਾ ਕਾਹੂ ਟਾਰਿਓ ਪ੍ਰਭ ਬਿਸਰਤ ਮਹਾਂ ਦੁਖ ਪਾਇਓ ਇਹੋ ਨਾਨਕ ਤਤ ਬੀਚਾਰਿਓ ਮਾਰੂ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਰਾਖੇ ਚੀਤ ਹਰ ਗੁਣ ਗਾਵਹਿ ਨੀਤਾ ਨੀਤ ਤਿਸ ਬਿਨ ਦੂਜਾ ਵਰਨਾ ਕਹੁ ਆਦਿ ਮੱਧ ਅੰਤ ਹੈ ਸੋਉ ਸੰਤਨ ਕੀ ਓਟ ਆਪੇ ਆਪ ਰਹਾਉ ਜਾ ਕੇ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਇਓ ਸਾਚਾ ਸੋਏ ਸੁਖ ਪਾਇਆ ਫਿਰ ਦੁਖ ਨਾ ਹੋਏ ਮਾਰੂ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ਹੋਛਾ ਮਦ ਚਾਕ ਹੋਏ ਤੁਮ ਬਾਵਰ ਦੁਲਭ ਜਨਮ ਅਕਾਰਥ ਰੇ ਨਰ ਐਸੀ ਕਰੈ ਇਆਨਥ ਤਜ ਸਾਰੰਗ ਧਾਰ ਭਰਾਮ ਤੂੰ ਭੂਲਾ ਮੋਹੇ ਲਪਟਿਓ ਦਾਸੀ ਸੰਗ ਸਾਨਥ ਰਹਾਉ ਧਰਨੀ ਧਰ ਤਿਆਗ ਨੀਚ ਕੁਲ ਸੇਵਹ ਹਉ ਹਉ ਕਰਤ ਬਿਹਾਵਥ ਫੋਕਟ ਕਰਮ ਕਰੈ ਅਗਿਆਨੀ ਮਨਮੁਖ ਅੰਧ ਕਹਾਵਥ ਸਤ ਹੋਤਾ ਅਸਤ ਕਰ ਮਾਨਿਆ ਜੋ ਬਿਨਸਤ ਸੋ ਨਿਹਚਲ ਜਾ ਨਥ ਪਾਰ ਕੀ ਕਉ ਆਪਣੀ ਕਰ ਪਕਰੀ ਐਸੇ ਭੂਲ ਭੁਲਾਨਥ ਖੱਤਰੀ ਬ੍ਰਹਮਣ ਸੂਦ ਵੈਸ ਸਭ ਏਕੈ ਨਾਮ ਤਰਾਨਥ ਗੁਰ ਨਾਨਕ ਉਪਦੇਸ ਕਹਿਤ ਹੈ ਜੋ ਸੁਣੈ ਸੋ ਪਾਰ ਪ੍ਰਾਨਥ ਮਾਰੂ ਮਹੱਲਾ ਪੰਜਵਾ ਗੁਪਤ ਕਰਤਾ ਸੰਗ ਸੋ ਪ੍ਰਭ ਡਹਿ ਕਾਵਏ ਮਨੁੱਖਾਏ ਬਿਸਾਰ ਹਰ ਜਿਉ ਬਿਖੈ ਭੋਗ ਹੈ ਤਪਤ ਥੰਮ ਗਲ ਲਾਏ ਰੇ ਨਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਤਬ ਤੁਮ ਨਹੀਂ ਸੁਣਿਓ ਧਰਮ ਰਾਏ ਰਹਾਓ ਬੇਕਾਰ ਪਾਥਰ ਗਲਹਿ ਬਾਧੇ ਨਿੰਦ ਪੋਟ ਸਿਰਾਏ ਮਹਾਸਾਗਰ ਸਮੁੱਦ ਲੰਘਣਾ ਪਾਰ ਨਾ ਪਰਨਾ ਜਾਏ ਕਾਮ ਕ੍ਰੋਧ ਲੋਭ ਮੋਹੇ ਬਿਆਪਿਓ ਨੇਤਰ ਰੱਖੇ ਫਿਰਾਏ ਸੀਸ ਉਠਾਵਨ ਨਾ ਕਬ ਹੋ ਮਿਲਈ ਮਹਾਂਦੁੱਤਰ ਮਾਏ ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲ ਪਾਏ ਸੁਭਾਵਤ ਜੈਸੇ ਬਹਿਸੰਤਰ ਅਲਪਤ ਸਦਾ ਨਿਰਮਲਾਏ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜਿਨ ਗੁਰ ਪਹਿ ਮੰਨਿਆ ਸੁਭਾਏ ਗੁਰ ਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਨ ਨਾ ਪਾਏ ਰੇ ਨਰ ਇਨ ਬਿਦ ਪਾਰ ਪਰਾਏ ਧਿਆਏ ਹਰ ਜਿਉ ਹੋਏ ਮ੍ਰਿਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਬਾਹਰ ਢੂਡਨ ਤੇ ਛੂਟ ਪਰੇ ਗੁਰ ਘਰ ਹੀ ਮਹਿ ਮਾਹੇ ਦਿਖਾਇਆ ਤਾ ਅਨਭਉ ਅਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨਾ ਕਤਹੁ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨ ਪਾਇਆ ਜਾਈ ਕਰ ਕਿਰਪਾ ਗੁਰੂ ਦੇਵਾਇਆ ਥਾ ਰਹਾਓ ਅਦਿਸ਼ਟ ਅਗੋਚਰ ਪਾਰ ਬ੍ਰਹਮ ਮੇਲ ਸਾਧੂ ਅਕਾਥ ਕਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵਜਿਓ ਤਹ ਅੰਮ੍ਰਿਤ ਨਾਮ ਚੁਆਇਆ ਥਾ ਤੋਟ ਨਾਹੀ ਮਨ ਤ੍ਰਿਸ਼ਨਾ ਬੂਝੀ ਅਖੋਟ ਭੰਡਾਰ ਸਮਾਇਆ ਥਾ ਚਰਨ ਚਰਨ ਚਰਨ ਗੁਰ ਸੇਵੇ ਅਗੜ ਘੜਿਓ ਰਸ ਪਾਇਆ ਥਾ
चारण चारण चरण गौर सेवे अकाड़ घड़ियो रस पाया था सहजे आवा सहजे जावा सहजे मन खेलाया था कहो नानक परम गुर खोया ता हर महली महल पाया था मारू महला पंजवा जिस है साज निवाजिया तिस है स्यो रुच ना हे आन रूति आन बोया फाल ना फूला ता हे रे मन वत्र बीजन नाओ बोए खेती लाए मनुआ पलो समाओ सुआओ रहाओ खोए कहड़ा परम मन का सात गुर सरनी जाए करम जिस कौ तुर हो लिखिया सोई कार कमाए भाओ लागा गोबिंद स्यो काल पाई था ए खेत मेरा जमया ने खोट न कबू जाए पाया अमोल पदार्थ छोड़ न कतु जाए कहो नानक सुख पाया त्रिपत रहे आ गाए मारू महला पंजवा फूटो आंडा परम का मन है भयो प्रगास काटी बेरी पग है ते गोर कीनी बंद खुला खलास आवन जान रहे ओ तपत कड़ाहा बुझ गया गौर शीतल नाम दियो रहाओ जाब ते साधु संग भया तौ छोड़ गए निगहार जिसकी अटक तिस ते छुट्टी तौ कहा करै कोटवार चूका पारा कर्म का होए नेह कर्मा सागर ते कंडा चढ़े गौर कीने धर्मा सच थान सच बैठका सच सुहाओ बनाया सच पूंजी सच वखरो नानक घर पाया मारू महला पंजवा वेद पुकारा मुख ते पंडित काम अमन काम माठा मोनी होए बैठा एकांती हिरदा कल्पन गाठा होए उदासी ग्रहो ताज चल्यो छुटकै नाही नाठा जीय की कै पह बात कहा आप मुक्त मोको प्रभ मेले ऐसो कहा लहा रहाओ तपसी कार कै देही साधी मनुआ देहस देस ताना ब्रह्मचार ब्रह्मचज कीना हिरदा भया गुमाना सन्यासी होए कै तीर्थ भ्रमयो उस मह क्रोध बेगाना घूंगर बाद भये रामदासा रोटियन के ओ पावा बरत नेम कर्म खट कीने बाहर भेख दिखावा गीत नाद मुख राग अलापे मन नहीं हर हर गावा हरख सोग लोभ मोह रहत है निर्मल हर के संता तिनकी धूड़ पाए मन मेरा जा दया करे भगवंता कहो नानक गुर पूरा मिलिया ता उतरी मन की चिंता मेरा अंतर जामी हर राया सब किस जाने मेरे जीय का प्रीतम बिसर सब किस जाने मेरे जीय का प्रीतम बिसर गए बकबाया रहाओ दूजा मारू महला पंजवा कोट लाख सर्ब को राजा जिस हिरदा नाम तुम्हारा जा कहो नाम न दिया मेरा सतगुर से मर जन्म है गावारा मेरे सतगुर ही पात राख चीत आवह ताब ही पात पूरी बिसरत रलिया खाक रहाओ रूप रंग खुशिया मन भोगण ते छिद्र विकारा हर का नाम निधान कल्याणा सुख सहजे हो सारा माया रंग बिरंग किना मह ज्यो बादर की छाया से लाल भय गूढ़ रंग राते जिन गुर मिल हर हर गाया ऊच मूच अपार स्वामी आगम दरबारा नामो वड्याई शोभा नानक खसम नानक खसम प्यारा नामो वड्याई शोभा नानक खसम प्यारा मारू महला पंजवा घर चौथा एक ओंकार सतगुर प्रसाद ओंकार उत्पाती किया दिन सब राती वान त्रेण त्रे भवन पाणी चार वेद चारे खाणी खंड दीप सब लोआ एक कवावै ते सब होआ करना हारा बुझो रे सात गुर मिलै ता सूझै रे रहाओ त्रै गुण किया पसारा नरक सुरग अवतारा हो मैं आवै जाई मन टिकन ना पावै राई बाज गुरु गुबारा मिल सात गुर ने सतारा हो हाओ कर्म कमाने ते बंद गलाने मेरी मेरी धारी ओहा पैर लोहारी सो गुर मिल एक पछाणै जिस होवै भाग मथाणै सो मिलिया जे हर मन पाया सो भूला जे प्रभु भुलाया नह आप मूर्ख ज्ञानी जे करावै सो नाम वखानी तेरा अंत ना पारा वारा जन नानक साध बलिहारा मारू महला पंजवा मोहनी मोह लिए त्रै गुनिया लोभ व्यापी झूठी दुनिया मेरी मेरी कर कै संची अंत की बार सगल ले शलिया निरभौ निरंकार दयालिया जिय जंत सगले प्रत पलिया रहाओ एक श्रम कर गाडी गड है एक है सुपना ना एक है सुपना दाम न छुड़ है राज कमाए करी जिन थैली ताकै संग न चंचल चलिया एक है प्राण पिंड ते प्यारी एक संची ताज बाप महतारी सोत मीत प्रात ते गोहजी ताकै निकट न होई खलिया होए अवधूत बैठे लाए तारी जोगी जति पंडित बीचारी गृह मड़ी मसानी बन मह बसते ऊठ तिना कह लागी पलिया
ਕਾਟੇ ਬੰਧਨ ਠਾਕੁਰ ਜਾ ਕੇ ਹਰ ਹਰ ਨਾਮ ਵਸਿਓ ਜੀ ਤਾ ਕੈ ਸਾਧ ਸੰਗ ਭਏ ਜਨ ਮੁਕਤੇ ਗਤ ਪਾਈ ਨਾਨਕ ਨਦਰ ਨਿਹਲਿਆ ਮਾਰੂ ਮਹੱਲਾ ਪੰਜਵਾ ਸਿਮਰਹੁ ਏਕ ਨਿਰੰਜਨ ਸੋਹੁ ਜਾਤੇ ਬਿਰਤਾ ਜਾਤ ਨਾ ਕਹੁ ਮਾਤ ਗਰਭ ਮਹਿ ਜਿਨ ਪ੍ਰਤ ਪਾਰਿਆ ਜਿਉ ਪਿੰਡ ਦੇ ਸਾਂ ਜਿਸ ਵਾਰਿਆ ਸੋਈ ਵਿਧਾਤਾ ਖਿਨ ਖਿਨ ਜਪੀਐ ਜਿਸ ਸਿਮਰਤ ਅਵਗੁਣ ਸਭ ਢਕੀਐ ਚਰਨ ਕਮਲ ਔਰ ਅੰਤਰ ਧਾਰਹੁ ਬਿਖ ਬਿਖਿਆ ਬਨ ਤੇ ਜਿਉ ਉਧਾਰਹੁ ਕਰਨ ਪਲਾਹ ਮਿਟਹਿ ਬਿਲ ਲਾਟਾ ਜਪ ਗੋਵਿੰਦ ਭਰਮ ਭਉ ਫਾਟਾ ਸਾਧ ਸੰਗ ਵਿਰਲਾ ਕੋ ਪਾਏ ਨਾਨਕ ਤਾਕਿਆ ਬਲ ਬਲ ਜਾਏ ਰਾਮ ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹਾਓ ਮਿਥਿਆ ਵਸਤ ਸਤ ਕਰਮਾਨੀ ਹਿਤ ਲਾਇਓ ਸੱਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕੌਡੀ ਬਦਲਾ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸਨ ਨਾ ਬੂਝੈ ਕਰਤ ਕਲੋਲਾ ਊਣੀ ਆਸ ਮਿਥਿਆ ਸਭ ਬੋਲਾ ਆਵਤ ਇਕੇਲਾ ਜਾਤ ਇਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਏ ਠਗੌਰੀ ਆ ਭੁਲਾਇਓ ਨਾਨਕ ਕਿਰਤ ਨਾ ਜਾਏ ਮਿਟਾਇਓ ਪਸ ਪੰਖੀ ਭੂਤ ਆਰ ਪ੍ਰੇਤਾ ਬਹੁ ਬਿਦ ਜੋਨੀ ਫਿਰਤ ਅਨੇਤਾ ਜਹਿ ਜਾਨੋ ਤਹਿ ਰਹਿਣ ਨਾ ਪਾਵੈ ਥਾਨ ਬੇਹੂਨ ਉਠ ਉਠ ਫਿਰ ਧਾਵੈ ਮਨ ਤਨ ਬਾਸਨਾ ਬਹੁਤ ਬਿਸਤਾਰਾ ਅਹੰਮੇਵ ਮੂਠੋ ਬੇਚਾਰਾ ਅਨਕ ਦੋਖ ਆਰ ਬਹੁਤ ਸਜਾਈ ਤਾ ਕੀ ਕੀਮਤ ਕਹਿਣ ਨਾ ਜਾਈ ਪ੍ਰਭ ਬਿਸਰਤ ਨਰਕ ਮਹਿ ਪਾਇਆ ਤਹਿ ਮਾਤ ਨਾ ਬੰਧ ਨਾ ਮੀਤ ਨਾ ਜਾਇ ਜਿਸ ਕਉ ਹੋਤ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗਰਾਮੀ ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ਦੀਨਾ ਨਾਥ ਜਗਤ ਪਿਤ ਮਾਇਆ ਪ੍ਰਭ ਦਿਆਲ ਦੁੱਖ ਦਰਦ ਬਿਦਾਰਨਾ ਪ੍ਰਭ ਦਿਆਲ ਦੁੱਖ ਦਰਦ ਬਿਦਾਰਨ ਜਿਸ ਭਾਵੈ ਤਿਸ ਹੀ ਨਿਸਤਾਰਨ ਅੰਧਕੂਪ ਤੇ ਕੱਢ ਨਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾਂ ਅਗਨ ਤੇ ਆਪ ਉਬਾਰਿਆ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦਿ ਅੰਤ ਪ੍ਰਭ ਅਗਮ ਅਗਾਹੀ ਨਾਮ ਦੇਹੇ ਮਾਗਿਆ ਦਾਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾ ਕਤ ਕਉ ਡਹਿ ਕਾਵਹੁ ਲੋਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸਰਨ ਸੂਰੋ ਗੁਰ ਦਾਤਾ ਰਾਖੈ ਆਪ ਵਡਾਈ ਰਹਾਓ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਆਪਣੇ ਕਉ ਕਿਰਪਾ ਕਰੀਅਹੁ ਇੱਕ ਨਾਮ ਧਿਆਈ ਨਾਨਕ ਦੀਨ ਨਾਮ ਮਾਗੈ ਦੁਤੀਆ ਭਰਮ ਚੁਕਾਈ ਮਾਰੂ ਮਹੱਲਾ ਪੰਜਵਾ ਮੇਰਾ ਠਾਕੁਰ ਅਤ ਭਾਰਾ ਮੋਹੇ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਣਾ ਮੋਹ ਕਉ ਦੇਹੋ ਦਾਨਾ ਰਹਾਉ ਸਗਲੇ ਮੈਂ ਦੇਖੇ ਜੋਈ ਬੀਜਉ ਅਵਰ ਨਾ ਕੋਈ ਜੀਅਨ ਪ੍ਰਤਪਾਲ ਸਮਾਹ ਹੈ ਹੋ ਸੀ ਆਹੇ ਦਇਆ ਮੋਹੇ ਕੀਜਾ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾ ਪਤਿਤ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੇਟੈ ਸੰਤ ਜਿਤ ਹਰ ਹਰੇ ਹਰ ਧਿਆਈਐ ਮੋਹ ਕਹੋ ਕੋਹੇ ਨਾ ਜਾਣਤ ਕਹੀਅਤ ਦਾਸ ਤੁਮਾਰਾ ਏਹਾ ਓਟ ਆਧਾਰਾ ਰਹਾਉ ਸਰਬ ਧਾਰਨ ਪ੍ਰਤਪਾਰਨ ਇੱਕ ਬਿਨਾਉ ਦੀਨਾ ਤੁਮਰੀ ਬਿਧ ਤੁਮ ਹੀ ਜਾਣਹੋ ਤੁਮ ਜਲ ਹਮ ਮੀਨਾ ਪੂਰਨ ਬਿਸ ਤੀਰਨ ਸੁਆਮੀ ਆਹੇ ਆਇਓ ਪਾਛੈ ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ਅਟਲ ਅਖਯੋ ਦੇਵਾ ਮੋਹਨ ਅਲਖ ਅਪਾਰਾ ਦਾਨ ਪਾਵੋ ਸੰਤਾ ਸੰਗ ਨਾਨਕ ਰੇਨ ਦਾ ਸਾਰਾ ਮਾਰੂ ਮਹੱਲਾ ਪੰਜਵਾ ਤ੍ਰਿਪਤ ਆਗਾਏ ਸੰਤਾ ਗੁਰ ਜਾਨੇ ਜਿਨ ਮੰਤਾ ਤਾ ਕੀ ਕਿਛ ਕਹਿਣ ਨਾ ਜਾਈ ਜਾ ਕਉ ਨਾਮ ਵਡਾਈ ਲਾਲ ਅਮੋਲਾ ਲਾਲੋ ਅਗਹਿ ਅਤੋਲਾ ਨਾਮੋ ਰਹਾਉ ਅਵਗਤ ਸਿਓ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਪੇਖਤ ਸੰਗਲ ਧਿਆਨੋ ਤਜਿਓ ਮਨ ਤੇ ਅਭਿਮਾਨੋ ਨਿਹਚਲ ਤਿੰਨ ਕਾਠਾਣਾ ਗੁਰ ਤੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤ੍ਰਿਪਤ ਅਗਾਏ ਸਹਿਜ ਸਮਾਧ ਸੁਭਾਏ ਹਰ ਭੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾ ਘਰ ਛੇਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛੋੜ ਸਗਲ ਸਿਆਣਪਾ ਮਿਲ ਸਾਧ ਤਿਆਗ ਗੁਮਾਨ ਅਵਰ ਸਭ ਕਿਚ ਮਿਥਿਆ ਰਸਨਾ ਰਾਮ ਰਾਮ ਵਖਾਨ ਮੇਰੇ ਮਨ ਕਰਨ ਸੁਨ ਹਰ ਨਾਮ ਮਿਟਹਿ ਅਗ ਤੇਰੇ ਜਨਮ ਜਨਮ ਕੇ ਕਵਨ ਬਪੁਰੋ ਜਾਮ ਰਹਾਉ ਦੁਖ ਦੀਨ ਨਾ ਭਉ ਬਿਆਪੈ ਮਿਲੈ ਸੁਖ ਬਿਸਰਾਮ ਗੁਰਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾ ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇਹ ਪੁੱਤਰ ਮਿੱਤਰ ਬਿਲਾਸ ਬਨਤਾ ਤੂਟ ਤੇ ਏ ਨੇਹ
मेरे मन नाम नित नित लेह जल जलत नाही अगन सागर सूख मन तन देह रहाओ बिरख छाया जैसे बिनसत पावन झूलत मेह हर भगत दृढ़ मिल साध नानक तेरा काम आवत एह मारू महला पंजवा पुरख पूरन सुख दाता संग बस्तो नीत मरण आवै न जाए बिनसा ब्यापत उसन न सीत मेरे मन नाम स्यो कर प्रीत चेत मन मह हर हर निधाना एह निर्मल रीत रहाओ कृपाल दयाल गोपाल गोविंद जो जपै तिस सीद नवल नव तन चतुर सुंदर मन नानक तिस संग भीद मारू महला पंजवा चलत बैसत सोवत जागत गुर मंत्र रिदा चतार चरण सरण भज संग साधु भाव सागर उतरह पार मेरे मन नाम हिरदा धार कर प्रीत मन तन लाए हर स्यो आवर सगल विसार रहाओ जियो मन तन प्राण प्रभ के तू आपन आपने वार गोविंद भज सब स्वार्थ पूरे नानक कब हो न हार मारू महला पंजवा तज आप बिनसी ताप रेन साधु थियो तिस है प्राप्त नाम तेरा कर कृपा जिस दियो मेरे मन नाम अमृत पियो आन साध बेसार होछे अमर जुग जुग जियो रहाओ नाम एक रस रंग नामा नाम लागी लियो मीत साजन सखा बंधप हर एक नानक कियो मारू महला पंजवा प्रतपाल माता उदर राख्या लगन देत ना सेक सोई स्वामी इहा राख्या बूझ बुद्ध विवेक मेरे मन नाम की कर टेक तिस है बूझ जिन तू किया प्रभ करन कारण एक रहाओ चेत मन मह तज स्याण बिछोड़ सगले भेख सिमर हर हर सदा नानक तरे कई अनेक मारू महला पंजवा पतत पावन नाम जाको अनाथ को है नाथ महापाव जल माहे तुलो जाको लिखियो माथ डूबे नाम बिन घन साथ करन कारण चित न आवै दे कर राखे हाथ रहाओ साध संगत गुण उचारण हर नाम अमृत पाथ करहो कृपा मुरार माधव सुन नानक जीवा गाथ मारू अंजलि महला पंजवा घर सतवा एक ओंकार सतगुर प्रसाद संजोग विजोग तुरहो ही हुआ पंच धात कर पुतला की आसा है का फुरमाया रह जी देही विच जियो आए पाया जिथै अगन भखै पड़ हारे उरद मुख महा गुबारे सा सा समाले सोई ओथै खसम छडाए लाया विचो गर्भ निकल आया खसम विसार दुनी चित लाया आवै जाए पवाइया जोनी रहन ना कित ही थाए भया मेहरवान रख लयन आपे जी जंत सब तिस के थापे जन्म पदार्थ जेण चलिया नानक आया सो परवान थिया मारू महला पंजवा वैदो न वाई भैनो न भाई एको सहाई राम हे कीता जिसो होवै पापा मलो धोवै सो सिमरहो प्रधान हे घट घटे वासी सर्व निवासी आस्थिर जाका थान हे आवै न जावै संगे समावै पूर्ण जा का काम हे भगत जना का राखन हारा संत जीवह जप प्राण अधारा करन कारण सम्राट स्वामी नानक तिस कुरबान हे एक ओंकार सतगुर प्रसाद मारू महला नावा हार को नाम सदा सुखदाई जा कौ सिमर अजा मल उदर्यो न गनका हु गत पाई रहाओ पंचाली कौ राज सभा मह राम नाम सुध आई ता को दुख हरियो करुणा मैं अपनी पैज बढ़ाई जेह नर जस कृपा निध गायो ता कौ भयो सहाय कहो नानक मैं इही भरोसा गही आन सरनाई मारू महला नावा अब मैं कहा करो रीमाई सगल जन्म बिख्यन स्यो खोयो खोया सिमर्यो नाहे कनाई रहाओ काल फास जब गर काल फास जब गर मह गेली तेह सुध सब बिसराई राम नाम बिन या संकट मह को अब होत सहाई जो संपत अपनी कर मानी छिन मह पही पराई कहो नानक यह सोच रही मन हर जस कब हु ना गाई मारू महला नावा माई मैं मन को मान न त्याग्यो माया के मद जन्म सिरायो राम भजन नहीं लाग्यो रहाओ जम को डंड पर्यो सिर ऊपर तब सोवत तै जाग्यो कहा होत अब कै पुछताए कहा होत अब कै पछताए छूटत नाहिन भाग्यो एह चिंता उपजी घट मह जब गुर चरणन अनुराग्यो सुफल जन्म नानक तब हुआ जो प्रभ जस मह पाग्यो मारू अष्टपदिया महला पहला कार पहला एक ओंकार सतगुर प्रसाद
ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ਅੱਠ ਸੱਠ ਤੀਰਥ ਬਹੁ ਘਣਾ ਭ੍ਰਮ ਥਾ ਕੇ ਭੇਖਾ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂੰ ਅਜਰਾਵਰ ਅਮਰ ਤੂੰ ਸਭ ਚਾਲਣ ਹਾਰੀ ਨਾਮ ਰਸਾਇਣ ਭਾਏ ਲੈ ਪਰ ਹਰ ਦੁੱਖ ਭਾਰੀ ਰਹਾਉ ਹਰ ਪੜਿਆ ਹਰ ਬੁੱਝਿਆ ਗੁਰਮਤੀ ਨਾਮ ਉਧਾਰਾ ਗੁਰ ਪੂਰਾ ਪੂਰੀ ਮਤ ਹੈ ਪੂਰਾ ਸ਼ਬਦ ਵਿਚਾਰਾ ਅੱਠ ਸੱਠ ਤੀਰਥ ਹਰ ਨਾਮ ਹੈ ਕਿਲ ਵਿਖ ਕਾਟਨ ਹਾਰਾ ਜਲ ਬਿਲੋਵੈ ਜਲ ਮਥੈ ਤਤ ਲੋੜੈ ਅੰਧ ਅਗਿਆਨਾ ਗੁਰਮਤੀ ਦਦ ਮਥਿਐ ਅੰਮ੍ਰਿਤ ਪਾਈਐ ਨਾਮ ਨਿਧਾਨਾ ਮਨਮੁਖ ਤਤ ਨ ਜਾਣਨੀ ਪਸੂ ਮਾਹਿਸ ਮਾਨਾ ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਹਉ ਮੈਂ ਮੇਰਾ ਮਰੀ ਮਰ ਮਰ ਜੰਮੋ ਮਰ ਜੰਮੈ ਵਾਰੋ ਵਾਰ ਗੁਰ ਕਹਿ ਸਬਦੇ ਜੇ ਮਰੈ ਫਿਰ ਮਰੈ ਨਾ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸੈ ਸਭ ਕੁਲ ਉਧਾਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਾਪਾਰਾ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜਾ ਭਾਏ ਕਾਰ ਕਮਾਵਣੀ ਨਿਤ ਤੋਟਾ ਸਹਿ ਸਾਰਾ ਸਾਚੀ ਸੰਗਤ ਥਾਨ ਸੱਚ ਸੱਚੇ ਘਰ ਬਾਰਾ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤ ਸਾਹੀਆ ਦੁੱਖ ਸੁੱਖ ਸੰਘਾਰਾ ਮੋਟਾ ਨਾ ਉਤਰਾਈਐ ਗੱਲ ਔਗਣ ਭਾਰਾ ਮਾਨਸ ਦਾਤ ਨਾ ਹੋਵਈ ਤੂੰ ਦਾਤਾ ਸਾਰਾ ਅਗਮ ਅਗੋਚਰ ਤੂੰ ਧਣੀ ਅਵਗਤ ਅਪਾਰਾ ਗੁਰ ਸਬਦੀ ਦਰ ਜੋਈਐ ਮੁਕਤੇ ਭੰਡਾਰਾ ਨਾਨਕ ਮੇਲ ਨਾ ਚੂਕਈ ਸਾਚੇ ਵਾਪਾਰਾ ਮਾਰੂ ਮਹੱਲਾ ਪਹਿਲਾ ਬਿਖ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰ ਕੰਧੀ ਦਿਸ ਨਾ ਆਵਈ ਨਾ ਉਰਵਾਰ ਨਾ ਪਾਰ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਫਾਥਾ ਮਾਹੇ ਜਗ ਫਾਥਾ ਮਹਾਜਾਲ ਗੁਰਪ੍ਰਸਾਦੀ ਉਭਰੇ ਸੱਚਾ ਨਾਮ ਸੰਭਾਲ ਰਹਾਉ ਸਤਿਗੁਰੂ ਹੈ ਬੋਹਿਥਾ ਸ਼ਬਦ ਲੰਘਾਵਨ ਹਾਰ ਤਿੱਥਾ ਪਵਨ ਨਾ ਪਾਵਕੋ ਨਾ ਜਲ ਨਾ ਆਕਾਰ ਤਿੱਥਾ ਸੱਚਾ ਸੱਚ ਨਾ ਏ ਭਵ ਜਲ ਤਾਰਨ ਹਾਰ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉ ਲਿਵ ਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹਿ ਸਮਾਏ ਸੱਪ ਸੱਪ ਪੇੜਾਈ ਪਾਈਐ ਬਿਖ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸ ਨੋ ਦੀਜਾ ਦੋਸ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ ਮਾਗਰ ਮੱਛ ਫਹਾਈਐ ਕੁੰਡੀ ਜਾਲ ਵਤਾਏ ਦੁਰਮਤ ਫਾਥਾ ਪਾਈਐ ਫਿਰ ਫਿਰ ਪਛਤਾਏ ਜੰਮਣ ਮਰਨ ਨਾ ਸੁਜਈ ਕਿਰਤ ਨਾ ਮੇਟਿਆ ਜਾਏ ਹਉ ਮੈਂ ਬਿਖ ਪਾਏ ਜਗਤ ਉਪਾਇਆ ਸ਼ਬਦ ਵਸੈ ਬਿਖ ਜਾਏ ਜਰਾ ਜੋਹੇ ਨਾ ਸਕਈ ਸੱਚ ਰਹਿ ਲਿਵ ਲਾਏ ਜੀਵਨ ਮੁਕਤ ਸੋ ਆਖੀਆ ਜਿਸ ਵਿੱਚ ਹਉ ਮੈਂ ਜਾਏ ਧੰਦਾ ਧਾਵਤ ਜਗ ਬਾਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ ਮੁਗਧ ਗਵਾਰ ਗੁਰ ਰਾਖੇ ਸੇ ਉਭਰੇ ਸੱਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲੈ ਬੋਲਣ ਹਾਰ ਸੱਚ ਚੁਗੈ ਅੰਮ੍ਰਿਤ ਪੀਐ ਉੱਡੈ ਤਾਂ ਏਕਾ ਵਾਰ ਗੁਰ ਮਿਲਿਆ ਖਸਮ ਪਛਾਣਿਆ ਕਹੋ ਨਾਨਕ ਮੋਖ ਦੁਆਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਾਰ ਭਾਗੋ ਇਸ ਪਹਿ ਜਾਓ ਜਿਸ ਕੈ ਡਰ ਜਿਸ ਕੈ ਡਰ ਭੈ ਭਾਗੀਆ ਅੰਮ੍ਰਿਤ ਤਾ ਕੋ ਨਾਉ ਮਾਰਹਿ ਰਾਖਹਿ ਏਕ ਤੂੰ ਬੀਜਾਓ ਨਾਹੀ ਥਾਓ ਬਾਬਾ ਮੈਂ ਕੁਚੀਲ ਕਾਚਉ ਮਤ ਹੀਨ ਨਾ ਬਿਨਾ ਕੋ ਕਿਛ ਨਹੀਂ ਗੁਰ ਪੂਰੈ ਪੂਰੀ ਮਤ ਕੀਨ ਰਹਾਓ ਅਵਗਣ ਸੁਭਰ ਗੁਣ ਨਹੀਂ ਬਿਨ ਗੁਣ ਕਿਉ ਘਰ ਜਾਓ ਸਹਿਜ ਸ਼ਬਦ ਸੁਖ ਉਪਜੈ ਬਿਨ ਭਾਗਾ ਧਨ ਨਾਹੇ ਜਿਨ ਕੈ ਨਾਮ ਨਾ ਮਨ ਵਸੈ ਸੇ ਬਾਧੇ ਦੁਖ ਸਹਾਹੇ ਜਿਨੀ ਨਾਮ ਵਿਸਾਰਿਆ ਸੇ ਕੇਤਾ ਏ ਸੰਸਾਰ ਆਗਿਆ ਪਾਛਾ ਸੁਖ ਨਹੀਂ ਗਾਡੇ ਲਾਦੇ ਚਾਰ ਵਿਛੜਿਆ ਮੇਲਾ ਨਹੀਂ ਦੁਖ ਘਣੋ ਜਮ ਦੁਆਰ ਆਗਿਆ ਕਿਆ ਜਾਣਾ ਨਾਹੇ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ ਤਿਸ ਕੈ ਲਾਗਾ ਉਪਾਏ ਗੁਰ ਬਿਨ ਦਾਦਾ ਕੋ ਨਹੀਂ ਕੀਮਤ ਕਹਿਣ ਨਾ ਜਾਏ ਸਾਜਨ ਦੇਖਾ ਤਾ ਗੱਲ ਮਿਲਾ ਸਾਚ ਪਠਾਇਓ ਲੇਖ ਮੁਖ ਧਿਮਾਣੈ ਧਨ ਖੜੀ ਗੁਰਮੁਖ ਆਖੀ ਦੇਖ ਤੁਦ ਭਾਵੈ ਤੂੰ ਮਨ ਵਸਹਿ ਨਦਰੀ ਕਰਮ ਵਿਸੇਖ ਭੂਖ ਪਿਆਸੋ ਜੇ ਭਵੈ ਕਿਆ ਤਿਸ ਮਾਗੋ ਦੇ ਬੀਜਾ ਸੂਝੈ ਕੋ ਨਹੀਂ ਮਨ ਤਨ ਪੂਰਨ ਦੇ ਜਿਨ ਕੀਆ ਤਿਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵ ਤਨੋ ਬਾਲਕ ਲੀਲ ਅਨੂਪ ਨਾਰ ਨਾ ਪੁਰਖ ਨਾ ਪੰਖ ਨੂੰ ਸਾਚਾ ਚਤੁਰ ਸਰੂਪ ਜੋ ਦਸ ਭਾਵੈ ਸੋ ਥੀਐ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਧ ਤਨ ਰੋਗ ਸੱਚ ਭਾਵੈ ਸੱਚ ਚਵੈ ਛੂਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੋ ਤਿਸ ਭਾਵੈ ਸੋ ਹੋਗ
ਮਾਰੂ ਮਹੱਲਾ ਪਹਿਲਾ ਸਾਚੀ ਕਰ ਕਮਾਵਣੀ ਹੋਰ ਲਾਲਚ ਬਾਦ ਇਹੋ ਮਨ ਸਾਚਾ ਮੋਹਿਆ ਜਿਹਵਾ ਸੱਚ ਸਾਧ ਬਿਨ ਨਾਵੈ ਕੋ ਰਸ ਨਹੀਂ ਹੋਰ ਚੱਲਹਿ ਬਿਖ ਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜਿਉ ਫੁਰਮਾਵੈ ਤਿਉ ਚੱਲਾ ਸੱਚ ਲਾਲਤ ਸੱਚ ਲਾਲ ਪਿਆਰੇ ਰਹਾਓ ਆਨ ਦਿਨ ਲਾਲੇ ਚਾਕਰੀ ਗੋਲੇ ਸਿਰ ਮੀਰਾ ਗੁਰ ਬਚਨੀ ਮਨ ਵੇਚਿਆ ਸ਼ਬਦ ਮਨ ਧੀਰਾ ਗੁਰ ਪੂਰੇ ਸਾਬਾਸ ਹੈ ਕਾਟੈ ਮਨ ਪੀਰਾ ਲਾਲਾ ਗੋਲਾ ਧਣੀ ਕੋ ਕਿਆ ਕਹੋ ਵਡਿਆਈਐ ਭਾਣੈ ਬਖਸੇ ਪੂਰਾ ਧਣੀ ਸੱਚ ਕਾਰ ਕਮਾਈਐ ਵਿਛੜਿਆ ਕਉ ਮੇਲ ਲਏ ਗੁਰ ਕਉ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ ਸਾਚੀ ਸੁਰਤ ਸੁਹਾਵਣੀ ਮਨ ਮੁਖ ਮਤ ਪੀਕੀ ਮਨ ਧਨ ਤੇਰਾ ਤੂੰ ਪ੍ਰਭ ਸੱਚ ਧੀਰਕ ਧੋਰ ਕੀ ਸਾਚੈ ਬੈਸਣ ਉੱਠਣਾ ਸੱਚ ਭੋਜਨ ਭਾਖਿਆ ਚਿੱਤ ਸੱਚੈ ਵਿਤੋ ਸੱਚਾ ਸਾਚਾ ਰਸ ਚਾਖਿਆ ਸਾਚੈ ਘਰ ਸਾਚੈ ਰੱਖੇ ਗੁਰ ਬਚਨ ਸੁਭਾਖਿਆ ਮਨ ਮੁਖ ਕਉ ਆਲਸ ਘਣੋ ਫਾਥੇ ਉਹ ਜਾੜੀ ਫਾਥਾ ਚੁਗੈ ਨਿਤ ਚੋਗੜੀ ਲੱਗ ਬੰਧ ਵਿਗਾੜੀ ਗੁਰਪ੍ਰਸਾਦੀ ਮੁਕਤ ਹੋਏ ਸਾਚੇ ਨਿਜ ਤਾੜੀ ਅਨਹਤ ਲਾਲਾ ਬਿਧਿਆ ਪ੍ਰਭ ਹੇਤ ਪਿਆਰੀ ਬਿਨ ਸਾਚੇ ਜੀਓ ਜਲ ਬਲੋ ਝੂਠੇ ਵੇਕਾਰੀ ਬਾਦ ਕਾਰਾ ਸਭ ਛੋਡੀਆ ਸਾਚੀ ਤਾਰ ਤਾਰੀ ਜਿਨੀ ਨਾਮ ਵਿਸਾਰਿਆ ਤਿੰਨਾ ਠਾਓ ਰੰਨਾ ਠਾਓ ਲਾਲਾ ਲਾਲਚ ਤਿਆਗਿਆ ਪਾਇਆ ਹਰ ਨਾਓ ਤੂੰ ਬਖਸਹਿ ਤਾ ਮੇਲ ਲੈਹੇ ਨਾਨਕ ਬਲ ਜਾਓ ਮਾਰੂ ਮਹੱਲਾ ਪਹਿਲਾ ਲਾਲਾ ਗਾਰਬ ਛੋਡਿਆ ਗੁਰ ਕਹਿ ਭੈ ਸਹਿਜ ਸੁਭਾਈ ਲਾਲਾ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਗੁਰਪ੍ਰਸਾਦੀ ਉਭਰੇ ਹਰ ਕੀ ਸਰਨਾਈ ਰਹਾਓ ਲਾਲੇ ਨੋ ਸਿਰ ਕਾਰ ਹੈ ਧੁਰ ਖਸਮ ਫੁਰਮਾਈ ਲਾਲਾ ਹੁਕਮ ਪਛਾਣਿਆ ਸਦਾ ਰਹਿ ਰਜਾਈ ਆਪੇ ਮੀਰਾ ਬਖਸ ਲਏ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ ਤੇਰੀ ਸੇਵਾ ਸੋ ਕਰੇ ਜਿਸ ਨੋ ਲੈਹੇ ਤੂੰ ਲਾਈ ਬਿਨ ਸੇਵਾ ਕਿਨਾ ਨਾ ਪਾਇਆ ਦੂਜਾ ਭਰਮ ਖੁਆਈ ਸੋ ਕਿਉ ਮਨੋ ਵਿਸਾਰੀਐ ਨਿਤ ਦੇਵੈ ਚੜੈ ਸਵਾਇਆ ਜਿਉ ਪਿੰਡ ਸਭ ਤਿਸਦਾ ਸਾਹੋ ਤਿੰਨਾਂ ਵਿੱਚ ਪਾਇਆ ਜਾ ਕਿਰਪਾ ਕਰੇ ਤਾ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੈ ਮਰ ਵਿੱਚ ਹੋ ਆਪ ਗਵਾਏ ਬੰਧਨ ਤੂਟੈ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸਭ ਮਹਿ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗਣਿਆਰ ਤੁਧ ਜੇਵੜ ਦਾਤਾ ਕੋ ਨਹੀਂ ਤੂੰ ਬਖਸਣ ਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤ ਸਾਰ ਜੋ ਇੱਛੇ ਸੋ ਫਲ ਪਾਏ ਨਾਮ ਨਾਮ ਪਦਾਰਥ ਅਮਰ ਹੈ ਹਿਰਦੈ ਮਨ ਵਸਾਏ ਗੁਰ ਸੇਵਾ ਸਦਾ ਸੁਖ ਹੈ ਜਿਸ ਨੋ ਹੁਕਮ ਮਨਾਏ ਸੋਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਵੈ ਨਾਲ ਨਾ ਚੱਲਈ ਸਾਤ ਗੁਰ ਬੂਝ ਬੁਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਭਇਆ ਰਹਿਣਾ ਨਹੀਂ ਧੁਰ ਫਾਟੇ ਚੀਰੈ ਇਹੋ ਮਨ ਅਵਗਣ ਬਾਧਿਆ ਸਹੋ ਦੇਹ ਸਰੀਰੈ ਪੂਰਾ ਗੁਰਬਖਸਾਈਐ ਸਭ ਗੁਣ ਹੈ ਫਕੀਰੈ ਕਿਉ ਰਹੀਐ ਉੱਠ ਚਲਣਾ ਬੁਝ ਸ਼ਬਦ ਵਿਚਾਰਾ ਜਿਸ ਤੂੰ ਮਿਲੈ ਸੋ ਮਿਲੈ ਧੁਰ ਹੁਕਮ ਅਪਾਰਾ ਰਹਾਓ ਜਿਉ ਤੂੰ ਰਾਖੈ ਤਿਉ ਰਹਾ ਜੋ ਦੇਹ ਸੋ ਖਾਓ ਜਿਉ ਤੂੰ ਚਲਾਵੈ ਤਿਉ ਚੱਲਾ ਮੁਖ ਅੰਮ੍ਰਿਤ ਨਾਓ ਮੇਰੇ ਠਾਕੁਰ ਹੱਥ ਵਡਿਆਈਆ ਮਿਲਹਿ ਮਨ ਚਾਓ ਕੀਤਾ ਕਿਆ ਸਾ ਲਾਹੀਆ ਘਰ ਦੇਖੈ ਸੋਈ ਜਿਨ ਕੀਆ ਸੋ ਮਨ ਵਸੈ ਮੈਂ ਅਵਰ ਨਾ ਕੋਈ ਸੋ ਸਾਚਾ ਸਾ ਲਾਹੀਐ ਸਾਚੀ ਪਤ ਹੋਈ ਪੰਡਿਤ ਪੜ੍ਹ ਨਾ ਪਹੁੰਚਾਈ ਬਹੁ ਆਲ ਜੰਜਾਲਾ ਪਾਪ ਪੁੰਨ ਦੋਏ ਸੰਗਮੇ ਖੁਦਿਆ ਜਮਕਾਲਾ ਵਿਛੋੜਾ ਭਉ ਵੀਸਰਾ ਪੂਰਾ ਰਖਵਾਲਾ ਜਿਨ ਕੀ ਲੇਖਾ ਪਤ ਪਵੈ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇ ਦੇ ਤੋਟ ਨਾ ਆਵਈ ਲੈ ਲੈ ਥੱਕ ਪਾਈ ਖਾਰ ਸਮੁੰਦਰ ਟੰਡੋਲੀਐ ਇੱਕ ਮਣੀਆਂ ਪਾਵੈ ਦੋਏ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੈ ਗੁਰਸਾਗਰ ਸਤ ਸੇਵਿਆ ਦੇ ਤੋਟ ਨ ਆਵੈ ਮੇਰੇ ਪ੍ਰਭ ਭਾਵਨ ਸੇ ਉਜਲੇ ਸਭ ਮਹਿਲ ਭਰੀਜੈ ਮੈਲਾ ਉਜਲ ਤਾ ਥੀਐ ਪਾਰਸ ਸੰਗ ਭੀਜੈ ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀ ਜੈ ਭੇਖੀ ਹਾਥ ਨਾ ਲੱਭਈ ਤੀਰਥ ਨਹੀਂ ਦਾਨੇ ਪੂਛੋ ਬੇਦ ਭੜੰਤਿਆ ਮੂਠੀ ਵਿਣ ਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਨਮੁਖ ਲਹਿਰ ਘਰ ਤਜ ਵਿਗੂਚੈ ਅਵਰਾ ਕੇ ਘਰ ਹੇ ਰਹਿ ਗ੍ਰਹਿ ਧਰਮ ਗਵਾਏ ਸਤ ਗੁਰ ਨਾ ਭੇਟੈ ਦੁਰਮਤ ਘੁੰਮਨ ਘੇਰੈ ਦਸੰਤਰ ਭਵੈ ਪਾਠ ਪੜ ਥਾਕਾ ਤ੍ਰਿਸਨਾ ਹੋਏ ਵਧੇਰੈ ਕਾਚੀ ਪਿੰਡੀ ਸ਼ਬਦ ਨਾ ਚੀਨਾ ਉਦਰ ਭਰੈ ਜਿਸ ਜੈਸੇ ਢੋਰੈ ਬਾਬਾ ਐਸੀ ਰਵਤ ਰਵੈ ਸੰਨਿਆਸੀ ਗੁਰ ਕੈ ਸਭ ਦੇਖ ਲਿਵ ਲਾਗੀ ਤੇਰੈ ਨਾਮ ਰਤੇ ਤ੍ਰਿਪਤਾਸੀ ਰਹਾਓ
ਕੋਲੀ ਗੇਰੂ ਰੰਗ ਚੜਾਇਆ ਵਸਤਰ ਭੇਖ ਭੇਖਾਰੀ ਕਾਪੜ ਫਾਰ ਬਨਾਈ ਖਿੰਤਾ ਝੋਲੀ ਮਾਇਆ ਧਾਰੀ ਘਰ ਘਰ ਮਾਗੈ ਜਗ ਪ੍ਰਬੁੱਧੈ ਮਨ ਅੰਧੈ ਪਤ ਹਾਰੀ ਭਰਮ ਭੁਲਾਣਾ ਸ਼ਬਦ ਨਾ ਚੀਨੈ ਜੂਐ ਬਾਜੀ ਹਾਰੀ ਅੰਤਰ ਅਗਨ ਨਾ ਗੁਰ ਬਿਨ ਬੂਝਾ ਬਾਹਰ ਪੂਅਰ ਤਾਪੈ ਗੁਰ ਸੇਵਾ ਬਿਨ ਭਗਤ ਨ ਹੋਵੀ ਕਿਉ ਕਰ ਚੀਨਸ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ ਅੱਠ ਸੱਠ ਤੀਰਥ ਭਰਮ ਵਿਗੂਚਹਿ ਕਿਉ ਮਲ ਧੋਪੈ ਤਾਪ ਪਾਪੈ ਛਾਣੀ ਖਾਕ ਵਿਭੂਤ ਚੜਾਈ ਮਾਇਆ ਕਾ ਮਗ ਜੋ ਹੈ ਅੰਤਰ ਬਾਹਰ ਏਕ ਨ ਜਾਣੈ ਸਾਚ ਕਹੇ ਤੇ ਛੋ ਹੈ ਪਾਠ ਪੜੈ ਮੁਖ ਝੂਠੋ ਬੋਲੈ ਨਿਗੁਰੇ ਕੀ ਮਤ ਉਹ ਹੈ ਨਾਮ ਨ ਜਪੈ ਕਿਉ ਸੁਖ ਪਾਵੈ ਬਿਨ ਨਾਵੈ ਕਿਉ ਸੋ ਹੈ ਮੂੰਡ ਮੁਡਾਏ ਜਟਾ ਸਿੱਖ ਬਾਧੀ ਮੋਨ ਰਹਿ ਅਭਿਮਾਨਾ ਮਨੁਆ ਡੋਲੈ ਦਿਸ ਦਿਸ ਧਾਵੈ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋੜ ਮਹਾਂ ਬਿਖ ਪੀਵੈ ਮਾਇਆ ਕਾ ਦੇਵਾਨਾ ਕਿਰਤ ਨਾ ਮਿਟਾਈ ਹੁਕਮ ਨਾ ਬੂਝੈ ਪਸੂਆ ਮਾਹੇ ਸਮਾਨਾ ਆਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਾਰ ਨਾਰੀ ਸਿੱਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜਾਰੀ ਅੰਤਰ ਬਿਖ ਬਾਹਰ ਨਿਭਰਾਂਤੀ ਤਾ ਜਮ ਕਰੇ ਖੁਆਰੀ ਸੋ ਸੰਨਿਆਸੀ ਜੋ ਸਤਿਗੁਰ ਸੇਵਾ ਵਿੱਚ ਆਪ ਗਵਾਏ ਛਾਦਨ ਭੋਜਨ ਕੀ ਆਸ ਨਾ ਕਰੇ ਅਚਿੰਤ ਮਿਲਾ ਸੋ ਪਾਏ ਬਕੈ ਨਾ ਬੋਲੈ ਖਿਮਾ ਧਨ ਸੰਗ੍ਰਹਿ ਤਾਮਸ ਨਾਮ ਜਲਾਏ ਧਨ ਗਿਰਹੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਿਰਾਸ ਰਹੈ ਸੰਨਿਆਸੀ ਏਕਸ ਸਿਉ ਲਿਵ ਲਾਏ ਹਰ ਰਸ ਪੀਵੈ ਤਾ ਸਾਥ ਆਵੈ ਨਿਜ ਘਰ ਤਾੜੀ ਲਾਏ ਮਨੁਆ ਨਾ ਡੋਲੈ ਗੁਰਮੁਖ ਬੂਝਾ ਧਾਵਤ ਵਰਜ ਰਹਾਏ ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਬਿਸਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗਗਨ ਪਤਾਲੀ ਜਨਤਾ ਜੋਤ ਤੁਮਾਰੀ ਸਭ ਸੁਖ ਮੁਕਤ ਨਾਮ ਧੁਨ ਬਾਣੀ ਸੱਚ ਨਾਮ ਔਰ ਧਾਰੀ ਨਾਮ ਬਿਨਾ ਨਹੀਂ ਛੂਟਸ ਨਾਨਕ ਸਾਚੀ ਤਾਰ ਤੂੰ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਬ ਉਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਭਵ ਜਲ ਕਿਉ ਤਰੈ ਗੁਰਮੁਖ ਨਾਮ ਨਿਰੰਜਨ ਪਾਈਐ ਅਫਰਿਓ ਭਾਰ ਅਫਾਰ ਟਰੈ ਰਹਾਉ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬੋਰਾ ਕਿਆ ਕਰੋ ਹਰੇ ਤੂੰ ਦਾਤਾ ਦਇਆਲ ਸਭੈ ਸਿਰ ਐਹ ਨਿਸ ਦਾਤ ਸਮਾਰ ਕਰੇ ਚਾਰ ਪਦਾਰਥ ਲਹਿ ਜਗ ਜਨਮਿਆ ਸਿਵ ਸਕਤੀ ਘਰ ਵਾਸ ਧਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹੇ ਖਰੇ ਕਰਨ ਪਲਾਵ ਕਰੇ ਨਹੀਂ ਪਾਵੈ ਇਤ ਉਤ ਢੂਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕੁਟੰਬ ਸਿਉ ਪ੍ਰੀਤ ਕਰੇ ਖਾਵੈ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੈ ਕਾਲ ਘਰੇ ਬਿਨ ਗੁਰ ਸ਼ਬਦ ਨਾ ਆਪ ਛਾਣੈ ਬਿਨ ਹਰ ਨਾਮ ਨਾ ਕਾਲ ਟਰੇ ਜੇਤਾ ਮੋਹ ਹਉਮੈ ਕਰ ਭੂਲੇ ਮੇਰੀ ਮੇਰੀ ਕਰਤੇ ਛੀਨ ਖਰੇ ਤਨ ਧਨ ਬਿਨ ਸਹਿ ਸਹਿ ਸਹਿ ਸਹਿਸਾ ਫਿਰ ਪਛਤਾਵੈ ਮੁਖ ਧੂਰ ਪਰੇ ਬਿਰਧ ਭਇਆ ਜੋਬਨ ਤਨ ਖਿਸਿਆ ਕਫ ਕੰਠ ਬਿਰੂਦੋ ਨੈਨੋ ਨੀਰ ਡਰੇ ਨੈਨੋ ਨੀਰ ਢਰੇ ਚਰਨ ਰਹੇ ਕਰ ਕੰਪਨ ਲਾਗੇ ਸਾਕਤ ਰਾਮ ਨਾ ਹਿਰਦੈ ਹਰੇ ਸੁਰਤ ਗਈ ਕਾਲੀ ਹੂ ਧੌਲੇ ਕਿਸੈ ਨਾ ਭਾਵੈ ਰੱਖਿਓ ਘਰੇ ਬਿਸਰਤ ਨਾਮ ਐਸੇ ਦੋਖ ਲੱਗ ਹੈ ਜਮ ਮਾਰ ਸਮਾਰੇ ਨਰਕ ਖਰੇ ਪੂਰਬ ਜਨਮ ਕੋ ਲੇਖ ਨਾ ਮਿਟਈ ਜਨਮ ਮਰੈ ਕਾ ਕਉ ਦੋਸ ਧਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਹ ਭੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ ਰਾਮ ਨਾਮ ਗੁਣ ਗਾਵਹਿ ਜਾ ਕਉ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਬਿੰਦ ਹਰੇ ਹਰ ਸਿਮਰਹੋ ਗੁਰ ਬਚਨ ਸਮਾਰੋ ਸੰਗਤ ਹਰ ਜਨ ਭਾਓ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੈ ਨਾਨਕ ਤਿੰਨ ਜਨ ਕੀ ਰੇਣ ਹਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਵੋ ਵੰਜਾ ਡੁੰਮਣੀ ਕੀਤੀ ਮਿੱਤਰ ਕਰੇ ਓ ਸਾਹ ਧਨ ਢੋਈ ਨਾਲ ਹੈ ਵਾਢੀ ਕਿਉ ਤੀਰੇ ਓ ਮੈਡਾ ਮਨ ਰੱਤਾ ਆਪਣੜੇ ਪਿਰ ਨਾਲ ਹਉ ਘੋਲ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰ ਨਿਹਾਲ ਰਹਾਓ ਪਈੜੈ ਡੋਹਾਗਨੀ ਸਾਹੁਰੜੈ ਕਿਉ ਜਾਓ ਮੈਂ ਗਲ ਔਗਣ ਮੁੱਠੜੀ ਬਿਨ ਪਿਰ ਝੂਰ ਮਰਾਓ ਪਈੜੈ ਪਿਰ ਸੰਭਲਾ ਸਾਹੁਰੜੈ ਘਰ ਵਾਸ ਸੁਖ ਸੰਬੰਧ ਸੁਹਾਗਣੀ ਪਿਰ ਪਾਇਆ ਗੁਣਤਾਸ ਲੇਪ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ ਪਿਰ ਮੁੱਤੀ
ਕੀਤੀ ਡੋਹਾਗਨੀ ਤਿੰਨ ਦੁਖੀ ਰਹਿਣ ਵਿਹਾਏ ਕੀਤੀ ਚਖਾਉ ਸਾਡੜੇ ਕੀਤੀ ਵੇਸ ਕਰੇ ਓ ਪਿਰ ਬਿਨ ਜੋਬਨ ਬਾਦ ਗਏ ਅਮ ਵਾਢੀ ਚੂਰੇ ਦੀ ਚੂਰੇ ਓ ਸੱਚੇ ਸੰਦਾ ਸੱਦੜਾ ਸੁਣੀਆਂ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖਿਆ ਦੇਖਣ ਹਾਰ ਗੁਰਮੁਖ ਬੂਝਾ ਜਾਣੀਆ ਹਉ ਮੈਂ ਗਰਭ ਨਿਵਾਰ ਤਉ ਭਾਵਨ ਤਉ ਜੇਹੀਆ ਮੂੰਹ ਜੇਹੀਆ ਕੀਤੀ ਆਹ ਨਾਨਕ ਨਾਹੋ ਨਾ ਵਿਛੜੈ ਤਿੰਨ ਸੱਚਾ ਰਤੜੀ ਆਹ ਮਾਰੂ ਮਹੱਲਾ ਪਹਿਲਾ ਨਾ ਭੈਣਾ ਪਰ ਜਾਈਆ ਨਾ ਸੇ ਸਸੁੜੀ ਆਹ ਸੱਚਾ ਸਾਖ ਨਾ ਟੁੱਟਈ ਗੁਰ ਮੇਲੇ ਸਹੀ ਆਹ ਬਲਿਹਾਰੀ ਗੁਰ ਆਪਣੇ ਸਾਧ ਬਲਿਹਾਰੈ ਜਾਓ ਗੁਰ ਬਿਨ ਏਤਾ ਭਾਵ ਥੱਕੀ ਗੁਰ ਪਿਰ ਮੇਲਮ ਦਿੱਤਮ ਮਿਲਾਏ ਰਹਾਓ ਫੁੱਫੀ ਨਾਨੀ ਮਾਸੀਆ ਦੇਰ ਜੇਠਾਨੜੀ ਆਹ ਆਵਨ ਵੰਜਣ ਨਾ ਰਹਿਣ ਪੂਰ ਭਰੇ ਦ ਪਹੀ ਆਹ ਮਾਮੇ ਤੈ ਮਾਮਾਣੀਆਂ ਭਾਇਰ ਬਾਪ ਨਾ ਮਾਓ ਸਾਥ ਲੱਡੇ ਤਿੰਨ ਨਾਠੀਆ ਭੀੜ ਘਣੀ ਦਰਿਆਓ ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ ਸੱਚ ਵਿਛੋੜਾ ਨਾ ਥੀਆ ਸੋ ਸਹੋ ਰੰਗ ਰਵੰਤ ਸਭੇ ਰੁੱਤੀ ਚੰਗੀਆ ਜਿਤ ਸੱਚੇ ਸਿਓ ਨੇ ਹੋ ਸਾ ਧਨ ਕੰਤ ਪਛਾਣਿਆ ਸੁੱਖ ਸੁੱਤੀ ਨਿਸ ਡੇਹੋ ਪੱਤਣ ਕੂਕੇ ਪਾਤਣੀ ਵੰਜ ਹੋ ਧਰੁਕ ਵਿਲਾੜ ਪਾਰ ਪਵੰਦੜੇ ਡਿੱਠ ਮੈਂ ਸਾਤ ਗੁਰ ਬੋਹਿਤ ਚਾੜ ਇੱਕ ਨੀ ਲੱਦਿਆ ਹਿਕ ਲੱਤ ਗਏ ਹਿਕ ਭਾਰੇ ਭਾਰ ਨਾਲ ਜਿੰਨੀ ਸੱਚ ਵਣਨ ਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਆ ਬੁਰਾ ਨਾ ਦਿਸੈ ਕੋਏ ਨਾਨਕ ਹਉ ਮੈਂ ਮਾਰੀਆ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕਹਿ ਰੰਗੇ ਰਾਤਾਂ ਅੰਨ ਦਿਨ ਨਾਮ ਵਖਾਣਾ ਬਾਬਾ ਮੂਰਖ ਹਾ ਨਾਵੈ ਬਲ ਜਾਓ ਤੂੰ ਕਰਤਾ ਤੂੰ ਦਾਨਾ ਬੀਨਾ ਤੇਰਾ ਨਾਮ ਤਰਾਓ ਰਹਾਓ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਓ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਓ ਗੁਰਦੁਆਰੈ ਨਾਓ ਪਾਈਐ ਬਿਨ ਸਤਿਗੁਰ ਪੱਲੈ ਨਾ ਪਾਏ ਸਤਿਗੁਰ ਕਹਿ ਭਾਣੈ ਮਨ ਵਸੈ ਤਾ ਐਹ ਨਿਸ ਰਹਿ ਲਿਵ ਲਾਏ ਰਾਜੰ ਰੰਗੰ ਰੂਪੰ ਮਾਲੰ ਜੋਬਨ ਤੇਜੂ ਆਰੀ ਹੁਕਮੀ ਬਾਧੇ ਪਾਸੈ ਖਿਲ ਹੈ ਚੌਪੜ ਏਕਾ ਸਾਰੀ ਜਗ ਚਤੁਰ ਸਿਆਣਾ ਭਰਮ ਭੁਲਾਣਾ ਨਾਓ ਪੰਡਿਤ ਪੜ੍ਹੈ ਗਾਵਾਰੀ ਨਾਓ ਵਿਸਾਰ ਹੈ ਬੇਦ ਸਮਲ ਹੈ ਬਿਖ ਭੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿਰ ਹੈ ਕੱਜਲ

ਜਾਗੈ ਭਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਇਹ ਜੁਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜੀਓ ਸੁਨ ਜੋਗੀ ਧਨ ਪਿਰ ਮੇਲਾ ਹੋਵਾ ਗੁਰਮਤਿ ਵਿਚਹੁ ਦੁਰਮਤ ਖੋਵੈ ਰੰਗ ਸਿਉ ਨਿਤ ਰਲੀਆ ਮਾਣੈ ਆਪਣੇ ਕੰਤ ਪਿਆਰੀ ਜੀਓ ਸਤਿਗੁਰ ਬਾਝੋ ਵੈਦ ਨ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲਿਆ ਮਰੈ ਮੰਦਾ ਹੋਵੈ ਗਿਆਨ ਵਿਚਾਰੀ ਜੀਓ ਸਤਿਗੁਰ ਮਿਲਿਆ ਮਰੈ ਮੰਦਾ ਹੋਵੈ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰ ਜਿਸ ਨੂੰ ਲਾਏ ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ ਆਪਣ ਲਿਆ ਕਿਛੂ ਨਾ ਪਾਈਆ ਕਰ ਕਿਰਪਾ ਕਲ ਧਾਰੀ ਜੀਓ ਆਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਘਰ ਆਇਆ ਅੰਜਨ ਮਾਹੇ ਨਿਰੰਜਨ ਜਾਤਾ ਜਿਨ ਕਹੋ ਨਦਰ ਤੁਮਾਰੀ ਜੀਓ ਗੁਰਮੁਖ ਹੋਵੈ ਸੋ ਤਤ ਪਾਏ ਆਪਣਾ ਆਪ ਵਿੱਚ ਉਹ ਗਵਾਏ ਸਤਿਗੁਰ ਬਾਝੋ ਸਭ ਸਭ ਧੰਦ ਕਮਾਵੈ ਹੈ ਸਤਿਗੁਰ ਬਾਝੋ ਸਭ ਧੰਦ ਕਮਾਵੈ ਵੇਖੋ ਮਨ ਵਿਚਾਰੀ ਜੀਓ ਇੱਕ ਭਰਮ ਭੁੱਲੇ ਫਿਰੈ ਅਹੰਕਾਰੀ ਇੱਕ ਨਾ ਗੁਰਮੁਖ ਹੋਮੈ ਮਾਰੀ ਸੱਚੈ ਸ਼ਬਦ ਰਤੇ ਬੈਰਾਗੀ ਹੋਰ ਭਰਮ ਭੁੱਲੇਗਾ ਵਾਰੀ ਜੀਓ ਗੁਰਮੁਖ ਜਿਨੀ ਨਾਮ ਨਾ ਪਾਇਆ ਮਨ ਮੁਖ ਬਿਰਥਾ ਜਨਮ ਗਵਾਇਆ ਅੱਗੇ ਵਿਣ ਨਾ ਵੈ ਕੋ ਬੇਲੀ ਨਾਹੀ ਬੂਝੈ ਗੁਰ ਵਿਚਾਰੀ ਜੀਓ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰ ਪੂਰੈ ਜੁਗ ਚਾਰੇ ਜਾਤਾ ਜਿਸ ਤੂੰ ਦੇਵੈ ਸੋਈ ਪਾਏ ਨਾਨਕ ਤਤ ਵਿਚਾਰੀ ਜੀਓ ਮਾਰੂ ਮਹੱਲਾ ਪੰਜਵਾ ਘਰ ਤੀਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੱਖ ਚੌਰਾਸੀ ਹ ਭਰਮਤੇ ਭਰਮਤੇ ਦੁਰਲੱਭ ਜਨਮ ਅਭ ਪਾਇਓ ਰੇ ਮੂੜੇ ਤੋ ਤੂੰ ਹੋਛੈ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆ ਸਿਉ ਉਰਜਾਇਓ ਰਹਾਓ ਰਤਨ ਜਵੇਹਰ ਬਨਜਨ ਆਇਓ ਕਲ ਲਾਦ ਚਲਾਇਓ ਜੇਹ ਘਰ ਮਹਿ ਤੁਧ ਰਹਿਣਾ ਬੈਸਨ ਬਸਣਾ ਸੋ ਘਰ ਚੀਤ ਨ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਖ ਨਹੀਂ ਤੁਜ ਗਾਇਓ ਜਹਾ ਜਾਣਾ ਸੋ ਥਾਨ ਵਿਸਾਰਿਓ ਇੱਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲੱਤਰ ਗ੍ਰਹਿ ਦੇਖ ਸਮੱਗਰੀ ਇਸ ਹੀ ਮਹਿ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜਉ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਧਿਆਇਓ ਮਾਰੂ ਮਹੱਲਾ ਪੰਜਵਾ ਕਰ ਅਨੁਗ੍ਰਹ ਰਾਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਵ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਓ ਸਰਨ ਪ੍ਰਭ ਕੀ ਗਹੀ ਗੁਰਪ੍ਰਸਾਦੀ ਪ੍ਰਭ ਅਰਾਧੇ ਜਮ ਕੰਕਰ ਕਿਛ ਨਾ ਕਹੀ ਮੋਖ ਮੁਕਤ ਦੁਆਰ ਜਾ ਕੈ ਸੰਤ ਰਿਦਾ ਭੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ ਬਿਨ ਸਹਿ ਜਿਸ ਬਸੈ ਮਨ ਮਾਹੇ ਮਿਰਤ ਨਰਕ ਅਸਥਾਨ ਬਿਖੜੇ ਬਿਖ ਨਾ ਪੋਹੈ ਤਾਹੇ ਰਿਦ ਸਿਧ ਨਵ ਨਿਦ ਜਾ ਕੇ ਅੰਮ੍ਰਿਤ ਪ੍ਰਵਾਹ ਆਦ ਅੰਤੇ ਮਧ ਪੂਰਨ ਊਚ ਅਗਮ ਅਗਾਹ ਸਿਧ ਸਾਧਿਕ ਦੇਵ ਮੁਨ ਜਨ ਵੇਦ ਕਰਹਿ ਉਚਾਰ ਸਿਮਰ ਸਵਾਮੀ ਸੁਖ ਸਹਿਜ ਪੁੰਚ ਹੈ ਨਹੀਂ ਅੰਤ ਪਾਰਾ ਵਾਰ ਅਨਕ ਪਰਾਛਤ ਮਿਟ ਹੈ ਖਿਨ ਮਹਿ ਰਿਦਾ ਜਪ ਭਗਵਾਨ ਪਾਵਨਾ ਤੇ ਮਹਾ ਪਾਵਨ ਕੋਟ ਦਾਨ ਇਸਨਾਨ ਬਲ ਬੁੱਧ ਸੁਧ ਪ੍ਰਾਣ ਸਰਬਸ ਸੰਤਨਾ ਕੀ ਰਾਸ ਬਿਸਰਨਾ ਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਓਆ ਕੋ ਲੇ ਸਵਾਰਿਓ ਤੇਲ ਨਾ ਦੀਨੋ ਦੋਸ ਮਨ ਮੇਰੇ ਰਾਮ ਰਹੁ ਨਿਤ ਨੀਤ ਦਿਆਲ ਦੇਵ ਕਿਰਪਾਲ ਗੋਬਿੰਦ ਸੁਨ ਸੰਤਨਾ ਕੀ ਰੀਤ ਰਹਾਉ ਸੁਨ ਸੰਤਨਾ ਕੀ ਗੀਤ ਰਹਾਉ ਚਰਨ ਤਲੈ ਉਗਾਹੇ ਬੈਸਿਓ ਸ੍ਰਮ ਨ ਰਹਿਓ ਸਰੀਰ ਮਹਾਸਾਗਰ ਨਹਿ ਵਿਆਪੈ ਖਿਨਹਿ ਉਤਰਿਓ ਤੀਰ ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪ੍ਰੀਤ ਬਿਸਟਾ ਮੂਤਰ ਖੋਦ ਤਿਲ ਮਨ ਨ ਮਨੀ ਬਿਪਰੀਤ ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤਰ ਮਿੱਤਰ ਸਤਰ ਨ ਕਛੂ ਜਾਨੈ ਸਰਬ ਜੀਅ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ ਮਨ ਨ ਭਇਓ ਬਿਖਾਦ ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ ਜਹਾ ਸਾ ਕਿਛ ਤਹਾ ਲਾਗਿਓ ਤਿਲ ਨਾ ਸੰਕਾ ਮਾਨ ਸੁਭਾਏ ਅਭਾਏ ਜੋ ਨਿਕਟ ਆਵੈ ਸੀਤ ਤਾ ਕਾ ਜਾਏ ਆਪ ਪਾਰ ਕਾ ਕਛ ਨਾ ਜਾਣੈ ਸਦਾ ਸਹਿ ਸੁਭਾਏ ਚਰਨ ਸਰਨ ਸਨਾਥ ਇਹੋ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾ ਘਰ ਚੌਥਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਦਨਾ ਚਾਦਨ ਆਂਗਨ ਪ੍ਰਭ ਜੀਓ ਅੰਤਰ ਚਾਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ

0: ਮਾਗਨ ਨੀਕਾ ਹਰ ਜਸ ਗੁਰ ਤੇ ਮਾਗਨਾ ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ ਲਾਗਨਾ ਲਾਗਨ ਨੀਕਾ ਗੁਰ ਚਰਨੀ ਮਨ ਲਾਗਨਾ ਇਹ ਬਿਦਤ ਸਹਿ ਪ੍ਰਾਪ ਤੇ ਜਾ ਕੈ ਮਸਤਕ ਭਾਗਨਾ ਕਹੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸਰਨਾਗਨਾ ਮਾਰੂ ਮਹੱਲਾ ਪੰਜਵਾ ਆਓ ਜੀ ਤੂੰ ਆਓ ਹਮਾਰਾ ਹਰ ਜਸ ਸਰਾਵਨ ਸੁਨਾਵਨਾ ਰਹਾਓ ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤ ਕਿਰਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ਭਗਤ ਦਇਆ ਤੇ ਬੁੱਧ ਪ੍ਰਗਾਸੈ ਦੁਰਮਤ ਦੁਖ ਤਜਾਵਨਾ ਦੁਰਦਰਸ਼ਨ ਭੇਟਤ ਹੋਤ ਪੁਨੀਤਾ ਪੁਨਰਪ ਗਰਭ ਨਾ ਪਾਵਨਾ ਨਉ ਨਿਧ ਰਿਧ ਸਿੱਧ ਪਾਈ ਜੋ ਤੁਮਰੈ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਆਵਰ ਨਾ ਸੂਜਾ ਜਾਵਨਾ ਮੋਹਿ ਨਿਰਗੁਣ ਕਹੋ ਕੋਹੇ ਨਾ ਰਾਖਿਆ ਸੰਤਾ ਸੰਗ ਸਮਾਵਨਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮੱਧੇ ਹਰ ਹਰ ਰਾਵਨਾ ਮਾਰੂ ਮਹੱਲਾ ਪੰਜਵਾ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ ਰਹਾਓ ਪੀਵਨਾ ਜਿਤ ਮਨ ਆਗਾਵੈ ਨਾਮ ਅੰਮ੍ਰਿਤ ਰਸ ਪੀਵਨਾ ਖਾਵਨਾ ਜਿਤ ਭੂਖ ਨਾ ਲਾਗਿਆ ਸੰਤੋਖ ਸਦਾ ਤ੍ਰਿਪ ਤੀਵਨਾ ਪਹਿਨਣਾ ਰੱਖ ਪਤ ਪਰਮੇਸੁਰ ਫਿਰ ਨਾਗੇ ਨਹੀਂ ਥੀਵਨਾ ਭੋਗਨਾ ਮਨ ਮੱਧੇ ਹਰ ਰਸ ਸਤ ਸੰਤ ਸੰਗਤ ਮਹਿ ਲੀਵਨਾ ਬਿਨ ਤਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮਹਿ ਰਾਤੇ ਤਿਸ ਬਾਹੁੜ ਨਾ ਕਬੂ ਆਓ ਖੀਵਨਾ ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹੱਲਾ ਪੰਜਵਾਂ ਘਰ ਅੱਠਵਾਂ ਅੰਜੁਲੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੈ ਭ੍ਰਮੰਤਾ ਦੁਹ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ਗ੍ਰਹਿ ਰਾਜ ਮਹਿ ਨਰਕ ਉਦਾਸ ਕਰੋਧਾ ਬਹੁ ਬਿਦ ਬੇਦ ਪਾਠ ਸਭ ਸੋਧਾ ਦੇਹੀ ਮਹਿ ਜੋ ਰਹਿ ਅਲਿਪਤਾ ਤਿਸ ਜਾਨਕੀ ਪੂਰਨ ਘਾਲੀਆ ਜਾਗਤ ਸੂਤਾ ਭਰਮ ਵਿਗੁਤਾ ਬੇਨ ਗੁਰ ਮੁਕਤ ਨ ਹੋਈਆ ਮੀਤਾ ਸਾਧ ਸੰਗ ਤੁਟਹਿ ਹਉ ਬੰਧਨ ਏਕੋ ਏਕ ਨਿਹਾਲੀਆ ਕਰਮ ਕਰੈ ਤਾ ਬੰਧਾ ਨਹਿ ਕਰੈ ਤਾ ਨਿੰਦਾ ਮੋਹ ਮਗਨ ਮਨ ਵਿਆਪ ਪਿਆ ਚਿੰਦਾ ਗੁਰਪ੍ਰਸਾਦ ਸੁਖ ਦੁੱਖ ਸਮ ਜਾਣੈ ਘੱਟ ਘੱਟ ਰਾਮ ਹਿਆਲੀਐ ਸੰਸਾਰੈ ਮਹਿ ਸਹਿ ਸਾਬੇ ਆਪੈ ਅਕਥ ਕਥਾ ਅਗੋਚਰ ਨਹੀਂ ਜਾਪੈ ਜਿਸੈ ਬੁਝਾਏ ਸੋਈ ਬੁਝੈ ਉਹ ਬਾਲਕ ਵਾਗੀ ਪਾਲੀਐ ਛੋੜ ਬਹਿ ਤਉ ਛੂਟੈ ਨਾਹੀ ਜੋ ਸੰਚੈ ਤਉ ਭਉ ਮਨ ਮਾਹੀ ਇਸ ਹੀ ਮਹਿ ਜਿਸ ਕੀ ਪਤ ਰਾਖਿਆ ਤਿਸ ਸਾਧੂ ਚਾਰੁ ਢਾਲੀਐ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭਾਗਿਆ ਤਿਸ ਜੋਨੀ ਫਿਰਨਾ ਜੋ ਵਰਤਾਏ ਸੋਈ ਭਲ ਮਾਨੈ ਬੁਝ ਹੁਕਮੈ ਦੁਰਮਤ ਜਾਲੀਐ ਜਿਤ ਜਿਤ ਲਾਵੈ ਤਿਤ ਤਿਤ ਲਗਨਾ ਆਕਾਰ ਕਰ ਵੇਖਿਆ ਆਪਣੇ ਜਚਨਾ ਨਾਨਕੇ ਪੂਰਨ ਸੁਖਦਾਤੇ ਤੂੰ ਦੇਹੇ ਤਾ ਨਾਮ ਸੰਭਾਲੀਐ ਮਾਰੂ ਮਹੱਲਾ ਪੰਜਵਾ ਬਿਰਖੈ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਉਦੋਤ ਭਇਆ ਉੱਠ ਚੱਲੇ ਜਿਉ ਜਿਉ ਆਉਦ ਵਿਹਾਣੀਆਂ ਪਾਪ ਕਰੇ ਦੜ ਸਰਪਰ ਮੁੱਠੇ ਅਜਰਾਈਲ ਫੜੇ ਫਾੜ ਕੁੱਠੇ ਦੋਜਕ ਪਾਏ ਸਰਜਣ ਹਾਰੈ ਲੇਖਾ ਮੰਗੈ ਬਾਣੀਆਂ ਸੰਗ ਨਾ ਕੋਈ ਭਈਆ ਬੇਬਾ ਮਾਲ ਜੋਬਨ ਧਨ ਛੋੜ ਵੰਜੇ ਸਾ ਕਰਨ ਕਰੀ ਮਨਾ ਜਾਤੋ ਕਰਤਾ ਤਿਲ ਪੀੜੇ ਜੋ ਕਹਾਣੀਆਂ ਖੁਸ ਖੁਸ ਲੈਦਾ ਵਸਤ ਪਰਾਈ ਵੇਖਿਆ ਸੁਣੇ ਤੇਰੇ ਨਾਲ ਖੁਦਾਈ ਦੁਨੀਆਂ ਲੱਭ ਪਾਇਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆਂ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਇਆ ਪਇਆ ਦੇਸ ਲੰਮੈ ਜਿਨ ਕੀਤਾ ਤਿਸੈ ਨਾ ਜਾਣੀ ਅੰਧਾ ਤਾ ਦੁੱਖ ਸਹਿ ਪ੍ਰਾਣੀਆਂ ਖਾਲਕ ਥਾ ਵਹ ਭੁੱਲਾ ਮੁੱਠਾ ਦੁਨੀਆਂ ਖੇਲ ਬੁਰਾ ਰੁੱਠ ਤੁੱਠਾ ਸਿਦਕ ਸਬੂਰੀ ਸੰਤ ਨਾ ਮਿਲਿਓ ਵਤਾ ਆਪਣ ਭਾਣੀਆਂ ਮੌਲਾ ਖੇਰ ਖੇਲ ਕਰੇ ਸਭ ਆਪੇ ਇੱਕ ਕੱਢੇ ਇੱਕ ਲਹਿਰ ਵਿਆਪੇ ਜਿਉ ਨਚਾਏ ਤਿਉ ਤਿਉ ਨੱਚਣ ਸਿਰ ਸਿਰ ਕਿਰਤ ਵਿਹਾਣੀਆਂ ਮਿਹਰ ਕਰੇ ਤਾਂ ਖਸਮ ਧਿਆਈ ਸੰਤਾ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਨ ਨਾਨਕ ਕਹੋ ਗੁਣ ਗੀਤਾ ਨਿਤ ਵਖਾਣੀਆਂ
1: ਮਾਰੂ ਸੋਲਹੇ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਚਾ ਸੱਚ ਸੋਈ ਅਵਰ ਨਾ ਕੋਈ ਜਿਨ ਸਿਰਜੀ ਤਿਨ ਹੀ ਫੁਨਗੋਈ ਜਿਉ ਪਾਵੈ ਤਿਉ ਰੱਖ ਰਹਿਣਾ ਤੁਮ